0: 24K, और जितना आपके नंबर ऑफ किड्स या फैमिली साइज ज्यादा है, मैरिड है आप, सिस्टम में डालते हैं, नंबर आता है, इतनी ग्रांट बनती है, इतनी लोन बनती है, इट्स सो क्लियर ट्रांसपेरेंट। तो इसमें कोई चाबी नहीं है, जब अप्रोच नहीं है तो कोई कमीशन नहीं है, कमीशन नहीं है तो फीस कम है, क्योंकि एसटी से काम कर रहे हैं 8 साल से, बहुतों को असिस्ट कर चुके हैं। 199 499 फीस, काम होने के बाद वन टाइम फीस 200 या 500, आपका फायदा हारी जितना है, हमारा फायदा चीटी जितना है।
1: क्या बात है। सो बहुत कम फीस है जिवें सरांश ने हुणे जिक्र कीता। ते सरांश टाइम किन्ना क रह गया, इह ग्रांट्स बंद भी हो जाणियां ने?
0: एक बैच था 22 तारीख को, तो 18 को रजिस्ट्रेशन बंद था, और अभी एक और नया बैच लॉन्च हो रहा है, क्योंकि हमने अच्छे नंबर्स कर दिए इसमें, तो वो अब नया एक बैच लॉन्च हो रहा है 29th को, तो 27th को रजिस्ट्रेशन क्लोज जाएगा उसका, क्योंकि 1 अगस्त के बाद, मतलब आज से एक हफ्ते बाद, अगर आप एनरोल अभी नहीं करते इस टाइम में, तो आप ग्रांट्स को लूज करेंगे, क्योंकि गवर्नमेंट ग्रांट्स नेक्स्ट अकेडमिक ईयर से 1 अगस्त के बाद बंद कर रही है। ग्रॉस इज सेम, अगर किसी फैमिली की आज 80,000 की फंडिंग बनती है फैमिली फोर की, उसमें से 40,000 ग्रांट है जो वापिस ही नहीं करना, रेस्ट $40,000 0% पर ऑप्शनल लोन है। लेकिन अगर आप हफ्ते बाद एनरोल करेंगे, आएगा 80,000 ही, लेकिन सारा लोन ही आएगा, तो अभी एनरोल करें ना, बैठे क्यों है।
1: नंबर है 4372643175, 4372643175। सरांश कल वीकेंड है, कल ऑफिस ओपन है?
0: बिल्कुल जी, इस वीक सैटरडे तो ओपन है ही है, और एज यूजुअल संडे भी शायद ओपन होगा, तो आप हमें अभी भी कॉल कर सकते हैं, हमारा स्टाफ आपकी कॉल लेने के लिए अभी भी रेडी है। स्टाफ पंजाबी में बात करता, शर्माइए मत, मैं भी सीख रहा हूँ पंजाबी अभी, वो लेकिन वो पंजाबी में ही बात करते हैं आपसे।
1: नंबर दो,
0: 437-264-3175, नो एज लिमिट, नो क्रेडिट चेक, नो कोलेटरल, सिक्योरिटी, फ्री फंडिंग डायरेक्ट आपके खाते में। आसान से कोर्स करें, स्किल डेवलप करें, फुली ऑनलाइन, घर के कंफर्ट से।
1: सोसराज पहला ठीक है, घर के कंफर्ट से तो है ही है, एंड तुसी मैक्सिमम कितनी फंडिंग देखी है?
0: हमने देखी लाइक मैक्सिमम $130,000।
1: बल्ले बल्ले बल्ले।
0: उनके 8 बच्चे थे, और लाइक इसलिए लाइक जितना ज्यादा किड्स है उतनी ज्यादा फंडिंग है, तो मिस ना करें, कॉल करें। आज के टाइम आपको ग्रांट्स मिल रहे हैं, कोई मीठी बातें नहीं है सर, कोई चलाकी नहीं है, कोई कैंच नहीं है, कोई कुंडी नहीं है, कोई ग्रीडीनेस नहीं है। नंबर 437-264-3175, 437-264-3175, हुणे कॉल करे तां एस्टीमेट लो, 4372643175, 437-264-3175, कल ऑफिस आओ, 218 एक्सपोर्ट बुलेवर्ड पे, हर एंटर डेरी पे, एंड अपना रजिस्ट्रेशन कराओ, पीछे ना रहो।
1: एंड आपकी आपकी आपके एड्रेस की लोकेशन क्या है?
0: हाँ जी, हर एंटर डेरी पे ऑफिस है, 218 एक्सपोर्ट बुलेवर्ड पे, कल 11 बजे से ओपन है ऑफिस, 11 से लेके 5-6 बजे तक, 7-8 बजे यूजली बच जाता है 7 o'clock, बट आप 11 to 6 ऑफिस ओपन है, कल आप आ सकते हैं, कॉल करें, असेसमेंट जरूर करा लें एक बार 5 मिनट में, तो आपके आपको आने का फायदा है या नहीं है।
1: 4372643175, 437-264-3175, बहुत शुक्रिया सरांश, थैंक यू सर, हैव अ ग्रेट वीकेंड, इंजॉय करो प्रोग्राम पंजाबी लहरा। ते तुसी गल्लां बातां सुन रहे हो साडियां, थोड़ियां साडियां हुंदियां मिठियां ने गल्लां बातां। कुछ एक मैसेज आया ऑनलाइन, मैनू नंबर मंगण दे, क्या बात है, राज जी ने नंबर मंगिया, एक रैव होना ने मैसेज किया, रैव जी मैं तुहानूं कलों फोन करूंगा, गगन होना ने मैनू कोई केक्स की रील भेजी है, सहज होना ने कहा नवी थैंक यू सो मच, दविंदर होने कहते नवी कोई लिस्ट भेजियो अपनी ट्रैवल की, बॉबी जी ने नंबर मंगया इंश्योरेंस का। सो तुसी भी गड्डियां घर की इंश्योरेंस करवानी है तो नंबर एक तुहानूं दिंदे हां असी गुरकर्म ढींडसा का, गुरकर्म नूं कॉल करो, हज़ारां डॉलर की बचत करवा के दी है साढ़े हज़ारा ही लिसनर्स की गुरकर्म ने, ऑटो होम कमर्शियल इंश्योरेंस बिजनेस इंश्योरेंस, 416-876-4605 नंबर है, 416-876-4605, 416-876-4605। चलते हैं लाइव ऑन लोकेशन एक बार फिर, ग्रैंड ग्रैंड ग्रैंड होम फर्नीचर, 6885 टॉमकन रोड, जिथे एनिवर्सरी सेल चल रही है। सरजीत वेलकम अगैन।
2: जी भाई जी बहुत शुक्रिया, बड़ी शानदार एनिवर्सरी सेल चल रही है, तुसी आओ इत्थे, बड़े शानदार स्पेशल प्राइज लगे है, ते नाल दी नाल तुसी कुछ भी बाय करो, उस तो बाद तुसी एक पर्ची चकनी, एक बॉक्स दे विच पर्चियां ने चको, तुसी ज्यादा तो ज्यादा $1,100 तक भी जीत सकते हो, की पता तुसी जिहड़ी चीज लैण आए हो उह तुहानूं फ्री मिल जाए, कोई पता नहीं, ते तुसी जरूर पहुंचो ग्रैंड होम फर्नीचर ते फर्स्ट एनिवर्सरी सेल ते 6885 टॉमकन रोड। ਤੇ ਦੇਖਦੇ ਆ ਹੋਰ ਕਿਹੜੀਆਂ ਧੁਮਾ ਪਾ ਰਹੇ ਆ ਡੀਲ ਦੇ ਵਿੱਚ। ਸੁਖ ਬਾਈ
3: ਬਿਲਕੁਲ ਬਾਈ ਜੀ, ਜਿੱਦਾਂ ਤੁਸੀਂ ਕਿਹਾ $1100 ਕੈਸ਼, $500 ਕੈਸ਼, ਵੱਡੇ ਸਾਈਜ਼ ਦਾ ਟੀਵੀ ਨਾਲ ਸਮਾਰਟ ਵਾਚ, ਬਹੁਤ ਸਾਰੇ ਤੋਹਫੇ ਮਿਲ ਸਕਦੇ ਨੇ। ਏਦਾਂ ਵੀ ਹੋ ਸਕਦਾ ਕਿ ਤੁਸੀਂ ਆਏ ਆ ਕੰਫਰਟੇਬਲ ਬਾਏ ਕੀਤਾ $50 ਦਾ ਤੇ $1100 ਕੈਸ਼ ਮਿਲਿਆ, ਨਿਕਲੇ ਆਇਆ ਕੰਫਰਟੇਬਲ ਵੀ ਲੈ ਜਾਣਾ ਤੇ $1050 ਕੈਸ਼ ਵੀ ਆਪਣੇ ਨਾਲ ਤੁਸੀਂ ਲੈ ਕੇ ਜਾਣੇ ਆ, ਤੇ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਵੀ ਮਿਲ ਸਕਦੇ ਨੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਰ ਰੋਡ ਦੇ ਉੱਪਰ, 6685 ਟੋਮਗਰ ਰੋਡ ਦੇ ਉੱਪਰ ਬਾਈ ਜੀ, ਬਹੁਤ ਸਾਰੇ ਨਵੇਂ ਨਵੇਕਲੇ ਕਿਸਮ ਦੇ ਟਰਕੀ ਸਟਾਈਲ ਦੇ ਸੋਫਾ ਸੈੱਟ, ਹਾਈ ਐਂਡ ਬੈਡਰੂਮ ਸੈੱਟ, ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਹਾਰਡ ਫੋਮ ਦੇ ਮੈਟਰਸ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6085 ਟੋਮਗਰ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਦੇ ਉੱਪਰ। ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, ਲੋਐਸਟ ਪ੍ਰਾਈਸ ਤੇ ਵੱਡੇ ਵੱਡੇ ਤੋਹਫੇ ਤੁਹਾਨੂੰ ਮਿਲਣੇ ਨੇ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ, ਜੀ ਹਾਂ ਰੀਅਲ ਮਾਰਬਲ ਦਾ ਟੇਬਲ, ਵਾਈਟ ਕਲਰ ਦਾ ਟੋਪ ਤੇ ਥੱਲੇ ਗੋਲਡਨ ਲੈਗਸ ਲੱਗੀਆਂ ਹੋਈਆਂ ਨੇ। ਸੋ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਟੇਬਲ ਗੋਲਡਨ ਬੇਸ ਦੇ ਨਾਲ, ਤੇ ਨਾਲ ਵੈਲਵਟ ਦੀਆਂ ਗ੍ਰੇ ਡਿਜ਼ਾਈਨਰ ਚੇਜ਼ਰਾਂ, ਪਿੱਛੇ ਲੋਇਨਡ ਕੁੰਡੇ ਵਾਲੀਆਂ ਚੇਜ਼ਰਾਂ, ਰੀਅਲ ਮਾਰਬਲ ਦਾ ਟੇਬਲ ਤੇ ਚੇਜ਼ਰਾਂ 3000 $3,350 ਲੈਂਦੇ ਆਏ ਹੋ। ਰੀਅਲ ਮਾਰਬਲ, ਰੀਅਲ ਪੱਥਰ ਦੇ ਡਾਇਨਿੰਗ ਟੇਬਲ ਦੀ ਗੱਲਬਾਤ ਕਰ ਰਹੇ ਹਾਂ, ਚੇਜ਼ਰਾਂ ਦੇ ਨਾਲ ਵੈਲਵਟ ਦੀਆਂ ਚੇਜ਼ਰਾਂ ਡਿਜ਼ਾਈਨਰ, ਜਿਹਦੀ ਰੈਗੂਲਰ ਕੀਮਤ $3,000 ਸੀ, ਸਿਰਫ $1299 ਦਾ। ਜੀ ਹਾਂ ਰੀਅਲ ਮਾਰਬਲ ਦਾ ਟੇਬਲ ਤੇ ਚੇਜ਼ਰਾਂ ਵੈਲਵਟ ਦੀਆਂ ਲੋਇਨ ਹੈਡ ਦੇ ਨਾਲ, ਸਿਰਫ $1299 ਦੇ ਨਾਲ। ਏਅਰ ਬਿਲਕੁਲ ਨਬੀ ਬਾਈ ਜੀ, ਰੀਅਲ ਮਾਰਬਲ ਦਾ ਟੇਬਲ ਤੇ ਛੇਚਰਾਂ $1299 ਦਾ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਦਿੱਤਾ ਜਾਊਗਾ। ਤੇ ਜਾਂਦੇ ਜਾਂਦੇ ਤੁਸੀਂ ਬਾਕਸ ਦੇ ਵਿੱਚੋਂ ਪਰਚੀ ਵੀ ਕੱਢ ਲੈਣੀ ਆ, ਸ਼ਾਇਦ 1100 ਨਿਕਲੇ ਆਵੇ, ਐਪਲ ਦੀ ਸਮਾਰਟ ਵਾਚ ਨਿਕਲੇ ਆਵੇ, ਵੱਡੇ ਸਾਈਜ਼ ਦਾ ਟੀਵੀ ਨਿਕਲੇ ਆਵੇ, ਤੋਹਫੇ ਵੀ ਦੋ ਮਿਲਣੇ ਤੇ ਪ੍ਰਾਈਜ਼ਾਂ ਵੀ ਘੱਟ ਮਿਲਣੀਆਂ। ਸੋ ਜ਼ਰੂਰ ਇੱਕ ਚੱਕਰ ਲਾਓ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਦੇ ਉੱਪਰ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ ਦੇ ਵੀ ਬਾਈ ਜੀ।
1: ਸੋ 50 ਮਿੰਟਾਂ ਤੱਕ ਫਿਰ ਜੁੜਾਂਗੇ ਕਿਉਂਕਿ ਅੱਜ ਫਰਾਈਡੇ ਹੈ, ਮੈਂ ਵੀ ਫਿਰ ਨਿਕਲਣਾ। ਸੋ 50 ਮਿੰਟਾਂ ਜੁੜਦੇ ਆ ਤੇ ਫਿਰ ਗ੍ਰੈਂਡ ਕਹਿੰਦੇ ਤੇ ਫਾਈਨਲੀ ਡੀਲ ਤਿਆਰ ਕਰ ਲਓ ਕੋਈ।
0: ਜੀ ਬਿਲਕੁਲ ਠੀਕ ਹੈ,
1: ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ 905-673-3337 ਆਪਣਾ ਫੋਨ ਨੰਬਰ ਹੈ। GTA ਕ੍ਰੈਡਿਟ ਦੇ ਰੇਖਾ ਤੇ ਨਦੀਮ, ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਤੁਹਾਨੂੰ ਪੈ ਗਈ ਇਹ ਟੈਨਸ਼ਨ, ਟੈਨਸ਼ਨ ਛੱਡੋ ਯਾਰ, ਲੈਣੀ ਸਾਡੇ ਹੁੰਦੇ ਆ ਕਾਹਦੀ ਟੈਨਸ਼ਨ। GTA ਕ੍ਰੈਡਿਟ, ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਕੋਈ ਲੋ ਆਪਣੇ ਲਾਈਨ ਆਫ ਕ੍ਰੈਡਿਟ ਆਦਿ ਨੇ, ਤਾਂ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਨੂੰ ਫੋਨ ਕਰ ਲਓ। 416-650-1100 ਨੰਬਰ ਹੈ, 416-650-1100, 416-650-1100 ਤੇ ਤੁਸੀਂ ਫੋਨ ਘੁਮਾ ਲਓ ਤੇ ਤੁਹਾਡੇ ਲਈ ਹਾਜ਼ਰ GTA ਕ੍ਰੈਡਿਟ। ਪਿਛਲੇ 20 ਸਾਲਾਂ ਤੋਂ ਜੋ ਕਰਜ਼ਾ 20 ਨਹੀਂ 25 ਹੋ ਗਏ ਹੋਣੇ ਯਾਰ, ਜਿਹੜੇ ਕਰਜ਼ਾ ਮਾਫ ਕਰਵਾ ਰਹੇ ਨੇ। ਸੋ 416-650-1100 ਨੰਬਰ ਹੈ। ਉਸ ਤੋਂ ਇਲਾਵਾ ਰੋਇਲ ਪਰਫਿਊਮਸ ਵਾਲੇ ਨੇ ਤਾਂ ਫੱਟੇ ਚੱਕੇ ਪਏ ਆ ਫੱਟੇ। ਸੋ ਰੋਇਲ ਪਰਫਿਊਮਸ ਤੇ ਤੁਹਾਨੂੰ ਦੇਖੋ ਮਾਰਕੀਟ ਦੇ ਵਿੱਚ ਜਿਹੜੇ ਪਰਫਿਊਮ $400-500 ਦੇ ਮਿਲਦੇ ਨੇ, ਉਹੀ ਫਰੈਗਰੈਂਸ ਉਹੀ ਖੁਸ਼ਬੂ ਸਿਰਫ $50 ਦੇ ਵਿੱਚ। ਰੋਇਲ ਪਰਫਿਊਮ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਡੀਓਰ ਸ਼ਨੈਲ ਵਰਗੀਆਂ ਓਇਲ ਇੰਪੋਰਟ ਕਰਦੀਆਂ ਨੇ ਨਾ, ਉੱਥੋਂ ਹੀ। ਸੋ ਰੋਇਲ ਪਰਫਿਊਮਸ ਤੇ ਜਾਓ ਪੰਜਾਬੀ ਦਾਰਾਂ ਦੇ ਨਾਮ ਦੇ ਨਾਲ, ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ। ਦੁਬਈ ਦੇ ਊਦ ਤੇ ਇਤਰ ਵੀ ਅਵੇਲੇਬਲ ਨੇ, $25 ਤੋਂ ਇਤਰ ਸ਼ੁਰੂ ਨੇ। ਰੋਇਲ ਪਰਫਿਊਮਸ .co 437-315-0701 ਨੰਬਰ ਹੈ, 437-315-0701, 437-315-0701, 437-315-0701 ਦੇ ਉੱਤੇ ਤੁਸੀਂ ਰੋਇਲ ਪਰਫਿਊਮਸ .co ਦੀ ਟੀਮ ਦੇ ਨਾਲ ਗੱਲਬਾਤ ਕਰੋ ਕਰੋ ਕਰੋ ਕਰੋ ਤੇ ਫਾਇਦਾ ਹੀ ਫਾਇਦਾ। ਮਾਸਟਰ ਜੂਲਰਸ ਏਅਰਪੋਰਟ ਰੋਡ ਤੇ ਮੇਫੀਲਡ ਤੇ ਇਹਨਾਂ ਨੇ ਨਵੀਂ ਲੋਕੇਸ਼ਨ ਖੋਲੀ ਹੈ, ਐਡੀ ਵੱਡੀ ਯਾਰ, 3000 ਸਕੁਅਰ ਫੁੱਟ ਦੇ ਲਗਜ਼ਰੀ ਸ਼ੋਰੂਮ ਦੇ ਵਿੱਚ ਜਾਓ। ਮਾਸਟਰ ਜੂਲਰਸ ਸੀ ਜਿਹੜਾ ਤੁਹਾਨੂੰ ਮਾਰਨਾ ਪਵੇਗਾ, ਮਾਸਟਰ ਜੂਲਰਸ ਏਅਰਪੋਰਟ ਮੇਫੀਲਡ, 6231 ਮੇਫੀਲਡ ਰੋਡ। ਲਾਈਏ ਦੋ ਕੁ ਬੋਲ ਫਿਰ ਵਾਪਸ ਆਉਂਦੇ ਹਾਂ।

0: ਬਹੁਤ ਸੋਹਣਾ ਹੈ ਨਾ ਗਾਣਾ, ਕਿਆ ਬਾਤ ਹੈ ਯਾਰ, ਮੁੰਡੇ ਚੱਕਤੇ ਫੱਟੇ ਕਿੱਦਾਂ ਲੱਗਿਆ ਦੱਸਦਾ ਕਰੋ ਕਿ ਨਵੀਂ ਯਾਰ, ਕਿਆ ਬਾਤ ਹੈ, ਚੱਕ ਤੇ ਫੱਟੇ। ਸੋ 905-673-3337 ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ, ਤਾਂ ਮਿਸਟਰ ਸਿੰਘ ਪੀਜ਼ਾ ਦੀ ਬੱਲੇ ਬੱਲੇ ਆ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਮਿਸਟਰ ਸਿੰਘ ਪੀਜ਼ਾ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ। ਸੋ ਨੌਰਥ ਪਾਰਕ ਅਤੇ ਟੋਰਬਰਮ, ਕੁਈਨ ਐਂਡ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਕੈਸਲਮੋਰ, ਮਕਵੀਨ, ਫਾਈਨੈਂਸ਼ੀਅਲ, ਮਿਸਾਗਾ ਰੋਡ, ਬੋਲਟਨ, ਇਟੋਬਿਕੋ, ਰੈਕਸਡੇਲ, ਸਾਰੇ ਕਿਤੇ ਨੇ। 905-500-4000 ਨੰਬਰ ਹੈ, 905-500-4000, 905-500-4000, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ ਅਤੇ ਮਿਸਟਰ ਸਿੰਘ ਪੀਜ਼ ਦੀਆਂ ਡੀਲਾਂ ਇੰਜੋਏ ਕਰੋ। ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਬਾਈ ਨੂੰ ਕਾਲ ਕਰ ਲਓ, 10 ਸਾਲ ਦੀ ਗੱਡੀਆਂ 'ਤੇ ਵਾਰੰਟੀ ਹੈ, ਬੜੇ ਰੀਜ਼ਨੇਬਲ ਰੇਟ ਨੇ, ਬੜੀਆਂ ਟੌਪ ਦੀਆਂ ਗੱਡੀਆਂ ਨੇ। ਕੈਲੇਡਨ ਮਿਤਸੂਬਿਸ਼ੀ 6476782754 ਦੇ ਉੱਤੇ ਤੁਸੀਂ ਯਾਦ ਰੱਖੋ ਜ਼ਰੂਰ, ਕੈਲੇਡਨ ਮਿਤਸੂਬਿਸ਼ੀ 3511 ਹਾਈਵੇ 9 ਇਨ ਕੈਲੇਡਨ ਨੇ ਤੁਹਾਡੇ ਲਈ ਲੋਕੇਟਡ ਨੇ। ਸੋ ਹਮੇਸ਼ਾ ਤੁਹਾਨੂੰ ਇੱਕੋ ਇੱਕ ਗੱਲ ਕਹੀਦੀ ਹੈ ਕਿ ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਬਿਜ਼ਨਸ ਦੇ, ਕੋਈ ਤੁਹਾਡੇ ਤੋਂ ਲਿਖਿਆ ਨਹੀਂ ਜਾਂਦਾ, ਅਸੀਂ ਖਾਲੀ 'ਚ ਦੇ ਦਿੱਤਾ, ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ ਦੇ ਉੱਤੇ ਤੁਸੀਂ ਮੈਸੇਜ ਕਰ ਦਿਓ ਸਾਨੂੰ, ਕੋਈ ਵੀ ਨੰਬਰ ਚਾਹੀਦੇ ਹੈ ਜੀ ਸਦਕੇ, ਮੋਸਟ ਵੈਲਕਮ, ਐਨੀ ਟਾਈਮ ਸਾਡੇ ਤੋਂ ਲੈ ਸਕਦੇ ਹੋ, PUNJABILEHRAN ਔਨ ਇੰਸਟਾਗ੍ਰਾਮ। ਸੋ ਚੱਲਦੇ ਹਾਂ ਇੱਕ ਵਾਰ ਫਿਰ ਲਾਈਵ ਔਨ ਲੋਕੇਸ਼ਨ, ਅਤੇ ਗ੍ਰੈਂਡ ਫਨੈਲੀ ਦੀਆਂ ਬੜੀਆਂ ਟੌਪ ਦੀਆਂ ਡੀਲਾਂ ਲੈਂਦੇ ਹਾਂ ਫਰੋਮ ਗ੍ਰੈਂਡ ਹੋਮ ਫਰਨੀਚਰ। ਜੀ
1: ਜੀ ਬਾਈ ਜੀ, ਬੜੀ ਸ਼ਾਨਦਾਰ ਡੀਲਸ ਲੈ ਕੇ ਆਪਾਂ ਫਿਰ ਇੱਕ ਵਾਰੀ ਹਾਜ਼ਰ ਹਾਂ, ਬੜੀਆਂ ਸ਼ਾਨਦਾਰ ਕੜਾਕੇ ਕਡਮੀਆਂ ਡੀਲ, ਫਸਟ ਐਨੀਵਰਸਰੀ ਗ੍ਰੈਂਡ ਹੋਮ ਫਰਨੀਚਰ ਦੇ। ਸੁੱਖ ਬਾਈ ਖੜਕਾ ਦਿਓ ਯਾਰ ਫਿਰ।
2: ਬਿਲਕੁਲ ਬਾਈ ਜੀ, ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ, ਬੀਬੀ ਲਈ ਜੇ ਪੇਟੀ ਵਾਲਾ ਬੈੱਡ ਲੈਣਾ, ਜਾਂ ਤੁਸੀਂ ਆਪਣੇ ਲਈ ਲੈਣਾ ਸਟੋਰੇਜ ਵਾਲਾ ਕੁਈਨ ਸਾਈਜ਼ ਦਾ, ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ ਨੂੰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ $399 ਦਾ। ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ 399 ਤੇ ਇਹਦੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1,100 ਸੀ, $399 ਦਾ। ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, $399 ਤੇ ਨਾਲ ਏਅਰ ਫਰਾਇਰ ਫ੍ਰੀ ਦਿੱਤਾ ਜਾਊਗਾ। ਸੋ ਮਾਈਕ੍ਰੋਵੇਵ ਲੈ ਲਓ ਜਾਂ ਏਅਰ ਫਰਾਇਰ ਲੈ ਲਓ, ਦੋਨੋਂ ਚੀਜ਼ਾਂ ਦਾ ਜਿਹੜਾ ਮਰਜ਼ੀ ਤੋਹਫਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਐਨਵਰਸਰੀ ਸੇਲ ਦਾ ਸੱਦਾ ਪੱਤਰ ਦੇ ਰਹੇ ਹਾਂ ਪਰਿਵਾਰਾਂ ਨੂੰ ਸਪੀਕਰ ਦੇ ਉੱਪਰ, ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, 6885 ਟੋਮਕਨ ਰੋਡ, 6685 ਟੋਮਕਨ ਰੋਡ ਬਾਈ।
1: ਬਾਈ ਜੀ, ਨਾਲ ਦੀ ਨਾਲ ਫਿਰ ਬੈੱਡ ਦੀ ਵੀ ਡੀਲ ਆਣ ਦਿਓ, ਜਿਹੜੇ ਕਿੰਗ ਸਾਈਜ਼ ਬੈੱਡ ਨੇ ਜਾਂ ਕਿਸੇ ਨੇ ਕੁਈਨ ਲੈਣਾ ਉਹਦੀ ਵੀ ਚੱਕਵੀਂ ਡੀਲ ਆਣ ਦਿਓ।
2: ਬਿਲਕੁਲ ਬਾਈ ਜੀ, ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦੇਣ ਲੱਗੇ ਹਾਂ, ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਸੋ ਕਿੰਗ ਸਾਈਜ਼ ਦਾ ਬੈੱਡ, ਲਾਈਟ ਕਲਰ ਦਾ, ਜੇ ਤੁਸੀਂ ਬੈਡਰੂਮ ਸੈੱਟ ਆਪਣੇ ਬੈਡਰੂਮ ਨਹੀਂ ਲੈਣਾ ਚਾਹੁੰਦੇ, ਕਿੰਗ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਵਾਲਾ, ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਦਾ ਟਾਲੀਆਂ ਸੀਰੀਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਦੇ ਉੱਪਰ ਮਾਰਬਲ ਟੌਪ ਲੱਗਾ ਹੋਇਆ, ਤੇ ਮਿਰਰ ਰਾਊਂਡ ਐਲਈਡੀ ਲਾਈਟਾਂ ਦੇ ਨਾਲ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਕਿੰਗ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ, ਸਾਈਡ ਟੇਬਲ ਮਾਰਬਲ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਲੈ ਜਾਓ ਐਨਵਰਸਰੀ ਸਪੈਸ਼ਲ, ਸੈਚਰਡੇ ਸੰਡੇ ਜਿੰਨੇ ਵੀ ਪਰਿਵਾਰ ਪਹੁੰਚਣਗੇ, 6885 ਟੋਮਕਨ ਰੋਡ ਦੇ ਉੱਪਰ, ਪੂਰਾ ਬੈਡਰੂਮ ਸੈੱਟ $1,699 ਦੇ ਵਿੱਚ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਫ੍ਰੀ।
1: ਓ ਬਾਈ ਜੀ, ਮੈਂ ਤੁਹਾਨੂੰ ਜੇ ਫੋਟੋ ਭੇਜਾਂ ਨਾ ਹੁਣੇ, ਤੇ ਐਡਾ ਕਾ ਸ਼ਾਨਦਾਰ ਕਿੰਗ ਸਾਈਜ਼ ਹੈ, ਪਿਛਲੇ ਪਾਸੇ ਮਾਰਬਲ, ਉਹਦੇ ਅੱਗੇ ਲੈਦਰ, ਉਹਦੇ ਅੱਗੇ ਇਹ ਗੋਲਡਨ, ਕੀ ਲਾਈਟਾਂ ਕੀ ਲੱਗਾ?
2: ਬਿਲਕੁਲ ਐਲਈਡੀ ਲਾਈਟਾਂ ਜਗਮਗ ਕਰ ਰਹੀਆਂ ਐਲਈਡੀ ਲਾਈਟਾਂ ਬਾਈ ਜੀ।
1: ਬਾਈ ਜੀ, ਬੜਾ ਸ਼ਾਨਦਾਰ, ਇਹ ਤੇ ਮਿਸ ਕਰਨ ਵਾਲਾ ਨਹੀਂ, ਇਹ ਰੈਗੂਲਰ ਕੀਮਤ ਵਾਕਈ ਚਾਰਜਰ ਵਾਲਾ, ਸਿਰਫ ਕਿੰਨਾ, $1,699
2: ਤੇ ਟੈਲੀਵਿਜ਼ਨ ਟੀਵੀ ਫ੍ਰੀ।
1: ਬਾਈ ਜੀ ਇਹ ਡੀਲ ਤੇ ਮਿਸ ਤੁਸੀਂ ਕਰ ਨਹੀਂ ਸਕਦੇ। ਪਹੁੰਚੋ 6685-6685 ਟੋਮਕਨ ਰੋਡ, ਟੋਮਕਨ ਅਤੇ ਡੈਰੀ ਇੰਟਰਸੈਕਸ਼ਨ ਦੇ ਨੇੜੇ, ਵੱਡਾ ਸਾਰਾ ਸਟੋਰ, 22,000 ਸਕੁਆਇਰ ਫੀਟ ਦਾ, ਜਗਮਗ ਲਾਈਟਾਂ ਜਗਦੀਆਂ ਪੂਰੀਆਂ, ਗ੍ਰੈਂਡ ਹੋਮ ਫਰਨੀਚਰ ਤੇ ਆਓ ਤੇ ਬੜਾ ਸ਼ਾਨਦਾਰ ਫਰਨੀਚਰ ਡਿਸਕਾਊਂਟਡ ਪ੍ਰਾਈਸ ਦੇ ਉੱਪਰ ਲੈ ਕੇ ਜਾਓ। ਫਸਟ ਈਅਰ ਐਨੀਵਰਸਰੀ ਗ੍ਰੈਂਡ ਹੋਮ ਫਰਨੀਚਰ ਤੇ ਜੀ।
0: ਜੀ ਤੇ ਸਰਬਜੀਤ, ਬੜੀ ਉਡੀਕ ਕੱਲ ਸ਼ਾਮ ਦੀ, ਬੜੇ ਸਾਡੇ ਸੱਜਣ ਮਿੱਤਰ ਪੁੱਛ ਰਹੇ ਕਿ ਸਰਬਜੀਤ ਹੁਣੇ ਲਾਈਵ ਪ੍ਰੋਗਰਾਮ ਕਦੋਂ ਪੇਸ਼ ਕਰ ਰਹੇ, ਸੋ ਕੱਲ ਦਾ ਵੀ ਦੇ ਦਿਓ ਮੈਸੇਜ ਪਲੀਜ਼।
1: ਜੀ ਬਿਲਕੁਲ, ਕੱਲ ਨੂੰ ਸ਼ਾਮੀ ਆਪਾਂ ਫੇਰ ਜੁੜਾਂਗੇ 9-10 ਸ਼ਨੀਵਾਰ ਸ਼ਾਮ AM 530 ਤੇ, ਤੇ ਸਰਬ ਰੇਡੀਓ ਲੈ ਕੇ ਮੈਂ ਸਰਬਜੀਤ ਸਿੰਘ ਆਪਾਂ ਕੱਲ ਸ਼ਾਮੀ ਵੀ ਮਿਲਾਂਗੇ ਤੇ ਬਹੁਤ ਸਾਰਾ ਪਿਆਰ ਸਾਰਿਆਂ ਨੂੰ ਜੀ।
0: ਵੈਰੀ ਗੁੱਡ, ਸੋ ਸਰਬਜੀਤ ਨੂੰ ਕੱਲ ਨੂੰ ਤੁਸੀਂ ਸ਼ਾਮ ਨੂੰ ਸੁਣੋਗੇ ਜ਼ਰੂਰ ਸਰਬ ਰੇਡੀਓ ਦੇ ਉੱਤੇ ਕੱਲ ਸ਼ਾਮੀ 9-10 ਏਸੀ ਸਟੇਸ਼ਨ ਏਸੀ ਸਟੂਡੀਓ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸਾਰੇ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ। ਇੱਕ ਕਾਲ ਵੀ ਆਪਾਂ ਲੈ ਲਈਏ। 4-1 ਹੈਲੋ
3: ਹੈਲੋ
0: ਹੈਲੋ ਜੀ,
3: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਇਹ ਜਿਹੜੀ ਤੁਸੀਂ ਕਾਇੰਡ ਆਫ ਕਮਿਊਨੀਕੇਸ਼ਨ ਕੀਤੀ ਆ, ਹੁਣ ਇਹ ਪ੍ਰੋਬਲਮ ਦੱਸੀ ਆ, ਆਈ ਥਿੰਕ ਯੂ ਨੋ ਵਟ, ਲਾਈਕ ਵਾਈਫ ਨੂੰ ਹਮੇਸ਼ਾ ਹੀ ਲਾਈਕ ਲਾਈਫ ਦੇ ਵਿੱਚ ਇੰਪੋਰਟੈਂਸ ਦੀ ਜ਼ਰੂਰਤ ਹੁੰਦੀ ਆ, ਕਿਉਂਕਿ ਵੀ ਆਰ ਪਾਰਟਨਰਸ ਤੇ ਸਮਟਾਈਮਸ ਓਪਨਲੀ ਕਮਿਊਨੀਕੇਸ਼ਨ ਕੀਤੀ ਨੀ ਜਾਂਦੀ ਤੇ ਜਿਹਦੇ ਕਰਕੇ ਕਿ ਮਿਸ ਅੰਡਰਸਟੈਂਡਿੰਗ ਅਰਾਈਜ਼ ਹੋ ਜਾਂਦੀਆਂ ਨੇ, ਤੇ ਇੱਥੇ ਦੀ ਵਾਈਫ ਨੂੰ ਵੀ ਕਾਉਂਸਲਿੰਗ ਦੀ ਲੋੜ ਸੀ, ਵੇਅਰ ਐਸ ਕਿ ਅਸੀਂ ਇਸ ਚੀਜ਼ਾਂ ਨੂੰ ਅੱਜ ਕੱਲ੍ਹ ਲੈਂਦੇ ਨੀ ਸੀਰੀਅਸ ਕਿ ਸਾਨੂੰ ਮੈਂਟਲ ਕਾਉਂਸਲਿੰਗ ਦੀ ਲੋੜ ਆ ਜਾਂ ਕਾਇੰਡ ਆਫ ਕਿਉਂ ਉਹਨੇ ਡਿਵੋਰਸ ਕੀਤਾ। ਦੇਰ ਮੇ ਬੀ ਅ ਫਿਊ ਰੀਜ਼ਨਸ ਬਿਹਾਈਂਡ ਦੈਟ, ਲਾਈਕ ਇਟਸ ਨਾਟ ਓਨਲੀ ਦਾ ਵਨ ਰੀਜ਼ਨ, ਦੈਟਸ ਵਾਈ ਸ਼ੀ ਟੁੱਕ ਅ ਦੈਟ ਬਿਗ ਡਿਸੀਜ਼ਨ। ਸੋ ਆਈ ਵੁੱਡ ਸੇ ਪ੍ਰੈਫਰੈਂਸ ਇਜ਼ ਇੰਪੋਰਟੈਂਟ, ਲਾਈਕ ਈਵਨ ਇਟਸ ਅ ਮਾਈਨਰ ਗਿਫਟ ਔਰ ਵਟ ਐਵਰ, ਡਜ਼ਨਟ ਮੈਟਰ, ਓਪਨ ਕਮਿਊਨੀਕੇਸ਼ਨ ਇਜ਼ ਆਲਵੇਜ਼ ਬੈਟਰ।
0: ਨਹੀਂ ਸੋ ਤੁਹਾਨੂੰ ਲੱਗਦਾ ਕਿ ਵਾਈਫ ਜਿਹੜੀ ਆ ਓਵਰ ਰਿਐਕਟ ਕਰ ਰਹੀ ਹੈ ਜਾਂ ਨਹੀਂ?
3: I don't think odi wife overreact kar rahi hai, odi kuch expectations hundiyan ne na wife diyan, like you said, like she was a housewife and she was looking after the children, so definitely she needs kind of a importance in the life, right? So o kar baith ke sacrifice kar rahi hai, there as unna de vich ki hunda, as a psychotherapist I'm just sharing you, kyunki unna de vich inferiority complex paida ho janda, right? Ki main ghar baithi ha te mainu koi is tarah di options available nahi, and my husband is flirting outside, so she may be thinking that way, right? But agar open communication hove, utthe todi understanding better ho jaye, sade husband de tonu full trust hove ki like he is not going to go anywhere, even though he is just sharing a gift, but that's a very expensive gift. Moreover, he should openly talk to his wife like, hey, am I okay to give a gift to somebody? Then she may be okay for that, who knows, right? The preference should be given to his wife.
0: Theek hai, thank you.
3: As like counseling, we need to do the counseling.
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਇਹ ਕਹਿੰਦੇ ਕਿ ਪ੍ਰੈਫਰੈਂਸ ਵਾਈਫ ਨੂੰ ਮਿਲਣੀ ਚਾਹੀਦੀ ਹੈ, ਤੇ ਖਾਸ ਤੌਰ ਤੇ ਕੋਈ ਹਾਊਸ ਵਾਈਫ ਹੈ ਉਹਨਾਂ ਨੂੰ ਬਿਲਕੁਲ ਹੁੰਦਾ ਯਾਰ ਕਿ ਯੂ ਨੋ ਅਸੀਂ ਪਹਿਲੀ ਪ੍ਰਾਇਓਰਟੀ ਹਾਂ, ਸਾਡਾ ਕਿਤੇ ਨਾ ਕਿਤੇ ਬੰਦਾ ਸਾਡੇ ਬਾਰੇ ਸੋਚੇ। ਸੋ ਨੰਬਰ ਹੈ ਆਪਣਾ 9056733337, 9056733337, 2153 ਹੈਲੋ।
4: ਹਾਂਜੀ ਨਵੀ ਜੀ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
4: ਠੀਕ ਹੈ ਠੀਕ ਹੈ। ਜੇ ਤਾਂ ਵਾਈਫ ਉਹਦੀ ਸੇਮ ਪ੍ਰੋਡਕਟ ਯੂਜ ਕਰਦੀ ਆ ਤੇ ਉਹਨੇ ਫਿਰ ਵੀ ਦੇਤੇ, ਫਿਰ ਤਾਂ ਬਹੁਤ ਗਲਤ ਗੱਲ ਹੈ। ਤੇ ਦੂਸਰਾ ਗੱਲ ਇਹ ਹੈ ਜੀ, ਜੇ ਉਸ ਬੰਦੇ ਨੂੰ ਕੀ ਪਤਾ ਸੀ ਵੀ ਇਹ ਜਿਹੜਾ ਪੈਕੇਜ ਆ ਬਹੁਤ ਐਕਸਪੈਂਸਿਵ ਆ, ਫਿਰ ਵੀ ਦੇਤੇ, ਤਾਂ ਉਹ ਗਲਤ ਗੱਲ ਹੈ।
0: ਨਹੀਂ ਪਰ ਯੂਜ ਕਰਦੀ ਹੈ ਨਹੀਂ, ਤੂੰ ਕਿਸੇ ਹੋਰ ਔਰਤ ਨੂੰ ਦੇ ਰਿਹਾ ਉਹ ਗਿਫਟ, ਵਾਈਫ ਨੂੰ ਫੜਾਓ ਜਿਹਨੂੰ ਮਰਜ਼ੀ ਦਵੇ, ਜੇ ਨਹੀਂ ਯੂਜ ਕਰਦੀ ਤਾਂ। ਇੰਨਾ ਵੱਡਾ ਇਸ਼ੂ ਨਹੀਂ। ਓਕੇ, ਤੁਸੀਂ ਸਪੋਜ਼ ਕਰੋ ਤੁਹਾਡੀ ਵਾਈਫ ਕੰਮ ਤੇ ਹੈ ਤੇ ਉਹਨੂੰ ਇੱਕ ਗਿਫਟ ਮਿਲਦਾ PlayStation 5, ਤੇ ਉਹਨੇ ਦੇਖਿਆ ਉਹ ਕਹਿੰਦੀ ਕਿ ਚੱਲ ਮੈਂ ਕੀ ਕਰਨਾ, ਉਹਦੇ ਨਾਲ ਇੱਕ ਬੰਦਾ ਕੰਮ ਕਰਦਾ, ਉਸ ਬੰਦੇ ਨੂੰ ਉਹਨੇ ਫੜਾ ਦਿੱਤਾ, ਤੇ ਫਿਰ ਤੁਸੀਂ ਕੀ ਕਹੋਗੇ? ਤੁਸੀਂ ਮਾਈਂਡ ਕਰੋਗੇ ਜਾਂ ਕਹੋਗੇ ਨਹੀਂ? ਫਿਰ ਕੀ ਹੋ ਗਿਆ, ਏਡੀ ਕਿਹੜੀ ਗੱਲ?
4: ਜੇ ਤਾਂ ਮੈਂ PlayStation ਪਲੇ ਕਰਦਾ ਤਾਂ ਫਿਰ ਉਹਨੂੰ ਪਤਾ ਵੀ ਇਹ ਪਲੇ ਕਰਦਾ ਵਾ ਤੇ ਉਹਦੀ ਲੋੜ ਵਾਲੀ ਚੀਜ਼ ਆ, ਉਹ ਨਹੀਂ ਦਊਗੀ। ਠੀਕ ਹੈ ਜੀ, ਜੇ ਮੈਂ ਪਲੇ ਨਹੀਂ ਕਰਦਾ, ਆਈ ਐਮ ਨਾਟ ਅ ਗੇਮਰ, ਤਾਂ ਉਹਨੇ ਦੇ ਵੀ ਦਿੱਤਾ, ਆਈ ਡੋਂਟ ਮਾਈਂਡ, ਸਮਝੇ?
0: ਅੱਛਾ, ਤੁਸੀਂ ਮਾਈਂਡ ਨਹੀਂ ਕਰੋਗੇ ਜੇ ਉਹਨੇ ਦੇ ਦਿੱਤਾ ਹੈ?
4: ਟੇਪ ਜੇ ਮੈਂ ਪਲੇ ਨਹੀਂ ਕਰਦਾ ਫਿਰ ਮੈਂ ਮਾਈਂਡ ਕਿਉਂ ਕਰਨਾ, ਜੇ ਮੇਰੀ ਕੰਮ ਦੀ ਚੀਜ਼ ਨੀ ਮੈਂ ਉਸ ਵੇਲੇ ਨਾ ਦੇਖ ਰਿਹਾ। ਹਾਂ ਚਲੋ ਜੇ ਵੈਲਿਊ ਪਤਾ ਉਸ ਚੀਜ਼ ਦੀ ਬੰਦੇ ਨੂੰ ਫਿਰ ਵੀ ਉਹ ਦੇ ਰਿਹਾ, ਉਹ ਬੰਦੇ ਦੀ ਵੀ ਥੋੜੀ ਜਿਹੀ ਗਲਤੀ ਹੈਗੀ ਆ ਵੀ ਜੇ ਉਹਨੂੰ ਪਤਾ ਵੀ ਹਾਂ ਇਹ ਚੀਜ਼ ਐਕਸਪੈਂਸਿਵ ਆ ਜਾਂ ਇਹ ਬਹੁਤ ਵੱਡੀ ਚੀਜ਼ ਆ ਹੋ ਸਕਦੀ ਹੈ ਮੇਰੀ ਵਾਈਫ ਲਈ, ਤਾਂ ਉਹ ਫਿਰ ਵੀ ਦੇ ਰਿਹਾ। ਹੋ ਸਕਦਾ ਉਹਨੇ ਸੋਚਿਆ ਵੀ ਇਟਸ ਗੋਨਾ ਬੀ $20-$100 ਸਮਥਿੰਗ ਪੈਕੇਜ, ਇਟਸ ਓਕੇ ਲੈਟ ਇਟ ਗੋ।
0: ਕੀ ਨਾ ਕੁੜੀਆਂ ਦੇ ਕਮੈਂਟ ਆਏ, ਉਹ ਕੁੜੀਆਂ ਕਹਿੰਦੀਆਂ ਕਿ ਜੇ ਚਾਹੇ ਕੋਈ $5 ਦੀ ਵੀ ਚੀਜ਼ ਹੋਵੇ, ਕੋਈ ਸਬਜ਼ੀਆਂ ਦਾ ਵੀ ਬੋਰਾ ਹੋਵੇ, ਅਸੀਂ ਫਿਰ ਵੀ ਮਾਈਂਡ ਕਰਾਂਗੇ ਵੀ ਉਹਨੇ ਉਸ ਕੁੜੀ ਨੂੰ ਕਿਉਂ ਦਿੱਤਾ।
4: ਬਿਲਕੁਲ ਬਿਲਕੁਲ ਸਹੀ ਗੱਲ ਹੈ, ਇਹ ਜਿਹੜਾ ਜੈਲਸ ਵਾਲਾ ਫੈਕਟਰ ਹੈ ਇਹ ਤਾਂ ਹਮੇਸ਼ਾ ਥੋੜਾ ਵੱਧ ਹੁੰਦਾ ਹੀ ਆ ਉਹਨਾਂ ਚ।
0: ਚਲੋ ਠੀਕ ਹੈ, ਮੈਂ ਨੀ ਕਹਿੰਦਾ ਤੁਸੀਂ ਕਹਿੰਦੇ ਹੋ, ਚਲੋ ਠੀਕ ਹੈ, ਥੈਂਕ ਯੂ, ਵੈਰੀ ਗੁੱਡ। ਸੋ ਅੱਛਾ ਬਾਈ ਜੀ ਕਹਿੰਦੇ ਕਿ ਜੈਲਸ ਫੈਕਟਰ ਵੱਧ ਹੁੰਦਾ। ਸੋ ਨੰਬਰ ਹੈ ਆਪਣਾ 9073337 905-673-3337 ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ। ਰੋਇਲ ਪਰਫਿਊਮਸ, ਵਾਹ, ਕਿਸੇ ਨੂੰ ਤੋਹਫਾ ਲੈ ਕੇ ਦੇਣਾ ਯਾਰ, ਵਧੀਆ ਫਰੈਗਰੈਂਸ, ਵਧੀਆ ਪਰਫਿਊਮ ਲੈ ਕੇ ਦਿਓ ਹੈ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ। ਜਿਹੜੇ ਬ੍ਰਾਂਡਿਡ ਪਰਫਿਊਮ ਮਾਰਕੀਟ ਦੇ ਵਿੱਚ $400-$500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਕੁਆਲਿਟੀ ਤੁਹਾਨੂੰ ਸਿਰਫ $50 ਚ ਮਿਲ ਰਹੇ ਨੇ। ਕਿਆ ਬਾਤ ਹੈ! ਤੇ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ 2 ਪਰਫਿਊਮ ਖਰੀਦੋ, 1 ਬਿਲਕੁਲ ਫ੍ਰੀ। ਇਹ ਆਪਣੇ ਨਾ ਰੋਇਲ ਪਰਫਿਊਮ ਵਾਲੇ ਜਿਹੜੇ ਫਰੈਗਰੈਂਸ ਦੇ ਪਰਫਿਊਮ ਦੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਇਸ ਕਰਕੇ ਘੱਟੋ ਘੱਟ 6-8 ਘੰਟੇ ਮਿਨੀਮਮ ਇਹ ਚੱਲਦੇ ਨੇ, ਤੇ ਕੱਪੜਿਆਂ 'ਚ ਅਗਲੇ ਦਿਨ ਵੀ ਬੜੀ ਵਧੀਆ ਖੁਸ਼ਬੂ ਆਉਂਦੀ ਹੈ। royalperfumes.co royalperfumes.co ਤੇ ਨੰਬਰ ਹੈ 437-315-0701 437-315-0701 437-315-0701 1728। ਹੈਲੋ,
5: ਸਤਿ ਸ਼੍ਰੀ ਅਕਾਲ ਨਵੀਂ ਵੀਰੇ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
5: ਵਧੀਆ ਜੀ, ਮੈਂ ਵੀਰੇ ਸਵੇਰੇ ਵੀ ਸੁਣਦਾ ਸੀ ਟੌਪਿਕ, ਮੈਂ ਨਾ ਲਾਈਟਰ ਨੋਟ ਤੇ ਗੱਲ ਕਰਨੀ ਸੀ। ਅਸੀਂ ਸਵੇਰੇ ਵੀ ਮੈਂ ਤੇ ਮੇਰੀ ਵਾਈਫ ਸੁਣਦੇ ਸੀਗੇ ਤੇ ਹੁਣ ਵੀ ਅਸੀਂ ਇਕੱਠੇ ਸੁਣੇ ਜਾਂਦੇ ਸੀ, ਸਾਰਾ ਦਿਨ ਅਸੀਂ ਕੀਤੀ 1-2 ਵਾਰ ਗੱਲ ਇਹਦੇ ਤੇ, ਤੇ ਸਾਨੂੰ ਤਾਂ ਲੱਗ ਰਿਹਾ ਕੰਪਨੀ ਵਾਲੇ ਦੀ ਗਲਤੀ, ਉਹਨਾਂ ਨੂੰ ਪੋਸਟ ਪਾਉਣ ਦੀ ਕੀ ਲੋੜ ਹੋ ਗਈ ਸੀ।
0: ਜੋਬ
5: ਤੇ ਹੁੰਦਾ ਆਪਾਂ ਨਾ ਕਿਸੇ ਤੋਂ ਕੋਈ ਨਾ ਕੋਈ ਫੇਵਰ ਲਿਆ ਹੁੰਦਾ ਜਾਂ ਕੋਈ ਆਪਣਾ ਫੇਵਰ ਕਰਦਾ ਹੁੰਦਾ, ਕਈ ਵਾਰ ਕੋਈ ਹੁੰਦੀ ਆ ਆਪਣੇ ਤੋਂ ਗਲਤੀ ਗੁਲਤੀ ਹੋ ਜਾਂਦੀ ਆ ਤੇ ਅਗਲਾ ਬੰਦਾ ਪ੍ਰੋਸੈਸ ਚ ਤੁਹਾਨੂੰ ਬਚਾ ਲੈਂਦਾ, ਤੇ ਬੰਦਾ ਵੈਸੇ ਹੀ ਫਲੋ ਫਲੋ ਚ ਖੁਸ਼ੀ ਖੁਸ਼ੀ ਚ ਚੀਜ਼ ਫੜਾਈ ਜਾਂਦੀ ਆ। ਹੋ ਸਕਦਾ ਉਹਨੇ ਕਿਹੜਾ ਮਤਲਬ ਨਾ ਦੇਖਿਆ ਹੋਵੇ, ਅਸੀਂ ਏਦਾਂ ਹੀ ਆਪਾਂ ਤਾਂ ਗੱਲ ਕਰ ਰਹੇ ਹਾਂ ਕਿ ਨਾ ਦੇਖਿਆ ਹੋਵੇ ਉੱਥੇ, ਹੋ ਸਕਦਾ ਉਹਨੇ ਭੈਣ ਬਣਾਈ ਹੋਵੇ ਤੋ ਏਦਾਂ ਵੀ ਦਿੱਤਾ ਹੋ ਸਕਦਾ, ਪਰ ਡਿਵੋਰਸ ਵਾਲਾ ਥੋੜਾ ਜ਼ਿਆਦਾ ਹੋ ਗਿਆ, ਏਦਾਂ ਨੀ ਉਹਨੂੰ ਕਰਨਾ ਚਾਹੀਦਾ।
0: ਤੁਹਾਡੇ ਵਾਈਫ ਦਾ, ਤੁਹਾਡੇ ਵਾਈਫ ਦਾ ਕੀ ਓਪੀਨੀਅਨ ਸੀ ਕਿ ਉਹਨਾਂ ਨੂੰ ਵੀ ਲੱਗਦਾ ਕਿ ਲੇਡੀ ਓਵਰ ਰਿਐਕਟ ਕਰ ਰਹੀ ਹੈ?
5: ਉਹ ਹਾਂਜੀ, ਸਾਡਾ ਸੇਮ ਹੀ, ਅਸੀਂ ਸਾਰਾ ਦਿਨ ਹੀ ਅੱਜ ਅਸੀਂ ਇਸੇ ਗੱਲ ਤੇ ਹੱਸੀ ਗਏ, ਅਸੀਂ ਦੋਨਾਂ ਨੇ ਇਹੀ ਗੱਲ ਸੋਚੀ ਵੀ ਏਡੀ ਗੱਲ ਨੀ ਹੈਗੀ, ਜੇ ਦੇ ਵੀ ਦਿੱਤਾ ਤਾਂ ਇਟਸ ਫਾਈਨ, ਤੇ ਬਾਅਦ ਚੋਂ ਕੁਛ ਹੋਰ ਲੈ ਲੈਂਦੀ ਉਹਦੇ ਤੋਂ ਜਾਂ ਮਤਲਬ ਲੜ ਲੁੜ ਲੈਂਦੇ ਜਾਂ ਕੁਛ, ਉਹ ਚੀਜ਼ਾਂ ਜਾਇਜ਼ ਸੀਗੀਆਂ, ਪਰ ਹੋ ਸਕਦਾ ਉਹਨਾਂ ਦੀ ਕੋਈ ਗੱਲ ਹੋਰ ਹੋਵੇ ਤਾਂ ਬਹਾਨਾ ਲੈ ਕੇ ਤੇ ਉਹਨੇ ਗੱਲ ਜ਼ਿਆਦਾ ਮਤਲਬ ਅੱਗੇ ਹੀ ਲਾ ਲਈ।
0: ਠੀਕ ਹੈ, ਸੋ ਠੀਕ ਹੈ, ਲੈਟਸ ਸੀ, ਦੇਖਦੇ ਹਾਂ ਬਾਕੀ ਕੀ ਕਹਿੰਦੇ ਆ। ਬਹੁਤ ਸ਼ੁਕਰੀਆ ਵੀਰੇ, ਦੇਖੋ ਪੰਗਾ ਇਹ ਹੈ ਨਾ, ਉਹ ਚੀਜ਼ ਬੰਦਾ ਕਦੇ ਭੁੱਲਦਾ ਵੀ ਨਹੀਂ ਕਿ ਯਾਰ ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਿਆ, ਮੇਰੀ ਇੱਕ ਇੰਪੋਰਟੈਂਸ ਤੇਰੇ ਦਿਮਾਗ ਦੇ ਵਿੱਚ ਕਿਵੇਂ ਨਹੀਂ ਆਈ, ਇਸ਼ੂ ਉਦੋਂ ਆ ਜਾਂਦਾ। ਫਿਰ ਅਗਲੀ ਹੁਣ ਉਹਨੂੰ ਹੋਊਗਾ ਕਿ ਯਾਰ ਇਹਨੇ 2-4 ਵਾਰ ਪਹਿਲਾਂ ਵੀ ਇੱਦਾਂ ਕੀਤਾ, ਮੈਨੂੰ ਇੱਦਾਂ ਮਹਿਸੂਸ ਕਰਾਇਆ ਕਿ ਮੈਂ ਇੰਪੋਰਟੈਂਟ ਨਹੀਂ ਹਾਂ। ਫਿਰ ਉਹ ਨਾ ਇੱਕ ਇੰਗਲਿਸ਼ ਕਹਿੰਦੇ ਹੁੰਦੇ ਆ, ਉਹ ਇੱਕ ਸਨੋਬਾਲ ਇਫੈਕਟ ਹੈ, ਤੇ ਫਿਰ ਗੱਲ ਵੱਧਦੀ ਵੱਧਦੀ ਵੱਧਦੀ ਵੱਧਦੀ ਇਸ ਲੈਵਲ ਤੱਕ ਪਹੁੰਚ ਜਾਂਦੀ ਹੈ। ਸੁੱਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇੱਕ ਵਾਰ ਫਿਰ, ਤੇ ਗ੍ਰੈਂਡ ਹੋਮ ਫਰਨੀਚਰ ਐਨਵਰਸਰੀ ਸੇਲ ਚੱਲ ਰਹੀ ਹੈ। ਸੋ ਸੁੱਖ ਜੀ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਚੱਲ ਰਹੀ ਆ, ਤੇ ਪਰਿਵਾਰਾਂ ਨੇ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾਣੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਨਵੇਕਲੇ ਕਿਸਮ ਦੇ ਜਿਹੜੇ ਟਰਕੀ ਸਟਾਈਲ ਦੇ ਸੋਫਾ ਸੈੱਟ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਤੇ ਤੁਸੀਂ ਜ਼ਰੂਰ ਇੱਕ ਚੱਕਰ ਲਾਓ 6885 ਟੌਮਗਨ ਰੋਡ ਦੇ ਉੱਪਰ, 6685 ਟੌਮਗਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈਡ ਲੈਣਾ ਗ੍ਰੇ ਕਲਰ ਦਾ ਕੋਰਡਰਾਈ ਫੈਬਰਿਕ ਦੇ ਵਿੱਚ, ਸੋਫਾ ਕਮ ਬੈਡ, ਸੋਫਾ ਕਨਵਰਟ ਇੰਟੂ ਬੈਡ, ਜਿਹਦੀ ਰੈਗੂਲਰ ਕੀਮਤ 800-900 ਡਾਲਰ ਸੀ, ਸਿਰਫ 299 ਦਾ। ਜੀ ਹਾਂ, ਸੋਫਾ ਕਮ ਬੈਡ ਸਿਰਫ 299 ਡਾਲਰ ਦਾ ਮਿਲੂਗਾ। ਸੋਫਾ ਕਮ ਬੈਡ ਬਾਈ ਕਰ ਲੈਣਾ ਤੇ ਫਰੰਟ ਦੇ ਵਿੱਚੋਂ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨੀ ਤੁਸੀਂ ਭੁੱਲਣੀ, ਜਿਹਦੇ ਵਿੱਚ ਤੁਸੀਂ 1100 ਡਾਲਰ ਕੈਸ਼, 500 ਡਾਲਰ ਕੈਸ਼, 100 ਡਾਲਰ ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਦੀ ਸਮਾਰਟ ਵਾਚ, ਏਅਰਪੋਡਸ, ਮਾਈਕ੍ਰੋਵੇਵ, ਟੋਸਟਰ ਤੇ ਬਹੁਤ ਸਾਰੇ ਤੋਹਫੇ ਜਿਹੜੇ ਦਿੱਤੇ ਜਾਣੇ ਆ। ਸੋ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਵੀ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ, ਐਨਵਰਸਰੀ ਸੇਲ, ਸੇਲ, ਸੇਲ ਨਵੀਂ ਬਾਜੀ।
0: ਕੀ ਬਾਤ ਹੈ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ, ਗੈਟ ਰੈਡੀ। G2149 ਹੈਲੋ
6: ਮੁੰਡੇ ਨੂੰ ਨਿਕਲਿਆ ਹੋਵੇ ਬੰਦਾ, ਉਹ ਵੀ ਬਾਹਰ ਕਿਉਂ ਦਵੇ ਕੋਈ ਵੀ ਚੀਜ਼, ਮਤਲਬ ਜਸਟ ਲਾਈਟਰ ਟੋਨ ਹੈ ਨਾ ਤੁਸੀਂ, ਮੇਰਾ ਤੇ ਸਾਡਾ ਤੇ ਉਂਝ ਪੰਗਾ ਪੈ ਜਾਣਾ ਸੀਗਾ ਵੀ ਮਤਲਬ ਉਪਰਾਂ ਦੀ ਟੋਲ ਹੀ ਨਿਕਲੇ ਹੁੰਦੇ ਵੀ ਮੈਂ ਬਾਹਰ ਕਿਉਂ ਦਿਆ ਆਇਆ ਕਿਸੇ ਨੂੰ, ਠੀਕ ਹੈ ਵੀ ਉਹ ਘਰੇ ਹੋਣੀ ਚਾਹੀਦੀ ਹੈ ਨਾ ਜੀ, ਖੁਸ਼ੀਆਂ ਸਾਂਝੀਆਂ ਘਰੇ ਹੀ ਹੋਣੀਆਂ ਚਾਹੀਦੀਆਂ।
0: ਜਦੋਂ
6: ਏਡੀ ਇੰਪੋਰਟੈਂਟ ਚੀਜ਼ ਬੈਠੀ ਹੈ ਤੁਹਾਡਾ ਬੇਬੀ ਸਾਂਭ ਰਹੀ ਹੈ, ਬਾਕੀ ਜੀ ਗੱਲ ਇਹ ਹੁੰਦੀ ਹੈ ਜੀ ਉੱਠ ਤੇ ਬੈਠੇ ਨੂੰ ਮਾੜੇ ਟਾਈਮ ਚ ਕੁੱਤੀ ਵੱਢ ਜਾਂਦੀ ਹੈ, ਹੋਰ ਕੋਈ ਨੀ, ਕੋਈ ਚੱਕਰ ਇੱਧਰ ਉੱਧਰ ਹੋਰ ਪਿਆ ਹੋਣਾ ਤੇ ਇਗਨੋਰ ਕਰਦੇ ਆ, ਮਤਲਬ ਆਪਣੇ ਕੋਲ ਹੋਰ ਕੋਈ ਬਹਾਨਾ ਹੀ ਨੀ ਹੈਗਾ ਉਹਨਾਂ ਦੇ ਇਮੋਸ਼ਨਸ ਨੂੰ ਇਗਨੋਰ ਕਰਨ ਦਾ, ਮਤਲਬ ਆਪਾਂ ਜੈਲਸੀ ਫੈਕਟਰੀ ਕਹਿ ਕੇ ਆਪਦੇ ਆਪ ਨੀ ਝਾਕਦੇ, ਮਤਲਬ ਆਪਾਂ ਬਸ ਇੱਕ ਹੀ ਫੜ ਰੱਖਿਆ ਵੀ ਹਾਂ ਜੀ ਜੈਲਸੀ ਕਰਦੀਆਂ ਉਹ, ਇਟਸ ਨੋਟ ਲਾਈਕ ਦੈਟ ਆਈ ਥਿੰਕ।
0: ਠੀਕ ਹੈ, ਨਹੀਂ ਚਲੋ ਗੱਲ ਠੀਕ ਹੈ, ਜੇ ਕੋਈ ਵੀ ਚੀਜ਼ ਹੈ ਹੁਣ ਉਹੀ ਹੈ, ਜੇ ਕੋਈ ਮੈਂ ਪਹਿਲਾਂ ਜੇ ਮੈਂ ਗੱਲ ਕੀਤੀ ਸਾਨੂੰ ਇੱਕ ਕਹਿ ਲਓ ਕਿ ਬੋਰਾ ਮਿਲ ਜਾਂਦਾ ਪਿਆਜ਼ ਦਾ, ਉਹ ਵੀ ਘਰੇ ਹੀ ਹੋਣਾ ਚਾਹੀਦਾ, ਹੋਰ ਕਿਸੇ ਨੂੰ ਕਾਹਨੂੰ ਦੇਣਾ। ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਟੈਨਸ਼ਨ ਹੈ ਤੁਹਾਨੂੰ, ਟੈਨਸ਼ਨ ਲੈਣੀ ਬੰਦ ਕਰੋ। ਰੇਖਾ ਅਤੇ ਨਦੀਮ ਜੀ ਨੇ ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ ਕਰਾ ਰਹੇ ਆ, ਕੋਈ ਲਾਈਨ ਆਫ ਕ੍ਰੈਡਿਟਸ ਨੇ, ਕੋਈ ਸਟੂਡੈਂਟ ਲੋਨ ਨੇ, ਕੋਈ ਕ੍ਰੈਡਿਟ ਕਾਰਡ ਦੇ ਬਿੱਲ ਵੱਧ ਗਏ ਨੇ, ਸੋ ਏ ਟੂ ਜ਼ੈਡ ਕੋਈ ਵੀ ਅਗਰ ਕਰਜ਼ਾ ਸਿਰ ਚੜ ਗਿਆ ਤਾਂ 416-650-1100 ਨੰਬਰ ਹੈ, 416-650-1100 ਦੇ ਉੱਤੇ ਕਾਲ ਕਰੋ, ਤੁਹਾਡੇ ਲਈ ਇਹਨਾਂ ਦੀ ਟੀਮ ਅਵੇਲੇਬਲ ਹੈ ਤੇ ਕਰਜ਼ਾ ਮਾਫ ਕਰਵਾਉਣ ਚ ਮਾਹਰ ਨੇ। ਇੱਕ ਤੁਸੀਂ ਮੈਸੇਜ ਯਾਦ ਰੱਖਣਾ ਗਿੱਲ ਫਾਰਮ ਦਾ, ਮੈਨੂੰ ਅੱਜ ਹੀ ਗਿੱਲ ਫਾਰਮ ਦੀ ਟੀਮ ਦਾ ਮੈਸੇਜ ਆਇਆ, ਕਹਿੰਦੇ ਨਵੀ ਸਾਡੇ ਫਾਰਮ ਤੇ ਸਬਜ਼ੀਆਂ ਰੈਡੀ ਨੇ, ਵੈਜੀਟੇਬਲ ਹਰ ਰੋਜ਼ ਫਰੈਸ਼ ਪਿਕ ਕੀਤੇ ਜਾਂਦੇ ਆ, ਚੱਪਣ ਕੱਦੂ, ਗ੍ਰੀਨ ਕੱਦੂ, ਐਗ ਪਲੈਂਟ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ, ਸਾਰਾ ਕੁਛ ਫਾਰਮ ਫਰੈਸ਼, ਇਹਨਾਂ ਦਾ ਚੱਕੀ ਦਾ ਆਟਾ ਫਰੈਸ਼ ਹਰ ਰੋਜ਼ ਪੀਸਿਆ ਜਾਂਦਾ, ਹੋਲ ਵੀਟ, ਮੱਕੀ, ਬੇਸਣ, ਬਾਜਰਾ ਤੇ ਉਸ ਦੇ ਨਾਲ ਨਾਲ ਫਾਰਮ ਦੇ ਆਂਡੇ, ਸ਼ਹਿਦ, ਸਾਰਾ ਕੁਛ ਤਾਂ ਹੈਗਾ ਹੀ ਹੈਗਾ। ਡਿਕਸੀ ਕਿੰਗ ਰੋਜ਼ 10 ਤੋਂ ਲੈ ਕੇ ਸਵੇਰੇ ਸ਼ਾਮ ਦੇ 7 ਵਜੇ ਤੱਕ, ਗਿੱਲ ਫਾਰਮ 905-925-2300 10485 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦਾ ਬਿਲਕੁਲ ਕੋਰਨਰ ਪੈਂਦਾ, ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰੋ, ਵਿਜ਼ਿਟ ਕਰੋ ਤੇ ਵਧੀਆ ਟੋਪ ਟੋਪ ਟੋਪ ਦੀਆਂ ਡੀਲਾਂ ਤੁਸੀਂ ਗਿੱਲ ਫਾਰਮ ਵਾਲਿਆਂ ਕੋਲੋਂ ਲਓ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ, ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰੀਨ ਮਿਲਸ, ਐਕੂਰਾ, 905-828-5800 ਤੇ ਕਾਲ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਬਿਲਕੁਲ ਜੀ, 7922 ਹੈਲੋ, ਸਤਿ ਸ਼੍ਰੀ ਅਕਾਲ।
7: ਆਹੀ ਲਾ ਲਓ ਆਪਣੇ, ਤੁਹਾਨੂੰ ਪਤਾ ਖਾਸ ਕਰ ਆਪਣੀ ਕਮਿਊਨਿਟੀ ਵੀ ਮੈਂ ਕਹੂੰਗਾ ਸਭ ਤੋਂ ਵੱਡਾ ਰੌਲਾ ਕੀ ਹੈ ਤੇ ਕਈ ਕੁੜੀਆਂ ਬਗੈਰ ਪੁੱਛੇ ਜੀ ਆਪਣੇ ਮਾਂ ਪਿਓ ਨੂੰ ਅਗਰ ਕੁਛ ਦੇ ਦਿੰਦੀਆਂ, ਪੈਸੇ ਦੇ ਦਿੰਦੀਆਂ, ਹਨਾ, ਉਹਦੇ ਵਿੱਚ ਬੰਦੇ ਲਾ ਉਹਦੇ ਆਪਦੇ ਮਾਂ ਪੇ ਹੁੰਦੇ ਆ, ਪੈਸੇ ਦਾ ਜਾਨੀ ਪਰਾਈ ਆ। ਅਗਰ ਬੰਦਾ ਦਊਗਾ ਏਦਾਂ ਬਗੈਰ ਪੁੱਛੇ ਆਪਣੀ ਘਰ ਵਾਲੀ ਨੂੰ, ਇਹਦਾ ਲੜਾਈ ਪੱਕੀ ਆ ਜੀ। ਹਾਂ, ਪਰ ਇਹ ਆ ਕਿ ਇਹ ਇੰਨੀ ਲੜਾਈ ਨੀ ਹੋਣੀ ਚਾਹੀਦੀ ਕਿ ਬੰਦਾ ਡਿਵੋਰਸਾਂ ਤੱਕ ਪਹੁੰਚ ਜਾਵੇ, ਪਰ ਗਲਤ ਗੱਲ ਆ।
0: ਠੀਕ ਹੈ, ਸੋ ਐਡੀ ਗੱਲ ਨੀ, ਉਹਦੀ ਉਹਦੀ ਰਿਐਕਸ਼ਨ ਥੋੜੀ ਜਿਹੀ ਜ਼ਿਆਦਾ ਸੀਗੀ, ਬਟ ਹੈ ਗਲਤ
7: ਰਿਐਕਸ਼ਨ। ਹਾਂਜੀ, ਰਿਐਕਸ਼ਨ ਭਾਜੀ, ਫਿਰ ਜੇ ਏਦਾਂ ਦੇ ਕੰਮ ਕਰ ਰਹੇ ਆ ਤਾਂ ਹੋਰ ਵੀ ਇਕੱਠੇ ਹੋ ਗਏ ਨਾ, ਰਿਐਕਸ਼ਨ ਕਿੰਨੇ ਇਕੱਠੇ ਹੋਏ ਹੋਣੇ ਆ।
0: ਹੋਰ ਕੁੜੀ ਨੂੰ ਗਿਫਟ ਦੇ ਰਿਹਾ, ਫਿਰ ਕੁੜੀ ਦੇ ਮਨ ਚ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਇਮੋਸ਼ਨ ਜ਼ਿਆਦਾ ਜਾਗ ਪੈਂਦੀ ਆ।
7: ਹਾਂਜੀ ਭਾਜੀ, ਦੇਖੋ ਬੰਦੇ ਬੰਦੇ ਏਦਾਂ ਹੀ ਕਹਿੰਦੇ ਨਾ ਕਿ ਮੇਰੀ ਵਾਈਫ ਮੇਰੇ ਤੋਂ ਮਤਲਬ ਸਲਾਹ ਕਰ ਲਵੇ ਕਿਸੇ ਚੀਜ਼ ਪਿੱਛੇ, ਤਾਂ ਸੇਮ ਵਾਈਫ ਲਈ ਵੀ ਏਦਾਂ ਹੀ ਹੋਣਾ ਚਾਹੀਦਾ ਨਾ, ਬੰਦੇ ਨੂੰ ਵੀ ਆਪਣੀ ਵਾਈਫ ਨਾਲ ਸਲਾਹ ਕਰਨੀ ਚਾਹੀਦੀ।
0: ਬਿਲਕੁਲ ਬਿਲਕੁਲ ਚਾਹੀਦੀ ਆ। ਚਲੋ ਠੀਕ ਹੈ ਸਰ, ਥੈਂਕ ਯੂ ਸੋ ਮਚ ਬੇ, ਬਹੁਤ ਧੰਨਵਾਦ ਤੁਹਾਡਾ। ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਇੱਕ ਸਿਚੁਏਸ਼ਨ ਬਾਰੇ ਜਿਹੜਾ ਅੱਜ ਕੱਲ ਬੜਾ ਵਾਇਰਲ ਹੋ ਰਿਹਾ ਆਨਲਾਈਨ ਸੋਸ਼ਲ ਮੀਡੀਆ ਤੇ, ਮਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਇਸ ਸਿਚੁਏਸ਼ਨ ਬਾਰੇ ਗੱਲਬਾਤ ਕਰ ਰਹੇ ਆ। ਹੋਇਆ ਕੀ ਹੈ, ਇੱਕ ਬੰਦਾ, ਉਹਨੂੰ ਨਾ ਕੰਮ ਤੇ ਇੱਕ ਗਿਫਟ ਮਿਲਦਾ, YSL ਇੱਕ ਬਹੁਤ ਹੀ ਲਗਜ਼ਰੀ ਬ੍ਰਾਂਡ ਹੈ, ਉਹਨੂੰ YSL ਦਾ ਇੱਕ ਮੇਕਅਪ ਕਿੱਟ ਗਿਫਟ ਮਿਲਦਾ ਕੰਮ ਤੇ। ਉਹਨੇ ਕੀ ਕੀਤਾ, ਚੱਕ ਕੇ ਉਹ ਗਿਫਟ, ਕਹਿੰਦਾ ਮੈਂ ਕੀ ਕਰਨਾ, ਉਹਨੇ ਇੱਕ ਕੁੜੀ ਆ ਉਹਦੇ ਨਾਲ ਕੰਮ ਕਰਦੀ ਉਹਨੂੰ ਦੇ ਦਿੱਤਾ ਐਜ਼ ਅ ਗਿਫਟ, ਕਹਿੰਦਾ ਕਿ ਤੂੰ ਰੱਖ ਲੈ, ਮੈਨੂੰ ਤਾਂ ਲੋੜ ਨਹੀਂ। ਉਹਦੇ ਕੰਮ ਵਾਲੇ ਨੇ ਚੱਕ ਕੇ ਫੋਟੋ ਪਾਤੀ ਆਨਲਾਈਨ ਵੀ, ਬੰਦਾ ਬਹੁਤ ਚੰਗਾ, ਇਹਨੇ ਗਿਫਟ ਦੇਤਾ ਆਪਦੀ ਕੋਵਰਕਰ ਨੂੰ, ਉਹਦੀ ਘਰੇ ਘਰ ਵਾਲੀ ਹੈ ਜਿਹੜੀ ਕਿ ਉਹਦੇ ਬੱਚੇ ਦੀ ਟੇਕ ਕੇਅਰ ਕਰਦੀ ਹੈ, ਘਰ ਸੰਭਾਲਦੀ ਹੈ। ਉਹ ਲੇਡੀ ਬਹੁਤ ਅਪਸੈਟ ਹੋਈ, ਉਹਨੂੰ ਕਹਿੰਦੀ ਕਿ ਯਾਰ ਤੂੰ ਕੀਤਾ ਕੀ ਹੈ, ਮੈਂ ਘਰੇ ਬੈਠੀ ਹਾਂ, ਸਫਾਈਆਂ ਮੈਂ ਕਰਦੀ ਹਾਂ, ਬੱਚੇ ਦੀ ਟੇਕ ਕੇਅਰ ਮੈਂ ਕਰਦੀ ਹਾਂ, ਸਾਰਾ ਦਿਨ ਘਰੇ ਮੈਂ ਹੁੰਦੀ ਹਾਂ, ਤੂੰ ਚੱਕ ਕੇ ਗਿਫਟ ਆਪਣੇ ਇੱਕ ਕੋਵਰਕਰ ਨੂੰ ਦੇਤਾ, ਉਹ ਵੀ ਕੁੜੀ ਨੂੰ। ਉਹ ਬੰਦਾ ਕਹਿੰਦਾ ਐਡੀ ਕਿਹੜੀ ਗੱਲ ਹੈ, ਫਿਰ ਕੀ ਹੋ ਗਿਆ ਜੇ ਮੈਂ ਉਹਨੂੰ ਦੇਤਾ, ਮੈਨੂੰ ਚਾਹੀਦਾ ਨਹੀਂ ਸੀ, ਮੈਂ ਉਹਨੂੰ ਫੜਾ ਦਿੱਤਾ, ਵਟਸ ਦਾ ਬਿਗ ਡੀਲ, ਐਡੀ ਕਿਹੜੀ ਗੱਲ ਹੈ। ਉਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਬਹਿਸ ਹੋਈ, ਕੁੜੀ ਕਹਿੰਦੀ ਮੈਂ ਤਾਂ ਬਹੁਤ ਅਪਸੈਟ ਹਾਂ, ਹੁਣ ਕੁੜੀ ਨੇ ਚੱਕ ਕੇ ਕਹਿੰਦੀ ਕਿ ਮੈਂ ਤਾਂ ਹੁਣ ਇਹਦੇ ਨਾਲ ਡਿਵੋਰਸ ਕਰ ਰਹੀ ਹਾਂ, ਉਹਨੇ ਖੁਦ ਆਪ ਵੀਡੀਓ ਪਾਈ ਆਨਲਾਈਨ। ਹੁਣ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ, ਕਿ ਉਸ ਲੇਡੀ ਨੇ ਓਵਰ ਰਿਐਕਟ ਕੀਤਾ, ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੀ ਰਿਐਕਸ਼ਨ ਜਾਇਜ਼ ਸੀਗੀ, ਵੀ ਠੀਕ ਹੈ ਯਾਰ ਬੰਦੇ ਨੇ ਇਹ ਨਹੀਂ ਸੋਚਿਆ ਕਿ ਮੇਰੇ ਘਰੇ ਲੇਡੀ ਹੈ ਜਿਹੜੀ ਸਾਰਾ ਘਰ ਸਾਂਭਦੀ ਹੈ, ਮੈਂ ਉਹਨੂੰ ਦਵਾਂ ਸਕਾਂ ਤੇ ਕੁਛ ਜੀ ਦੇਣਾ, ਚੱਕ ਕੇ ਕਿਸੇ ਹੋਰ ਨੂੰ ਕਾਹਨੂੰ ਦੇਣਾ। ਸੋ ਤੁਹਾਡਾ ਕੀ ਓਪੀਨੀਅਨ ਹੈ, ਲੇਡੀ ਓਵਰ ਰਿਐਕਟ ਕਰਦੀ ਹੈ, ਜਾਂ ਬੰਦਾ ਵਾਕਈ ਇੰਨਾ ਗਲਤ ਸੀਗਾ, ਉਹਨੂੰ ਚਾਹੀਦਾ ਸੀਗਾ ਕਿ ਯਾਰ ਜੇ ਕੋਈ ਗਿਫਟ ਦੇਣਾ ਤਾਂ ਆਪਣੀ ਵਾਈਫ ਨੂੰ ਦੇਵੇ, ਹੋਰ ਕਿਸੇ ਨੂੰ ਕਾਹਨੂੰ, ਉਹ ਵੀ ਕਿਸੇ ਲੇਡੀ ਨੂੰ ਕੰਮ ਤੇ। ਉਹ ਕਹਿੰਦੀ ਮੈਨੂੰ ਤਾਂ ਐਂ ਲੱਗਿਆ ਕਿ ਯਾਰ ਮੇਰੇ ਬਾਰੇ ਸੋਚਦਾ ਹੀ ਨਹੀਂ, ਮੈਂ ਇਹਦੇ ਲਈ ਪ੍ਰਾਇਓਰਟੀ ਨਹੀਂ ਹੈਗੀ। ਸੋ 905-600-3373 ਆਪਣਾ ਨੰਬਰ ਹੈ, 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਮੱਲੀ ਟੈਂਟ ਸਰਵਿਸਿਸ, ਵਧੀਆ ਟੋਪ ਟੋਪ ਟੋਪ ਦਾ ਤੁਸੀਂ ਟੈਂਟ ਲਵਾਉਣਾ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ, ਮੱਲੀ ਟੈਂਟ ਸਰਵਿਸਿਸ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਇਹਨਾਂ ਕੋਲ ਅਵੇਲੇਬਲ ਨੇ। ਮੱਲੀ ਟੈਂਟ, ਡਾਂਸ ਫਲੋਰ, ਬਾਰ, ਟੇਬਲ, ਚੇਅਰਾਂ ਸਾਰਾ ਕੁਛ ਪ੍ਰੋਵਾਈਡ ਕਰਨਗੇ. 6479992569 6479992569 ਮੱਲੀ ਟੈਂਟ 2065. ਹੈਲੋ
8: ਜੀ ਨਵੀਨ ਭਾਈ.
0: ਜੀ ਠੀਕ ਹੈ ਸਰ, ਕੈਸੇ ਹੋ?
8: ਜੀ ਜੀ ਬਿਲਕੁਲ, ਯੇ ਠੀਕ ਨਹੀਂ ਕੀਆ ਇਸਨੇ ਬੰਦੇ ਨੇ ਜੋ ਆਪਣਾ ਗਿਫਟ ਦੇ ਦਿਆ, ਯੇ ਗਲਤ ਬਾਤ ਹੈ. ਇਸਕੋ ਪਤਾ ਕੈਸੇ ਆਸਾਨੀ ਸੇ ਆਪਕੋ ਸਮਝ ਆਏਗੀ, ਅਗਰ ਉਸਕੀ ਬੇਗਮ ਹੋਤੀ ਔਰ ਵੋ ਆਪਣੇ ਕਿਸੀ ਕੋਲੀਗ ਕੋ ਇਸ ਤਰ੍ਹਾਂ ਮੇਲ ਵਰਕਰ ਕੋ ਦੇ ਦੇਤੀ ਗਿਫਟ, ਉਸਕੋ ਮਿਲਤਾ ਤੋ ਬੰਦਾ ਕੈਸਾ ਫੀਲ ਕਰਤਾ? ਯਹੀ ਬੰਦਾ ਜਿਸਨੇ ਗਿਫਟ ਦੀਆ, ਯੇ ਇਸੇ ਕੁਐਸਚਨ ਕਰੇ ਨਾ ਜ਼ਰਾ, ਫਿਰ ਆਪਕੋ ਅੰਦਾਜ਼ਾ ਹੋਗਾ ਇਸਨੇ ਕਿਤਨਾ ਗਲਤ ਕਾਮ ਕੀਆ. ਤੋ ਮਤਲਬ ਬਿਲਕੁਲ ਉਸਕੀ ਫੀਲਿੰਗ ਜੋ ਔਰਤ ਜੋ ਲੜਕੀ ਕੀ ਉਸਕੀ ਬੀਵੀ ਕੀ ਹੈ ਉਹ ਬਿਲਕੁਲ ਸਹੀ ਹੈ, ਉਸਨੇ ਸਹੀ ਮਾਇੰਡ ਕੀਆ. ਯੇ ਕਾਫੀ ਓਬਜੈਕਸ਼ਨ ਹੈ, ਬਰਬਾਦ ਹੈ, ਯੇ ਠੀਕ ਨਹੀਂ ਕੀਆ ਉਸ
0: ਠੀਕ ਨਹੀਂ ਕੀਆ ਚਲੋ ਸਰ, ਬਹੁਤ ਸਾਰੇ ਲੋਕ ਬੋਲ ਰਹੇ ਹੈ ਫਿਰ ਕਿਆ ਹੁਆ ਯਾਰ, ਇੱਕ ਕੋਵਰਕਰ ਕੋਈ ਦਿਆ ਹੈ, ਕਈ ਵਾਰ ਕਾਮ ਪੇ ਕਿਸੀ ਨੇ ਆਪਕੇ ਲਈ ਕੋਈ ਫੇਵਰ ਕੀਆ ਹੋਤਾ ਹੈ ਤੋ ਕਰਨਾ ਪੜਤਾ ਹੈ.
8: ਨਹੀਂ ਲੇਕਿਨ ਨਵੀਨ ਭਾਈ ਵਹੀ ਬਾਤ ਹੈ, ਮੈਂ ਪੁੱਛੇ ਨਾ ਅਗਰ ਇਨਕੀ ਬੇਗਮ ਕੋਈ ਅਗਰ ਔਰਤ ਕੋਈ ਕਾਮ ਕਰੇ ਤੋ ਫਿਰ ਇਨਕੋ ਕੈਸਾ ਹੋਗਾ, ਯੇ ਇਸ ਤਰ੍ਹਾਂ ਸੋਚੇ ਤੋ ਦੇਖੇ ਹਮੇ ਤੋ ਮਤਲਬ ਹਮ ਤੋ ਬਰਦਾਸ਼ਤ ਹੀ ਨਾ ਸ਼ਾਇਦ ਕਰ ਸਕੇ, ਹਮੇ ਪਤਾ ਲੱਗੇ ਮੇਰੀ ਵਾਈਫ ਜੋ ਹੈ ਉਸਨੇ ਜਨਾਬ ਆਪਣੇ ਕਿਸੀ ਕੋਵਰਕਰ ਕੋ ਆਫਿਸ ਮੇ ਗਿਫਟ ਮਿਲਾ ਤੋ ਉਸਨੇ ਆ ਗਿਆ.
0: ਅੱਛਾ, ਆਪ ਆਪ ਬਰਦਾਸ਼ਤ ਨਹੀਂ ਕਰੇਂਗੇ ਅਗਰ ਆਪਕੋ ਯੇ ਪਤਾ ਲੱਗਤਾ ਹੈ?
8: ਨਹੀਂ ਨਹੀਂ ਨਹੀਂ, ਯੇ ਬਹੁਤ ਜ਼ਿਆਦਾ ਬੜਾ ਮੁਸ਼ਕਿਲ ਹੈ, ਯੇ ਚੀਜ਼ ਬਰਦਾਸ਼ਤ ਕਰਨੀ ਬਹੁਤ ਬੁਰਾ ਲੱਗੇਗਾ, ਕੋਈ ਸ਼ੱਕ ਨਹੀਂ ਹੈ.
0: ਬਰਦਾਸ਼ ਕਰਾਂ. 2091. ਹੈਲੋ ਜੀ,
9: ਹਾਂਜੀ, ਮੇਰਾ ਤਾਂ ਅਜੇ ਚਲੋ ਵਿਆਹ ਨਹੀਂ ਹੋਇਆ, ਹਾਲੇ 29 ਹੀ ਆ, ਮੈਂ 30 ਪਲੱਸ ਦੀ ਵਿਆਹ ਕਰਾਉਣਾ. ਚਲੋ ਕੁੜੀਆਂ ਮੈਚਿਓਰ ਹੋ ਜਾਣ, ਜੇ ਐਂਡ YSL ਪਿੱਛੇ ਲੜਨ ਲੱਗ ਗਏ ਫਿਰ ਤਾਂ ਪਤਾ ਨੀ ਕਿੰਨੇ ਕੁ ਡਾਈਵੋਰਸ ਹੋ ਜਾਣੇ ਜੇ ਹੁਣ ਤੱਕ.
0: ਅੱਛਾ,
9: ਐਨੀਵੇਜ਼ ਤੇ ਚਲੋ ਜਿਹੜੇ ਬਾਈ ਨਾਲ ਹੋ ਗਈ ਸੁਣ ਕੇ ਬੁਰਾ ਲੱਗਿਆ, ਪਰ ਹੁਣ ਉਹਨੂੰ ਕਹੋ ਵੀ ਜਿਹੜੀ ਕੁੜੀ ਨੂੰ YSL ਦਿੱਤਾ ਸੀ ਹੁਣ ਉਧਰ ਅਪਰੋਚ ਕਰ ਲਈ, ਇੱਧਰ ਦਾ ਡਾਈਵੋਰਸ ਪੱਕਾ ਹੀ ਆ.
0: ਨਹੀਂ ਪਰ ਤੁਸੀਂ ਕਹਿੰਦੇ ਹੋ ਵੀ ਲੇਡੀ ਨੇ ਇਹਦੀ ਘਰ ਵਾਲੀ ਨੇ ਓਵਰ ਰਿਐਕਟ ਕੀਤਾ? YSL ਪਿੱਛੇ ਡਿਵੋਰਸ ਹੋਣ ਲੱਗ ਜਾਣਗੇ, ਤੁਹਾਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਲੇਡੀਜ਼ ਜਾਂ ਲੜਕੀਆਂ ਓਵਰ ਰਿਐਕਟ ਕਰ ਜਾਂਦੀਆਂ ਨੇ?
9: ਓਵਰ ਰਿਐਕਟ ਨਹੀਂ ਕਹਿ ਸਕਦੇ ਪਰ ਕਿਤੇ ਨਾ ਕਿਤੇ ਐਡੀ ਗੱਲ ਹੈ ਵੀ ਨੀ ਸੀ ਨਾ ਜਿੱਡੀ ਬਣ ਗਈ,
0: ਐਡੀ ਗੱਲ ਨਹੀਂ ਸੀ ਜਿੱਡੀ
9: ਕਿ ਤੀਜ ਪਿੱਛੇ ਡਾਈਵੋਰਸ ਹੋ ਗਿਆ. ਬਾਈ ਤੁਸੀਂ ਆਪ ਲਾਓ ਹਿਸਾਬ ਕੀ ਕੁਛ ਪਿਆ ਦੁਨੀਆ ਤੇ, ਫਿਰ ਤਾਂ ਬਹੁਤ ਹੋ ਗਈਆਂ ਚੀਜ਼ਾਂ ਨੇ.
0: ਨਹੀਂ ਠੀਕ ਹੈ, ਤੁਸੀਂ ਅੱਛਾ ਤੁਸੀਂ ਵਿਆਹ ਤਾਂ ਨਹੀਂ ਕਰਾਇਆ, ਤੁਹਾਨੂੰ ਲੱਗਦਾ ਕਿ ਕੁੜੀਆਂ 30 ਸਾਲ ਤੋਂ ਬਾਅਦ ਹੀ ਮੈਚੁਰ ਹੁੰਦੀਆਂ ਨੇ?
9: ਥੋੜਾ ਜਿਹਾ ਲੱਗਦਾ ਮੈਨੂੰ ਵੀ ਚਲੋ ਸਟੇਬਲ ਜਿਹੀਆਂ ਹੋ ਜਾਂਦੀਆਂ ਵੀ ਚਲੋ ਠੀਕ ਆ, ਦੇਖ ਲਿਆ ਸਾਰਾ ਕੁਛ, ਕਿਹੜੀਆਂ ਚੀਜ਼ਾਂ ਪਿੱਛੇ ਲੜਨਾ ਕਿਹੜੀਆਂ ਚੀਜ਼ਾਂ ਪਿੱਛੇ ਨਹੀਂ ਲੜਨਾ.
0: ਗੁਰਕਰਮ ਨੂੰ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤੁਹਾਡੀ ਨਹੀਂ ਘਟ ਰਹੀ ਨਾ, ਤੁਸੀਂ ਟੈਨਸ਼ਨ ਲੈਣੀ ਬੰਦ ਕਰੋ. ਗੁਰਕਰਮ ਢੀਂਡਸਾ, ਗੁਰਕਰਮ ਪਹਿਲੀ ਗੱਲ ਤਾਂ 25 ਤੋਂ ਵੱਧ ਕੰਪਨੀਆਂ ਨਾਲ ਇਹ ਗੱਲਬਾਤ ਕਰਨਗੇ, ਫਿਰ ਤੁਹਾਨੂੰ ਸਾਰੀਆਂ ਕੰਪਨੀਆਂ ਦੇ ਨਾਲ ਗੱਲ ਕਰਕੇ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ. ਸੋ ਗੁਰਕਰਮ ਢੀਂਡਸਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ 6476744735 6476744735 ਗੁਰਕਰਮ ਢੀਂਡਸਾ ਨਾਲ ਗੱਲਬਾਤ ਕਰੋ. HK ਮੂਵਰਸ ਆਪਣੀ ਆਪਣੇ ਸ਼ਹਿਰ ਦੀ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ. ਤੁਸੀਂ ਅਗਰ ਮੂਵ ਹੋ ਰਹੇ ਹੋ HK ਮੂਵਰਸ ਨੂੰ ਕਾਲ ਕਰੋ 416-524-6704 HK Movers ਨੂੰ ਫੋਨ ਕਰ ਲਓ, 416-524-6704 ਨੰਬਰ 1 ਮੂਵਿੰਗ ਕੰਪਨੀ. 6183. ਹੈਲੋ
10: ਹੈਲੋ,
0: ਸਤਿ ਸ਼੍ਰੀ ਅਕਾਲ ਕਿਵੇਂ ਹੋ?
10: ਬਸ ਠੀਕ ਠਾਕ, ਸੁਣਾ ਕਿਦਾਂ? ਠੀਕ ਠਾਕ,
0: ਬਹੁਤ ਵਧੀਆ ਜੀ।
10: ਹਾਂਜੀ, ਮੈਂ ਤੁਹਾਡੇ ਟੋਪਿਕ ਤੇ ਸੁਣਿਆ ਸੀਗਾ ਤੇ ਮੈਂ ਕਿਹਾ ਸੁਣਨ ਨੂੰ ਤੇ ਫਨੀ ਲੱਗਦਾ ਆ, ਬਟ ਪਰ ਆਪਾਂ ਲੇਡੀਜ਼ ਨੂੰ ਹੋ ਜਾਂਦਾ, ਬੰਦੇ ਤਾਂ ਕਹਿ ਦਿੰਦੇ ਬਾਅਦ ਵਿੱਚ ਨਾ ਵੀ ਲੇਡੀਜ਼ ਫਿਰ ਜੈਲਸੀ ਕਰਦੀਆਂ। ਜੈਲਸ ਨਹੀਂ ਹੁੰਦਾ, ਨੈਚੁਰਲ ਫੀਲਿੰਗ ਦਾ ਨਾ। ਲੇਡੀਜ਼ ਨੂੰ ਪਤਾ ਕੀ ਹੁੰਦਾ, ਆਪਾਂ ਚਾਹੁੰਦੀ ਹੁੰਦੀ ਆ ਕਿ ਅਸੀਂ ਆਪਣੇ ਹਸਬੈਂਡ ਲਈ ਪ੍ਰਾਇਓਰਟੀਜ਼ ਹੋਈਏ ਜਿੱਦਾਂ, ਕਿਉਂਕਿ ਸਾਨੂੰ ਸੱਚੀ ਜੈਲਸ ਫੀਲ ਹੁੰਦੀ ਆ, ਪਰ ਹੁੰਦੀ ਵੀ ਸਿਰਫ ਆਪਣੇ ਹਸਬੈਂਡ ਨਾਲ ਹੀ ਹੁੰਦੀ ਆ, ਕਿ ਜੇ ਕੋਈ ਹੋਰ ਤੀਸਰਾ ਬੰਦਾ ਵੀ ਆਪਾਂ ਉਹਨੂੰ ਥੋੜੀ ਏਦਾਂ ਜਾ ਕੇ ਮੇਣਾ ਮਾਰਨਾ ਜਾਂ ਕੁਛ ਏਦਾਂ
0: ਕਰਨਾ,
10: ਪਰ ਬੰਦੇ ਕਈ ਵਾਰੀ ਅੰਡਰਸਟੈਂਡ ਨੀ ਕਰਦੇ, ਕਈ ਵਾਰੀ ਹੋ ਜਾਂਦਾ ਮਿਸਯੂਜ, ਕਿਉਂਕਿ ਮੇਰੇ ਨਾਲ ਹੋ ਚੁੱਕਿਆ ਮੈਂ ਤਾਂ ਕਰਕੇ ਕਹਿੰਦੀ
0: ਆ। ਸੋ ਤੁਹਾਨੂੰ ਲੱਗਦਾ ਕਿ ਬੰਦੇ ਥੋੜਾ ਜਿਹਾ ਕਰ ਦਿੰਦੇ ਆ ਕਿ ਯਾਰ ਏਡੀ ਕਿਹੜੀ ਗੱਲ ਆ ਜਦੋਂ ਗੱਲ ਹੁੰਦੀ ਵਾਕਈ ਆ?
10: ਮੇਰੇ
0: ਨਾਲ ਵੀ ਸਾਰੀ
10: ਹੁੰਦਾ ਸੀ ਛੋਟੀ ਛੋਟੀਆਂ ਗੱਲਾਂ, ਛੋਟੀ ਛੋਟੀਆਂ ਚੀਜ਼ਾਂ ਬਾਰੇ ਵੀ ਮੇਰੇ ਹਸਬੈਂਡ ਮਤਲਬ ਉਹਨੂੰ ਲੱਗਣਾ ਵੀ ਇਹਨੂੰ ਪ੍ਰਾਇਓਰਟੀ ਕੀ ਦੇਣੀ ਆ, ਟਾਈਮਿੰਗ ਵੀ ਸਪੈਂਡ ਕਰਨਾ ਜਾਂ ਕੁਛ ਬਾਹਰ ਅੰਦਰ ਜਾਣਾ, ਬਾਹਰ ਹੋ ਗਏ ਜਿੱਦਾਂ, ਬਹੁਤ ਲੰਮੀਆਂ ਛੋਟੀਆਂ ਗੱਲਾਂ ਮੈਂ ਕਿਤੇ ਦੱਸੂਗੀ ਆਪਣਾ ਟਾਪਿਕ ਤੇ ਮੈਂ ਚਾਹੁੰਦੀ ਹਾਂ ਜਿੱਦਾਂ ਡਿਸਕਸ ਕਰੀਏ ਜਿੱਦਾਂ ਹਨਾ, ਜੇ
0: ਤੁਸੀਂ
10: ਉੱਥੇ ਵੀ ਜਿੱਦਾਂ ਅਸੀਂ ਬਾਹਰ ਗਏ ਸੀ ਘੁੰਮਣ ਫਿਰਨ ਤੇ ਉੱਥੇ ਮੇਰੇ ਹਸਬੈਂਡ ਨੇ ਮੇਰੇ ਤੋਂ ਬਿਨਾਂ ਕਿਸੇ ਹੋਰ ਆਪਣੇ ਕਜ਼ਨ ਕੁਜ਼ਨ ਦੀ ਵਾਈਫ ਦੇ ਨਾਲ ਹੀ ਟਾਈਮ ਟੂਮ ਸਪੈਂਡ ਕੀਤਾ ਸਾਰਾ ਜਿੱਦਾਂ ਵੀਕ, ਤੇ ਮੈਨੂੰ ਬਹੁਤ ਜਲਸੀ ਹੋਈ ਸੀ ਉੱਥੇ, ਪਰ ਉੱਥੇ ਫਿਰ ਮੇਰੇ ਕੋਲੋਂ ਕੰਟਰੋਲ ਨੀ ਕਰ ਹੋਇਆ ਮੇਰਾ ਗੁੱਸਾ, ਜਿੱਦਾਂ ਗੁੱਸਾ ਰੱਖ ਲਓ ਚਾਹੇ ਜਲਸ ਰੱਖ ਲਓ ਚਾਹੇ ਇਮੋਸ਼ਨ ਰੱਖ ਲਓ, ਫਿਰ ਸਾਡੀ ਲੜਾਈ ਬਹੁਤ ਹੋ ਗਈ। ਮੈਂ ਨੀ ਕਹਾਂ ਜਿੱਦਾਂ ਹਨਾ, ਮੈਂ ਆਪਣੇ ਹਸਬੈਂਡ ਨੂੰ ਸਾਰਾ ਦੋਸ਼ ਨਹੀਂ ਦਿੰਦੀ, ਮੈਨੂੰ ਇੱਦਾਂ ਲੱਗਦਾ ਆ ਵੀ ਮੈਨੂੰ ਕੰਟਰੋਲ ਕਰਨਾ ਚਾਹੀਦਾ, ਪਰ ਮੈਂ ਤਾਂ ਨਹੀਂ ਕੰਟਰੋਲ
0: ਨਹੀਂ, ਪਰ ਫਿਰ ਲੜਾਈ ਇੰਨੀ ਵਧੀ ਤੇ ਫਿਰ ਗੱਲ ਮੁੱਕੀ ਕਿੱਥੇ? ਹੁਣ ਕੀ ਹੋਇਆ? ਡਿਵੋਰਸ ਤੇ ਮੁੱਕੀ ਗੱਲ ਹੈ? ਇੰਨਾ ਗੁੱਸਾ ਇੰਨਾ ਗੁੱਸਾ ਹੋਇਆ
10: ਮਤਲਬ ਹਸਬੈਂਡ ਮੇਰੇ ਫਿਰ ਇੰਨਾ ਗੁੱਸਾ ਕਰ ਗਏ, ਕਹਿੰਦੇ ਮੇਰੀ ਬੇਇੱਜ਼ਤੀ ਹੋਈ ਆ, ਉਹਨਾਂ ਨੇ ਸਾਰਾ ਬਲੇਮ ਫਿਰ ਮੇਰੇ ਤੇ ਲਾ ਦਿੱਤਾ। ਹਾਂ, ਉਹ ਕਹਿੰਦੇ ਵੀ ਜਦੋਂ ਸਾਡੇ ਨਾਲ ਨਾ 35 ਬੰਦੇ ਸੀਗੇ ਇਕੱਠੇ ਤੇ ਅਸੀਂ ਗਰੁੱਪ ਚ ਗਏ ਸੀਗੇ ਤੇ ਉਹ ਸਿਰਫ ਉਸੇ ਲੇਡੀ ਮਗਰ ਹੀ ਉਹਦਾ ਹੀ ਕੇਅਰ ਕਰੀ ਜਾਂਦਾ ਸੀ ਕਿ ਉਹ ਕੱਲੀ ਆਈ ਸੀਗੀ ਤੇ ਕਜ਼ਨ ਮੇਰੇ ਹਸਬੈਂਡ ਦੇ ਕਜ਼ਨ ਦੀ ਵਾਈਫ ਸੀ, ਮੈਕਸੀਕੋ ਗਏ ਸੀ ਅਸੀਂ ਤੇ ਸਾਰੀਆਂ ਫੈਮਿਲੀਆਂ ਸੀ, ਪਰ ਮੇਰੇ ਹਸਬੈਂਡ ਨੇ ਕੋਈ ਪਰਵਾਹ ਨੀ ਕੀਤੀ ਨਾ ਮੇਰੀ ਨਾ ਉਹਨਾਂ ਫੈਮਿਲੀਆਂ ਦੀ, ਤੇ ਫਿਰ ਮੈਂ ਵੀ ਮਾਇੰਡ ਕਰਦੀ ਸੀ ਮੈਂ ਤਾਂ ਰੋਣੇ ਲੱਗ ਪਈ ਸੀ।
0: ਨਹੀਂ ਤਾਂ ਬੜਾ ਗਲਤ ਲੱਗਦਾ, ਤੁਸੀਂ ਗਏ ਹੋਏ ਹੋ ਵਕੇਸ਼ਨ ਤੇ ਤੇ ਤੁਹਾਡਾ ਹਸਬੈਂਡ ਕਿਸੇ ਹੋਰ ਹੀ ਵਾਈਫ ਕਿਸੇ ਹੋਰ ਹੀ ਔਰਤ ਨਾਲ ਟਾਈਮ ਸਪੈਂਡ ਕਰ ਰਿਹਾ।
10: ਨਾਲੇ ਜੰਗ ਵੀ ਨੀ ਹੈਗੀ, ਮੈਂ 45 ਸਾਲ ਦੀ ਸੀ ਜਦੋਂ ਦੀ ਗੱਲ ਆ, 5 ਸਾਲ ਪਹਿਲਾਂ ਦੀ ਹੈ, ਪਰ ਮੈਨੂੰ ਤਾਂ ਉਹਨੇ ਏਦਾਂ ਮੇਰੇ ਮਤਲਬ ਕਿ ਬ੍ਰੇਨ ਦੇ ਵਿੱਚ ਏਦਾਂ ਪਾ ਦਿੱਤਾ ਸੀ ਮੇਰੇ ਬੱਚਿਆਂ ਦੇ ਵਿੱਚ ਵੀ, ਭਈ ਤੁਹਾਡੀ ਮੰਮ ਗਲਤ ਆ, ਇਹਨੇ ਮੇਰੇ ਗਲਤ ਅਫਵਾਹ ਫੈਲਾ ਰਹੀ ਆ ਜਾਂ ਕੁਛ ਏਦਾਂ ਜਲਸ ਕੀਤੀ ਇਹਨੇ ਜਾਂ ਕੁਛ ਏਦਾਂ ਹਨਾ, ਮੈਂ ਮੈਂਟਲੀ
0: ਕੋਈ ਨਾ ਕਿਸੇ ਹੋਰ ਦਿਨ ਗੱਲ ਵੀ ਕਰਾਂਗੇ। ਬਟ ਨਹੀਂ, ਬਹੁਤ ਸ਼ੁਕਰੀਆ ਤੁਸੀਂ ਸ਼ੇਅਰ ਕੀਤੀ ਆਪਣੀ ਕਹਾਣੀ, ਥੈਂਕ ਯੂ। ਦੇਖੋ, ਇਹ ਜੈਲਸੀ ਨਹੀਂ ਹੁੰਦੀ, ਇਹ ਇੱਕ ਦੇਖੋ ਇੱਕ ਔਰਤ ਦਾ ਵੀ ਰਾਈਟ ਹੈ ਯਾਰ, ਜੇ ਉਹਨਾਂ ਨੂੰ ਲੱਗਦਾ ਕਿ ਥੋੜੀ ਬਹੁਤੀ ਸਾਨੂੰ ਵੀ ਇੰਪੋਰਟੈਂਸ ਚਾਹੀਦੀ ਹੈ ਤਾਂ ਬੰਦੇ ਨੂੰ ਵੀ ਚਾਹੀਦਾ ਯਾਰ, ਜੇ ਲਾਵਾਂ ਲਈ ਆ ਵਿਆਹ ਕਰਾਇਆ ਵੀ ਇੰਪੋਰਟੈਂਸ ਦਿਓ, ਰਾਈਟ? ਐਸ ਲੌਂਗ ਐਸ ਕੋਈ, ਚਲੋ ਵਾਈਫ ਕੋਈ ਬੜੀ ਜ਼ਿਆਦਾ ਉਹ ਤਾਂ ਚਲੋ ਵੱਖਰੀ ਗੱਲ ਹੈ, ਬਟ ਹੁਣ ਕਿਸੇ ਹੋਰ ਨਾਲ ਟਾਈਮ ਸਪੈਂਡ ਕਰਨਾ, ਕਿਸੇ ਹੋਰ ਨੂੰ ਤੋਹਫੇ ਦੇਣੇ, ਹੁਣ ਬੰਦੇ ਡਰ ਲੈਣਗੇ ਜੇ ਕਿ ਉਹਨਾਂ ਦੀ ਘਰ ਵਾਲੀ ਆ, ਕਦੇ ਐਂ ਕਰਾਂਗੇ, ਕਦੇ ਵੀ ਨਹੀਂ। ਸੋ ਦੁਆਬਾ ਟਰੈਵਲ ਨੂੰ ਵੀ ਯਾਦ ਰੱਖੋ, ਦੁਆਬਾ ਦੁਆਬਾ ਦੁਆਬਾ ਟਰੈਵਲ, ਇੰਡੀਆ ਦੀਆਂ ਟਿਕਟਾਂ ਲਈ ਦੁਆਬਾ ਟਰੈਵਲ ਇਜ਼ ਨੰਬਰ 1, ਵਧੀਆ ਸਰਵਿਸ, ਟੌਪ ਦੇ ਰੇਟ, ਦੁਆਬਾ ਟਰੈਵਲ ਐਂਡ ਟੂਰ। 9057967800, 9057967800, ਦੁਆਬਾ ਟਰੈਵਲ। ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ ਜਾਂ ਟਰੱਕ ਦੀ ਅਲਾਈਨਮੈਂਟ, ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਮਿਲਟਨ 'ਚ, ਬਹੁਤ ਵੱਡਾ ਡਿਸਕਾਊਂਟ ਦੇ ਰਹੇ ਨੇ। 10874 ਸਟੀਲਸ ਐਵਨਿਊ ਈਸਟ ਇਨ ਮਿਲਟਨ, ਈਗਲ ਟਰੱਕ, ਈਗਲ ਟਰੱਕ, ਈਗਲ ਟਰੱਕ। 401 ਤੋਂ ਉੱਤਰ ਅਨੁਸਾਰ, ਅਤੇ ਨੰਬਰ ਹੈ 6472346293, 6472346293, ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ। ਵਾਰ ਵਾਰ ਤੁਹਾਨੂੰ ਅੱਜ ਨੰਬਰ ਦੇ ਰਿਹਾ PNJA ਰੈਨੋਵੇਸ਼ਨ ਵਾਲਿਆਂ ਦਾ, PNJA ਰੈਨੋਵੇਸ਼ਨ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਬਈ। ਤੁਸੀਂ ਅਗਰ A to Z ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਸੋਲਿਡ ਬੜਾ ਟੌਪ ਦਾ ਕੰਮ, ਅਤੇ ਬਿਲਕੁਲ ਵੀ ਕੋਈ ਸ਼ੋਰਟਕੱਟ ਨਹੀਂ, ਟਾਈਮ ਲਾਉਂਦੇ ਨੇ, ਕੁਆਲਿਟੀ ਦਾ ਕੰਮ ਕਰਦੇ ਆ, ਰੇਟ ਇਹਨਾਂ ਦਾ ਬਹੁਤ ਹੀ ਰੀਜ਼ਨੇਬਲ ਹੈ। ਬੇਸਮੈਂਟ ਤਿਆਰ ਕਰਾਉਣੀ ਹੈ, ਕਿਚਨ ਬਾਥਰੂਮ ਦੀ ਰੈਨੋਵੇਸ਼ਨ ਹੈ, ਫੁੱਲ ਹੋਮ ਰੈਨੋਵੇਸ਼ਨ, ਜਨਰਲ ਕੋਈ ਵੀ ਨਿੱਕੀ ਮੋਟੀ ਵੀ ਰਿਪੇਅਰ ਹੈ, ਇਹਨਾਂ ਨੂੰ ਫੋਨ ਕਰ ਲਓ 4373180400 PNJ Renovation ਵਾਲੇ ਨਾਲ ਗੱਲਬਾਤ ਕਰੋ। ਤੇ ਮਿਸਟਰ ਸਿੰਘ ਪੀਜ਼ੇ ਵਾਲੇ ਨੇ ਡੀਲ ਭੇਜੀ ਆ ਯਾਰ, ਬਹੁਤ ਹੀ ਟੌਪ ਦੀ, 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ ਫਰੀ, 2 ਲੀਟਰ ਕੋਕ ਦੀ ਬੋਤਲ ਫਰੀ, ਸਿਰਫ $40 'ਚ ਸਾਰਾ ਕੁਛ ਮਿਲ ਰਿਹਾ ਯਾਰ। ਮਿਸਟਰ ਸਿੰਘ ਪੀਜ਼ਾ ਬ੍ਰੈਂਪਟਨ ਦੇ ਵਿੱਚ ਮਲਟੀਪਲ ਲੋਕੇਸ਼ਨਸ ਨੇ, ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪ, ਨਹੀਂ ਇਹ ਪੁਰਾਣੀ ਡੀਲ ਹੈ ਜਿਹੜੀ ਹੁਣ ਦੀ ਆ ਉਹੀ ਰੱਖੋ। ਸੋ 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪ, 4 ਟੋਪਿੰਗ, 4 ਡਿਪ ਤੇ 2 ਲੀਟਰ ਕੋਕ $40, 905-504,000 905-504,000 ਮਿਸਟਰ ਸਿੰਘ ਪੀਜ਼ਾ 6986 ਹੈਲੋ।
11: ਹਾਂਜੀ ਬਾਈ ਜੀ, ਕੀ ਹਾਲ ਨੇ?
0: ਵਧੀਆ ਵੀਰੇ, ਕਿਵੇਂ ਹੋ?
11: ਬਹੁਤ ਵਧੀਆ ਵਧੀਆ, ਠੀਕ ਠਾਕ। ਆਂਟੀ ਜਿਹੜੇ ਪਹਿਲਾਂ ਗੱਲ ਦੱਸ ਕੇ ਕਹਿੰਦੇ ਨੇ ਅੱਗੇ ਵੀ ਇੱਕ ਦਿਨ ਸੁਣਾਈ ਸੀ ਕਹਾਣੀ, ਸ਼ਾਇਦ ਤੁਸੀਂ ਭੁੱਲ ਗਏ।
0: ਨਹੀਂ ਉਹ ਹੋਰ ਸੀਗੀ ਗੱਲ, ਚਲੋ ਜਿਹੜੀ ਮਰਜ਼ੀ ਹੋਵੇ। ਆਂਟੀ ਨੀ ਕਹੀਦਾ ਹੁੰਦਾ ਤੁਹਾਨੂੰ, ਕੀ ਪਤਾ ਆਂਟੀ ਹੈ ਜਾਂ ਯੰਗ ਹੈ ਕੀ ਹੈ?
11: ਦੋਨਾਂ ਨੇ ਮੂਰਖ ਮੱਤੀ ਕਰੀ ਆ। ਪਹਿਲੀ ਮੂਰਖ ਮੱਤੀ ਹੈਗੀ ਆ ਮੁੰਡੇ ਦੀ, ਤੇ ਓਦੋ ਬਾਅਦ ਉਹਦੀ ਵਾਈਫ ਦੀ ਆ। ਚਲੋ ਜੇ ਮੁੰਡੇ ਨੇ ਗਲਤੀ ਕਰੀ ਆ, ਗਲਤੀ ਕਰੀ ਆ, ਨੋ ਡਾਊਟ। ਤੇ ਉਹ ਆਹ ਗੱਲ ਤੇ ਲੈ ਕੇ ਡਿਵੋਰਸ ਤੱਕ ਜਾਣ ਦੀ ਗੱਲ ਸੀਗੀ, ਘਰੇ ਬਹਿ ਕੇ ਗੱਲ ਆਪਦੀ ਸੋਲਵ ਕਰਦੇ। ਜੇ ਉਹਨੇ ਇਹਨੂੰ ਗਿਫਟ ਦੇ ਦਿੱਤਾ ਸੀ ਉਹ ਸੋਰੀ ਫੀਲ ਕਰਦਾ, ਉਹ ਦੁਬਾਰੀ ਇਹਨੂੰ ਉਹ ਜਿਹਾ ਗਿਫਟ ਲੈ ਕੇ ਦੇ ਦਿੰਦਾ, ਸੋਰੀ ਫੀਲ ਕਰ ਲੈਂਦਾ। ਉਹਨੇ ਤਾਂ ਗਲਤੀ ਕਰ ਹੀ ਲਈ, ਤੇ ਉਦੋਂ ਬਾਅਦ ਉਹਦੀ ਘਰਵਾਲੀ ਨੇ ਜਿਹੜੀ ਚੱਕ ਡਿਵੋਰਸ ਫਾਈਲ ਕਰਤਾ, ਉਹਨੇ ਵੀ ਮੂਰਖਮਤੀ ਕਰੀ। ਐਡੀ ਕਿੱਡੀ ਗੱਲ ਸੀਗੀ, ਘਰ ਖਰਾਬ ਹੋ ਗਿਆ ਕਹਾਂ ਬੱਚੇ ਨੇ।
0: ਨਹੀਂ ਪਰ ਆਪਾਂ ਕਹਿ ਤਾਂ ਦਿੰਦੇ ਐਡੀ ਕਿਹੜੀ ਗੱਲ ਆ, ਜੇ ਪਹਿਲਾਂ ਵੀ ਕਿਤੇ ਉਹਨੂੰ ਲੱਗਿਆ ਕਿ ਅਰੇ ਬੰਦਾ ਮੇਰੀ ਉਨੀ ਕਦਰ ਨਹੀਂ ਕਰਦਾ ਜਿੰਨੀ ਕਰਨੀ ਚਾਹੀਦੀ ਆ, ਤੇ ਹੁਣ ਵੀ ਬੰਦਾ ਕਹਿ ਰਿਹਾ ਐਡੀ ਕਿਹੜੀ ਗੱਲ ਹੈ ਜੇ ਮੈਂ ਉਸ ਕੁੜੀ ਨੂੰ ਦੇ ਵੀ ਦਿੱਤਾ ਗਿਫਟ, ਤਾਂ ਗੱਲ ਤੁਹਾਨੂੰ ਲੱਗਦੀ ਹੈ ਛੋਟੀ, ਬਟ ਕਈਆਂ ਨੂੰ ਵੱਡੀ ਲੱਗਦੀ ਹੈ।
11: ਨਹੀਂ ਨਹੀਂ ਨਹੀਂ ਨਹੀਂ ਨਹੀਂ ਛੋਟੀ ਨਹੀਂ, ਮੈਂ ਕਹਿ ਰਿਹਾ ਵੀ ਦੋਨਾਂ ਨੇ ਗਲਤੀ ਕਰੀ ਆ। ਪਹਿਲੀ ਗਲਤੀ ਹੈਗੀ ਮੁੰਡੇ ਦੀ, ਠੀਕ ਆ, ਜਿਹੜਾ ਉਹਨੇ ਗਿਫਟ ਚੱਕ ਕੇ ਕਿਸੇ ਹੋਰ ਨੂੰ ਦੇਤਾ, ਤੇ ਉਸ ਤੋਂ ਬਾਅਦ ਦੂਜੀ ਗਲਤੀ ਕਰੀ ਉਹਦੀ ਉਹਦੀ ਵਾਈਫ ਨੇ, ਜਿਹੜਾ ਉਹਨੇ ਡਿਵੋਰਸ ਫਾਈਲ ਕਰਤਾ। ਹਾਂ, ਜੇ ਮੁੰਡੇ ਨੇ ਗਲਤੀ ਕਰੀ ਸੀਗੀ ਤੇ ਮੁੰਡੇ ਨੂੰ ਉਹਦੀ ਘਰਵਾਲੀ ਨੂੰ ਗੁੱਸਾ ਲੱਗਿਆ ਤਾਂ ਉਹ ਸੋਰੀ ਫੀਲ ਕਰਦਾ ਨਾ, ਜਾਂ ਉਦਾਂ ਦਾ ਗਿਫਟ ਉਹਨੂੰ ਦੁਬਾਰੇ ਲੈ ਜਾਂਦਾ, ਉਹਨੂੰ ਉਹ ਉਹ ਸੋਲਵ ਕਰਨਾ ਚਾਹੀਦੀ ਸੀ ਸਾਰੀ ਗੱਲ। ਤੇ ਹੁਣ ਡਿਵੋਰਸ ਤੱਕ ਗੱਲ
0: ਨਹੀਂ ਕਰ, ਕਈ ਵਾਰ ਬੰਦੇ ਵੀ ਅੜ ਜਾਂਦੇ ਆ ਕਿ ਤੂੰ ਐਵੇਂ ਬਿਨਾਂ ਕਿਸੇ ਗੱਲੋਂ ਰਿਐਕਟ ਕਰ ਰਹੀ ਐਡੀ ਕਿਹੜੀ ਗੱਲ ਹੈ।
11: ਹਾਂ, ਹੋ ਸਕਦਾ ਫਿਰ ਜਾਂ ਅੜਿਆ ਹੋਵੇ ਤਾਂ ਹੀ ਆਹ ਗੱਲਬਾਤ ਹੋਈ ਆ।

0: ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-1498 ਰਾਇਲ ਆਟੋ ਸੈਂਟਰ ਕਿਆ ਬਾਤ ਹੈ ਵੈਰੀ ਗੁੱਡ ਰਾਇਲ ਆਟੋ ਸੈਂਟਰ ਤੇ ਉਸੇ ਨਾਲ ਨਾਲ ਇੱਕ ਮੈਸੇਜ ਮੈਂ ਤੁਹਾਨੂੰ ਦੇ ਦੇਵਾਂ ਫਰੈਸ਼ ਫੂਡ ਸੈਂਟਰ ਦਾ ਤੁਸੀਂ ਜ਼ਰੂਰ ਪਹੁੰਚੋ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਐਂਡ ਮੇਫੀਅਰ ਦੇ ਬਿਲਕੁਲ ਨਾਲ
1: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆਏ ਅਤੇ ਉਹਨਾਂ ਪੰਜਾਬ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਤੇ ਉਦਘਾਟਨ ਵੀ ਕੀਤਾ ਪ੍ਰਧਾਨ ਮੰਤਰੀ ਨੇ ਪੰਜਾਬ ਵਿੱਚ 5,470 ਕਰੋੜ ਦੇ ਸੜਕ ਰੇਲ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਨੇ ਅਤੇ ਨੀਂਹ ਪੱਥਰ ਰੱਖੇ ਨੇ ਪ੍ਰਧਾਨ ਮੰਤਰੀ ਹਰੀ ਦਸਤਾਰ ਸਜਾ ਕੇ ਸਟੇਜ ਤੇ ਪਹੁੰਚੇ ਅਤੇ ਪੰਜਾਬੀਆਂ ਦੇ ਨਾਲ ਉਹਨਾਂ ਸਿੱਧਾ ਰਾਬਤਾ ਕਾਇਮ ਕੀਤਾ ਇਸ ਮੌਕੇ ਉਹਨਾਂ ਅਮਨ ਕਾਨੂੰਨ ਦੇ ਮੁੱਦੇ ਤੇ ਸੂਬਾ ਸਰਕਾਰ ਨੂੰ ਆੜੇ ਹੱਥੀ ਲਿਆ ਅਤੇ ਕਾਂਗਰਸ ਨੂੰ ਕੁਰਸੀ ਦੇ ਕਿਸੇ ਵਿੱਚ ਤੇ ਅਕਾਲੀ ਦਲ ਨੂੰ ਆਪਣੇ ਸਵਾਰਥ ਵਿੱਚ ਉਲਝੇ ਹੋਏ ਦੱਸਿਆ ਮੰਨਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਨਾਲ ਜਿੱਥੇ ਭਾਜਪਾ ਲੀਡਰਸ਼ਿਪ ਨੂੰ ਹੁਲਾਰਾ ਮਿਲਿਆ ਉੱਥੇ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਤਰੀਕੇ ਨਾਲ ਸੂਬੇ ਦਾ ਚੋਣ ਮਾਹੌਲ ਵੀ ਭਖਦਾ ਹੋਇਆ ਦਿਖਾਈ ਦਿੱਤਾ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੇ ਨਾਲ ਸਪਸ਼ਟ ਹੋ ਗਿਆ ਕਿ ਪਾਰਟੀ ਪੰਜਾਬ ਚੋਣਾਂ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਗੰਭੀਰ ਹੈ ਤੇ ਇਸ ਸਾਲ ਵਿੱਚ ਤੀਜੀ ਵਾਰ ਭਾਜਪਾ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਕੌਮੀ ਆਗੂ ਪਹੁੰਚੇ ਨੇ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਦੇ ਕਿੱਲੀ ਚਾਹਲਾਂ ਵਿੱਚ ਰੈਲੀ ਕਰ ਚੁੱਕੇ ਨੇ ਜਦਕਿ ਨਵੇਂ ਭਾਜਪਾ ਪ੍ਰਧਾਨ ਨਿਤਿਨ ਨਵੀਨ ਵੀ 3 ਰੋਜ਼ਾ ਪੰਜਾਬ ਦੌਰਾ ਪਹਿਲਾਂ ਹੀ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਦੀ ਲੰਘੇ ਕੱਲ ਦੀ ਤਾਜ਼ਾ ਪੰਜਾਬ ਫੇਰੀ ਅਤੇ ਇਸ ਮੌਕੇ ਹੋਈ ਰੈਲੀ ਇਸ ਲਈ ਵੀ ਅਹਿਮ ਸਾਬਤ ਹੋਈ ਕਿ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਪਹਿਲੀ ਵਾਰ ਇਕੱਠਿਆਂ ਭਾਜਪਾ ਦੀ ਸਟੇਜ ਤੋਂ ਪੰਜਾਬ ਦੀ ਜਨਤਾ ਦੇ ਰੂਬਰੂ ਹੋਏ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਯਾਨੀ ਕਿ SIT ਵੱਲੋਂ ਬਹਿਬਲ ਕਲਾਂ ਪੁਲਿਸ ਫਾਇਰਿੰਗ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਮਨ ਭੇਜੇ ਜਾਣ ਤੋਂ ਇੱਕ ਦਿਨ ਬਾਅਦ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਲਾਹੇਵੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਨੂੰ ਹਥਿਆਰ ਵਜੋਂ ਵਰਤਣ ਉੱਤੇ ਤਿੱਖਾ ਹਮਲਾ ਕੀਤਾ ਹੈ ਨਿਆਮੀਵਾਲਾ ਦੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ 14 ਅਕਤੂਬਰ 2015 ਨੂੰ ਬਹਿਬਲ ਕਲਾਂ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ ਇਨਸਾਫ ਵਿੱਚ ਹੋ ਰਹੀ ਦੇਰੀ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਪਿਛਲੇ 11 ਸਾਲਾਂ ਤੋਂ ਖੇਡਾਂ ਖੇਡ ਰਹੀਆਂ ਨੇ ਜਿਸ ਕਾਰਨ ਪੀੜਤ ਪਰਿਵਾਰਾਂ ਨੂੰ ਨਤੀਜਾ 0 ਹੀ ਮਿਲਿਆ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਪੱਟੀ ਦੇ ਪਿੰਡ ਪਰਿੰਗੜੀ ਵਿਖੇ ਇੱਕ ਵਿਸ਼ਾਲ ਕਿਸਾਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਅਤੇ ਇਸ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਆਗੂਆਂ ਨੇ ਆਖਿਆ ਕਿ ਇਹ ਨੀਤੀ ਕਿਸਾਨਾਂ ਕੋਲੋਂ ਉਹਨਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਦੀ ਇੱਕ ਸਾਜ਼ਿਸ਼ ਹੈ ਉਹਨਾਂ ਦੋਸ਼ ਲਾਇਆ ਕਿ ਬੀਜਾਂ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੇ ਨਾਂ ਉੱਤੇ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਅਤੇ ਯੂਰੀਆ ਖਾਦ ਦੇ ਘੁਟਾਲੇ ਵੀ ਹੋ ਰਹੇ ਨੇ ਇਸੇ ਕਾਨਫਰੰਸ ਦੌਰਾਨ ਵੱਡਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਆਉਂਦੀ 5 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਦੀ ਅਗਵਾਈ ਹੇਠ ਲੈਂਡ ਪੁਲਿੰਗ ਨੀਤੀ ਟੈਕਸ ਫ੍ਰੀ ਵਪਾਰ ਸਮਝੌਤਿਆਂ ਦੇ ਵਿਰੋਧ ਅਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਦੇਸ਼ ਭਰ ਦੇ ਡੀਸੀ ਦਫ਼ਤਰਾਂ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਸੌਂਪੇ ਜਾਣਗੇ ਇਸ ਮੌਕੇ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਫੋਰਮਾਂ ਨੂੰ ਮਤਭੇਦ ਭੁਲਾ ਕੇ ਇੱਕੋ ਸਾਂਝੇ ਪਲੇਟਫਾਰਮ ਉੱਤੇ ਇਕੱਠੇ ਹੋਣ ਅਤੇ ਸੰਘਰਸ਼ ਵੱਢਣ ਦਾ ਸੱਦਾ ਵੀ ਦਿੱਤਾ ਗਿਆ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਥਾਪਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਨਾਈ ਗਈ ਇਸ ਸ਼ਤਾਬਦੀ ਸਮਾਗਮ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ

0: ਅਤੇ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਅਤੇ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਤੇ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁਮਾ ਨੇ ਲਿਆ। ਉਹਨਾਂ ਕਥਾ ਵਿਚਾਰ ਕਰਦਿਆਂ ਸੰਗਤਾਂ ਨੂੰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਸੰਘਰਸ਼ ਤੋਂ ਪ੍ਰੇਰਨਾ ਲੈਣ ਦੀ ਅਪੀਲ ਵੀ ਕੀਤੀ। ਪੰਜਾਬ ਵਿੱਚ ਕਿਸਾਨਾਂ ਨੂੰ ਅਕਸਰ ਕਿਹਾ ਜਾਂਦਾ ਕਿ ਉਹ ਝੋਨੇ ਤੋਂ ਇਲਾਵਾ ਹੋਰਨਾਂ ਫਸਲਾਂ ਵੱਲ ਧਿਆਨ ਦੇਣ, ਪਰ ਜਦੋਂ ਕਿਸਾਨ ਦੂਜੀਆਂ ਫਸਲਾਂ ਵੱਲ ਜਾਂਦੇ ਨੇ ਤਾਂ ਉਹਨਾਂ ਨੂੰ ਮੁੱਲ ਨਹੀਂ ਮਿਲਦਾ ਤੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਇਹੋ ਜਿਹਾ ਮਾਲਵਾ ਖੇਤਰ ਵਿੱਚ ਉਹਨਾਂ ਕਿਸਾਨਾਂ ਦੇ ਨਾਲ ਹੋਇਆ ਜਿਨ੍ਹਾਂ ਨੇ ਮੂੰਗੀ ਬੀਜੀ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਥਾਂ ਬਾਸਮਤੀ ਲਾਉਣ ਨੂੰ ਤਰਜੀਹ ਦੇਣ ਲਈ ਕਿਸਾਨਾਂ ਨੂੰ ਵੱਡੇ ਪੱਧਰ ਤੇ ਮੂੰਗੀ ਬੀਜਣ ਦਾ ਸੱਦਾ ਦਿੱਤਾ ਗਿਆ ਸੀ। ਮਾਲਵਾ ਖੇਤਰ ਵਿੱਚ 2-3 ਸਾਲਾਂ ਤੋਂ ਮੂੰਗੀ ਹੇਠ ਕਿਸਾਨਾਂ ਵੱਲੋਂ ਰਕਬੇ ਨੂੰ ਵੱਡੇ ਪੱਧਰ ਉੱਤੇ ਵਧਾਇਆ ਗਿਆ, ਪਰ ਐਤਕੀ MSP ਤੋਂ ਘੱਟ ਮਿਲ ਰਹੇ ਭਾਅ ਨੇ ਕਿਸਾਨਾਂ ਦਾ ਕਚੂਮਰ ਕੱਟ ਦਿੱਤਾ। ਮਾਲਵਾ ਖੇਤਰ ਦੀਆਂ ਮੰਡੀਆਂ ਵਿੱਚ ਕਿਤੇ ਵੀ ਸਰਕਾਰੀ ਭਾਅ ਤੇ ਮੂੰਗੀ ਦੀ ਕੋਈ ਸਰਕਾਰੀ ਖਰੀਦ ਨਾ ਹੋਣ ਬਾਰੇ ਪਤਾ ਲੱਗਾ। ਮਾਨਸਾ ਜ਼ਿਲ੍ਹੇ ਵਿੱਚ ਪੰਜਾਬ ਅੰਦਰ ਸਭ ਤੋਂ ਜ਼ਿਆਦਾ 10,000 ਹੈਕਟੇਅਰ ਰਕਬੇ ਵਿੱਚ ਮੂੰਗੀ ਬੀਜੀ ਹੋਈ ਹੈ, ਜਿਸ ਦੇ ਵਾਢੀ ਦੌਰਾਨ ਚੰਗੇ ਨਤੀਜੇ ਸਾਹਮਣੇ ਆਉਣ ਦੇ ਦਾਅਵੇ ਕੀਤੇ ਗਏ ਸਨ। ਪਿਛਲੇ ਸਾਲ 8,000 ਤੋਂ ਘੱਟ ਏਕੜ ਰਕਬੇ ਵਿੱਚ ਮੂੰਗੀ ਬੀਜੀ ਗਈ ਸੀ। ਅਨਾਜ ਮੰਡੀ ਵਿੱਚ ਮੂੰਗੀ ਦੀ ਫਸਲ ਵੇਚਣ ਆ ਰਹੇ ਕਿਸਾਨਾਂ ਨੇ ਦੱਸਿਆ ਕਿ ਮੂੰਗੀ ਨੂੰ ਪ੍ਰਾਈਵੇਟ ਵਪਾਰੀ ਖਰੀਦ ਰਹੇ ਨੇ, ਜਿਨ੍ਹਾਂ ਵੱਲੋਂ ਸਰਕਾਰੀ ਭਾਅ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਵਾਇਤੀ ਫਸਲਾਂ ਛੱਡ ਕੇ ਮੂੰਗੀ ਦੀ ਫਸਲ ਬੀਜਣ ਦੀ ਅਪੀਲ ਕੀਤੀ ਸੀ ਅਤੇ ਕਿਸਾਨਾਂ ਦੀ ਮੂੰਗੀ ਦੀ ਫਸਲ 8,780 ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਕਰਨ ਦਾ ਵਿਸ਼ਵਾਸ ਪਾਇਆ ਸੀ, ਜੋ ਕਿ ਕਿਸਾਨਾਂ ਮੁਤਾਬਕ ਫਿਲਹਾਲ ਮੁਕੰਮਲ ਹੁੰਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬ ਦੇ ਮੌਸਮ ਦੀ ਤੁਹਾਨੂੰ ਜਾਣਕਾਰੀ ਦੱਸੀਏ ਤਾਂ ਮੌਨਸੂਨ ਦੇ ਆਉਣ ਦੇ ਤਕਰੀਬਨ 2 ਹਫ਼ਤਿਆਂ ਬਾਅਦ ਵੀ ਪੰਜਾਬ ਵਿੱਚ ਮੀਂਹ ਨਹੀਂ ਪਿਆ, ਜੋ ਕਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੁਲਾਈ ਮਹੀਨੇ ਵਿੱਚ 16 ਤਰੀਕ ਤੱਕ ਪੰਜਾਬ ਵਿੱਚ ਆਮ ਨਾਲੋਂ 24% ਦੀ ਘੱਟ ਮੀਂਹ ਪਿਆ ਹੈ ਅਤੇ ਮੌਨਸੂਨ ਨਾ ਦੇ ਬਰਾਬਰ ਹੀ ਨਜ਼ਰ ਆ ਰਿਹਾ ਹੈ। ਹੁਣ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਪੰਜਾਬ ਵਿੱਚ 18 ਜੁਲਾਈ ਦੇ ਆਸ ਪਾਸ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਗਰਮੀ ਹੁੰਮਸ ਵਾਲਾ ਮੌਸਮ ਹੀ ਰਹੇਗਾ ਅਤੇ 19 ਜੁਲਾਈ ਨੂੰ ਕੁਝ ਥਾਵਾਂ ਤੇ ਉਸ ਤੋਂ ਬਾਅਦ ਅਗਲੇ 3 ਦਿਨਾਂ ਤੱਕ ਕਈ ਥਾਵਾਂ ਉੱਤੇ ਮੀਂਹ ਪੈਣ ਦੀ ਸੰਭਾਵਨਾ ਹੈ। ਯਾਨੀ ਕਿ ਹਾਲੇ ਮੀਂਹ ਅਤੇ ਗਰਮੀ ਹੁੰਮਸ ਤੋਂ ਰਾਹਤ ਲਈ 2-3 ਦਿਨ ਹੋਰ ਉਡੀਕਣਾ ਪੈ ਸਕਦਾ ਹੈ। ਕੁਝ ਹੋਰ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਯਾਨੀ ਕਿ ਮਾਈਨੋਰਿਟੀਜ਼ ਕਮਿਸ਼ਨ ਦਾ ਮੁਖੀ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਇਕਬਾਲ ਸਿੰਘ ਲਾਲਪੁਰਾ ਇਸ ਅਹੁਦੇ ਉੱਤੇ ਕੰਮ ਕਰ ਰਹੇ ਸਨ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਯਾਨੀ ਕਿ SIR ਦੀ ਪ੍ਰਕਿਰਿਆ ਸੰਬੰਧੀ ਵਿਸ਼ੇਸ਼ ਕੈਂਪ ਭਲਕੇ ਐਤਵਾਰ 19 ਜੁਲਾਈ ਨੂੰ ਲੱਗਣ ਜਾ ਰਹੇ ਨੇ। ਦੇਸ਼ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਸਮੇਤ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਤੈਅ ਸਮੇਂ ਉੱਤੇ ਹੀ ਹੋਣਗੀਆਂ, ਯਾਨੀ ਕਿ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਪੰਜਾਬ ਪੁਲਿਸ ਸੁਰੱਖਿਆ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ। ਬ੍ਰਿਟੇਨ ਦੇ ਵਿੱਚ ਐਂਡੀ ਬਰਨਹਮ ਨੂੰ ਸੱਤਾਧਾਰੀ ਲੇਬਰ ਪਾਰਟੀ ਨੇ ਆਪਣਾ ਆਗੂ ਚੁਣ ਲਿਆ ਤੇ ਉਹ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਫੀਫਾ ਵਿਸ਼ਵ ਕੱਪ ਦੇ ਵਿੱਚ 3 ਸਥਾਨ ਦੇ ਲਈ ਫਰਾਂਸ ਦਾ ਮੁਕਾਬਲਾ ਇੰਗਲੈਂਡ ਦੇ ਨਾਲ ਹੋਵੇਗਾ, ਜੋ ਕਿ ਭਾਰਤੀ ਸਮੇਂ ਮੁਤਾਬਕ ਅੱਜ ਦੇਰ ਰਾਤ ਖੇਡਿਆ ਜਾਣਾ ਹੈ, ਜਦਕਿ ਫਾਈਨਲ ਵਿੱਚ ਸੋਮਵਾਰ 20 ਜੁਲਾਈ ਨੂੰ ਸਪੇਨ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ, ਜਦਕਿ ਸਥਾਨਕ ਸਮੇਂ ਮੁਤਾਬਕ ਇਹ ਮੈਚ ਐਤਵਾਰ ਰਾਤ ਨੂੰ ਹੋਣਾ ਹੈ। ਇਹ ਸੀ ਸਾਡਾ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
2: ਸੱਚ ਕਹੇ ਜੇ ਹੁੰਦਾ
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
4: ਮਿੱਟੀ ਚੁਗਦੀ ਫਸਲ ਸੱਚ ਹੈ
3: ਗੁਰੂ ਦੀ ਬਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਅਤੇ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰ ਰਹੇ ਹੋਵੋਗੇ, ਤੁਹਾਡਾ ਖੂਬਸੂਰਤ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਗਏ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸਟੂਡੀਓ ਦੇ ਘੜੇ ਦੇ ਮੁਤਾਬਿਕ 9:06 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ।

0: 때 아 ਸੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜ ਚੁੱਕੇ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂਤ ਔਰ ਨਾਲ ਦੀ ਨਾਲ ਦੱਸੀਏ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਕੁਝ ਖਾਸ ਹੋਣ ਵਾਲਾ ਹੈ ਔਰ ਖਾਸ ਆਵਾਜ਼ਾਂ ਔਰ ਖਾਸ ਚਿਹਰੇ ਸਾਡੇ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਨੰਬਰ ਦੇ ਦਿਆਂ ਸਟੂਡੀਓ ਦਾ ਜੇ ਅੱਛਾ ਕੱਲ ਤੁਸੀਂ ਦੇਖਿਆ ਹੋਣਾ ਕੱਲ ਆਪਾਂ ਇੱਕ ਕੰਟੈਸਟ ਖੇਡਿਆ ਸੀਗਾ ਇੱਕ ਤੁਹਾਨੂੰ ਆਵਾਜ਼ ਬੁੱਝਣ ਲਈ ਔਰ ਇੱਕ ਜਾਦੂਮਈ ਸੁਰਮਈ ਸੰਗੀਤ ਤੁਹਾਨੂੰ ਮੈਂ ਬੁੱਝਣ ਨੂੰ ਦਿੱਤਾ ਸੀ ਔਰ ਤੁਸੀਂ ਇੱਦਾਂ ਇੱਕ ਸੈਕਿੰਡ ਦੇ ਵਿੱਚ ਕਾਲ ਕਰਕੇ ਟਿਕਟਾਂ ਜਿੱਤ ਲਈਆਂ ਸੀ ਸੋ ਤੁਹਾਨੂੰ ਮੈਂ ਖੁਸ਼ਖਬਰੀ ਦੇਣ ਲੱਗਿਆ ਕਿ ਉਹੀ ਆਵਾਜ਼ ਉਹੀ ਚਿਹਰੇ ਉਹੀ ਖੂਬਸੂਰਤ ਨਜ਼ਰਾਨੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਮੈਂ ਸਵਾਗਤ ਕਰਦਾ ਜੀ ਵਨ ਐਂਡ ਓਨਲੀ ਰੰਗਲੇ ਸਰਦਾਰ ਰੇਡੀਓ ਪ੍ਰੋਗਰਾਮ ਉਡਾਨ ਦੇ ਵੇਲੇ ਜੁੜੇ ਹੋਏ ਨੇ ਔਰ ਇੱਕ ਵਾਰ ਸਾਰਿਆਂ ਦਾ ਸਵਾਗਤ ਕਰਦੇ ਹਾਂ ਰੰਗਲੇ ਸਰਦਾਰ ਔਰ ਮੈਂ ਵਨ ਬਾਏ ਵਨ ਜੇ ਮੈਂ ਨਾਮ ਲਵਾਂ ਤਾਂ ਸਾਡੇ ਆਜ਼ਮ ਬਾਈ ਜੀ ਸਬਰ ਬਾਈ ਜੀ ਕਹਿੰਦੇ ਕਿ ਸਬਰ ਬਾਈ ਜੀ ਕਹਿੰਦੇ ਹੋ
1: ਸਬਰ
0: ਸਬਰ ਅੱਛਾ ਨਾਮ ਇੰਨੇ ਖੂਬਸੂਰਤ ਆ ਨਾ ਸਾਰਿਆਂ ਦੇ ਮੈਂ ਹਮੇਸ਼ਾ ਕਹਿੰਦਾ ਨਾ ਕਈ ਵਾਰੀ ਤੁਹਾਨੂੰ ਜੇ ਵਨ ਬਾਏ ਵਨ ਨਾਮ ਲਵਾਂਗੇ ਤਾਂ ਕਈ ਵਾਰੀ ਉਹ ਲੜੀ ਨਾ ਐਂ ਲੱਗਦਾ ਕਿ ਕਿਸੇ ਦਾ ਨਾਮ ਛੋਟਾ ਵੱਡਾ ਰਹਿ ਗਿਆ ਸੋ ਰੰਗਲੇ ਸਰਦਾਰ ਕਹਿਣਾ ਬਹੁਤ ਵਾਜਬ ਰਹੂਗਾ ਸੋ ਰੰਗਲੇ ਸਰਦਾਰ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਜੀ ਐਂ ਆਖਦੇ ਹਾਂ ਸਟੂਡੀਓ ਰੇਡੀਓ ਉਡਾਨ ਦੇ ਵਿਹੜੇ ਇੱਕ ਵਾਰ ਫੇਰ ਜੀਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ
2: ਸਤਿ ਸ਼੍ਰੀ ਅਕਾਲ ਬਾਈ
3: ਸਤਿ ਸ਼੍ਰੀ ਅਕਾਲ ਬਾਈ ਜੀ
0: ਠੀਕ ਠਾਕ ਹੋ
2: ਐਨ ਚੜ੍ਹਦੀ ਕਲਾ ਜੀ
0: ਮੈਂ ਕਹਿੰਦਾ ਜੀਆਂ ਦੇ ਨਾਲ ਜੇ ਦੋ ਬੋਲ ਤੂੰ ਤੇ ਮੈਂ ਦੇ ਹੋ ਜਾਣਾ ਆਪਾਂ ਸ਼ੁਰੂਆਤ ਹੀ ਇੱਥੋਂ ਕਰਦੇ ਹਾਂ
2: ਜ਼ਰੂਰ ਜੀ

0: ਆਵਾਜ਼ਾਂ ਤਾਂ ਤੁਸੀਂ ਸੁਣ ਲਈਆਂ ਹੋਣੀਆਂ, ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰੋਜ਼ ਸੁਨੇਹਾ ਦਿੰਦੇ ਹਾਂ ਕਿ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਮਹਿਫਲਾਂ ਲੱਗਣੀਆਂ, ਕਿਉਂਕਿ ਰੰਗਲੇ ਸੰਦਾਰ ਇਨ ਦਾ ਹਾਊਸ, ਸੋ ਟੋਰਾਂਟੋ ਪਹੁੰਚ ਚੁੱਕੇ ਨੇ। ਸੋ ਜਿਨ੍ਹਾਂ ਨੇ ਅੱਜ ਤੱਕ ਟਿਕਟਾਂ ਨਹੀਂ ਲਈਆਂ, ticketmaster.ca ਤੋਂ ਜਾ ਕੇ ਤੁਸੀਂ ਟਿਕਟਾਂ ਲੈ ਲਓ। ਔਰ ਨਾਲ ਦੀ ਨਾਲ ਸਾਡੇ ਸਟੂਡੀਓ ਦੇ ਵਿੱਚ ਗੁਰਜੋਤ ਗਿੱਲ ਬਾਈ ਜੀ ਜੁੜੇ ਹੋਏ ਨੇ, ਜਿਨ੍ਹਾਂ ਨੇ ਸਾਨੂੰ ਰੰਗਲੇ ਸਰਦਾਰਾਂ ਨੂੰ ਮਿਲਾਉਣ ਦੀ ਜਿਹੜੀ ਉਹ ਖੂਬਸੂਰਤ ਪੇਸ਼ਕਾਰੀ ਕੀਤੀ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਬਹੁਤ ਘੱਟ ਐਸੀਆਂ ਆਵਾਜ਼ਾਂ ਨੇ, ਬਹੁਤ ਘੱਟ ਐਸੇ ਚਿਹਰੇ ਨੇ ਜਿਹੜੇ ਸਾਡੇ ਪੰਜਾਬੀ ਮਾਂ ਬੋਲੀ ਨੂੰ ਔਰ ਸੱਭਿਆਚਾਰ ਨੂੰ ਜਿਨ੍ਹਾਂ ਨੇ ਚੱਕ ਕੇ ਰੱਖਿਆ ਹੋਇਆ। ਔਰ ਸਾਨੂੰ ਜਿਵੇਂ ਨਰਿੰਦਰ ਬਾਈ ਜੀ ਗੱਲ ਕਰ ਰੱਖੀ, ਸਾਨੂੰ ਹੁਣ ਡਰਨ ਦੀ ਲੋੜ ਨਹੀਂ ਆ। ਸਾਡੀ ਪੰਜਾਬੀ ਸੱਭਿਆਚਾਰ ਦੀ ਉਹ ਜਿਹੜੀ ਉਹ ਇੱਕ ਪੀੜ੍ਹੀ ਹੁੰਦੀ ਹੈ ਨਾ, ਉਹ ਇੱਕ ਵਧੀਆ ਮੋਢਿਆਂ 'ਤੇ ਆ। ਔਰ ਜਦੋਂ ਰੰਗਲੇ ਸਰਦਾਰਾਂ ਦੀ ਗੱਲਬਾਤ ਕਰਦੇ ਹਾਂ, ਜਿੰਨੀ ਸੋਹਣੀ ਇਹਨਾਂ ਦੀ ਫੱਬਤ ਆ, ਜਿੰਨੀ ਸੋਹਣੀ ਇਹਨਾਂ ਦੀ ਸੂਰਤ ਆ, ਔਰ ਉਨੀ ਸੋਹਣੀ ਇਹਨਾਂ ਦੀ ਗਾਇਕੀ ਆ। ਸੋ ਆਜ਼ਮ ਬਾਈ ਤੋਂ ਸ਼ੁਰੂ ਕਰਦੇ ਹਾਂ। ਆਜ਼ਮ ਬਾਈ ਜਾਂ ਆਜ਼ਮ ਬਾਈ?
1: ਆਜ਼ਮ,
0: ਆਜ਼ਮ ਯਾ, ਮੈਂ ਅੱਗੇ ਕਹਿ ਰਿਹਾ ਸੀਗਾ ਕਿ ਕਈ ਵਾਰੀ ਇੰਗਲਿਸ਼ ਪੜ੍ਹਨ ਦੇ ਵਿੱਚ ਇੱਦਾਂ ਹੋ ਜਾਂਦਾ। ਸੋ ਆਜ਼ਮ ਬਾਈ ਜੀ ਤੋਂ ਸ਼ੁਰੂਆਤ ਕਰਦੇ ਹਾਂ ਬਾਈ ਜੀ, ਰੰਗਲੇ ਸਰਦਾਰਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਇਹ ਸਬੱਬ ਕਿਵੇਂ ਬਣਿਆ ਰੰਗਲੇ ਸਰਦਾਰ, ਕਿਉਂਕਿ ਹੋਰ ਵੀ ਨਾ ਕੁਛ ਹੋ ਸਕਦਾ ਸੀਗਾ? ਵੈਸੇ ਅਸੀਂ ਇੱਕ ਦਿਨ ਮੈਂ ਗੱਲ ਕਰ ਰਿਹਾ ਸੀਗਾ ਤੁਹਾਡੀ, ਉਦੋਂ ਅਜੇ ਕੁਛ ਪਲਾਨ ਨਹੀਂ ਸੀਗਾ। ਅਸੀਂ ਕਹਿੰਦੇ ਕਿ ਤੁਸੀਂ ਜਿੱਦਾਂ ਅਲੱਗ ਅਲੱਗ ਬਾਗ ਦੇ ਵਿੱਚ ਇੱਕ ਇੱਕ ਫੁੱਲ ਹੁੰਦਾ
1: ਜੀ,
0: ਸੋ ਜੋ ਉਹਨੂੰ ਇਕੱਠੇ ਫੁੱਲਾਂ ਨੂੰ ਜੋੜ ਕੇ ਰੱਖ ਦਈਏ ਤੇ ਉਹ ਗੁਲਦਸਤਾ ਬਣ ਜਾਂਦਾ। ਸੋ ਬਹੁਤ ਪਿਆਰਾ ਪੰਜਾਬੀ ਸੱਭਿਆਚਾਰ ਦਾ ਤੁਸੀਂ ਗੁਲਦਸਤਾ ਜਦੋਂ ਤੁਸੀਂ ਸਟੇਜ ਤੇ ਆਉਂਦੇ ਹੋ, ਸੱਚੀਓ ਕਿ ਵਾਰੇ ਜਾਣ ਨੂੰ ਜੀ ਕਰਦਾ ਕਿ ਐਸੇ ਖੂਬਸੂਰਤ ਚਿਹਰੇ ਔਰ ਖੂਬਸੂਰਤ ਆਵਾਜ਼ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਲਈ, ਮੈਨੂੰ ਲੱਗਦਾ ਕਿ ਇਸ ਤੋਂ ਖੂਬਸੂਰਤ ਅਦਾ ਹੋਰ ਕੋਈ ਹੈ ਨਹੀਂ ਆ। ਸੋ ਆਜ਼ਮ ਬਾਈ ਜੀ ਦੱਸਿਓ ਕਿ ਪਹਿਲਾਂ ਤਾਂ ਅਸੀਂ ਚੱਲਾਂਗੇ ਜਸਕਰਨ ਬਾਈ ਵੱਲ ਵੀ ਚੱਲਾਂਗੇ, ਕਿਉਂਕਿ ਸਭ ਤੋਂ ਚੁੱਪ ਚੁੱਪ ਰਹਿਣ ਵਾਲੇ ਔਰ ਸਾਡੇ ਰਾਈਟਰ ਸਾਹਿਬਾਨ ਇਹਨਾਂ ਕੋਲ ਵੀ ਚੱਲਾਂਗੇ। ਆਜ਼ਮ ਬਾਈ ਜੀ ਤੁਸੀਂ ਦੱਸੋ ਕਿ ਰੰਗਲੇ ਸਰਦਾਰਾਂ ਦਾ ਸਬੱਬ ਕਿਵੇਂ ਬਣਿਆ?
1: ਰੰਗਲੇ ਸਰਦਾਰਾਂ ਦਾ ਸਬੱਬ ਵੈਸੇ ਤਾਂ ਵਾਹਿਗੁਰੂ ਵੱਲੋਂ ਹੀ ਬਣਿਆ ਜੀ ਸਾਰਾ, ਅਤੇ ਅਸੀਂ ਅਲੱਗ ਅਲੱਗ ਕਾਲਜਾਂ 'ਚ ਯੂਥ ਫੈਸਟੀਵਲ 'ਤੇ ਮਿਲਦੇ ਹੁੰਦੇ ਸੀ। ਮੈਂ ਜੇ ਸੰਮੀ ਨਾਲ ਸਰੰਗੀ ਪਲੇ ਕਰਦਾ ਸੀਗਾ, ਸੰਮੀ ਹੋ ਗਈ, ਕੋਈ ਵੀ ਹੋ ਗਿਆ, ਢਾਡੀ ਵਾਰ ਹੋ ਗਈ, ਉਹ ਗਾਇਨ ਤਿਆਰ ਕਰਵਾਉਂਦਾ ਹੁੰਦਾ ਸੀਗਾ ਸਰੰਗੀ 'ਤੇ। ਸੋ ਵੀਰੇ ਹੁਣੀ ਅਲੱਗ ਕਾਲਜ ਤੋਂ ਆਉਂਦੇ ਹੁੰਦੇ ਸੀਗੇ, ਹੈ ਨਾ, ਅਲੱਗ ਅਲੱਗ ਕਾਲਜਾਂ ਤੋਂ, ਤਾਂ ਉੱਥੇ ਵੀ ਮਿਲਦੇ ਗਿਲਦੇ ਰਹਿੰਦੇ ਸੀਗੇ ਅਸੀਂ। ਸੋ ਮੈਨੂੰ ਲੱਗਦਾ ਸਾਡੇ ਸਾਜ਼ਾਂ ਨੇ ਸਾਨੂੰ ਇਕੱਠੇ ਕੀਤਾ, ਸਾਰੇ ਭਰਾਵਾਂ ਨੂੰ, ਚਾਰਾਂ ਭਰਾਵਾਂ ਨੂੰ। ਸੋ ਸਾਜ਼ਾਂ ਨੇ ਇਕੱਠੇ ਕੀਤਾ ਅਤੇ ਰੰਗਲੇ ਸਰਦਾਰ ਬਣ ਗਏ। ਇਹ ਵੀ ਨਹੀਂ ਪਤਾ ਵੀ ਕਿੱਦਾਂ ਬਣ ਗਏ ਰੰਗਲੇ ਸਰਦਾਰ, ਵੈਸੇ ਬੜਾ ਸਾਰਿਆਂ ਨੇ ਕਹਿਣਾ ਵੀ ਇਹ ਗੱਲ ਕਿੱਦਾਂ ਦੀ, ਕਿੱਦਾਂ ਨੂੰ ਜਾਂਦੀ ਆ ਵੀ ਰੰਗਲੇ ਸਰਦਾਰ ਬਣੇ ਅਤੇ ਬਣੇ ਕਿੱਦਾਂ, ਇਹਨਾਂ ਨੂੰ ਆਪ ਨੂੰ ਨਹੀਂ ਪਤਾ, ਇਹ ਸਾਰੀ ਵਾਹਿਗੁਰੂ ਦੀ ਕਿਰਪਾ ਜੀ। ਅਤੇ ਜਦੋਂ ਅਸੀਂ ਇੱਕ ਦੋ ਵੀਡੀਓ ਪਾਈਆਂ, ਜਿਹੜਾ ਲੋਕਾਂ ਨੇ ਪਿਆਰ ਦਿੱਤਾ, ਉਹ ਲੋਕਾਂ ਦੀਆਂ ਦੁਆਵਾਂ ਸਦਕੇ ਅਸੀਂ ਰੰਗਲੇ ਸਰਦਾਰ ਬਣੇ ਆ। ਸੋ ਜਿੱਦਾਂ ਕਹਿ ਲਓ ਵੀ ਤੁਸੀਂ ਸਰਦਾਰਾਂ ਦੀ, ਸੂਰਵੀਰਾਂ ਦੀ, ਯੋਧਿਆਂ ਦੀ ਧਰਤੀ ਆ ਸਾਡੀ ਪੰਜਾਬ, ਹੈ ਨਾ। ਸੋ ਅਸੀਂ ਵੀ ਉੱਥੇ ਦੇ ਜਾਏ ਹਾਂ। ਸੋ ਬਸ ਇਹ ਲੋਕਾਂ ਦੇ ਪਿਆਰ ਸਦਕਾ, ਸਾਡੇ ਭਰਾਵਾਂ ਦੇ ਸਾਥ ਸਦਕਾ ਰੰਗਲੇ ਸਰਦਾਰ ਬਣੇ ਆ ਜੀ ਸਾਰੇ।
0: ਸੋ ਮਨਿੰਦਰ ਬਾਈ ਜੀ, ਜਸਕਰਨ ਬਾਈ ਜੀ, ਸਬਰ ਅਤੇ ਆਜ਼ਮ ਬਾਈ ਜੀ ਸਾਡੇ ਵਿਹੜੇ ਟੁੱਕੇ ਹੋਏ ਨੇ ਰੰਗਲੇ ਸਰਦਾਰ। ਸੋ 905-673-3337। ਸੋ ਸਭ ਤੋਂ ਪਹਿਲਾਂ ਮੈਂ ਬਾਈ ਜੀ ਇਹ ਦੱਸੂਗਾ ਕਿ ਤੁਹਾਡੇ ਸਾਰੇ ਰੰਗਲੇ ਸਰਦਾਰਾਂ ਦੇ ਵਿੱਚੋਂ ਸਭ ਤੋਂ ਰੰਗਲਾ ਕੌਣ ਆ, ਸਭ ਤੋਂ ਜ਼ਿਆਦਾ ਹਾਸਾ ਖੇਡਾ ਠੱਠਾ ਕਰਨ ਵਾਲਾ, ਮੈਨੂੰ ਦੱਸੋ ਕੌਣ ਆ?
2: ਇਹ ਤਾਂ ਸਾਡੇ ਵਿੱਚੋਂ ਜਸਕਰਨ ਹੀ ਆ, ਜ਼ਿਆਦਾ ਹਸਾਉਂਦਾ ਜੀ ਸਾਰਿਆਂ ਨੂੰ, ਟੋਟਕੇ ਜਿਹੇ ਲਾਉਂਦਾ ਰਹਿੰਦਾ ਅਤੇ ਪੁਰਾਣੀਆਂ ਗੱਲਾਂ ਸੁਣਾਉਂਦਾ ਰਹਿੰਦਾ ਸਾਨੂੰ, ਜਾਂ ਕਈ ਗੱਲਾਂ ਨੂੰ ਮਸਾਲਾ ਜਿਹਾ ਲਾ ਕੇ ਪੇਸ਼ ਕਰਨਾ, ਇਹਨੂੰ ਥੋੜ੍ਹਾ ਜਿਹਾ ਵਧੀਆ ਤਰੀਕੇ ਨਾਲ ਆਉਂਦਾ, ਅਤੇ ਮਤਲਬ ਝੂਠ ਨੂੰ ਵੀ ਸੱਚ 'ਚ ਬਦਲ ਦਿੰਦਾ ਕਈ ਵਾਰੀ।
0: ਅੱਛਾ, ਮੈਨੂੰ ਇਹ ਲੱਗਦਾ ਕਿ ਜਸਕਰਨ ਬਾਈ ਸਭ ਤੋਂ ਜ਼ਿਆਦਾ ਸ਼ਾਂਤ ਆ, ਸਭ ਤੋਂ ਜ਼ਿਆਦਾ ਸਾਊ ਆ,
3: ਸਹੀ ਲੱਗ ਰਹੀ
0: ਬਸ ਇਹੀ। ਅੱਛਾ, ਇਹ ਇਲਜ਼ਾਮ ਲਾ ਰਹੇ?
2: ਨਹੀਂ, ਇਲਜ਼ਾਮ ਨਹੀਂ, ਇਹੀ ਸੱਚ ਸਾਬਤ ਕਰਤਾ, ਇਹੀ ਕੁਆਲਿਟੀ ਹੈ ਇਹਦੀ।
1: ਨਹੀਂ, ਦਰਅਸਲ ਕੀ ਹੁੰਦਾ ਨਾ, ਜਿੱਦਾਂ ਖੁਸ਼ਵਰ ਬਾਈ ਨੇ ਗੱਲ ਕੀਤੀ ਹੋਵੇ ਨਾ, ਟੋਟਕੇ ਹੋ ਗਏ, ਗੱਲਾਂ ਹੋ ਗਈਆਂ, ਉਹ ਆਪਣੇ ਪਿੰਡਾਂ ਦੀਆਂ ਗੱਲਾਂ ਹੁੰਦੀਆਂ ਸਾਰੀਆਂ, ਸੱਥਾਂ ਦੀਆਂ ਗੱਲਾਂ ਹੁੰਦੀਆਂ, ਤੇ ਉਹਨੂੰ ਬਸ ਪੇਸ਼ ਕਰਨ ਦਾ ਇੱਕ ਤਰੀਕਾ ਹੁੰਦਾ ਕਿਸੇ ਬੰਦੇ ਦਾ,
0: ਹਨਾ,
1: ਉਹਨੂੰ ਵਧੀਆ ਢੰਗ ਨਾਲ ਪੇਸ਼ ਕਰਨਾ। ਜੇ ਹੁਣ ਤੁਸੀਂ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਹੋ, ਤੁਸੀਂ ਦੂਰੋਂ ਕਹੋ ਸਤਿ ਸ੍ਰੀ ਅਕਾਲ ਜੀ, ਉਹੀ ਤੁਸੀਂ ਕਹਿਣੇ ਸਤਿ ਸ੍ਰੀ ਅਕਾਲ ਜੀ, ਤੇ ਉਹ ਅਗਲੇ ਨੂੰ ਪਿਆਰੀ ਲੱਗਣੀ ਹੈ, ਤੇ ਉਹ ਅਗਲੇ ਨੂੰ, ਦੂਜੀ ਅਗਲੇ ਨੂੰ ਬੁਰੀ ਲੱਗਣੀ, ਤਾਂ ਨਾ ਹੀ ਬੁਲਾਉਂਦਾ ਭਰਾਵਾ,
2: ਇਹ ਬੁਲਾਉਂਦਾ,
1: ਇਹ ਤਰੀਕਾ ਜੀ,
2: ਇਹ ਤਰੀਕਾ
0: ਜੀ। ਓਕੇ, ਮਨਿੰਦਰ ਬਾਈ ਜੀ, ਤੁਸੀਂ ਦੱਸੋ ਕਿ ਜਿਹੜਾ ਸਾਰਾ ਗਰੁੱਪ ਆ ਇਹ, ਇਹਨਾਂ ਦੇ ਵਿੱਚੋਂ ਜਦੋਂ ਤੁਸੀਂ ਜਿਵੇਂ ਪਿੱਛੇ ਵੀ ਗੱਲਬਾਤ ਕਰ ਰਹੇ ਸੀ ਆਪਾਂ, ਨੋਕਚੋਕ ਹੁੰਦੀ ਤਾਂ ਮਨਾਉਂਦਾ ਕਿਹੜਾ ਸਾਰਿਆਂ ਨੂੰ, ਫਿਰ ਕੋਈ ਹੈਗਾ ਸੀਨੀਅਰ ਕਿ ਸਾਰੇ ਸੀਨੀਅਰ?
3: ਮਨਾਉਣਾ ਵੈਸੇ ਲੋੜ ਪੈਂਦੀ ਨੇ, ਆਪੇ ਮਨ ਮੁੱਜ ਜਾਂਦਾ, ਗੁੱਸਾ ਤਾਂ ਜਿਹੜਾ ਹੁੰਦਾ ਉਹ 5-10 ਮਿੰਟ ਦਾ ਹੀ ਹੁੰਦਾ ਬੰਦੇ ਦਾ, ਜਿਹੜਾ ਦਾ ਕੰਟਰੋਲ ਕਰ ਗਿਆ ਦਾ, ਉਹ ਤਾਂ ਫਿਰ ਲੋੜ ਹੀ ਨਹੀਂ ਪੈਂਦੀ, ਲੜਾਈ ਤੱਕ ਪਹੁੰਚਦੀ ਨਹੀਂ,
4: ਮਤਲਬ ਗੁੱਸਾ ਜਦੋਂ ਸਾਰੇ ਪੁੱਛੋ ਵਾਲੇ ਪਰਾਉਣੇ ਬਣੇ ਹੁੰਦੇ,
3: ਫਿਰ ਆਪੇ ਸੈੱਟ ਹੋ ਜਾਂਦਾ।
0: ਅੱਛਾ, ਮੈਨੂੰ ਲੱਗਦਾ ਕਿ ਜਿਸ ਰਿਸ਼ਤੇ ਦੇ ਵਿੱਚ ਲੜਾਈ ਨਹੀਂ, ਨੋਕ ਝੋਕ ਨਹੀਂ, ਉਹ ਰਿਸ਼ਤਾ ਵੀ ਮੈਨੂੰ ਲੱਗਦਾ ਕਿ ਫੇਕ ਜਿਹਾ ਹੀ ਲੱਗਦਾ, ਲੜਾਈਆਂ ਵੀ ਨਿੱਕੇ ਨਿੱਕੇ ਹੋਣੀਆਂ
3: ਚਾਹੀਦੀਆਂ,
0: ਹੁੰਦੀ ਹੁੰਦੀ ਆ। ਸੋ
4: ਗੁਰਜੋਤ ਬਾਈ ਆਪਣੀ ਹੋਣੀ,
0: ਅੱਛਾ ਇਹ ਇਹ ਬਹੁਤ ਤੁਸੀਂ ਵਾਜਬ ਗੱਲ ਕਹੀ ਆ, ਕਿਉਂਕਿ ਜਿਹੜੇ ਵਿਚੋਲੇ ਹੁੰਦੇ ਆ ਨਾ, ਜਿਹੜੇ ਘਰ ਦੇ ਮਾਲਕ ਹੁੰਦੇ ਆ, ਵੱਡੇ ਵਡੇਰੇ ਹੁੰਦੇ ਆ, ਵੈਸੇ ਆਪਾਂ ਕਹਿ ਦਿੰਦੇ ਆ, ਉਹਨਾਂ ਨਾਲ ਗਿਲੇ ਸ਼ਿਕਵੇ ਰਹਿ ਜਾਂਦੇ ਆ। ਸੋ ਸਾਡੇ ਗੁਰਜੋਤ ਗਿੱਲ ਬਾਈ ਜੀ ਵੀ, ਬਾਈ ਜੀ ਮੈਂ ਕਰੋ ਬਾਈ ਦੇ ਮੂਹਰੋਂ। ਗੁਰਜੋਤ ਬਾਈ ਜੀ ਸਤਿ ਸ਼੍ਰੀ ਅਕਾਲ, ਵੈਲਕਮ ਆ ਤੁਹਾਡਾ ਵੀ, ਤੁਹਾਡੇ ਆਪਣੇ ਸਟੂਡੀਓ ਦੇ ਵਿੱਚ ਕੀ ਹਾਲ ਚਾਲ ਆ?
5: ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਸਰੋਤਿਆਂ ਨੂੰ, ਬਹੁਤ ਵਧੀਆ।
0: ਅੱਗੇ ਵੀ ਬੋਲੋ ਕੁਛ
5: ਬਾਬਾ ਜੀ, ਅਸੀਂ ਵੱਡੇ ਭਰਾ ਚਾਰ ਬੈਠੇ ਆ, ਉਹ ਬੋਲਦਾ ਬਹੁਤ ਵਧੀਆ ਬੋਲਦਾ ਨੇ, ਮੈਂ ਇੰਜੋਏ ਕਰ ਰਿਹਾ।
6: ਇਹਨਾਂ ਦੀ ਬੋਲੀ ਸਮਝਣ ਲਈ ਸਪੈਸ਼ਲ ਕੋਰਸ ਲਾਉਣੇ ਪੈਂਦੇ ਆ, ਹਫ਼ਤਾ ਗੱਲਬਾਤ ਕਰਕੇ ਸਮਝਣੀ ਪੈਂਦੀ ਕਿ ਕੀ ਪ੍ਰੋਨਾਂਸੀਏਸ਼ਨ ਕੀ ਇਹਨਾਂ ਦੀ ਹੈਗੀ ਆ, ਤੇਜ਼ ਬਹੁਤ ਬੋਲਦੇ ਆ
0: ਜੀ। ਓਕੇ ਗੁਰਜੋਤ ਬਾਈ ਜੀ, ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਰੰਗਲੇ ਸਰਦਾਰਾਂ ਦਾ ਸਬੱਬ ਕਿਵੇਂ ਬਣਾਇਆ? ਵੈਸੇ ਤਾਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਕਿਉਂਕਿ ਅਸੀਂ ਸੁਣਿਆ, ਔਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਰੰਗਲੇ ਸਰਦਾਰਾਂ ਦੀ ਗੱਲ ਕਰਦੇ ਹਾਂ, ਮੈਂ ਬਾਈ ਹੁਣ ਕਹਿ ਰਿਹਾ ਸੀ, ਮੈਂ ਬਾਈ ਜੀ ਤੁਸੀਂ ਧੱਕਾ ਕਰ ਗਏ, ਜਾਂ ਤਾਂ ਤੁਸੀਂ ਲੇਟ ਗਾਉਣਾ ਸ਼ੁਰੂ ਕੀਤਾ, ਜਾਂ ਅਸੀਂ ਵਿਆਹ ਪਹਿਲਾਂ ਕਰਾ ਲਏ, ਹੁਣ ਸਾਨੂੰ ਇਹ ਲੱਗਦਾ ਕਿ ਅਸੀਂ ਤੁਹਾਨੂੰ ਗਾਉਣਾ ਆ ਤਾਂ ਕਿੱਥੇ ਗਵਾਈਏ, ਹੁਣ ਸਾਡੇ ਮੁੰਡਿਆਂ ਦੇ ਵਿਆਹ ਬਹੁਤ ਲੇਟ ਹੋਣੇ ਆ, ਉਹਨਾਂ ਜਿਹਨੂੰ ਤੁਸੀਂ ਬੁੱਢੇ ਹੋ ਜਾਣਾ, ਪਰ ਜਿਉਂਦੇ ਰਹੋ ਬਾਈ ਜੀ, ਜਿੰਨੀ ਖੂਬਸੂਰਤ ਤੁਹਾਡੀ ਗਾਇਕੀ ਆ, ਜਿੰਨੀਆਂ ਖੂਬਸੂਰਤ ਤੁਹਾਡੀਆਂ ਆਵਾਜ਼ਾਂ ਆ, ਪਰਮਾਤਮਾ ਇਹਨਾਂ ਨੂੰ ਹੋਰ ਰੰਗ ਭਾਗ ਲਾਉਣ, ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੋਰ ਰੱਜ ਕੇ ਪੰਜਾਬੀ ਮਾਂ ਬੋਲੀ ਦੀ, ਸੱਭਿਆਚਾਰ ਦੀ ਸੇਵਾ ਕਰੋ। ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ। ਅਸੀਂ ਦੁਆਵਾਂ ਕਿਉਂ ਦੇ ਰਹੇ ਹਾਂ? ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੰਜਾਬੀ ਮਾਂ ਬੋਲੀ ਇੱਕ ਵੱਖਰੇ ਤਰੀਕੇ ਨਾਲ, ਇੱਕ ਵੱਖਰੇ ਰੰਗ ਨਾਲ ਅੱਜ ਦੇ ਯੂਥ ਤੱਕ ਪਹੁੰਚੇ। ਸੋ ਤੁਹਾਡਾ ਰੰਗ ਢੰਗ, ਤੁਹਾਡਾ ਬੋਲਣ ਦਾ ਤਰੀਕਾ, ਤੁਹਾਡੇ ਉਹ ਲਹਿਜੇ, ਉਹ ਅੱਛਾ, ਮੈਂ ਗੀਤਾਂ ਵੱਲ ਬਾਅਦ 'ਚ ਆਊਂਗਾ ਕਿ ਇਹ ਖੂਬਸੂਰਤ ਲਿਖਾਰੀ ਸਾਡੇ ਕੋਲ ਬੈਠੇ ਨੇ, ਸੋ ਉਹਨਾਂ ਵੱਲ ਵੀ ਜਾਊਂਗਾ। ਜਿਹੜੇ ਆਪਣੇ ਗੀਤ ਲਿਖੇ ਜਾਂਦੇ ਆ, ਜਿਹੜੇ ਤੁਹਾਡੇ ਬਹੁਤ ਹੀ ਤਾਦਾਦ, ਤੂੰ ਅਤੇ ਮੈਂ ਹੋ ਗਿਆ, ਜਿਵੇਂ ਕੱਲ੍ਹ ਇੱਕ ਬਾਈ ਹੁਣਾਂ ਦਾ ਗਾਣਾ ਆ, ਉਹ ਮੈਂ ਨਾ ਸੁਣੂੰਗਾ ਤੁਹਾਡੇ ਤੋਂ, ਅਤੇ ਮੈਂ ਚਾਹੁੰਦਾ ਕਿ ਸਾਰੇ ਸਰੋਤੇ ਵੀ ਸੁਣਨ। ਬਾਈ ਜੀ ਪਹਿਲਾਂ ਚੱਲਾਂਗੇ ਬਾਈ ਵੱਲ। ਬਾਈ ਜੀ ਸਾਰੇ ਗਾਣੇ ਤੁਸੀਂ ਲਿਖਦੇ ਹੋ ਕਿ ਬਾਹਰੋਂ ਵੀ ਹੱਲਾ ਛੱਲਾ ਮਾਰਨਾ ਪੈਂਦਾ?
2: ਬਾਈ ਜੀ ਪਹਿਲਾਂ ਜਿਹੜੇ ਗਾਣੇ ਅਸੀਂ ਕੀਤੇ ਆ, ਸਾਰੇ ਤਕਰੀਬਨ ਸਾਡੇ ਆਪਦੇ ਹੀ ਨੇ, ਮੈਂ ਆਪਦੇ ਇਕੱਲੇ ਦੇ ਨਹੀਂ ਕਹਿੰਦਾ ਜੀ, ਸਾਡੇ ਸਾਰਿਆਂ ਦੇ ਗਾਣੇ ਨੇ
0: ਜੀ।
2: ਲਿਖਣਾ ਅਲੱਗ ਗੱਲ ਆ ਜੀ, ਗਾਣੇ ਨੂੰ ਵਧੀਆ ਤਰੀਕੇ ਨਾਲ ਪਰੋਸ ਕੇ ਸਰੋਤਿਆਂ ਅੱਗੇ ਪੇਸ਼ ਕਰਨਾ, ਉਹ ਬਹੁਤ ਵੱਡੀ ਗੱਲ ਹੁੰਦੀ ਆ। ਲਿਖਣ ਵਾਲੇ ਬਹੁਤ ਪਏ ਨੇ, ਜਦੋਂ ਸੋਹਣੀਆਂ ਆਵਾਜ਼ਾਂ ਮਿਲ ਜਾਣ, ਕੰਪੋਜੀਸ਼ਨਾਂ ਮਿਲ ਜਾਣ, ਅਤੇ ਸੋਹਣਾ ਸੰਗੀਤ ਮਿਲ ਜੇ ਸਾਡੇ ਜੱਸੇ ਬਾਈ ਵੱਲੋਂ, ਅਤੇ ਗਾਉਣ ਵੱਲੋਂ ਆਜਮ ਵੀਰਾ ਅਤੇ ਮਨਿੰਦਰ ਬਾਈ, ਹੈ ਨਾ, ਅਤੇ ਸ਼ਬਦਾਂ ਨੂੰ ਪਰੋਸ ਕੇ ਸਰੋਤਿਆਂ ਅੱਗੇ ਪੇਸ਼ ਕਰਨਾ, ਉਹ ਬਹੁਤ ਵੱਡੀ ਕਲਾਕਾਰੀ ਹੈ ਜੀ। ਲਿਖਣਾ ਮੈਂ ਛੋਟੀ ਸਮਝੂੰਗਾ ਆਪਦੇ ਲਈ ਇਕੱਲੇ ਲਈ, ਅਤੇ ਪਰ ਜੇ ਗਾਣੇ ਦੀ ਗੱਲ ਕਰਦੇ ਹਾਂ, ਪਰ ਗਾਣੇ ਹੁਣ ਅਸੀਂ ਬਹੁਤ ਵਧੀਆ ਰਾਈਟਰਾਂ ਤੋਂ ਵੀ ਲੈ ਰਹੇ ਹਾਂ, ਜਿਵੇਂ ਸਾਡੇ ਚਰਨ ਬਾਈ ਹੁਣਾਂ ਵੱਲੋਂ ਲਏ ਸੀ ਗਾਣੇ, ਚਰਨ ਲਿਖਾਰੀ ਵੱਲੋਂ, ਦਰਿਆ ਵੱਲੇ ਗਾਣਾ ਬਹੁਤ ਸਰੋਤਿਆਂ ਨੇ ਪਿਆਰ ਦਿੱਤਾ, ਅਤੇ ਹੁਣ ਅਸੀਂ ਬਾਬੂ ਸਿੰਘ ਮਾਨ ਜੀ, ਉਹਨਾਂ ਮਾਨ ਮਰਾੜਾ ਵਾਲੇ ਵੱਲੋਂ, ਉਹਨਾਂ ਵੱਲੋਂ ਵੀ ਗਾਣਾ ਲੈ ਰਹੇ ਹਾਂ, ਤਿੰਨ ਚਾਰ ਗਾਣੇ ਉਹਨਾਂ ਦੇ ਅਸੀਂ ਕੀਤੇ ਆ, ਅਤੇ ਇੱਕ ਸਾਡੇ ਲਈ ਸਪੈਸ਼ਲ ਗਾਣਾ ਉਹਨਾਂ ਨੇ ਲਿਖਿਆ ਰੰਗਲੇ ਸਰਦਾਰਾਂ ਦੇ ਨਾਮ 'ਤੇ, ਉਹ ਤੁਹਾਡੇ ਰੇਡੀਓ ਰਾਹੀਂ ਅਸੀਂ ਇੱਕ ਵਾਰੀ ਦੱਸ ਰਹੇ ਹਾਂ, ਪਹਿਲੀ ਵਾਰੀ ਦੱਸ ਰਹੇ ਹਾਂ, ਅਤੇ ਉਹ ਗਾਣਾ ਮੇਬੀ ਆਜੂਗਾ 2 ਕੁ ਮਹੀਨਿਆਂ ਤੱਕ ਅਸੀਂ ਰਿਲੀਜ਼ ਕਰ ਦਿਆਂਗੇ, ਅਤੇ ਪਰ ਬਹੁਤ ਸੋਹਣਾ ਗਾਣਾ।
0: ਬਾਈ ਜੀ ਮੈਂ ਇੱਕ ਆਪਣਾ ਨਵਾਂ ਗਾਣਾ ਰਿਲੀਜ਼ ਹੋਇਆ, ਅਤੇ 2 ਦਿਨ ਹੋਏ ਆ, ਅਤੇ ਬਹੁਤ ਖੂਬਸੂਰਤ ਗਾਣਾ ਹੈ, ਮੈਂ ਚਾਹੁੰਗਾ ਕਿ ਆਪਾਂ ਯੂਟਿਊਬ ਤੋਂ ਨਹੀਂ, ਆਪਾਂ ਤੁਹਾਡੀ ਆਵਾਜ਼, ਖੂਬਸੂਰਤ ਆਵਾਜ਼ ਦੇ ਜ਼ਰੀਏ ਸੁਣੀਏ
2: ਇਹਦੇ ਬਾਰੇ। ਖਾਨ ਜੀ ਦੱਸਣਾ।
0: ਹਾਂ ਆਜ਼ਮ ਬਾਈ
2: ਜੀ, ਜ਼ਰੂਰ ਜੀ।
6: ਲਓ ਜੀ ਗੁਰਜੋਤ ਜੀ ਦਿਓ ਆ ਗਿਆ ਜੀ, ਮਾੜੀ ਜੀ
0: ਦਿਓ, ਹਰੀ ਝੰਡੀ ਦਿਓ ਜੀ।

0: ਸੋ 905-673-3337 ਮਾਫ਼ ਕਰਨਾ, ਮੈਂ ਥੋੜ੍ਹੀ ਜਿਹੀ ਕਾਲਾਂ ਸਾਰੀਆਂ ਤੁਹਾਡੀਆਂ ਹੋਲਡ ਕੀਤੀਆਂ ਹੋਈਆਂ ਨੇ ਕਿਉਂਕਿ ਮੈਂ ਚਾਹੁੰਦਾ ਕਿ ਅੱਜ ਗੱਲਬਾਤ ਤੁਸੀਂ ਸੁਣੋ ਐਸੀਆਂ ਖੂਬਸੂਰਤ ਆਵਾਜ਼ਾਂ ਨੂੰ ਆਪਾਂ ਵਿੱਚੋਂ। ਕਈ ਵਾਰੀ ਕਾਲ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਸਮਾਂ ਸਾਡਾ ਬਹੁਤ ਕੀਮਤੀ ਆ, ਸੋ ਤੁਸੀਂ ਬਾਅਦ ਵਿੱਚ ਗੱਲਾਂ ਬਾਤਾਂ ਕਿਸ ਦਿਨ ਲੰਬੀਆਂ ਗੱਲਾਂ ਬਾਤਾਂ ਕਰਾਵਾਂਗੇ। ਸੋ 905-673-3337 ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਸੋ ਜੀ, ਬਹੁਤੀਆਂ ਗੱਲਾਂ ਬਾਤਾਂ ਕਰਨੀਆਂ, ਬਹੁਤਾ ਮਿਊਜ਼ਿਕ ਸੁਣਨਾ ਆ। ਦੇਖੋ ਇੱਥੇ ਤਾਂ ਰੰਗਲੇ ਸਰਦਾਰਾਂ ਜੀ ਜਦੋਂ ਗੱਲ ਕਰਦੇ ਹਾਂ ਕਿ ਇੱਕ ਤੋਂ ਇੱਕ ਪਿਆਰਾ ਗੀਤ ਸੰਗੀਤ, ਇੱਕ ਤੋਂ ਇੱਕ ਪਿਆਰੇ ਨਗਮੇ, ਸੋ ਇਹ ਨਗਮੇ ਅਸੀਂ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਸੁਣਾਂਗੇ। ਉਹ ਖੂਬਸੂਰਤ ਸ਼ਾਮ ਅਸੀਂ ਮਨਾਵਾਂਗੇ ਰੰਗਲੇ ਸਰਦਾਰਾਂ ਦੇ ਨਾਮ। ਔਰ ਤੁਸੀਂ ਟਿਕਟਾਂ ਲੈ ਲਓ, ਜਿੰਨਿਆਂ ਕੋਲ ਟਿਕਟਾਂ ਆ ਗਈਆਂ ਉਹ ਤਾਂ ਭਾਈ ਆਪਣੀਆਂ ਡੇਟਾਂ ਨੋਟ ਕਰ ਲੈਣ, ਜਿਨ੍ਹਾਂ ਨੇ ਟਿਕਟਾਂ ਅੱਜ ਤੱਕ ਨਹੀਂ ਲਈਆਂ ਸੋ ਤੁਸੀਂ 7 ਅਗਸਤ ਦੀਆਂ ਡੇਟਾਂ ਨੋਟ ਕਰ ਲਓ ਔਰ ticketmaster.ca ਤੋਂ ਜਾ ਕੇ ਟਿਕਟਾਂ ਲੈ ਲਓ। ਔਰ ਆਜ਼ਮ ਬਾਈ ਜੀ
1: ਜੀ,
0: ਦੇਖੀਏ ਇੱਕ ਪਿਆਰਾ ਜਿਹਾ ਸੁਨੇਹਾ ਕਿ ਸਾਰੇ ਜਿੰਨੇ ਵੀ ਦੋਸਤ ਆ ਜੇ ਜਿਹੜੇ ਰੰਗਲੇ ਸਰਦਾਰਾਂ ਨੂੰ ਪਿਆਰ ਕਰਦੇ ਆ ਤੇ ਉਹ ਪਹੁੰਚਣ ਟਿਕਟਾਂ ਲੈ ਕੇ ਜਲਦੀ ਜਲਦੀ।
1: ਜੀ ਬਿਲਕੁਲ, ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਸਾਨੂੰ, ਅਸੀਂ ਗੱਲ ਕਰਦੇ ਹੁੰਦੇ ਹਾਂ ਖੋਖਰ ਸਾਹਿਬ ਗੱਲ ਕਰਦੇ ਹੁੰਦੇ ਬਹੁਤ ਸੋਹਣੇ ਤਰੀਕੇ ਨਾਲ, ਕਿਉਂਕਿ ਲੇਖਕ ਤੁਹਾਨੂੰ ਪਤਾ ਫਿਰ ਲੇਖਕ ਜੇ ਨਿੱਕੀ ਜਿਹੀ ਗੱਲ ਵੀ ਮੋਤੀਆਂ ਵਾਂਗ ਪਰੋ ਦਿੰਦੇ ਆ, ਹੈ ਨਾ। ਸੋ ਖੇਤਾਂ ਤੋਂ ਵਿਦੇਸ਼ਾਂ ਤੱਕ ਦਾ ਜਿਹੜਾ ਸਫ਼ਰ ਆ ਉਹ ਸਾਰਾ ਪਿਆਰ ਕਰਨ ਵਾਲੇ ਆ, ਜਿਹੜੇ ਚਾਹੁਣ ਵਾਲੇ ਆ ਉਹਨਾਂ ਸਦਕਾ ਅਸੀਂ ਇੱਥੇ ਤੱਕ ਪਹੁੰਚੇ ਹਾਂ। ਸੋ ਹੁਣ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਏ ਹੋ ਤਾਂ ਤੁਸੀਂ ਥੀਏਟਰ 'ਚ ਵੀ ਜ਼ਰੂਰ ਪਹੁੰਚਣਾ ਹੈ, ਅਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀ ਲਵਾਉਣੀ ਆ। ਗਾਣੇ ਸੋਹਣੇ ਸੋਹਣੇ, ਜਿਹੜੇ ਗਾਣਿਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਸੋ ਆਪਾਂ ਸਾਰਿਆਂ ਨੇ ਵਧੀਆ ਤਰੀਕੇ ਨਾਲ, ਸਾਡੀ ਕੋਸ਼ਿਸ਼ ਇਹ ਰਹੀ ਆ ਅਸੀਂ ਬਾਹਰ ਵੀ ਕਰ ਸਕਦੇ ਸੀਗੇ ਪ੍ਰੋਗਰਾਮ, ਕਿਤੇ ਥੀਏਟਰ ਦਾ ਇਹੀ ਕੀਤਾ ਵੀ ਆਪਾਂ ਸਾਰਿਆਂ ਨੇ ਇੱਕ ਵਾਰੀ ਪੰਜਾਬ, ਜਿਹੜੇ ਪੰਜਾਬ ਨੂੰ ਛੱਡਿਆ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ
0: ਲੋਕਾਂ ਨੂੰ ਜੀ,
1: ਸੋ ਆਪਾਂ ਗਾਣਿਆਂ 'ਚ ਪੰਜਾਬ ਜ਼ਰੂਰ ਜਾਣਾ ਇੱਕ ਵਾਰੀ, ਹੈ ਨਾ। ਸੋ ਖੂਬਸੂਰਤ ਰਾਤ ਹੋਊਗੀ, ਯਾਦਗਾਰੀ ਰਾਤ ਹੋਊਗੀ, ਅਸੀਂ ਵੀ ਇੱਥੋਂ ਦੀਆਂ ਯਾਦਾਂ ਬੰਨ ਕੇ ਟੀਚੇ 'ਚ ਲੈ ਕੇ ਜਾਣੀਆਂ ਇੰਡੀਆ ਨੂੰ, ਹੈ ਨਾ, ਅਤੇ ਜਿਹੜੀਆਂ ਅਸੀਂ ਲੈ ਕੇ ਆਏ ਹਾਂ ਅਤੇ ਉਹ ਤੁਹਾਨੂੰ ਦੇ ਕੇ ਜਾਣੀਆਂ ਅਸੀਂ।
0: ਬਹੁਤ ਖੂਬ ਜੀ। ਔਰ ਜਾਂਦੇ ਜਾਂਦੇ ਇੱਕ ਹੋਰ, ਮੈਂ ਸਾਡੀ ਧਰਤੀ 'ਤੇ ਆਏ ਹੋ ਤੁਸੀਂ
1: ਜੀ,
0: ਔਰ ਜਿੱਦਾਂ ਬਾਈ ਹੋਣਾ ਨੇ ਦੱਸਿਆ ਕਿ ਤੁਸੀਂ ਬਾਈ ਜੀ ਤੁਸੀਂ ਇੱਥੇ ਪੀਅਰ ਹੋ।
2: ਹਾਂਜੀ
0: ਓਕੇ, ਦੇਖੋ ਤੁਸੀਂ ਤਾਂ ਸਾਡੀ ਹੋ, ਤੁਸੀਂ ਰੰਗਲੇ ਸਰਦਾਰਾਂ ਨੂੰ ਜੇ ਆਪਾਂ ਅੱਡ ਨਹੀਂ ਕਰ ਸਕਦੇ ਪਰ ਤੁਸੀਂ ਸਾਡੇ ਹੋ। ਸੋ ਕਿੱਦਾਂ ਦਾ ਮਹਿਸੂਸ ਹੋਇਆ ਬਾਈ ਜੀ ਸਾਰੀ ਟੀਮ ਨਾਲ, ਜੇ ਆਪਾਂ ਕਹੀਏ ਤੁਹਾਨੂੰ ਕੈਨੇਡਾ ਦੀ ਧਰਤੀ 'ਤੇ ਆ ਕੇ ਕਿੱਦਾਂ ਦਾ ਮਹਿਸੂਸ ਹੋਇਆ? ਲੱਗਿਆ ਪਿੰਡ ਵਾਂਗੂ, ਪੰਜਾਬ ਵਰਗਾ ਮਾਹੌਲ ਲੱਗਿਆ ਕਿ ਨਹੀਂ?
3: ਮੈਂ ਝੂਠ ਤਾਂ ਨਹੀਂ ਬੋਲਾਂਗੇ,
0: ਪੰਜਾਬ ਨਹੀਂ ਹੈ, ਪੰਜਾਬ ਵਾਲੀ ਗੱਲ ਨਹੀਂ ਬਣਦੀ,
3: ਸਾਡਾ ਤਾਂ ਡਾਟ ਨਿਕਲ ਗਿਆ ਜੀ। ਗੱਲ ਜਿਹੜੀ ਆ, ਪੰਜਾਬ ਕਹਿ ਸਕਦੇ ਪੰਜਾਬੀ ਆ ਜੀ,
0: ਪੰਜਾਬ ਪੰਜਾਬੀ
3: ਇੱਕ ਹੁੰਦੀ ਵਾਈਬ ਹੁੰਦੀ ਆ ਏਰੀਏ ਦੀ, ਉੱਥੇ ਆਪਣੀ ਮਿੱਟੀ ਦੀ ਜਿਹੜੀ ਹੈਗੀ ਆਪਾਂ ਨੂੰ ਪਿਆਰ ਜਿਹੜਾ ਉੱਥੋਂ ਸੰਗੰਧ ਮਿਲਦਾ ਆਪਦਾ, ਜਿੱਥੇ ਆਪਾਂ ਜੰਮੇ ਪਲੇ ਹੋਈਏ, ਕੱਲਾ ਕੱਲਾ ਮੋੜ ਆਪਣੀ ਅੱਖਾਂ 'ਚ ਵਸਿਆ ਹੁੰਦਾ। ਸੋ ਮੈਂ ਤਾਂ ਜੀ ਜਦ ਦਾ ਪੰਜਾਬ ਤੋਂ ਆਇਆ, ਮੈਂ ਤਾਂ ਘਰ ਦੇ ਕੈਮਰੇ ਖੋਲਦਾ ਇੱਕ ਛੋਟੀ ਜਿਹੀ ਰੂੜੀ ਆ, ਮੈਂ ਤਾਂ ਉਹੀ ਸੋਹਣੀ ਲੱਗੀ ਕਦੋਂ ਮੈਂ ਇੱਧਰ ਜਾ ਕੇ ਉੱਥੇ ਖੇਡਾਂ, ਹਨਾ। ਤੇ ਬਾਕੀ ਇੱਥੇ ਕੰਮ ਕਰ ਲਈਏ ਕੰਟਰੀ ਬਹੁਤ ਵਧੀਆ
0: ਕੰਮ ਨੂੰ,
3: ਹਨਾ, ਜਿਹੜੇ ਬੰਦੇ ਮਿਹਨਤ ਕਰਨ ਦੇ ਚਾਹ ਮਾਣਾ ਉਹਨਾਂ ਨੂੰ, ਬਹੁਤ ਜਾਣਿਆਂ ਨੂੰ ਇਹਨਾਂ ਨੇ ਨਵੀਂ ਜ਼ਿੰਦਗੀ ਦਿੱਤੀ ਹੈ, ਜਿਹਨਾਂ ਨੇ ਆਪਣਾ ਸੋਹਣਾ ਜੀਵਨ ਬਣਾਇਆ, ਹਨਾ
0: ਜੀ।
3: ਤੇ ਮਾੜਾ ਨਹੀਂ ਕਹਾਂਗੇ ਇਸ ਕੰਟਰੀ ਨੂੰ, ਬਹੁਤ ਸੋਹਣਾ ਮੌਸਮ ਆ, ਵੈਦਰ ਵਧੀਆ, ਰੂਲ ਵਧੀਆ,
0: ਪੰਜਾਬ ਪੰਜਾਬੀ ਆ,
3: ਪੰਜਾਬ ਪੰਜਾਬੀ।
4: ਅਸਲ ਮੈਂ ਬਾਈ ਪੰਜਾਬ ਨੂੰ ਸਾਰੀ ਯਾਦ ਕਰਦੇ ਆ, ਜੀ ਤਾਂ ਸਾਰਿਆਂ ਦਾ ਹੀ ਕਰਦਾ ਪਿੰਡ ਜਾ ਵੜ ਗਈ।
0: ਅੱਛਾ ਸ਼ਾਇਦ ਤੁਹਾਨੂੰ ਮਾਫ਼ ਕਰਨਾ, ਮੈਂ ਤੁਹਾਨੂੰ ਇੰਟਰਪਟ ਕੀਤਾ, ਮੈਨੂੰ ਜਿੰਨੇ ਵੀ ਸਾਡੇ ਸਰੋਤੇ ਆ, ਹਜ਼ਾਰਾਂ ਸਰੋਤੇ ਕਾਲਾਂ ਆਉਂਦੀਆਂ, ਮੈਸੇਜ ਆਉਂਦੀਆਂ, ਮੈਂ ਜਾਣਾ ਇਸ ਕਰਕੇ ਜਾਣਾ, ਕਹਿੰਦੇ ਯਾਰ ਤੂੰ ਇੱਥੋਂ ਦੀ ਵੀ ਗੱਲ ਕਰ ਲਿਆ ਕਰ, ਮੈਂ ਕਿਹਾ ਹੁਣ ਪੰਜਾਬ 'ਚੋਂ ਨਿਕਲ ਨਹੀਂ ਜਾਂਦਾ, ਕਰੀਏ ਕੀ?
3: ਬਿਲਕੁਲ ਜੀ,
0: ਕਿਉਂਕਿ ਪੰਜਾਬ ਨੂੰ ਕਹਿੰਦੇ ਬੰਦੇ 'ਚੋਂ ਕੱਢਣਾ ਬਹੁਤ ਮੁਸ਼ਕਲ ਆ, ਤੁਸੀਂ ਪੰਜਾਬ 'ਚੋਂ ਨਿਕਲ ਸਕਦੇ
3: ਹੋ।
0: ਔਰ ਇੱਕ ਬੜਾ ਖੂਬਸੂਰਤ ਸਵਾਲ ਮੈਨੂੰ ਤੁਹਾਡੇ ਤੋਂ, ਮੈਂ ਬੱਬੂ ਮਾਨ ਸਾਹਿਬ ਹੁਣਾਂ ਨਾਲ ਕੀਤਾ ਸੀ ਇਸੇ ਕੁਰਸੀ 'ਤੇ ਬੈਠ ਕੇ, ਤੁਸੀਂ ਕੀ ਚਾਹੁੰਦੇ ਹੋ ਕਿ ਜੇ ਪੰਜਾਬੀ, ਮੈਂ ਪਰਸਨਲੀ ਤੌਰ 'ਤੇ ਚਾਹੁੰਦਾ ਕਿ ਅਸੀਂ ਆਪਣੀ ਧਰਤੀ 'ਤੇ ਵਾਪਸ ਜਾਈਏ, ਸਾਰੇ ਕੰਮ ਕਾਰ ਕਰੀਏ, ਮੁੜੀਏ ਵਾਪਸ, ਤੁਹਾਡਾ ਕੀ ਸਾਰਿਆਂ ਦਾ ਓਪੀਨੀਅਨ ਆ? ਤੁਸੀਂ ਦੁਨੀਆ ਘੁੰਮ ਲਈ, ਨਿਊਜ਼ੀਲੈਂਡ, ਇੰਗਲੈਂਡ, ਸਾਰੇ, ਮੈਂ ਕਹੂੰਗਾ ਕਿ ਸਾਰਾ ਆਪਣਾ ਆਪਣਾ ਇੱਕ ਦੋ ਦੋ ਸੈਕਿੰਡ ਦਾ ਓਪੀਨੀਅਨ ਦਿਓ, ਤੁਹਾਨੂੰ ਕੀ ਲੱਗਦਾ, ਜਾਂ ਸਾਰੇ ਮਿਲ ਕੇ ਗੱਲ ਕਹੋ ਕਿ ਸਾਨੂੰ ਇਸ ਟਾਈਮ ਹਜ਼ਾਰਾਂ ਪੰਜਾਬੀ ਲੱਖਾਂ ਹੀ ਸਰੋਤੇ ਸੁਣਦੇ ਪਏ ਆ
1: ਜੀ,
0: ਸੋ ਤੁਸੀਂ ਇੱਕ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਉਹਨਾਂ ਯੂਥਸ ਨੂੰ, ਆਪਣੇ ਬਹੁਤ ਸਾਰੇ ਤਾਂ ਐਸੇ ਸਰੋਤੇ ਆ ਜਿਹੜੇ ਸਿਟੀਜ਼ਨ ਲੈ ਲਈ 20-20 ਸਾਲ ਹੋ ਗਏ, ਉਹ ਵੀ ਤੜਫ ਰਹੇ ਕਿ ਨਹੀਂ ਯਾਰ ਹੁਣ ਜਾਈਏ, ਆਪਣੇ ਮੁਲਕ ਵਰਗੀ ਰੀਸ ਨਹੀਂ, ਔਰ ਤੁਸੀਂ ਇਸ ਗੱਲ 'ਤੇ ਮੋਹਰ ਲਾ ਦੀ ਆ, ਸੋ ਪੰਜਾਬ ਪੰਜਾਬੀ ਆ, ਤੁਸੀਂ ਕੀ ਉਹਨਾਂ ਜਿਹੜੇ ਪਿੱਛੇ ਜਾਣਾ ਚਾਹੁੰਦੇ ਨੇ, ਪਰਤਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕੋਈ ਸੁਨੇਹਾ?
4: ਇਹ ਤਾਂ ਫਿਰ ਡਿਪੈਂਡ ਕਰਦਾ ਹਰ ਬੰਦੇ ਦਾ ਆਪਣੀ, ਹੈ ਨਾ, ਚੋਇਸ ਆ ਵੀ ਉਹਨੇ
0: ਮਾਈਕ ਆ ਵਾਲਾ ਲੈ ਲਓ। ਹਾਂਜੀ, ਮੈਂ ਚਾਹੁੰਦਾ ਕਿ ਆਵਾਜ਼ ਬੜੀ ਖੂਬਸੂਰਤ ਪਹੁੰਚੀ ਤੁਹਾਡੀ।
2: ਮੈਂ ਕਿਹਾ ਹਰ ਬੰਦੇ ਦੀ ਆਪਣੀ ਚੋਇਸ ਆ ਵੀ ਉਹਨੇ ਕਿੱਥੇ ਰਹਿਣਾ
0: ਜੀ,
2: ਪਰ ਜੇ ਤਾਂ ਤੁਸੀਂ ਪੰਜਾਬ ਨਹੀਂ ਵੀ ਜਾ ਸਕਦੇ, ਗੇੜਾ ਜ਼ਰੂਰ ਮਾਰ ਲਿਆ ਕਰੋ ਭਾਵੇਂ ਸਾਲ 'ਚ ਜਾਂ 2 ਸਾਲਾਂ ਬਾਅਦ ਇੱਕ ਵਾਰੀ, ਅਤੇ ਤਾਂ ਕਿ ਜਿਹੜੇ ਬੱਚੇ ਵੀ ਜਿਹੜੇ ਜਿਹਨਾਂ ਦੇ ਬੱਚੇ ਆ ਉਹ ਤੁਹਾਡੇ ਕਨੈਕਟਡ ਰਹਿਣ ਪੰਜਾਬ ਦੇ ਨਾਲ, ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਇੱਥੇ ਆਹ ਚੀਜ਼ਾਂ ਉੱਥੇ ਆਹ ਚੀਜ਼ਾਂ। ਅਤੇ ਬਾਕੀ ਇਹ ਆਪਾਂ ਕਿਸੇ ਗੱਲ ਥੋਪ ਨਹੀਂ ਸਕਦੇ,
0: ਨਹੀਂ ਥੋਪ ਸਕਦੇ
2: ਕਿ ਤੁਸੀਂ ਪੰਜਾਬ ਜਾਓ ਜਾਂ ਨਾ ਜਾਓ। ਸੋ ਇਹ ਹਰ ਬੰਦੇ ਦੀ ਆਪਣੀ ਚੋਇਸ ਆ, ਕਈਆਂ ਦਾ ਇੱਥੇ ਬਿਜ਼ਨਸ ਸੈੱਟ ਆ ਫਿਰ ਉਹਨਾਂ ਦਾ ਉੱਥੇ ਹਜੇ ਕੋਈ ਸੈਟਅਪ ਨਹੀਂ ਹੈਗਾ, ਫਿਰ ਉਹ ਨਹੀਂ ਮੁੜ ਸਕਦੇ। ਜਾਂ ਜਿਵੇਂ ਇੱਕ ਸਾਡੇ ਸੀ ਬਹੁਤ ਵੱਡੇ ਬਿਜ਼ਨਸ ਮੈਂ ਉਹਨੂੰ ਮਿਲੇ ਸੀ, ਉਹ ਕਹਿੰਦੇ ਵੀ ਜੇ ਮੈਂ ਇੱਥੋਂ ਹੁਣ ਵੀ ਵਾਈਂਡ ਅਪ ਕਰਨਾ ਸ਼ੁਰੂ ਕਰਾਂ, ਮੈਨੂੰ ਵਾਈਂਡ ਅਪ ਕਰਦੇ ਨੂੰ 10 ਸਾਲ ਲੱਗ ਜਾਣਗੇ ਵੀ ਮੇਰਾ ਕੰਮ ਇੱਥੇ ਇੰਨਾ ਫੈਲਿਆ ਹੋਇਆ।
0: ਪਰ ਜਾਣਾ ਚਾਹੁੰਦੇ?
2: ਹਾਂ, ਜੇ ਮੈਂ ਸੋਚਾਂ ਵੀ ਮੈਂ ਜਾਣਾ ਵਾਪਸ ਤਾਂ ਮੈਨੂੰ 10 ਸਾਲ ਸਿਰਫ ਉਹ ਵਾਈਂਡ ਅਪ ਕਰਨ ਨੂੰ ਲੱਗ ਜਾਣਗੇ ਵੀ ਮੇਰਾ ਇੰਨਾ ਕੰਮ ਇੱਥੇ ਫੈਲਿਆ ਹੋਇਆ। ਤਾਂ ਇਸ ਕਰਕੇ ਕਈਆਂ ਦੇ ਇੱਥੇ ਵੀ ਨੈਟਵਰਕ ਜਾਂ ਉਹਨਾਂ ਦਾ ਪੈਸਾ ਜਾਂ ਇਨਵੈਸਟ ਇੰਨਾ ਕੀਤਾ ਹੋਇਆ ਕਿ ਇਕੱਠੇ ਕਰਨ ਨੂੰ ਵੀ ਥੋੜ੍ਹਾ ਟਾਈਮ ਲੱਗ ਗਿਆ ਨਾ।
0: ਵਿਰਾਟ ਸਾਹਿਬ
2: ਸਾਡੇ ਗੁਰਜੋਤ ਗੱਲ ਸਾਹਿਬ ਇਹਨਾਂ ਦੇ ਵੱਡੇ ਲੈਂਕ ਆ ਨਾ।
0: ਮੈਂ ਸਮਝ ਗਿਆ, ਤੁਸੀਂ ਬਹੁਤ ਪੋਲੀਟੀਕਲ ਆਨਸਰ ਦਿੱਤਾ ਆ। ਸੋ ਮੈਂ ਮੇਰਾ ਕੁਐਸਚਨ ਸਮਝੋ,
2: ਹਾਂਜੀ,
0: ਕੀ ਸੁਨੇਹਾ ਆ ਜਿਹੜੇ ਪਿੱਛੇ ਵਾਪਸ ਪਰਤਣਾ ਚਾਹੁੰਦੇ ਕਿ ਪੰਜਾਬ? ਕਈ ਵਾਰੀ ਸਾਡੇ ਦਿਮਾਗ 'ਚ ਆਉਂਦਾ ਕਿ ਪੰਜਾਬ ਉਹ ਰਿਹਾ ਨਹੀਂ ਆ, ਕਿ ਪੰਜਾਬ 'ਚ ਤੁਹਾਨੂੰ ਲੱਗਦਾ ਕਿ ਪੰਜਾਬ ਰਹਿਣ ਦੇ ਯੋਗ ਨਹੀਂ?
1: ਨਹੀਂ, ਇਹ ਗੱਲ ਦੇ ਮਤਲਬ ਤਾਂ ਨਹੀਂ ਅਸੀਂ ਉਹ ਕਰਦੇ, ਕਿਉਂਕਿ ਅਸੀਂ ਵੀ ਪੰਜਾਬ ਤੋਂ ਆਏ
0: ਹਾਂ,
1: ਪੰਜਾਬ ਦੀ ਮਿੱਟੀ 'ਚੋਂ ਜਾਂਦੇ ਹਾਂ,
0: ਬਿਲਕੁਲ
1: ਹੈ ਨਾ ਜੀ। ਸੋ ਪੰਜਾਬ ਦੀ ਮਿੱਟੀ ਮੈਨੂੰ ਲੱਗਦਾ ਇੰਨੀ ਕਮਜ਼ੋਰ ਤਾਂ ਨਹੀਂ ਹਜੇ ਤੱਕ ਹੋਈ ਉਹ ਰਹਿਣ ਦੇ ਯੋਗ ਨਹੀਂ।
0: ਮੈਂ ਆਹੀ ਸੁਣਨਾ ਚਾਹੁੰਦਾ ਜੀ,
1: ਅਤੇ ਇਹ ਗੱਲ ਤਾਂ ਨਹੀਂ ਮੈਨੂੰ ਲੱਗਦਾ ਕੋਈ ਕਹਿ ਸਕਦਾ।
0: ਕੀ ਬਾਤ ਹੈ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਰੋ ਕਮਾਈਆਂ, ਜਮ ਜਮ ਰੱਜ ਰੱਜ ਕਮਾਈਆਂ ਕਰੋ, ਪਰ ਆਪਣੀ ਮਿੱਟੀ, ਆਪਣੀ ਮਹਿਕ, ਆਪਣੇ ਪਿੰਡ, ਆਪਣੀਆਂ ਉਹ ਜਿਹੜੀਆਂ ਵੀਹਾਂ ਨਾ ਉਹ ਸੁਣੀਆਂ ਨਾ ਕਰੋ, ਅਤੇ ਜੇ ਜੇ ਹੋ ਸਕਦਾ ਤਾਂ ਵਾਪਸ ਪਰਤੋ। ਔਰ ਜੇ ਤੁਸੀਂ ਬਈ ਬੱਚੇ ਜੰਮ ਲਏ ਆ ਇੱਥੇ, ਵੱਡੇ ਹੋ ਗਏ ਆ, ਅਤੇ ਕਈ ਵਾਰੀ ਹਾਲਾਤਾਂ ਦੇ ਨਾਲ ਸਮਝੌਤੇ ਵੀ ਕਰਨੇ ਪੈਂਦੇ ਆ। ਅਤੇ ਰਾਈਟਰ ਸਾਹਿਬ, ਤੁਸੀਂ ਕੁਛ ਐਸਾ ਲਿਖਿਆ ਪੰਜਾਬ ਬਾਰੇ?
4: ਪੰਜਾਬ ਬਾਰੇ ਅਸੀਂ ਕਈ ਗਾਣੇ ਅਸੀਂ ਤਿਆਰ ਕੀਤੇ ਆ ਜੀ,
0: ਜਿਵੇਂ
4: ਮਿੱਟੀਏ ਪੰਜਾਬ ਦੀ ਇੱਕ ਗਾਣਾ ਸੀਗਾ, ਸਾਡੇ ਖਾਨ ਸਾਹਿਬ ਅਕਸਰ ਹੀ ਗਾਉਂਦੇ ਹੁੰਦੇ ਆ ਪੰਜਾਬ ਨੂੰ, ਉਹ ਗਾਣਾ ਸੁਣ ਕੇ ਤੁਹਾਡੇ ਅੱਖਾਂ 'ਚੋਂ ਪਾਣੀ ਨਿਕਲ ਆਉਣਾ, ਇੰਨਾ ਸੋਹਣਾ ਗਾਣਾ।
0: ਆਉਣ ਦਿਓ ਫਿਰ
1: ਜੀ। ਜੋ ਦੇ ਵੜੇ ਸਿਰ ਲੱਥ ਸੂਰ ਵੀਰਾਂ ਦੀ ਤੂੰ, ਜਿੰਨੇ ਕਵੀ ਸੰਤ ਸੂਫੀ

0: ਕੀ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਖੂਬਸੂਰਤ ਆਵਾਜ਼ਾਂ ਇਹਨਾਂ ਨੂੰ ਤੁਸੀਂ ਇਸ ਖੂਬਸੂਰਤ ਝਲਕਾਂ ਨੂੰ ਲੈਣ ਦੇ ਲਈ ਨਾ, ਕਿਉਂਕਿ ਮੈਂ ਕਹਿ ਕੇ ਹਟਿਆ ਕਿ ਜਿੰਨੀਆਂ ਸੋਹਣੀਆਂ ਆਵਾਜ਼ਾਂ ਉਨੀ ਸੋਹਣੀ ਫਬਤ, ਔਰ ਪੰਜਾਬੀ ਪੰਜਾਬ ਪੰਜਾਬੀਅਤ ਦੀ ਗੱਲ ਤੁਹਾਨੂੰ ਰੋਜ਼ ਥੀਏਟਰ ਦੇ ਵਿੱਚ 7 ਅਗਸਤ ਨੂੰ ਪਤਾ ਲੱਗਣੀ ਆ। ਸੋ ਟਿਕਟਾਂ ਲੈ ਲਓ ticketmaster.ca ਤੋਂ। ਬਾਈ ਜੀ ਬਹੁਤ ਸ਼ੁਕਰੀਆ ਔਰ ਬਹੁਤ ਸਵਾਗਤ ਤੁਹਾਡਾ, ਸਮੇਂ ਸਮੇਂ 'ਤੇ ਆਪਾਂ ਸੁਨੇਹਾ ਦਿੰਦੇ ਰਹਾਂਗੇ। ਸੋ ਮੈਨੂੰ ਲੱਗਦਾ ਕਿ 1-2 ਦਿਨਾਂ ਦੇ ਵਿੱਚ ਆਪਾਂ ਸੋਲਡ ਆਊਟ ਹੋ ਜਾਣਾ, ਕਿਉਂਕਿ ਬਹੁਤ ਉਤਸ਼ਾਹ ਆ ਔਰ ਟੋਰਾਂਟੋ ਵਾਲੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੇ ਆ, ਬਹੁਤ ਮੁਹੱਬਤ ਕਰਦੇ ਆ। ਸੋ ਪਿੰਡਾਂ ਦੀ ਗੱਲ, ਪੰਜਾਬ ਦੀ ਗੱਲ, ਸੱਭਿਆਚਾਰ ਦੀ ਗੱਲ 7 ਅਗਸਤ ਨੂੰ ਕਰਾਂਗੇ ਰੋਜ਼ ਥੀਏਟਰ ਦੇ ਵਿੱਚ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ,
1: ਤੁਹਾਡਾ ਜ਼ਿਆਦਾ ਸ਼ੁਕਰੀਆ। ਅਤੇ ਮੈਨੂੰ ਲੱਗਦਾ ਸੀ ਇੰਨੀਆਂ ਪੋਡਕਾਸਟਾਂ, ਇੰਨੀਆਂ ਇੰਟਰਵਿਊਆਂ ਕੀਤੀਆਂ, ਅਤੇ ਪਰ ਤੁਹਾਡਾ ਜਿਹੜਾ ਬੋਲਣ ਦਾ ਲਹਿਜਾ ਅਤੇ ਗੱਲ ਕਰਨ ਦਾ ਤਰੀਕਾ, ਉਹ ਸਾਨੂੰ ਬਹੁਤ ਸੋਹਣਾ ਲੱਗਿਆ, ਅਤੇ ਬਾਬਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖਿਆ।
0: ਬਹੁਤ ਸ਼ੁਕਰੀਆ।
2: ਇੱਕ ਮੈਂ ਇੱਥੇ, ਤੁਸੀਂ ਜਿਹੜਾ ਪੰਜਾਬ ਵਾਲਾ ਸੁਨੇਹਾ ਤੁਸੀਂ ਕਿਹਾ ਸੀਗਾ, ਮੇਰਾ ਦਿਲ ਕਰ ਰਿਹਾ ਕਿ ਸਾਰੇ ਜਿਹੜੇ ਵੀ ਪੰਜਾਬੀ ਇੱਥੇ ਵੱਸਦੇ ਆ, ਕਿ ਜਿਹੜਿਆਂ ਹੱਥਾਂ ਨੇ ਤੁਹਾਡੇ ਲਈ ਦੁਆਵਾਂ ਕੀਤੀਆਂ, ਪੈਸਾ ਪੈਸਾ ਜੋੜ ਕੇ ਤੁਹਾਨੂੰ ਇੱਧਰ ਭੇਜਿਆ, ਉਹਨਾਂ ਲਈ ਟਾਈਮ ਕੱਢਣਾ ਨਾ ਭੁੱਲਿਓ। ਜੇ ਤੁਸੀਂ ਉੱਥੇ ਨਹੀਂ ਜਾ ਸਕਦੇ ਤਾਂ ਉਹਨਾਂ ਦੀ ਸਾਰ ਜਿਹੜੀ ਤੁਸੀਂ 2 ਮਿੰਟ ਕੱਢ ਕੇ ਜ਼ਰੂਰ ਲਓ, ਕਿਉਂਕਿ ਜਦੋਂ ਹੁਣ ਵੀ ਕੋਈ ਫੋਨ ਲਾਉਂਦਾ, ਕੋਈ ਵੀ ਭਾਵੇਂ 10 ਸਾਲ ਹੋ ਗਏ ਗਏ ਨੂੰ, ਅਤੇ ਉਹ ਮਾਵਾਂ ਉਹ ਪਿਓ ਉਵੇਂ ਡੀਕਦੇ ਆ ਕਿ ਹਾਂ ਪੁੱਤਰ ਕਿਵੇਂ ਆ, ਕਦੋਂ ਆਉਣਾ, ਹੈ ਨਾ। ਤਾਂ ਉਹਨਾਂ ਨੂੰ ਲਾਰੇ ਨਾ ਲਾਓ। ਸੋ ਉਹਨਾਂ ਦੇ ਦਿਲ ਦੀ ਗੱਲ ਵੀ ਤੁਸੀਂ ਬੁੱਝੋ। ਜੇ ਤੁਹਾਡਾ ਦਿਲ ਕਰਦਾ ਤਾਂ ਥੋੜ੍ਹਾ ਐਮਰਜੈਂਸੀ ਫੰਡ ਥੋੜ੍ਹਾ ਜੋੜ ਕੇ ਰੱਖੋ। ਕਈ ਵਾਰੀ ਹੁੰਦਾ ਕਿ ਬੰਦੇ ਦਾ ਹੱਥ ਤੰਗ ਹੁੰਦਾ, ਕਿ ਜਦੋਂ ਦਿਲ ਕਰੇ, ਕਿਸੇ ਦੀ ਮਾਂ ਦਾ ਦਿਲ ਕਰੇ ਕਿ ਮੇਰਾ ਪੁੱਤ ਮਿਲਣ ਨੂੰ ਜੀ ਕਰਦਾ, ਤਾਂ ਕੋਈ ਉੱਥੇ ਇਹ ਨਾ ਹੋਵੇ ਕਿ ਮੇਰੇ ਕੋਲ ਟਿਕਟ ਕਰਾਉਣ ਜੋਗੇ ਪੈਸੇ ਹੈ ਨਹੀਂ ਜਾਂ ਕੋਈ ਹੋਰ ਮਜਬੂਰੀ ਹੋਵੇ। ਤਾਂ ਤੁਸੀਂ ਇੰਨਾ ਕੁ ਟਾਈਮ ਉਹਨਾਂ ਲਈ ਜ਼ਰੂਰ ਕੱਢੋ, ਉਹਨਾਂ ਹੱਥਾਂ ਲਈ, ਉਹਨਾਂ ਅੱਖਾਂ ਲਈ, ਉਹਨਾਂ ਦਾ ਸੀਨਾ ਠਾਰ ਲਈ। ਸਾਡਾ ਇਹੀ ਸੁਨੇਹਾ ਜੀ।
0: ਕਿਆ ਬਾਤ ਹੈ ਬਾਈ ਜੀ। ਚਲੋ ਆਪਾਂ ਇਸ ਮਹਿਫਲ ਨੂੰ, ਜੀ ਨਹੀਂ ਕਰਦਾ, ਦਿਲ ਨਹੀਂ ਕਰਦਾ, ਇਸ ਮਹਿਫਲ ਨੂੰ ਇੱਥੇ ਆਪਾਂ ਸਟੋਪ ਕਰਦੇ ਹਾਂ, ਮਹਿਫਲ ਨੂੰ ਆਪਾਂ ਅਲਵਿਦਾ ਕਹਿੰਦੇ ਹਾਂ। ਫਿਰ ਮਿਲਦੇ ਰਹਾਂਗੇ, ਗੱਲਾਂ ਕਰਦੇ ਰਹਾਂਗੇ ਪੰਜਾਬ ਦੀਆਂ, ਪੰਜਾਬੀਅਤ ਦੀਆਂ। ਬਾਈ ਜੀ ਜਾਂਦੇ ਜਾਂਦੇ ਆਜ਼ਮ ਬਾਈ ਜੀ, ਮੈਂ ਕਹੂੰਗਾ ਤੁਸੀਂ ਇੱਕ ਸੁਨੇਹਾ ਦੇ ਦਿਓ 7 ਅਗਸਤ ਨੂੰ ਆਪਾਂ ਸਾਰੇ ਪਹੁੰਚੀਏ।
1: ਜੀ, 7 ਅਗਸਤ ਨੂੰ ਸਾਡੀ ਬੇਨਤੀ ਹੈ ਚਾਰਾਂ ਭਰਾਵਾਂ ਦੀ ਜੀ, ਸਾਡੇ ਗਰਜੋਤ ਸਾਹਿਬ, ਸਾਡੇ 5ਵੇਂ ਰੰਗਲੇ ਸਰਦਾਰ ਜੀ ਇੱਧਰ ਬੈਠੇ ਸਾਡੇ ਨਾਲ। ਸੋ ਸਾਡੀ ਸਾਰਿਆਂ ਦੀ ਬੇਨਤੀ ਹੈ ਜੀ, ਤੁਸੀਂ ਜ਼ਰੂਰ ਪਹੁੰਚਣਾ, ਕੋਸ਼ਿਸ਼ ਕਰਾਂਗੇ ਵੀ ਯਾਦਗਾਰੀ ਇਹ ਰਾਤ ਬਣੇ, ਹੈ ਨਾ। ਅਤੇ ਆਪਾਂ ਸਾਰੇ ਰਲ ਮਿਲ ਕੇ ਆਪਣੇ ਪਿੰਡਾਂ ਦੀਆਂ ਗੱਲਾਂ, ਆਪਣੇ ਆਲੇ ਦੁਆਲੇ ਦੀਆਂ ਗੱਲਾਂ, ਸੋ ਸਾਰੇ ਰਲ ਮਿਲ ਕੇ ਆਪਾਂ ਕਰਾਂਗੇ ਜ਼ਰੂਰ ਜੀ। ਸੋ ਤੁਸੀਂ ਜ਼ਰੂਰ ਪਹੁੰਚਣਾ ਜੀ ਸਾਰਿਆਂ ਨੇ।
0: ਸੋ ਬਿਲਕੁਲ ਜੀ, ਥੈਂਕ ਯੂ ਸੋ ਮਚ, ਔਰ ਰੰਗਲੇ ਸਰਦਾਰਾਂ ਨੂੰ ਇੱਥੇ ਆਪਾਂ ਅਲਵਿਦਾ ਕਹਿੰਦੇ ਹਾਂ, ਅਤੇ ਫਿਰ ਮਿਲਾਂਗੇ ਜਲਦੀ। ਇਹ ਅਲਵਿਦਾ ਬਹੁਤ ਛੋਟੀ ਹੈ, ਆਪਾਂ ਮਿਲਦੇ ਰਹਾਂਗੇ, ਗੱਲਾਂ ਕਰਦੇ ਰਹਾਂਗੇ। ਸਾਡੀ ਪੰਜਾਬੀ ਮਾਂ ਬੋਲੀ ਵੱਲੋਂ ਅਸੀਂ ਅਸੀਸਾਂ ਦੇਵਾਂਗੇ ਕਿ ਐਸੀ ਆਵਾਜ਼ ਸਾਡੇ ਸਦੀਆਂ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਰਹੇ, ਪਰਮਾਤਮਾ ਇਹਨਾਂ ਨੂੰ ਹੋਰ ਐਸਾ ਬਲ ਬਖਸ਼ੇ ਕਿ ਸੱਭਿਆਚਾਰ ਦੀ ਸੇਵਾ ਇੱਦਾਂ ਹੀ ਕਰਦੇ ਰਹਿਣ। ਔਰ ਅਸੀਂ ਇਹ ਦੁਆ ਕਰਦੇ ਹਾਂ ਕਿ ਇਹ ਜੋੜੀ ਚਾਰਾਂ ਭਰਾਵਾਂ ਦੀ ਕਦੇ ਨਾ ਟੁੱਟੇ, ਔਰ ਲੰਬੀ ਲੰਬੀ ਉਮਰ ਬਖਸ਼ੇ ਇਸ ਜੋੜੀਆਂ ਨੂੰ, ਔਰ ਇਸ ਆਵਾਜ਼ਾਂ ਨੂੰ ਅਸੀਂ ਸਾਲਾਂ ਬੱਧੀ ਸੁਣਦੇ ਰਹੀਏ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦਾ ਕੋਈ ਨਾ ਇਹ ਬੀੜਾ ਫੜ ਲਏ, ਅਤੇ ਲੰਬਾ ਸਾਡੇ ਬੱਚਿਆਂ ਤੱਕ, ਸਾਡੇ ਅਗਲੇ ਆਉਣ ਵਾਲੇ ਫਰਜ਼ੰਦਾਂ ਤੱਕ ਖੂਬਸੂਰਤ ਆਵਾਜ਼ਾਂ ਬਣ ਕੇ ਇਹ ਨਿਤਰਦੇ ਰਹਿਣ। ਸੋ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ,
3: ਸ਼ੁਕਰੀਆ।

0: 905-600-7373 ਮਾਫ ਕਰਨਾ, ਬਹੁਤ ਸਾਰੀਆਂ ਕਾਲਸ ਔਰ ਕਾਲਸ ਮੈਂ ਲੈਣੀ ਪਿਆ ਕਿਉਂਕਿ ਸਵਾਗਤ ਕਰ ਰਹੀ ਸੀ ਰੰਗਲੇ ਸਰਦਾਰਾਂ ਜੀ। ਸਰ ਸਤਿ ਸ਼੍ਰੀ ਅਕਾਲ, ਹਰਜਿੰਦਰ ਜੀ ਤੁਸੀਂ ਆਉਂਦੇ ਹੋ ਜੀ, ਹਰਜਿੰਦਰ ਬਾਈ ਜੀ। ਓਕੇ ਓਕੇ, ਸੋਰੀ ਮਾਫ ਕਰਨਾ ਬਾਈ ਜੀ, ਮੈਂ ਨਾਮ ਤੁਹਾਡਾ ਆਇਆ ਤੇ ਮੈਂ ਸਾਡੇ ਸੀਨੀਅਰ ਗਿੱਲ ਸਾਹਿਬ ਸਾਡੇ ਨਾਲ ਪਹੁੰਚੇ ਹੋਏ ਨੇ। ਸੋ 905-600-7373 ਸਟੂਡੀਓ ਦੇ ਵਿੱਚ ਕਾਲ ਆ ਚੁੱਕੀ ਹੈ ਕਿਉਂਕਿ 25 ਜੁਲਾਈ ਦਾ ਸੁਨੇਹਾ ਦੇਣਾ ਆ ਔਰ ਦਿਨ ਬਾਈ ਜੀ ਰਹਿ ਗਏ ਆਪਣੇ ਕੋਲ ਬਹੁਤ ਥੋੜੇ ਔਰ ਟਿਕਟਾਂ ਕਿੰਨੀਆਂ ਕੁ ਰਹਿ ਗਈਆਂ?
1: 8 ਦਿਨ ਰਹਿ ਗਏ ਜੀ, ਤੇ ਬਸ ਟਿਕਟਸ ਵੀ ਬਹੁਤ ਥੋੜੀਆਂ ਰਹਿ ਗਈਆਂ ਪ੍ਰਭ। ਬਸ ਏਦਾਂ ਹੁੰਦਾ ਕਿ ਆਪਾਂ ਸਾਰੇ ਜਣੇ ਨੇ ਕੋਈ ਨਾ ਕੋਈ ਪਲਾਨ ਬਣਾਏ ਹੁੰਦੇ ਆ, ਸੋ ਹੁਣ ਨੇੜੇ ਜਾ ਕੇ ਵੀ ਕਈਆਂ ਨੇ ਪਲਾਨ ਬਣਾਉਣੇ ਆ। ਸੋ ਜਿਨ੍ਹਾਂ ਨੇ ਤਾਂ ਐਡਵਾਂਸ ਦੇ ਵਿੱਚ ਬੁੱਕ ਕਰ ਲਈਆਂ ਟਿਕਟਸ ਉਹਨਾਂ ਦਾ ਧੰਨਵਾਦ। ਜਿਨ੍ਹਾਂ ਨੇ ਅਜੇ ਤੱਕ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਬੁੱਕ ਨਹੀਂ ਕੀਤੀਆਂ, ਜਿਹੜਾ ਕਿ 25 ਤਰੀਕ ਨੂੰ ਅਗਲੇ ਸ਼ਨੀਵਾਰ ਨੂੰ, ਇੱਕ ਤਾਂ ਕੱਲ੍ਹ ਨੂੰ ਸ਼ਨੀਵਾਰ ਹੈ, ਇੱਕ ਉਸ ਤੋਂ ਅਗਲਾ ਸ਼ਨੀਵਾਰ। ਸੋ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜਿਵੇਂ ਕਹਿੰਦੇ ਹੁੰਦੇ ਪੰਜਾਬੀ 'ਚ ਵੀ ਜਲਦੀ ਤੋਂ ਵੀ ਪਹਿਲਾਂ, ਹੈਨਾ, ਬਿਫੋਰ ਇਟਸ ਟੂ ਲੇਟ, ਕਿਉਂਕਿ ਹੁਣ ਵੀ ਕਾਫੀ ਸਾਰੇ ਜਿਹੜੇ ਸੈਕਸ਼ਨ ਨੇ ਉਹ ਬਿਲਕੁਲ ਕੰਪਲੀਟਲੀ ਸੋਲਡ ਆਊਟ ਨੇ। ਕੁਛ ਇੱਕ ਬਲੋਕਸ ਦੇ ਵਿੱਚ ਤੁਸੀਂ ਦੇਖੋਗੇ ਤਾਂ ਆਨਲਾਈਨ ਜਾ ਕੇ ਤੁਹਾਨੂੰ ਟਿਕਟ ਦਿਖ ਜਾਣਗੀਆਂ। ਸੋ ਬਲੂ ਕਲਰ ਦੇ ਵਿੱਚ ਜਦੋਂ ticketmaster.ca ਤੇ ਜਾ ਕੇ ਦੇਖੋਗੇ ਤਾਂ ਉਹ ਟਿਕਟਸ ਤੁਹਾਡੇ ਲਈ ਅਵੇਲੇਬਲ ਨੇ। ਸੋ ਆਪਣੀ ਜਿਹੜੀ ਵੀ ਪ੍ਰਾਈਸ ਨੇ ਤੁਸੀਂ ਪਸੰਦ ਕਰ ਰਹੇ ਹੋ, ਠੀਕ ਸਮਝ ਰਹੇ ਹੋ, ਵੈਸੇ ਤਾਂ ਸਾਰੇ ਦਾ ਸਾਰਾ ਹਾਲ ਹੀ ਜਿਹੜੇ ਮਰਜ਼ੀ ਸੀਟ ਤੇ ਬੈਠੇ ਹੋ ਬਹੁਤ ਵਧੀਆ ਬਣਿਆ ਹੋਇਆ, ਤੇ ਤੁਹਾਨੂੰ ਪੂਰਾ ਐਂਟਰਟੇਨ ਕਰਨ ਲਈ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਤੇ ਸਾਡੀ ਜਿਹੜੀ ਪੂਰੀ ਦੀ ਪੂਰੀ ਟੀਮ ਫੋਰ ਐਂਟਰਟੇਨਮੈਂਟ ਹੈ, ਅਸੀਂ ਆਪਣੇ ਵੱਲੋਂ ਪ੍ਰੋਡਕਸ਼ਨ ਦੇ ਲੈਵਲ ਤੇ ਜਾਂ ਲਾਈਟਿੰਗ ਸਾਊਂਡ ਸਾਰੇ ਜਿਹੜੇ ਉਹ ਇੰਤਜ਼ਾਮ ਨੇ ਉਹ ਐਡੀਸ਼ਨਲ ਕੀਤੇ ਨੇ, ਜਿੱਥੇ ਇਨ ਹਾਊਸ ਬਹੁਤ ਵਧੀਆ ਸੈਟਅਪ ਹੈ ਉੱਥੇ ਨਾਲ ਐਡੀਸ਼ਨਲ ਐਡ ਆਨ ਸਾਡੇ ਵੱਲੋਂ ਹਮੇਸ਼ਾ ਹੀ ਕੀਤੇ ਜਾਂਦੇ ਆ। ਸੋ ਉਹਨਾਂ ਦੇ ਲਈ ਅਸੀਂ ਤੁਹਾਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ ਤੁਹਾਡਾ ਕਿ ਟਿਕਟਸ ਲੈ ਲਓ ਛੇਤੀ ਤੋਂ ਛੇਤੀ ਤਾਂ ਕਿ ਆਪਾਂ ਛੇਤੀ ਤੋਂ ਛੇਤੀ ਜਿਹੜੇ ਬਾਕੀ ਹੋਰ ਪ੍ਰਬੰਧ ਹੁੰਦੇ ਆ ਉਹਨਾਂ ਦੇ ਉੱਤੇ ਫੋਕਸ ਕਰ ਸਕੀਏ। ਸੋ ਨਾਲ ਹੀ ਜਿਹੜੇ ਸਾਡੇ ਸੱਜਣ ਸਪੋਂਸਰ ਬਣ ਸਕਦੇ ਆ ਜਾਂ ਬਣਨਾ ਚਾਹੁੰਦੇ ਆ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰ ਰਹੇ ਹਾਂ। ਸੋ ਸਪੋਂਸਰਸ਼ਿਪ ਦੀਆਂ ਵੀ ਵੱਖਰੀਆਂ ਵੱਖਰੀਆਂ ਆਪਸ਼ਨਸ ਨੇ ਪ੍ਰਭ, ਕਿਉਂਕਿ ਉਹਦੇ ਵਿੱਚ ਇੱਕ ਤਾਂ ਇਹ ਆ ਵੀ ਤੁਹਾਡਾ ਜਿਹੜਾ ਬਿਜ਼ਨਸ ਹੈ ਕਾਰੋਬਾਰ ਹੈ ਉੱਥੇ ਉਹਦੀਆਂ ਸਲਾਈਡਸ ਵਗੈਰਾ ਜਦੋਂ ਸ਼ੋਅ ਦੇ ਦੌਰਾਨ ਜਾਂ ਸ਼ੋਅ ਤੋਂ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ ਚੱਲ ਰਹੀਆਂ ਹੋਣਗੀਆਂ, ਤੇ ਨਾਲ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਅਸੀਂ ਤੁਹਾਡੀਆਂ ਪੋਸਟ ਸਾਂਝੀਆਂ ਕਰਦੇ ਹਾਂ ਤੇ ਨਾਲ VIP ਟਿਕਟਸ ਜਿਹੜੀਆਂ ਨੇ ਉਹ ਰਿਜ਼ਰਵ ਕੀਤੀਆਂ ਜਾਂਦੀਆਂ ਨੇ ਸਪੋਂਸਰਸ ਦੇ ਲਈ। ਸੋ ਸਾਨੂੰ ਜ਼ਰੂਰ ਕਾਲ ਕਰੋ VIP ਸੈਕਸ਼ਨ ਦੇ ਵਿੱਚ ਰਿਜ਼ਰਵਡ ਟਿਕਟਸ ਦੇ ਵਿੱਚੋਂ, ਜਾਂ ਜੇਕਰ ਤੁਹਾਨੂੰ ਆਪਣੇ ਸਟਾਫ ਲਈ, ਆਪਣੇ ਕਲਾਇੰਟਸ ਦੇ ਲਈ, ਆਪਣੇ ਫੈਮਿਲੀਜ਼ ਦੇ ਲਈ, ਫਰੈਂਡਸ ਦੇ ਲਈ ਗਰੁੱਪ ਟਿਕਟ ਚਾਹੀਦੀਆਂ ਨੇ ਤਾਂ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ 6474006862 6474006862 ਤੇ ਕੁਛ ਇੱਕ ਸਾਡੇ ਕੋਲ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਫਰੈਂਡਸ ਵੀਡੀਓ ਸਟੀਲਸ ਐਂਡ ਮੈਲਨੀ ਤੇ ਆਪਣਾ ਹੈੱਡ ਆਫਿਸ ਹੈ ਉੱਥੇ ਵੀ ਅਵੇਲੇਬਲ ਨੇ। ਉਹਦੇ ਲਈ ਤੁਸੀਂ ਇੱਕ ਵਾਰੀ ਕਾਲ ਕਰ ਲਿਓ ਕਿ ਕਿਹੜੀਆਂ ਕਿਹੜੀਆਂ ਟਿਕਟਸ ਅਵੇਲੇਬਲ ਨੇ 416-300-3443 ਤੇ। ਸੋ 25 ਜੁਲਾਈ ਦਿਨ ਸ਼ਨੀਵਾਰ ਨੂੰ ਸਾਰੇ ਜਣੇ ਰੌਣਕਾਂ ਲਗਾਵਾਂਗੇ, ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਉਹਨਾਂ ਦੀ ਗਾਇਕੀ ਦਾ ਆਨੰਦ ਮਾਣਾਂਗੇ। ਤਾਂ ਵੀਰੇ ਬਹੁਤ ਮਿਹਰਬਾਨੀ,
0: ਥੈਂਕ ਯੂ ਸੋ ਮਚ ਜੀ। ਔਰ 647-400-6862 647-468-62 ਤੇ ਤੁਸੀਂ ਕਾਲ ਕਰ ਲੈਣੀ ਆ ਔਰ ਤੁਹਾਨੂੰ ਸਮੇਂ ਸਮੇਂ 'ਤੇ ਸੁਨੇਹਾ ਅਸੀਂ ਦਿੰਦੇ ਰਹਾਂਗੇ। ਕੱਲ੍ਹ ਨੂੰ ਬਾਈ ਜੀ ਇੱਕ ਵਧੀਆ ਆਪਾਂ ਨਾ ਇੱਕ ਚੰਗੀ ਇੰਟਰਵਿਊ ਕਰਦੇ ਹਾਂ ਤਾਂ ਕਿ ਜਿਹੜੇ ਸਰੋਤਿਆਂ ਤੱਕ ਕੱਲ੍ਹ ਨੂੰ ਗੱਲ ਪਹੁੰਚੇ। ਸੋ 905-600-7373 ਤੁਸੀਂ ਕਾਲ ਮੈਨੂੰ ਕਰਕੇ ਹੁਣੇ ਵੀ ਦੱਸ ਸਕਦੇ ਹੋ ਕਿ ਟਿਕਟਾਂ ਭਾਈ ਕਿੰਨੀਆਂ ਚਾਹੀਦੀਆਂ, ਪਰਿਵਾਰ ਦੇ ਪੂਰੇ ਕਈ ਵਾਰੀ 6-6-7-7 ਜਣੇ ਪਰਿਵਾਰਕ ਮੈਂਬਰ ਹੁੰਦੇ ਆ। ਸੋ ਤੁਹਾਨੂੰ ਅਸੀਂ ਹਰਜਿੰਦਰ ਬਾਈ ਨੂੰ ਕਹਿ ਕੇ ਡਿਸਕਾਊਂਟ ਵੀ ਦਵਾ ਸਕਦੇ ਹਾਂ, ਤੁਹਾਡੀ ਜਿਹੜੀਆਂ ਫੀਸਾਂ ਲੱਗਦੀਆਂ ਔਨਲਾਈਨ ਉਹ ਵੀ ਬਚਾ ਸਕਦੇ ਹਾਂ। ਹੋਰ ਵੀ ਸਾਡੇ ਕੋਲ ਬੜੇ ਤਰੀਕੇ ਨੇ ਪਰ ਕਾਲ ਕਰ ਲਓ ਕਿਉਂਕਿ ਐਨ ਮੌਕੇ 'ਤੇ ਬਾਅਦ 'ਚ ਤੁਸੀਂ ਕਹੋਗੇ ਕਿ ਟਿਕਟਾਂ ਫਿਰ ਟਿਕਟਾਂ ਨਹੀਂ ਮਿਲਣੀਆਂ ਕਿਉਂਕਿ ਇਹ ਪੰਜਾਬੀ ਵਿਰਸਾ ਆ, ਇੱਥੇ ਪਰਿਵਾਰ ਆਪਣੇ ਆਪ ਹਿੰਮਤ ਕਰ ਰਹੇ ਆ। ਸੋ ਫਿਰ ਤੁਹਾਨੂੰ ਕਈ ਵਾਰੀ ਮਨ ਭਾਉਂਦੀਆਂ ਸੀਟਾਂ ਨਾ ਮਿਲੀਆਂ ਫਿਰ ਤੁਸੀਂ ਸਾਡੇ ਤੋਂ ਰੋਸਾ ਨਾ ਕੱਢਿਓ। ਸੋ ਬਾਈ ਨੂੰ ਹੁਣੇ ਕਾਲ ਕਰ ਲਓ ਤੁਸੀਂ 647-400-6862 ਅਤੇ 25 ਜੁਲਾਈ ਕੈਲੰਡਰਾਂ ਦੇ ਉੱਪਰ ਨੋਟ ਕਰ ਲਓ, ਅਸੀਂ ਵੀ ਨੋਟ ਕੀਤੀ ਹੋਈ ਆ ਕਿਉਂਕਿ ਬਹੁਤ ਸਾਰੇ ਤਾਂ ਹਰਜਿੰਦਰ ਬਾਈ ਐਸੇ ਹੋਣੇ ਆ ਜਿਨ੍ਹਾਂ ਨੇ ਪੰਜਾਬੀ ਵਿਰਸਾ ਯੂਟਿਊਬ 'ਤੇ ਵੇਖਿਆ, ਲਾਈਵ ਵੇਖਣ ਦਾ ਸਬੱਬ ਤਾਂ ਹੁਣ ਬਣਨਾ ਆ, ਬਹੁਤ ਸਾਰਾ ਸਾਡਾ ਯੂਥ ਬੜਾ ਐਕਸਾਈਟਡ ਆ। ਸੋ ਬਾਈ ਜੀ ਇੱਕ ਵਾਰੀ ਹੋਰ ਸੁਨੇਹਾ ਦੇ ਦਿਓ ਟਿਕਟਾਂ ਦਾ ਅਤੇ ਵੈਨਿਊ ਦਾ।
1: ਵੈਨਿਊ ਬਹੁਤ ਪਿਆਰਾ ਜੀ, ਆਪਣੇ ਵੁੱਡਬਾਈਨ ਮਾਲ ਦੇ, ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨੇੜੇ ਆ, 427 ਤੇ ਰੈਕਸਡੇਲ ਦਾ ਏਰੀਆ। ਕਨਵੀਨੀਅੰਟਲੀ ਹਾਈਵੇਜ਼ ਤੋਂ ਜਾਂ ਹੋਰ ਆਲੇ ਦੁਆਲੇ ਤੋਂ ਬੜੇ ਸੌਖੇ ਤਰੀਕੇ ਨਾਲ ਉੱਥੇ ਪਹੁੰਚਿਆ ਜਾ ਸਕਦਾ। ਫ੍ਰੀ ਪਾਰਕਿੰਗ ਹੈ, ਖਾਸ ਗੱਲ ਇਹ ਹੈ ਕਿ ਓਪਨ ਵੀ ਹੈ ਅਤੇ ਬਾਹਰ ਵੀ ਤੁਸੀਂ ਪਾਰਕ ਕਰ ਸਕਦੇ ਹੋ ਗੱਡੀਆਂ, ਜਾਂ ਫਿਰ ਉੱਥੇ ਮਲਟੀ ਸਟੋਰੀ ਜਿਹੜਾ ਪਾਰਕਿੰਗ ਫੈਸਿਲਿਟੀ ਹੈ ਉੱਥੇ ਪਾਰਕ ਕੀਤਾ ਜਾ ਸਕਦਾ। ਅਤੇ ਟਿਕਟਸ ਜਿਹੜੀਆਂ ਨੇ ਉਹ ticketmaster.ca ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ, ਕੋਈ ਵੀ ਹੋਰ ਵੈਬਸਾਈਟ ਤੋਂ ਥਰਡ ਪਾਰਟੀ ਕੋਈ ਵੈਬਸਾਈਟ ਹੋਵੇ ਤਾਂ ਉੱਥੋਂ ਸਾਨੂੰ ਨਹੀਂ ਆਈਡੀਆ ਹੈਗਾ ਕੀ ਹੋ ਰਿਹਾ, ਪਰ ਜਿਹੜੀ ticketmaster.co ਸਾਡੀ ਅਫੀਸ਼ੀਅਲ ਪ੍ਰਾਈਸ ਹੋਣੀ ਉਹਦੇ ਤੇ, ਤੇ ਜੇ ਤੁਸੀਂ ਗਰੁੱਪ ਦੇ ਵਿੱਚ ਟਿਕਟਸ ਲੈਂਦੇ ਹੋ ਤਾਂ ਜਿਵੇਂ ਪ੍ਰਭ ਹੋਰਾਂ ਨੇ ਵੀ ਗੱਲ ਕੀਤੀ ਹੈ ਵੀ ਥੋੜੀ ਬਹੁਤ ਤੁਹਾਡੀ ਸੇਵਿੰਗ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਉਹ ਲਿਮਿਟਡ ਟਾਈਮ ਲਈ ਹੋਣੀ ਹੈ ਕਿਉਂਕਿ ਸਾਡੇ ਕੋਲ ਵੀ ਲਿਮਿਟਡ ਕੋਟਾ ਹੁੰਦਾ, ਸੋ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਹੁਣ ਸਾਡੇ ਕੋਲ ਟਿਕਟਸ ਨੇ ਟਿਕਟ ਮਾਸਟਰ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਟਿਕਟਸ ਜਿਹੜੀਆਂ ਟਿਕਟ ਮਾਸਟਰ ਤੋਂ ਹੀ ਪਿੱਕ ਕੀਤੀਆਂ ਜਾਣ, ਸੋ ਸਾਨੂੰ ਸਪੋਂਸਰ ਤੌਰ ਤੇ VVIP ਜਾਂ VIP ਸੈਕਸ਼ਨ ਦੇ ਲਈ ਜ਼ਰੂਰ ਸਾਡੇ ਨਾਲ ਸੰਪਰਕ ਕਰ ਲਿਓ, ਅਸੀਂ ਤੁਹਾਡੀ ਸੇਵਿੰਗ ਵੀ ਹੋ ਜਾਣੀ ਹੈ, ਤੁਹਾਡਾ ਬਿਜ਼ਨਸ ਵੀ ਪ੍ਰਮੋਟ ਹੋ ਜਾਣਾ, ਤੇ 647-4-6-4-7-4-0-0-6-8-6-2 25 ਜੁਲਾਈ ਨੂੰ ਆਪਣੇ ਪੰਜਾਬੀ ਵਿਰਸਾ 2026 ਦੇ ਸ਼ੋਅ ਦੇ ਲਈ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ, ਬਹੁਤ ਸ਼ੁਕਰੀਆ ਮੇਰਾ ਵੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗਿਲ ਸਾਹਿਬ, 905-673-3337 905-673-3337 ਬਹੁਤ ਸਾਰੀਆਂ ਕਾਲਜ ਨੇ, ਔਰ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਾਊਡ ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ ਰਸ਼ਮੀਤ ਜੀ, ਉਹਨਾਂ ਦੀ ਕਾਲ ਲਾਊਂਗਾ, ਉਸ ਤੋਂ ਬਾਅਦ ਫਿਰ ਵਨ ਬਾਏ ਵਨ ਸਾਰੀਆਂ ਨਾਲ ਕਾਲਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਰੇ ਸਰੋਤਿਆਂ ਦੇ ਨਾਲ, ਕਿਉਂਕਿ ਅੱਜ ਬੜਾ ਖਾਸ ਦਿਨ ਸੀ ਯਾਰ, ਖਾਸ ਮਹਿਮਾਨ ਸਾਡੇ ਵਿਹੜੇ ਦੇ ਵਿੱਚ ਪਹੁੰਚੇ ਹੋਏ ਸੀਗੇ, ਸੋ ਉਹਨਾਂ ਦੇ ਵਿੱਚ ਮੈਂ ਮਸ਼ਰੂਫ ਹੋ ਗਿਆ ਸੀ, ਮਾਫ਼ ਕਰਨਾ, ਸੋ ਗੱਲਾਂ ਬਾਤਾਂ ਕਰਦੇ ਹਾਂ, ਕੁਲਦੀਪ ਜੀ ਵੀ ਸਾਡੇ ਨਾਲ ਲਾਈਨ 'ਤੇ ਨੇ, ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ,
2: ਬਹੁਤ ਬਹੁਤ ਧੰਨਵਾਦ ਪ੍ਰਤੀਕ, ਤੁਹਾਨੂੰ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ,
0: ਵੈਰੀ ਗੁੱਡ ਈਵਨਿੰਗ ਜੀ
2: ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6-4-7-5-3-9-4-4-9-9, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ, ਗੱਲਬਾਤ ਕਰਾਂਗੇ ਜੀ ਅੱਜ ਕ੍ਰੈਡਿਟ ਬਾਰੇ, ਸੋ ਕ੍ਰੈਡਿਟ ਦਾ ਜਿਹੜਾ ਸਾਡਾ ਸਕੋਰ ਹੁੰਦਾ ਮੇਨਲੀ ਦੋ ਚੀਜ਼ਾਂ ਤੇ ਡਿਪੈਂਡ ਕਰਦਾ, ਬਹੁਤ ਸਾਰੇ ਫੈਕਟਰਸ ਹੁੰਦੇ ਬਟ ਮੇਨਲੀ ਦੋ ਚੀਜ਼ਾਂ ਜਿਹੜੀਆਂ ਮੋਸਟ ਇੰਪੋਰਟੈਂਟ ਹੁੰਦੀਆਂ, ਇੱਕ ਹੁੰਦਾ ਕਿ ਸਾਡੀ ਪੇਮੈਂਟ, ਅਸੀਂ ਪੇਮੈਂਟ ਕਿੱਦਾਂ, ਕਿ ਪੇਮੈਂਟ ਕੋਈ ਮਿਸ ਤਾਂ ਨਹੀਂ ਕਰ ਰਹੇ, ਕਿਉਂਕਿ ਅਗਰ ਪੇਮੈਂਟ ਮਿਸ ਹੁੰਦੀ ਹੈ ਉਹ ਸਾਰੀ ਸਾਡੀ ਹਿਸਟਰੀ ਬਣਾਉਂਦਾ ਕ੍ਰੈਡਿਟ ਦੀ, ਅਗਰ 30 ਦਿਨ ਲੇਟ ਹੈ ਪੇਮੈਂਟ, 60 ਦਿਨ ਲੇਟ ਹੈਗੀ ਹੈ, ਸੋ ਏਦਾਂ ਕਰਕੇ ਪੇਮੈਂਟ ਦੀ ਹਿਸਟਰੀ ਬਣਦੀ ਹੈ, ਜਿਹਦੇ ਕਰਕੇ ਸਾਡਾ ਕ੍ਰੈਡਿਟ ਸਕੋਰ ਜਿਹੜਾ ਜਿਹੜਾ ਨੰਬਰ ਬਣਦਾ ਹੈਗਾ ਉਹ ਘੱਟਦਾ ਜਾਂਦਾ ਹੈਗਾ। ਇਸੇ ਨਾਲ ਨਾਲ ਦੂਜੀ ਚੀਜ਼ ਹੁੰਦੀ ਹੈ ਯੂਟੀਲਾਈਜੇਸ਼ਨ ਆਫ ਕ੍ਰੈਡਿਟ, ਕਿ ਅਸੀਂ ਆਪਣੇ ਕ੍ਰੈਡਿਟ ਨੂੰ ਵਰਤ ਕਿੱਦਾਂ ਰਹੇ ਹੈਗੇ ਆ, ਮਤਲਬ ਕਿ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਤੁਹਾਡਾ $1,000 ਦਾ ਕ੍ਰੈਡਿਟ ਕਾਰਡ ਹੈ, $1,000 ਚੋਂ ਭਾਵੇਂ ਮੈਂ 900-950 ਖਰਚਿਆ ਹੋਇਆ, ਮੇਰੇ ਹਿਸਾਬ ਦੇ ਨਾਲ ਮੈਂ ਕ੍ਰੈਡਿਟ ਵਿਦਇਨ ਲਿਮਿਟਸ ਆ ਕਿ ਮੈਂ ਆਪਣੇ 1,000 ਚੋਂ 950 ਖਰਚੇ ਹੋਏ ਨੇ, ਬਟ ਇਹਨੂੰ ਅਸੀਂ ਆਪਣੀ ਟਰਮ ਵਿੱਚ ਕਹਿ ਦਈਦਾ ਹੈਗਾ ਓਵਰ ਯੂਟੀਲਾਈਜੇਸ਼ਨ ਆਫ ਕ੍ਰੈਡਿਟ, ਮਤਲਬ ਕਿ ਅਸੀਂ ਆਪਣੇ ਕ੍ਰੈਡਿਟ ਤੇ ਜ਼ਿਆਦਾ ਡਿਪੈਂਡ ਕਰ ਰਹੇ ਹੈਗੇ ਹਾਂ, ਜਦੋਂ ਅਸੀਂ ਜ਼ਿਆਦਾ ਕ੍ਰੈਡਿਟ ਵਰਤਦੇ ਹੈਗੇ ਹਾਂ ਉਸ ਵੇਲੇ ਵੀ ਸਕੋਰ ਥੱਲੇ ਜਾਂਦਾ ਹੈਗਾ, ਸੋ ਕੋਸ਼ਿਸ਼ ਕਰੋ ਕਿ ਆਪਣੀ ਪੇਮੈਂਟ ਕਰੀ ਨਾ ਮਿਸ ਕਰੋ, ਦੂਜੀ ਚੀਜ਼ ਆਪਣਾ ਕ੍ਰੈਡਿਟ ਜਿਹੜਾ ਹੈਗਾ 50% ਤੱਕ ਵਰਤਿਆ, ਮਤਲਬ 1,000 ਦੀ ਲਿਮਿਟ ਹੈ, 500 ਤੱਕ ਵਰਤਿਆ ਫਿਰ ਪੇ ਕਰ ਦਿੱਤਾ, ਫਿਰ ਵਰਤਿਆ ਫਿਰ ਪੇ ਕਰ ਦਿੱਤਾ, ਇਹਦੇ ਨਾਲ ਕੀ ਹੋਏਗਾ ਕਿ ਸਾਡੀ ਜਿਹੜੀ ਕ੍ਰੈਡਿਟ ਹਿਸਟਰੀ ਇਸਟੈਬਲਿਸ਼ ਹੁੰਦੀ ਹੈਗੀ ਹੈ ਤੇ ਸਕੋਰ ਜਿਹੜਾ ਹੈਗਾ ਵਧੀਆ ਰਹਿੰਦਾ ਹੈਗਾ। ਐਟ ਦ ਸੇਮ ਟਾਈਮ ਅਗਰ ਕ੍ਰੈਡਿਟ ਕਾਰਡ ਭਰੇ ਹੋਏ ਨੇ ਉਹਦੀ ਕੀ ਆਪਸ਼ਨ ਬਣ ਸਕਦੀ ਹੈਗੀ ਕਿ ਅਸੀਂ ਉਹਨਾਂ ਨੂੰ ਕਿੱਦਾਂ ਖਾਲੀ ਕਰ ਸਕਦੇ ਹੈਗੇ ਆ, ਅਗੇਂਸਟ ਦ ਪ੍ਰੋਪਰਟੀ ਪਾ ਕੇ, ਜੇ ਘਰ ਹੈਗਾ ਘਰ ਵਿੱਚ ਐਕੁਇਟੀ ਹੈਗੀ ਹੈ, ਸਾਰਾ ਕਰਜ਼ਾ ਸਾਰੇ ਕ੍ਰੈਡਿਟ ਕਾਰਡ ਜਿਹੜੇ ਆ ਅਗੇਂਸਟ ਦ ਪ੍ਰੋਪਰਟੀ ਜਾ ਸਕਦੇ ਨੇ, ਜਿਹਦੇ ਨਾਲ ਸਾਡਾ ਸਕੋਰ ਇੰਪਰੂਵ ਹੋ ਜਾਂਦਾ ਕਿਉਂਕਿ ਕ੍ਰੈਡਿਟ ਕਾਰਡ ਖਾਲੀ ਹੋ ਗਏ ਤੇ ਸਸਤੇ ਰੇਟ ਤੇ ਜਿਹੜਾ ਹੈਗਾ ਲੋਨ ਮਿਲ ਸਕਦਾ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ, ਬਹੁਤ ਹੀ ਜਾਣਕਾਰੀ ਲਈ ਕ੍ਰੈਡਿਟ ਬਾਰੇ ਮੋਰਗੇਜ ਰਿਲੇਟਡ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6-4-7-5-3-9-4-4-9-9 6-47-549-44-99 ਧੰਨਵਾਦ।
0: ਥੈਂਕ ਯੂ ਸੋ ਮਚ ਰਸ਼ਮੀਤ ਜੀ। ਸੋ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਹੁਣਾਂ ਨੂੰ ਤੁਸੀਂ ਗੱਲਬਾਤ ਕਰ ਲਿਓ, ਜੇ ਤੁਸੀਂ ਮੋਰਗੇਜ ਦੇ ਰਿਲੇਟਡ ਕੋਈ ਵੀ ਥੋੜ੍ਹਾ ਸਵਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ, ਸੋ 905-673-3337 905-673-3337 ਔਰ ਸਾਡੇ ਨਾਲ ਨਾਗਪਾਲ ਸਰ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ।

0: ਸੋ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਸ ਤੋਂ। ਨਾਗਪਾਲ ਸਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਕੀ ਹਾਲ ਚਾਲ?
1: ਸਤਿ ਸ੍ਰੀ ਅਕਾਲ ਵਧੀਆ ਜੀ, ਵਧੀਆ ਜੀ। ਐਂਡ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ, ਜਿੰਨੇ ਲੋਕਾਂ ਨੇ ਸੁਣ ਰਹੇ ਉਸ ਵਿੱਚ ਕਮ ਸੇ ਕਮ 20% ਫੰਡਿੰਗ ਲੈ ਚੁੱਕੇ ਹੋਣਗੇ।
0: ਕੀ ਬਾਤ ਆ,
1: 30%।
0: ਤੇ ਜਿਹੜੇ ਰਹਿ ਗਿਆ,
1: ਜੋ ਰਹਿ ਗਿਆ 50-60%, ਦੇਖੀ ਅਬ ਤਾਂ ਗਵਰਨਮੈਂਟ ਵੀ ਗ੍ਰਾਂਟਸ ਬੰਦ ਕਰ ਰਹੀ ਹੈ, ਬਤਾਓ ਕਿਉਂ? ਗਵਰਨਮੈਂਟ ਕੋ ਪਤਾ ਸਭ ਲੈ ਚੁੱਕੇ ਹੈ
0: ਜੀ,
1: ਠੀਕ ਹੈ। ਤੇ ਫਿਰ ਥੋੜੇ ਸੇ ਰਹਿ ਗਏ ਹੈ, ਆਫਿਸ ਆਏ ਹਮਾਰੇ ਕੱਲ, ਆਫਿਸ ਹਮਾਰਾ ਕੱਲ ਵੀ ਓਪਨ ਹੈ, ਅਸੈਸਮੈਂਟ ਕਰਾਏ। ਐਂਡ ਦੈਨ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਇਨਕਮ ਬਹੁਤ ਕਮ ਹੈ, ਅਗਰ ਆਪਕੀ NOA ਪੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਤੋ ਆਪ ਹਮੇ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ
0: ਜੀ,
1: ਕਾਲ ਆਪ ਹਮੇ ਅਭੀ ਵੀ ਕਰ ਸਕਤੇ ਹੈ, ਵਟਸਐਪ ਕਰ ਸਕਤੇ ਹੈ, ਹਮਾਰਾ ਆਫਿਸ ਹੈ 218 ਐਕਸਪੋਰਟ ਬੁਲੇਵਾਰਡ ਪੇ ਆ ਸਕਤੇ ਹੈ, 30 ਸੇ ਲੈ ਕੇ 100,000 ਕੀ ਫੰਡਿੰਗ ਹਾਸਿਲ ਕਰ ਸਕਤੇ ਹੈ, ਉਸਕਾ ਮੇਜਰ ਪੋਰਸ਼ਨ ਮੋਰ ਦੈਨ ਹਾਫ ਅਮਾਊਂਟ। ਤੋ ਕਿਆ ਹੈ ਗ੍ਰਾਂਟਸ, ਕਬ ਤੱਕ? ਇੱਕ ਹਫਤੇ ਤੱਕ, ਉਸਕੇ ਬਾਅਦ 1 ਅਗਸਤ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਲੋਨ ਆਏਗਾ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ, ਚਾਹੇ ਪੈਨਸ਼ਨ ਪੇ ਹੈ, ਐਲੀਜੀਬਲ ਹੈ, ਕੋਈ ਇਸਮੇ ਚਲਾਕੀ, ਗ੍ਰੀਡੀਨੈਸ, ਕੁੰਡੀ ਨਹੀਂ ਹੈ, ਕਾਲ ਕਰੇ, ਅਸੈਸਮੈਂਟ ਕਰਾਏ, 8 ਸਾਲ ਹੋ ਗਏ, ਬਹੁਤ ਕੋ ਅਸੈਸਟ ਕਰ ਚੁੱਕੇ, ਨੰਬਰ
0: 4372643745। ਨਾਗਪਾਲ ਸਰ, ਕਦੇ ਏਦਾਂ ਹੁੰਦਾ ਕਿ ਕਲਾਇੰਟਸ ਆਏ ਔਰ ਐਲੀਜੀਬਿਲਟੀ ਮੀਟ ਹੀ ਨਹੀਂ ਕੀਤੀ, ਗ੍ਰਾਂਟਸ ਮਿਲੀ ਨਹੀਂ, ਏਦਾਂ ਵੀ ਹੁੰਦਾ?
1: ਹਮ ਇਸ ਲਈ ਕਹਤੇ ਪਹਿਲੇ ਕਾਲ ਕਰੇ, ਅਗਰ ਹਮੇ 10 ਕਾਲ ਆ ਰਹੀ ਹੈ ਤੋ ਉਸਮੇ ਸੇ 7 ਲੋਕੋ ਕੀ ਤੋ ਇਨਕਮ ਜ਼ਿਆਦਾ ਹੋਤੀ ਹੈ ਯਾਰ, 70,000 ਸੇ ਉਪਰ ਹੋਤੀ ਹੈ, ਤੋ ਇਸ ਲਈ ਸੈਲਫ ਇੰਪਲੋਇਡ ਲੋਗ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ।
0: ਮੈਂ ਕਹਿੰਦਾ ਨਾਗਪਾਲ ਸਰ, ਹੁਣ ਤਾਂ ਦਿਨ ਰਹਿ ਗਿਆ ਇੱਕ ਵਿੱਚ, ਇੱਕੋ ਹੀ ਦਿਨ ਰਹਿ ਗਿਆ,
1: ਇੱਕ ਦਿਨ ਰਹਿ ਗਿਆ, ਲੇਕਿਨ ਅਭੀ ਇੱਕ ਔਰ ਬੈਚ ਲਾਂਚ ਹੁਆ ਹੈ, 29 ਤਾਰੀਖ ਕੋ ਸਟਾਰਟ ਹੈ, ਤੋ ਮਤਲਬ ਇੱਕ ਅਗਲਾ ਹਫਤਾ ਵੀ ਹੈ ਹਮਾਰੇ ਪਾਸ, ਕਿਉਂਕਿ ਇੱਕ ਅਗਸਤ ਤੋਂ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ,
0: ਫਿਰ ਤਾਂ ਮੈਨੂੰ ਵੀ ਆਉਣਾ ਪੈਣਾ, ਫਿਰ ਤਾਂ ਟਾਈਮ ਮਿਲ ਗਿਆ ਆ। ਸੋ ਮੈਂ ਕਹਿੰਦਾ ਕਿ ਇੱਕ ਹਫਤਾ ਹੋਰ ਮਿਲ ਗਿਆ, ਅਜੇ ਵੀ ਤੁਸੀਂ ਜੇ ਆਪਣਾ ਸਕਿੱਲ ਡਿਵੈਲਪ ਕਰਨਾ, ਜੇ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈਣਾ ਚਾਹੁੰਦੇ ਹੋ ਤਾਂ ਯੂਨੀ ਗਲੋਬਲ ਐਡਵਾਈਜ਼ ਨਾਲ ਗੱਲਬਾਤ ਕਰ ਲਓ। ਨਾਗਪਾਲ ਸਰ, ਇੱਕ ਵਾਰੀ ਐਲੀਜੀਬਿਲਟੀ ਦੱਸ ਦਿਓ ਤਾਂ ਕਿ ਸਰੋਤੇ ਹੋ, ਡਾਕੂਮੈਂਟ ਵੀ ਦੱਸ ਦਿਓ ਔਰ ਪੈਸੇ ਕਿਹਦੇ ਅਕਾਊਂਟ 'ਚ ਹੋਣੇ, ਤੁਹਾਡੇ ਕਿ ਸਾਡੇ?
1: ਸਿਰਫ ਕਲਾਇੰਟਸ ਦੇ ਅਕਾਊਂਟ ਪੈਸੇ ਜਾਤੇ ਹੈ, ਹਮਾਰੇ ਖਾਤੇ ਮੇ ਨਹੀਂ ਆਤੇ। ਨੰਬਰ 2 ਡਾਕੂਮੈਂਟਸ, ਆਪਕਾ ਨੋਟਿਸ ਆਫ ਅਸੈਸਮੈਂਟ, ਆਪਕੇ ਲਾਈਕ ਮੈਰਿਜ ਸਰਟੀਫਿਕੇਟ ਅਗਰ ਮੈਰਿਡ ਹੈ, ਬੱਚੋਂ ਕੇ ਬਰਥ ਸਰਟੀਫਿਕੇਟ, ਇਹ ਡਾਕੂਮੈਂਟ ਲਗਤੇ ਹੈ, ਕੋਈ ਘਰ ਕੇ ਕਾਗਜ਼ ਨਹੀਂ ਲਗਤੇ, ਇਸਮੇ ਡਰੀਏ ਮਤ, ਸਾਫ਼ ਸੀਧਾ ਕਾਮ ਹੈ, 8 ਸਾਲ ਸੇ ਕਰ ਰਹੇ ਹੈ। ਔਰ ਤੀਸਰੀ ਬਾਤ, ਐਲੀਜੀਬਿਲਟੀ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਕਈ ਵੀ ਇੰਟਰਵਿਊ ਮੈਂ ਰਹਿੰਦੇ ਹੈ, ਐਲੀਜੀਬਲ ਹੈ, ਇਨਕਮ ਆਪਕੀ NOA ਪੇ ਕਮ ਹੋ, ਸੈਲਫ ਇੰਪਲੋਇਡ ਲੋਕ, ਉਬਰ ਡਰਾਈਵਰ, ਟਰੱਕ ਡਰਾਈਵਰ, 70,000 ਸੇ ਕਮ ਹੋ, ਹਾਊਸ ਵਾਈਫ, ਅਨਇੰਪਲੋਇਡ, ਉਨਕੋ ਜ਼ਿਆਦਾ ਬੈਨੀਫਿਟ ਆਜ ਕੀ ਰੇਟ ਮੇ, ਇੱਕ ਹਫਤੇ ਬਾਅਦ ਰੂਲਸ ਜਬ ਚੇਂਜ ਹੋ ਰਹੇ ਹੈ ਤਬ ਔਰ ਕੋ ਵੀ ਬੈਨੀਫਿਟ ਹੈ ਜਿਨਕੀ ਇਨਕਮ ਜ਼ਿਆਦਾ ਹੋਤੀ ਹੈ, ਲੇਕਿਨ ਅਭੀ ਆਜ ਕੇ ਲੀਏ ਇਨਕਮ ਕਮ ਹੈ, ਕਾਲ ਕਰੇ, ਆਫਿਸ ਹੈ, ਨੰਬਰ 437-264-3175, ਕੋਈ ਚਲਾਕੀ ਠਗੀ ਨਹੀਂ ਹੈ ਜੀ, 30 ਸੇ ਲੈ ਕੇ $1,00,000 ਕੀ ਫੰਡਿੰਗ ਲੀਜੀਏ, ਉਸਮੇ ਸੇ ਆਧਾ ਪੈਸਾ ਤੋ ਗ੍ਰਾਂਟਸ ਹੈ, ਟੈਕਸ ਫ੍ਰੀ, ਆਪਕੇ ਖਾਤੇ ਮੇ ਡਾਇਰੈਕਟ, 437-264-3175, 437-264-3175, 437-264-3175, ਹਮਾਰੀ ਫੀਸ ਬੋਲਣਾ ਭੁੱਲ ਗਿਆ, 199 ਜਾਂ 499, ਇਤਨੇ ਕਮ ਪੈਸੇ ਤਬ ਲੈ ਰਹੇ ਹੋ ਕਿ ਓਨੈਸਟੀ ਵਾਲਾ ਕਾਮ ਹੈ ਸਰ, ਸਸਤੀ ਚੀਜ਼ ਜੋ ਹੋਤੀ ਹੈ ਨਾ ਵੋ ਅੱਛੀ ਵੀ ਹੋਤੀ ਹੈ।
0: ਨਾਗਪਾਲ ਸਰ, ਕੱਲ ਨੂੰ ਆਫਿਸ ਖੋਲਾ ਜੇ ਸਰੋਤੇ ਨੇ, ਕੱਲ ਨੂੰ ਸੁਣ ਕੇ ਆਉਣਾ ਹੋਵੇ, ਆਪਣੀ ਐਲੀਜੀਬਿਲਟੀ ਪਤਾ ਲੱਗ ਜੇ ਤਾਂ, ਕਿਉਂਕਿ ਸਮਾਂ ਥੋੜਾ ਰਹਿ ਗਿਆ।
1: ਬਿਲਕੁਲ ਜੀ, ਆਫਿਸ ਖੋਲਿਆ ਕੱਲ 11 ਸੇ ਲੈ ਕੇ ਮੰਨ ਕੇ ਚੱਲੇ 5-6 ਵਜੇ ਤੱਕ, ਤੋ ਆਪ ਕਾਲ ਕੁਇਕ ਹਮੇ ਕਰ ਲਿਆ ਆਨੇ ਸੇ ਪਹਿਲੇ ਕੱਲ, ਔਰ ਆਪਣੇ ਆਫਿਸ ਅਗਰ ਆਪਕੋ ਲੱਗਾ ਮੀਟ ਕਰ ਰਹੇ ਐਲੀਜੀਬਿਲਟੀ, ਤੋ ਆਫਿਸ ਵੀ ਆ ਜਾਣ ਡਾਇਰੈਕਟ, 437-264-3175, 437-264-3175,
0: ਏਦਾਂ ਨਹੀਂ ਜੀ, ਹੌਲੀ ਹੌਲੀ ਨੰਬਰ ਦਿਓ ਤਾਂ ਕਿ ਲਿਖ ਲੈਣ ਸਾਡੇ ਸਰੋਤੇ।
1: ਹਾਂਜੀ, 437-264-3175, 437-264-3175, ਆਪਕੀ ਇੱਕ ਕਾਲ ਆਪਕੋ 30 ਸੇ 100,000 ਦਿਲਾ ਸਕਤੀ ਹੈ, ਆਪ ਸਾਰੇ ਐਡਵਰਟਾਈਜ਼ਮੈਂਟ ਕਮਰਸ਼ੀਅਲ ਹੋਤੇ ਪੈਸੇ ਲੈਣੇ ਵਾਲੇ, ਹਮਾਰਾ ਡਿਫਰੈਂਟ ਹੈ, ਔਰ ਹਮ ਹਨੇਸਟੀ ਸੇ ਕਾਮ ਕਰ ਰਹੇ ਹੈਂ, ਅਗਰ ਕੋਈ ਠੱਗੀ ਹੋਤੀ ਨਾ, ਚਲਾਕੀ ਹੋਤੀ ਤੋ ਮੈਂ ਬੋਲਤਾ ਕਮਿਸ਼ਨ ਹੈ ਮੇਰੀ।
0: ਨਾਗਪਾਲ ਸਰ, ਮੈਂ ਵੀ ਸਕਿੱਲ ਡਿਵੈਲਪ ਕਰਨਾ ਔਰ ਮੇਰੀ ਐਲੀਜੀਬਿਲਟੀ ਕਰਿਓ ਸਭ ਤੋਂ ਪਹਿਲਾਂ।
1: ਹਾਂਜੀ, ਆਪਕੀ ਆਰਾਮ ਸੇ ਬਣ ਜਾਏਗੀ, 2 ਕਿਡਸ, $80,000 ਕੀ ਫੰਡਿੰਗ ਮਿਲੇਗੀ,
0: $80,000 ਬਣ ਜੂਗਾ, ਮੈਨੂੰ $80,000 ਮਿਲ ਸਕਦਾ ਜੇ ਮੈਂ ਸਕਿੱਲ ਡਿਵੈਲਪ ਕਰਾਂ ਤਾਂ?
1: ਬਿਲਕੁਲ ਜੀ, $80,000 ਆਪਕੀ ਫੰਡਿੰਗ ਮਿਲੇਗੀ, ਇਸ ਵਿੱਚ 40,000 ਗ੍ਰਾਂਟ।
0: ਮਹਾਰਾਜ, ਆਫਿਸ ਕਦ ਕਿੰਨੇ ਵਜੇ ਖੁੱਲਣਾ ਤੁਹਾਡਾ?
1: 11 ਵਜੇ
0: ਖੁੱਲਣਾ, ਮੈਂ 10 ਵਜੇ ਆ ਕੇ ਬਹਿ ਜਾਣਾ,
1: ਕਾਗਜ਼ ਲਿਆਣਾ ਸਾਰੇ,
0: ਬਹੁਤ ਕਾਗਜ਼, ਮੈਂ ਤੁਸੀਂ ਮੈਨੂੰ ਇੱਕ ਵਾਰੀ ਦੱਸ ਦਿਓ ਓਨਰ ਕਿਹੜੇ ਕਿਹੜੇ ਕਾਗਜ਼ ਦੱਸ ਦਿਓ।
1: ਹਾਂਜੀ, ਨੋਟਿਸ ਆਫ ਅਸੈਸਮੈਂਟ, ਬੱਚੇ ਬੜੇ ਹੋ ਗਏ, 18 ਸਾਲ ਤੋਂ ਉੱਪਰ ਹੈ,
0: ਉਹ ਮਹਾਰਾਜ ਮੇਰਾ ਤਾਂ ਵਿਆਹ ਨਹੀਂ ਹੋਇਆ ਜੇ।
1: ਅੱਛਾ
0: ਸਾਨੂੰ ਨੀ ਮਿਲਣਾ ਫਿਰ, ਵਿਆਹ ਕਰਾ ਦੋ ਫਿਰ ਸਾਡਾ, ਕੋਈ ਦੱਸ ਪਾ ਦੋ। ਸੋ 437-264-3175 437-264-3175 ਯੂਨੀ ਗਲੋਬਲ ਐਡਵਾਈਜ਼ਰੀ, ਕੱਲ੍ਹ ਨੂੰ ਪਹੁੰਚੋ, ਇੱਕ ਹਫ਼ਤਾ ਰਹਿ ਗਿਆ ਆ ਤੁਸੀਂ ਇਹ ਇੱਕ, ਮੈਨੂੰ ਲੱਗਦਾ ਇੱਕ ਹਫ਼ਤਾ ਹੋਰ ਅੱਪ ਹੋ ਗਿਆ, ਤੁਸੀਂ ਜੇ ਆਪਣਾ ਸਕਿੱਲ ਡਿਵੈਲਪ ਕਰਨਾ, ਫੰਡਿੰਗ ਲੈਣੀ ਆ ਤਾਂ ਯੂਨੀ ਗਲੋਬਲ ਐਡਵਾਈਜ਼ਰੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 ਔਰ ਗੱਲਾਂ ਬਾਤਾਂ ਕਰ ਰਹੇ ਹਾਂ ਬਈ ਰੇਡੀਓ ਪ੍ਰੋਗਰਾਮ ਉਡਾਣ 'ਚ, ਅਤੇ ਮੈਨੂੰ ਪਤਾ ਤੁਹਾਡੀਆਂ ਕਾਲਾਂ ਬਹੁਤੀਆਂ ਨਹੀਂ ਲਈਆਂ ਗਈਆਂ, ਥੋੜ੍ਹੇ ਜਿਹੇ ਮੈਸੇਜ ਲੈ ਕੇ ਫਿਰ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ।
2: ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ, ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
4: ਮੈਂ ਕਿਹਾ ਚੰਨ ਜੀ ਸਲਾਮ ਕਿਨੇ।
3: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ ਬਿਲਕੁਲ ਜੀ, 905-673-3337 ਤੇ ਗੱਲਾਂ ਬਾਤਾਂ ਹੋ ਰਹੀ ਨੇ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ, ਕੀ ਹਾਲ ਚਾਲ?
2: ਕੀ ਹਾਲ ਚਾਲ ਜੀ?
1: ਠੀਕ ਠਾਕ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ।
2: ਰੰਗ ਬਣਿਆ ਸਟੂਡੀਓ ਦੇ ਵਿੱਚ, ਹਾਂਜੀ,
1: ਤੁਸੀਂ ਸੁਣ ਰਹੇ ਸੀ?
2: ਲੈ ਲੈ, ਮੈਂ ਸਾਰਾ ਸੁਣ ਕੇ, ਮੈਂ ਤਾਂ ਕਾਲ ਨਹੀਂ ਕੀਤੀ, ਹੁਣ ਉੱਧਰ ਚੱਲ ਰਿਹਾ ਫਲੋ ਤੇ ਫਿਰ।
1: ਜੀ ਜੀ, ਮੈਨੂੰ ਕਾਫੀ ਮੈਸੇਜ ਆਇਆ ਤੇ ਕਹਿੰਦੇ ਵੀ ਸਾਰੇ ਸੁਣ ਰਹੇ ਸੀਗੇ, ਬਹੁਤ ਆਨੰਦ ਦੇ ਵਿੱਚ, ਔਰ ਇੰਨੀਆਂ ਖੂਬਸੂਰਤ ਆਵਾਜ਼ਾਂ ਤੇ ਸੁਣਨੀਆਂ ਤਾਂ ਬਣਦੀਆਂ।
2: ਬਾਕੀ ਬਹੁਤ ਰਹੇ ਪਿਆਰੀ ਆਵਾਜ਼ ਜੀ, ਐਵੇਂ ਕਹੀਏ, ਮੰਮੀ ਉੱਧਰ ਸੁਣਿਆ ਜਾਂ ਉੱਧਰ ਲਾ ਰਹੇ ਹੋ ਕਲਿੱਪ, ਅੱਜ ਸੁਣਿਆ ਮੈਂ ਜੀ, ਬਹੁਤ ਵਧੀਆ। ਹੈਲੋ
1: ਜੀ ਜੀ, ਬਿਲਕੁਲ ਜੀ ਬਿਲਕੁਲ, ਬਹੁਤ ਮੈਂ ਅੱਗੇ ਗੱਲਬਾਤ ਕਰ ਰਿਹਾ ਸੀ ਕਿ ਬਹੁਤ ਘੱਟ ਐਸੀਆਂ ਆਵਾਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਦੀਆਂ, ਔਰ ਇੱਕ ਐਸੀ ਦਿੱਖ ਜਿਹਦੇ ਵਿੱਚੋਂ ਪੰਜਾਬੀ ਮਾਂ ਬੋਲੀ ਦੀ ਇੱਦਾਂ ਜਿਵੇਂ ਸ਼ਾਬਾਸ਼ੀ ਦੇਣ ਤੋਂ ਜੀ ਕਰਦਾ ਕਿ ਸੋਹਣਾ ਸੁਨੱਖਾ ਗਾਉਣ ਵਾਲੇ ਔਰ ਸੋਹਣਾ ਸੁਨੱਖਾ ਦਿਖਣ ਵਾਲੇ, ਨਾ ਹੀ ਦੇਖੋ ਕਿੰਨਾ ਖੂਬਸੂਰਤ ਆ, ਰੰਗਲੇ ਸਰਦਾਰ। ਸੋ ਬਿਲਕੁਲ ਜੀ, ਬਿਲਕੁਲ ਜੀ, ਕੋਈ ਨਹੀਂ, ਤੁਹਾਨੂੰ ਮਿਲਾਉਣੇ ਆ, ਬਿਲਕੁਲ ਇਹ ਚਾਣ ਚੱਕ ਹੀ ਹੋਇਆ, ਬਸ ਸਬੱਬ ਬਣਿਆ, ਤੇ ਨਹੀਂ ਤਾਂ ਤੁਹਾਨੂੰ ਜ਼ਰੂਰ ਦੱਸਣਾ ਸੀਗਾ। ਬਹੁਤ ਸ਼ੁਕਰੀਆ ਜੀ, ਬਿਲਕੁਲ ਜੀ ਬਿਲਕੁਲ, ਥੈਂਕ ਯੂ ਸੋ ਮਚ ਜੀ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਕੁਲਦੀਪ ਜੀ?
2: ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਬੇਟਾ, ਤੁਸੀਂ ਮੇਰਾ ਵਿਆਹ ਨੀ, ਮੇਰਾ ਮੈਨੂੰ ਲੱਗਦਾ ਨੀ, ਤੁਸੀਂ ਕਿੱਥੇ ਦੇ, ਮੈਨੂੰ ਫੇਰ ਦੱਸਿਓ ਕਿੱਥੇ, ਕਿੱਥੋਂ, ਪੰਜਾਬ ਤੋਂ?
1: ਮੈਂ ਜੀ ਹੈਗਾ ਬਠਿੰਡੇ ਤੋਂ।
2: ਬਠਿੰਡੇ ਤੋਂ?

0: ਘੱਟ ਘੱਟ ਘੱਟ ਪਾਕਿਸਤਾਨ ਦੇ ਘਰਾਂ ਚੋਂ।
1: ਬਿਲਕੁਲ ਜੀ, ਅਸੀਂ ਤੁਹਾਨੂੰ ਸੁਣਦੇ ਰਹੀਦਾ, ਸਾਨੂੰ ਪਤਾ ਤੁਸੀਂ ਭਗਤ ਸਿੰਘ ਦੇ ਘਰਾਂ ਦੇ ਵਿੱਚੋਂ ਹੀ ਹੋ। ਸੋ ਗੋਸਲ ਜੀ ਥੈਂਕ ਯੂ ਸੋ ਮੱਚ, ਅਤੇ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ।
0: ਭਤੀਜਾ ਲੱਗਦਾ ਹੁਣ।
1: ਹਾਂ ਜੀ ਬਿਲਕੁਲ, ਅਸੀਂ ਤਾਂ ਆਈ ਥਿੰਕ ਮੈਂ ਤੁਹਾਨੂੰ ਇੱਕ ਪੁੱਛਣਾ ਸੀ, ਭਗਤ ਸਿੰਘ ਵੀ ਸੰਧੂ ਸੀ?
0: ਹਾਂ ਸੰਧੂ ਜੀ।
1: ਚਲੋ
0: ਫੈਮਿਲੀ ਚੋਂ ਸੀ।
1: ਅੱਛਾ ਤੁਹਾਡੀ ਫੈਮਿਲੀ ਚੋਂ ਸੀ, ਤੁਸੀਂ ਸੰਧੂ?
0: ਬਹੁਤ ਕਲੋਸ ਆ ਜੀ ਸੰਧੂ, ਪਰ ਉਹਨਾਂ ਨੇ ਫੈਮਿਲੀ ਸਾਰੀ ਉਹ ਸੰਧੂ ਉਹ ਲਿਖਦੇ, ਉਹ ਪਾਕਿਸਤਾਨ ਦਾ ਉਹਨੇ ਸ਼ਹੀਦ, ਉਹਨਾਂ ਨੇ ਪਾਕਿਸਤਾਨ ਰੱਖਿਆ ਸੀ ਨਾ ਆਪਣਾ ਨਾਂ
1: ਜੀ,
0: ਸਾਰੀ ਕਲੋਸ ਫੈਮਿਲੀ ਸੰਧੂ, ਕਾਫੀ ਵੱਡੀ ਫੈਮਿਲੀ ਹੈਗੀ ਸੀ
1: ਜੀ ਜੀ ਜੀ ਜੀ।
0: ਇਹਨਾਂ ਦੇ ਬਾਬੇ ਪੜਦਾਦੇ ਪਹਿਲਾਂ ਬਹੁਤ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਸੀ, ਉਹਨਾਂ ਨੂੰ ਕਾਫੀ ਜ਼ਮੀਨਾਂ ਜ਼ਮੀਨਾਂ ਮਿਲੀਆਂ ਸੀ, ਕਾਫੀ ਵੱਡਾ ਪਰਿਵਾਰ ਆ, ਬਹੁਤ ਵੱਡਾ
1: ਜੀ ਜੀ ਜੀ। ਤੁਸੀਂ ਫਿਰ ਗੋਸਲਾ, ਤੁਸੀਂ ਗੋਸਲਾਂ ਦੇ ਵਿਆਹੇ ਗਏ?
0: ਹਾਂ ਬੰਗਿਆਂ ਦੇ ਕੋਲੇ ਗੋਸਲਾ, ਤੇ ਨਵੇਂ ਸ਼ਹਿਰ ਉਰੇ ਪਾਸੇ ਬੰਗਿਆਂ ਤੋਂ ਉਰਲੇ ਪਾਸੇ ਅਸੀਂ ਘਰ ਘਰ ਕਰਾਂ
1: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕੁਲਦੀਪ ਜੀ, ਬਹੁਤ ਸ਼ੁਕਰੀਆ,
0: ਬਹੁਤ ਖੁਸ਼ੀ ਹੋਈ ਗੱਲਬਾਤ ਕਰਕੇ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅੱਜ ਤਾਂ ਸਾਰਿਆਂ ਨੂੰ ਖੁਸ਼ੀ ਹੋਈ ਹੋਣੀ ਹੈ, ਕਿਉਂਕਿ ਜਿੰਨੀਆਂ ਖੂਬਸੂਰਤ ਆਵਾਜ਼ਾਂ ਆ ਔਰ ਜਿੰਨੀ ਖੂਬਸੂਰਤ ਆਵਾਜ਼ ਤੁਹਾਨੂੰ ਲਾਈਵ ਸੁਣਾਤੀ ਆ, ਤੇ ਜੇ ਹੋਰ ਜ਼ਿਆਦਾ ਖੂਬਸੂਰਤ ਆਵਾਜ਼ ਸੁਣਨੀ ਆ ਲਾਈਵ, ਤਾਂ ਤੁਹਾਨੂੰ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਪਹੁੰਚਣਾ ਪੈਣਾ। ਟਿਕਟਾਂ ਲੈਣ ਲਈ ਤੁਸੀਂ ਮੈਨੂੰ ਹੀ ਕਾਲ ਕਰ ਲਿਓ ਡਾਇਰੈਕਟ, ਕਿਉਂਕਿ ਥੋੜੀ ਸੇਵਿੰਗ ਵੀ ਕਰਾ ਦਾਂਗੇ। 437-870-001 437-870-001 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। 905-673-3337

ਸੋ 905-673-3337 ਬੀਡੀਸ ਹੋਮ ਪੇਂਟਿੰਗ ਨੂੰ ਤੁਸੀਂ ਯਾਦ ਰੱਖਣਾ ਹੈ, ਘਰ ਨੂੰ ਪੇਂਟ ਕਰਾਉਣਾ, ਆਪਣੀ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਆ, ਤਾਂ ਇੱਕ ਵਧੀਆ ਭਰੋਸੇ ਵਾਲੇ ਐਸੇ ਗੱਭਰੂ ਨੇ ਜਿਨ੍ਹਾਂ ਦਾ 12 ਸਾਲਾਂ ਦਾ ਤਜ਼ਰਬਾ ਆ। ਕੰਮ ਕਹਿੰਦੇ $2-4 ਭਲਾਂ ਵੱਧ ਘੱਟ ਲੈ ਲੈਣਗੇ, ਪਰ ਕੰਮ ਇੱਕਦਮ ਸਿੱਕੇ ਬੰਦ ਕਰਨਗੇ, ਕੰਮ ਇੱਕਦਮ ਤੁਹਾਨੂੰ ਪਰਫੈਕਟ ਖੁਸ਼ ਕਰਕੇ ਜਾਣਗੇ। ਤੁਸੀਂ ਕਹੋਗੇ ਵੀ ਵਾਹ, ਘਰ ਨੂੰ ਨਵੇਂ ਤੋਂ ਇੱਕ ਖੂਬਸੂਰਤ ਮਹਿਲ ਵਰਗਾ ਬਣਾਉਣਾ ਨਾ, ਤਾਂ ਤੁਸੀਂ ਬੀਡੀਸ ਹੋਮ ਪੇਂਟਿੰਗ ਨੂੰ ਕਾਲ ਕਰ ਲਓ। ਫਲੋਰਿੰਗ ਦਾ ਵੀ ਕੰਮ ਕਰਨਗੇ, ਟਾਈਲਿੰਗ ਦਾ ਵੀ ਕੰਮ ਕਰਨਗੇ, ਡੈਕ ਫੈਂਸ ਵੀ ਪੇਂਟ ਕਰਨਗੇ, ਇੰਟੀਰੀਅਰ ਅਤੇ ਐਕਸਟੀਰੀਅਰ ਦਾ ਵੀ ਕੰਮ ਕਰਨਗੇ। ਪਰ ਕਾਲ ਕਰ ਲਓ ਤੁਸੀਂ ਜੁਗਰਾਜ ਬਾਈ ਹੁਣਾਂ ਨੂੰ, 905-965-6311, 905-965-6311, ਬੀਡੀਸ ਹੋਮ ਪੇਂਟਿੰਗ। ਔਰ ਫੈਸ਼ਨ ਆਈ ਕਿਊ ਨੂੰ ਤੁਸੀਂ ਭੁੱਲਣਾ ਨਹੀਂ ਵੀ, ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਭਾਈਚਾਰੇ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, ਜਿੱਥੇ 20,000 ਸਕੇਅਰ ਫੁੱਟ ਦਾ ਐਸਾ ਸ਼ੋਰੂਮ ਜਿੱਥੇ ਵਨ ਸਟੋਪ ਸ਼ੋਪ ਆ। ਵਿਆਹਾਂ ਸ਼ਾਦੀਆਂ ਦੀ ਸ਼ੋਪਿੰਗ ਕਰਨੀ ਹੈ ਤਾਂ ਤੁਹਾਨੂੰ ਇਸ ਕਿਤੇ ਜਾਣ ਦੀ ਲੋੜ ਨਹੀਂ, ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਲਾਓ। ਲਹਿੰਗੇ, ਗਰਾਰੇ, ਸ਼ਰਾਰੇ, ਕੋਟ ਪੈਂਟ, ਸੂਟ, ਬਲੇਜ਼ਰ, ਔਰ ਨਾਲ ਦੀ ਨਾਲ ਘੁੰਮਣ ਫਿਰਨ ਜਾਣਾ ਤਾਂ ਤੁਹਾਡੇ ਕੋਲੋਂ ਉੱਥੇ ਜਿਹੜੀ ਸੂਟਸ ਹੁੰਦੇ ਨਾ, ਜਿਹੜੇ ਟੱਚੀ ਕੇਸ ਹੁੰਦੇ ਆ, ਲੱਗ ਸੈੱਟ ਹੁੰਦੇ, ਉਹਨਾਂ ਦੀ ਬਹੁਤ ਵੱਡੀ ਵਰਾਇਟੀ ਇਹਨਾਂ ਕੋਲ, ਜਿਹਨੂੰ ਜਿਹਦੇ ਵਿੱਚ ਵਿੰਟੇਜ ਸਫਾਰੀ ਲੱਗ ਸੈੱਟ, ਉੱਥੇ ਪਹੁੰਚ ਜਾਓ $175 ਦੇ ਵਿੱਚ, 4 ਪੀਸਾਂ ਵਾਲਾ ਲੱਗ ਸੈੱਟ ਮਿਲ ਜਾਣਾ ਤੁਸੀਂ। ਪਰ ਕਾਲ ਕਰ ਲਓ ਫੈਸ਼ਨ ਆਈ ਕਿਊ, ਨਾਲ ਦੀ ਨਾਲ ਇਨ ਹਾਊਸ ਟੇਲਰ ਟੀਮ, ਥੀਮ ਵੈਡਿੰਗ ਕਰਵਾਉਣੀ ਤਾਂ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਫੈਸ਼ਨ ਆਈ ਕਿਊ 905-453-2225, 4532-2252, ਫੈਸ਼ਨ ਆਈ ਕਿਊ। ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਹੁਣ ਸਾਡਾ ਆਖਰੀ ਸੁਨੇਹਾ, ਕੋਈ ਸੁਨੇਹੇ ਬਹੁਤ ਸਾਰੇ ਅੱਜ ਰਹਿ ਚੁੱਕੇ ਨੇ ਸਾਡੇ, ਸੋ ਮਾਫ਼ ਕਰਨਾ, ਕੱਲ ਨੂੰ ਹੋਰ ਗੱਲਾਂ ਬਾਤਾਂ ਕਰਾਂਗੇ। ਸੋ ਸਵੇਰੇ ਜੁੜਦੇ ਹਾਂ 9 ਤੋਂ 10, ਮਾਫ਼ ਕਰਨਾ 7 ਤੋਂ 8, ਫਿਰ ਜੁੜਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਗੁੱਡ ਨਾਈਟ, ਸ਼ੁਭ ਰਾਤਰੀ।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
1: ਤੈਨੂੰ ਇਹ ਸਭ ਕਿਵੇਂ ਪਤਾ
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
1: ਅੱਛਾ ਉਹ ਵੈਬਸਾਈਟ ਤੇ ਨਾਮ ਕੀ ਦੱਸਿਆ ਸੀ
0: saveonenergy.ca/eap
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖ

ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

ਹੈਲੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਗੇ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 5:30 AM ਦੀ ਫ੍ਰੀਕੁਐਂਸੀ ਤੇ ਉੱਪਰ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਰੇਡੀਓ ਪ੍ਰੋਗਰਾਮ ਸਭ ਰੰਗ ਲੈ ਕੇ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, vps24.ca। 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ vps24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਵੱਖਰੀਆਂ ਵੱਖਰੇ ਵਿਸ਼ਿਆਂ ਦੇ ਉੱਪਰ ਬਣੀਆਂ ਹੋਈਆਂ ਫਿਲਮਾਂ। ਵਿਸ਼ਵ ਪੰਜਾਬੀ ਸਭਾ ਦੁਆਰਾ ਵੱਖਰੇ ਵੱਖਰੇ ਪ੍ਰੋਗਰਾਮ ਜੋ ਆਯੋਜਿਤ ਕੀਤੇ ਗਏ ਨੇ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਵੀ ਅਜੇ ਕਿਸੇ ਕਾਰਨ ਕੋਈ ਦੋਸਤ ਮਿੱਤਰ ਭੈਣ ਭਰਾ ਸਾਡੇ ਨਾਲ ਇਸ ਵੇਲੇ ਜੁੜਨ ਤੋਂ ਅਗਰ ਰਹਿ ਗਿਆ ਹੋਏ ਤਾਂ ਅਗਲੇ ਦਿਨ ਸ਼ਾਮ ਨੂੰ 7 ਵਜੇ ਦੇ ਕਰੀਬ ਫਿਰ ਅਸੀਂ ਅੱਜ ਦਾ ਪ੍ਰੋਗਰਾਮ ਉੱਥੇ ਅਪਲੋਡ ਕਰ ਦਿੰਦੇ ਹਾਂ ਅਤੇ ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਬ੍ਰਹਮਟਨ ਦਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇੱਕੋ ਇੱਕ ਆਡੀਟੋਰੀਅਮ, ਜਿੱਥੇ ਤੁਸੀਂ ਕੋਈ ਵੀ ਗਤੀਵਿਧੀ ਆਯੋਜਿਤ ਕਰਨੀ ਹੋਏ ਤਾਂ ਉਸ ਦੀਆਂ ਸੇਵਾਵਾਂ ਤੁਸੀਂ ਫ੍ਰੀ ਆਫ ਕਾਸਟ ਲੈ ਸਕਦੇ ਹੋ। ਦਲਬੀਰ ਸਿੰਘ ਕਥੂਰੀਆ ਜੀ ਨੂੰ ਫੋਨ ਤੇ ਸੰਪਰਕ ਕਰਨਾ ਪਏਗਾ, 416-791-100 ਉਹਨਾਂ ਦਾ ਨੰਬਰ ਹੈ। 18 ਤਰੀਕ ਦਾ ਪ੍ਰੋਗਰਾਮ ਆਲਰੇਡੀ ਮੈਂ ਤੁਹਾਡੇ ਨਾਲ 2-3-4 ਵਾਰ ਸ਼ੇਅਰ ਕੀਤਾ ਹੈ ਕਿ ਬਹੁਤ ਖੂਬਸੂਰਤ ਪ੍ਰੋਗਰਾਮ ਕੱਲ੍ਹ ਨੂੰ 7 ਵਜੇ ਸ਼ਾਮ ਨੂੰ ਉੱਥੇ ਆਯੋਜਿਤ ਕੀਤਾ ਜਾਣਾ। 2-3 ਘੰਟੇ ਦਾ ਪ੍ਰੋਗਰਾਮ ਹੈ, ਉਸ ਤੋਂ ਬਾਅਦ ਤੁਹਾਡਾ ਖਾਣਾ ਵਾਣਾ ਵੀ ਉੱਥੇ ਤੁਹਾਨੂੰ ਅਸੀਂ ਖਿਲਾਵਾਂਗੇ, ਜੋ ਪੰਜਾਬੀਆਂ ਦੀ ਇਹ ਪਰੰਪਰਾ ਹੈ। ਹੁਸਨੈਨ ਅਕਬਰ ਜੀ ਅਤੇ ਅਨੀਨਾ ਫਿਦਾ ਪਾਕਿਸਤਾਨ ਦੀ ਇੱਕ ਹੋਰ ਬਹੁਤ ਖੂਬਸੂਰਤ ਜਿਹੜੀ ਸਿੰਗਰ ਹੈ, ਉਹਨਾਂ ਦੋਨਾਂ ਦੀ ਗਾਇਕੀ ਦਾ ਰੰਗ ਤੁਸੀਂ ਉੱਥੇ ਸੁਣੋਗੇ। ਅਤੇ ਬ੍ਰਹਮਟਨ ਕੈਸ਼ ਐਂਡ ਕੈਰੀ ਵੱਲੋਂ ਇਹ ਸਾਰਾ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ ਜਾਂਦਾ ਹੈ, ਵਿਲੇਜ ਆਫ ਇੰਡੀਆ ਵੱਲੋਂ ਸਾਰਾ ਪ੍ਰੋਗਰਾਮ ਸਪੋਂਸਰ ਕੀਤਾ ਜਾਂਦਾ ਹੈ। ਸੋ ਸਾਡੇ ਸਟੂਡੀਓ ਦਾ ਨੰਬਰ ਰੋਜ਼ ਦੀ ਤਰ੍ਹਾਂ ਹੋਈ 647-367-5353 ਸੋ ਅੱਜ ਦੋਸਤੋ ਫਰਾਈਡੇ ਹੋ ਗਿਆ, ਫਰਾਈਡੇ ਵੀਕੈਂਡ, ਅਤੇ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਆਲਰੇਡੀ ਕਿ ਆਪਾਂ ਕੁਝ ਜ਼ਿਆਦਾ ਗੰਭੀਰ ਵਿਸ਼ਾ ਨਹੀਂ ਰੱਖਦੇ, ਹਲਕਾ ਫੁਲਕਾ। ਸਾਰਿਆਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੀਆਂ ਫਰਮਾਇਸ਼ਾਂ ਨੂੰ ਵੀ ਅਸੀਂ ਧਿਆਨ ਰੱਖਦੇ ਹਾਂ ਇਸ ਦਿਨ, ਅਤੇ ਮੈਂ ਵੀ ਕੋਸ਼ਿਸ਼ ਕਰਦਾ ਕਿ ਜ਼ਿਆਦਾ ਕੋਈ ਗੰਭੀਰ ਵਿਸ਼ਾ ਅਸੀਂ ਅੱਜ ਦਿਨ ਨਾ ਡਿਸਕਸ ਕਰੀਏ, ਕਿਉਂਕਿ ਵੀਕੈਂਡ ਹੈ। ਦੋਸਤ ਤੋਂ ਬਾਅਦ ਛੁੱਟੀਆਂ ਨੇ, ਤੁਸੀਂ ਆਪਣੇ ਪਰਿਵਾਰਾਂ ਦੇ ਨਾਲ, ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ ਇੱਧਰ ਉੱਧਰ ਦਾ ਕੋਈ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਓ, ਬਹੁਤ ਅੱਛੀ ਗੱਲ ਹੈ। ਬਾਕੀ ਥੋੜ੍ਹਾ ਜਿਹਾ ਅਜੇ ਖਿਆਲ ਰੱਖੋ ਕਿ ਉਹ ਜੋ ਸਮੋਗ ਜਿਹਾ ਇੱਕ ਫੈਲਿਆ ਹੋਇਆ ਸੀ ਅਸਮਾਨ ਦੇ ਵਿੱਚ, ਜੋ ਸਮੋਕੀ ਜਿਹਾ ਪਿਛਲੇ 3-4 ਦਿਨ ਤੋਂ ਅਜੇ, ਉਸ ਦਾ ਥੋੜ੍ਹਾ ਬਹੁਤ ਅਸਰ ਅਜੇ ਵੀ ਬਾਕੀ ਹੈ, ਅਤੇ ਥੋੜ੍ਹੀ ਬਹੁਤ ਇਹਤਿਆਤ ਦੀ ਅਜੇ ਵੀ ਜ਼ਰੂਰਤ ਹੈ। ਟੈਂਪਰੇਚਰ ਭਾਵੇਂ ਡਾਊਨ ਆ ਗਿਆ ਹੈ, ਇਸ ਵੇਲੇ ਟੈਂਪਰੇਚਰ ਅੱਜ 24 ਡਿਗਰੀ ਹੈ, 28 ਡਿਗਰੀ ਰਿਹਾ ਹੈ ਦਿਨ ਵੇਲੇ ਮੈਕਸੀਮਮ। ਕੱਲ੍ਹ 18 ਜੁਲਾਈ ਨੂੰ 27 ਡਿਗਰੀ ਟੈਂਪਰੇਚਰ ਹੋਏਗਾ, 5:54 ਤੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ, ਔਰ 8:56 ਤੇ ਆਪਣੇ ਘਰ ਉਹਨਾਂ ਨੇ ਵਾਪਸ ਚਲੇ ਜਾਣਾ। ਇੱਕ ਹੋਰ ਅੱਛੀ ਜਿਹੜੀ ਖਬਰ ਕੱਲ੍ਹ ਦੀ ਹੈ ਕਿ ਕੱਲ੍ਹ 65-70% ਜਿਹੜੀ ਬਾਰਿਸ਼ ਦੀ ਜਿਹੜੀ ਨਾ ਉਹ ਪ੍ਰੋਡਿਕਸ਼ਨ, ਸੋ ਬਾਰਿਸ਼ ਹੋਏਗੀ ਤਾਂ ਉਹਦੇ ਨਾਲ ਨੈਚੁਰਲ ਸੁਭਾਵਿਕ ਤੌਰ 'ਤੇ ਅਸਮਾਨ ਦੇ ਵਿੱਚ ਜਿਹੜੀ ਕਲੈਰਿਟੀ, ਉਹ ਜਿਹੜਾ ਸਮੋਕ ਜਿਹਾ ਧੂੰਆਂ ਵਗੈਰਾ ਫੈਲਿਆ ਹੋਇਆ, ਉਸ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ। ਸੋ 25-30 ਕਿਲੋਮੀਟਰ ਦੀ ਹਵਾ ਵੀ ਜਿਹੜੀ ਚੱਲੇਗੀ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰਾ ਮਨ ਕਰਦਾ ਹੈ ਕਿ ਤੁਹਾਨੂੰ ਪੰਜਾਬ ਦੇ ਬੜੇ ਪੁਰਾਣੇ ਜਿਹੇ ਮਾਹੌਲ ਦੇ ਵਿੱਚ ਲੈ ਕੇ ਚੱਲੀਏ ਕਿ ਪੰਜਾਬੀ ਦੁਗਾਣਾ ਗਾਇਕੀ ਜਿਹੜੀ ਹੈ ਨਾ, ਉਹ ਬਹੁਤ ਪਾਪੂਲਰ ਹੈ, ਬੜੀ ਮਸ਼ਹੂਰ ਹੈ। ਬੜੇ ਬੜੇ ਕਮਾਲ ਦੇ ਜਿਹੜੇ ਸਿੰਗਰ ਸਾਡੇ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਦੁਗਾਣਾ ਗਾਇਕੀ ਦੀ ਸ਼ੁਰੂਆਤ ਕੀਤੀ, ਕਿਉਂਕਿ ਜਦੋਂ ਸ਼ੁਰੂ 'ਚ ਹੋਇਆ ਨਾ, ਪਹਿਲਾਂ ਜਿਹੜੀਆਂ ਲੋਕ ਗਥਾਵਾਂ ਜਿਹੜੀਆਂ ਢੱਡ ਸਾਰੰਗੀ ਦੇ ਉੱਪਰ, ਉਹ ਢਾਡੀ ਜਿਹੜੇ ਆਉਂਦੇ ਹੁੰਦੇ ਸੀ, ਜਿਹੜੇ ਰਾਸਧਾਰੀਏ ਆਉਂਦੇ ਹੁੰਦੇ ਸੀ, ਕਈ ਵਾਰੀ ਹੁੰਦਾ ਨਾ ਪਿੰਡਾਂ ਦੇ ਵਿੱਚ ਉਹ ਲੋਕ ਕਥਾਵਾਂ ਪੇਸ਼ ਕਰਦੇ ਹੁੰਦੇ ਸੀ, ਕਈ ਵਾਰ ਰਾਤ ਨੂੰ ਪਿੰਡ ਦੇ ਵਿੱਚ ਆਉਣਾ, ਉਹਨਾਂ ਨੇ ਪਹਿਲਾਂ ਆ ਕੇ ਰੋਟੀ ਪਾਣੀ ਦੇ ਲਈ ਰਾਸ਼ਨ ਪਾਣੀ ਇਕੱਠਾ ਕਰਨਾ, ਫਿਰ ਉਹ ਕਹਿਣਾ ਕਿ ਤੇਲ ਵਗੈਰਾ ਵੀ ਸਾਨੂੰ ਇਕੱਠਾ ਕਰਕੇ ਦਿਓ, ਕਿਉਂਕਿ ਰਾਤ ਨੂੰ ਲੈਂਪ ਵਗੈਰਾ ਜਗਾ, ਕਿਉਂਕਿ ਲਾਈਟ ਬੱਤੀਆਂ ਤਾਂ ਉਦੋਂ ਹੁੰਦੀਆਂ ਨਹੀਂ ਸੀ, ਅਤੇ ਆਸ ਪਾਸ ਪਿੰਡ ਦੇ ਕਿਸੇ ਨਵੇਕਲੀ ਜੀ ਥਾਂ ਦੇ ਉੱਪਰ ਰਾਤ ਨੂੰ ਫਿਰ ਉਹਨਾਂ ਨੇ, ਰਾਸਧਾਰੀਆਂ ਨੇ ਨਾ, ਉਹ ਆਦਮੀ ਜਿਹੜੇ ਔਰਤਾਂ ਵਾਲਾ ਪਹਿਰਾਵਾ ਪਹਿਣ ਕੇ ਨਾ, ਉਹ ਗੀਤ ਜਿਹੜੇ ਗਾਇਆ ਕਰਦੇ ਸਨ, ਡਿਊਟ ਸੌਂਗ ਜਿਹੜੇ ਗਾਇਆ ਕਰਦੇ ਸਨ।
ਫਿਰ ਲੋਕ ਗਾਥਾਵਾਂ ਦਾ ਜ਼ਮਾਨਾ ਵੀ ਆਇਆ, ਜਦੋਂ ਢੱਡ ਸਾਰੰਗੀਆਂ ਦੇ ਉੱਪਰ, ਢੱਡਾਂ ਦੇ ਉੱਪਰ ਲੋਕ ਗਾਥਾਵਾਂ ਨੂੰ ਪੇਸ਼ ਕੀਤਾ ਜਾਣ ਲੱਗਿਆ। ਸੋ ਹੌਲੀ ਹੌਲੀ ਹੌਲੀ ਹੌਲੀ ਫਿਰ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਨੇ, ਫਿਰ ਦੋਨਾਂ ਭੈਣਾਂ ਨੇ ਬਿਫੋਰ ਪਾਰਟੀਸ਼ਨ ਲਾਹੌਰ ਦੇ ਰੇਡੀਓ ਸਟੇਸ਼ਨ ਤੋਂ ਦੋਨਾਂ ਨੇ ਗਾਇਆ, ਕਿਉਂਕਿ ਪਹਿਲਾਂ ਲੜਕੀਆਂ ਦੇ ਜਾਂ ਔਰਤਾਂ ਦੇ ਸਟੇਜ ਦੇ ਉੱਪਰ ਆ ਕੇ ਗਾਉਣ ਨੂੰ ਜਾਂ ਪਰਫੋਰਮ ਕਰਨ ਨੂੰ ਇੰਨਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਲੇਕਿਨ ਹੌਲੀ ਹੌਲੀ ਹੌਲੀ ਇਹ ਦੌਰ ਜਿਹੜਾ ਅੱਗੇ ਵੱਧਦਾ ਚਲਾ ਗਿਆ ਅਤੇ ਪੰਜਾਬੀ ਦੁਗਾਣਾ ਗਾਇਕੀ ਦੇ ਵਿੱਚ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਨਾ ਉਹ ਨਾਮ ਆਉਂਦਾ ਹੈ ਚਾਂਦੀ ਰਾਮ ਚਾਂਦੀ ਦਾ। ਚਾਂਦੀ ਰਾਮ ਚਾਂਦੀ ਦਾ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਅਤੇ ਮੇਰੀ ਅੱਜ ਕੋਸ਼ਿਸ਼ ਹੋਏਗੀ ਕਿ ਪੁਰਾਣੇ ਪੁਰਾਣੇ ਜਿਹੜੇ ਦੁਗਾਣਾ ਗਾਇਕੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦਾ ਨਾਮ ਰਹਿਣਾ ਹੈ, ਚਾਹੇ ਉਹ ਚਾਂਦੀ ਰਾਮ ਹੋਏ, ਚਾਹੇ ਉਹ ਹਰਚਰਨ ਗਰੇਵਾਲ ਹੋਏ, ਚਾਹੇ ਉਹ ਕਰਨੈਲ ਗਿੱਲ ਹੋਏ, ਦੀਦਾਰ ਸੰਧੂ ਹੋਏ, ਅਤੇ ਆਸਾ ਸਿੰਘ ਮਸਤਾਨਾ ਦਾ ਨਾਮ ਵੀ ਇੱਕ ਬੜਾ ਮਸ਼ਹੂਰ ਸੀ, ਆਸਾ ਸਿੰਘ ਮਸਤਾਨਾ, ਅਤੇ ਸੁਰਿੰਦਰ ਕੌਰ ਵੀ ਦੁਗਾਣਾ ਗਾਇਕੀ ਦੇ ਵਿੱਚ ਬੜੇ ਮਸ਼ਹੂਰ ਸੀ। ਸੋ ਕਈ ਤੇ ਉਸ ਤੋਂ ਬਾਅਦ ਬਹੁਤ ਫਿਰ ਪਾਪੂਲਰ ਹੋ ਗਏ ਨਾ, ਜਿੱਦਾਂ ਮੁਹੰਮਦ ਸਦੀਕ, ਰਣਜੀਤ ਕੌਰ, ਕਰਤਾਰ ਸਿੰਘ ਰਮਲਾ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਇਹ ਤਾਂ ਬਹੁਤ ਫਿਰ ਹਨੇਰੀ ਚੱਲ ਪਈ ਨਾ ਇੱਕ ਵਾਰੀ ਦੁਗਾਣਾ ਗਾਇਕੀ ਦੀ ਉਸ ਤੋਂ ਬਾਅਦ। ਲੇਕਿਨ ਸ਼ੁਰੂਆਤ ਕਿੱਥੋਂ ਹੋਈ ਸੀ ਦੁਗਾਣਾ ਗਾਇਕੀ, ਕਿਵੇਂ ਹੌਲੀ ਹੌਲੀ ਹੌਲੀ ਹੌਲੀ ਅੱਗੇ ਅੱਗੇ ਵੱਧਦੀ ਗਈ ਅਤੇ ਲੋਕਾਂ ਦਾ ਇੰਟਰਸਟ ਇਹਦੇ ਵਿੱਚ ਕ੍ਰੀਏਟ ਹੁੰਦਾ ਗਿਆ। 70 ਤੋਂ 80 ਦਾ ਦਹਾਕਾ ਜਿਹੜਾ ਕਹਿੰਦੇ ਨਾ ਇਸ ਨੂੰ ਗੋਲਡਨ ਪੀਰੀਅਡ ਮੰਨਿਆ ਜਾਂਦਾ ਹੈ ਦੁਗਾਣਾ ਗਾਇਕੀ ਦਾ। ਸੋ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ ਦੁਗਾਣਾ ਗਾਇਕੀ ਦੇ ਉੱਪਰ। ਦੁਗਾਣਾ ਗਾਇਕੀ ਦੇ ਵਿੱਚ ਦੁਗਾਣਾ ਗਾਇਕੀ ਦਾ ਸ਼ਬਦੀ ਅਰਥ ਅਸੀਂ ਇਹ ਮੰਨਦੇ ਕਿ ਜਦੋਂ ਦੋ ਜਾਣੇ ਮਿਲ ਕੇ ਕੋਈ ਗਾਣਾ ਗਾਉਂਦੇ ਨੇ, ਉਹ ਦੋ ਔਰਤਾਂ ਵੀ ਹੋ ਸਕਦੀਆਂ ਨੇ, ਉਹ ਦੋ ਮਰਦ ਵੀ ਹੋ ਸਕਦੇ ਨੇ। ਲੇਕਿਨ ਸਾਡੇ ਜਿਹੜਾ ਪ੍ਰਭਾਵ ਆਮ ਤੌਰ 'ਤੇ ਦੁਗਾਣਾ ਗਾਇਕੀ ਦਾ ਅਸੀਂ ਇਹੀ ਲੈਂਦੇ ਕਿ ਜਦੋਂ ਇੱਕ ਔਰਤ ਅਤੇ ਇੱਕ ਮਰਦ ਉਸ ਗਾਣੇ ਨੂੰ ਅੱਗੇ ਸਵਾਲ ਜਵਾਬ ਦੇ ਰੂਪ ਵਿੱਚ ਗਾਉਂਦੇ ਨੇ ਨਾ। ਸੋ ਇਹ ਜਿਹੜੇ ਸਾਡੇ ਦੁਗਾਣਾ ਗਾਇਕੀ ਦੇ ਜ਼ਿਆਦਾਤਰ ਜਿਹੜੇ ਵਿਸ਼ੇ ਰਹੇ ਨਾ, ਉਹ ਦਿਓਰ ਭਰਜਾਈ ਦੀ ਨੋਕ ਝੋਕ, ਜੇਠ ਭਰਜਾਈ ਦੀ ਗੱਲਬਾਤ ਆਪਸ ਦੇ ਵਿੱਚ ਤਾਨੇ ਮਿਹਣੇ ਇੱਕ ਦੂਸਰੇ ਨੂੰ, ਫਿਰ ਜੀਜਾ ਸਾਲੀ ਦਾ ਆਪਸ ਦੇ ਵਿੱਚ ਵਾਰਤਾਲਾਪ ਜਿਹੜੇ ਦੁਗਾਣਾ ਗਾਇਕੀ ਦੇ ਵਿੱਚ ਤੁਹਾਨੂੰ ਅਕਸਰ ਮਿਲਦੇ ਹੋਣ। ਇੱਕ ਹੋਰ ਵਿਸ਼ਾ ਹੁੰਦਾ ਸੀ ਕਿ ਛੜੇ ਬੰਦੇ ਦੀ ਆਪਣੀਆਂ ਆਂਢਣਾ ਗੁਆਂਢਣਾਂ ਦੇ ਨਾਲ ਜਿਹੜੀ ਨੋਕ ਝੋਕ ਹੈ ਨਾ, ਉਹ ਵੀ ਸਾਡੀ ਦੁਗਾਣਾ ਗਾਇਕੀ ਦਾ ਜਿਹੜਾ ਵਿਸ਼ਾ ਬਹੁਤ ਵਧੀਆ ਰਹੀ ਹੈ। ਸੋ ਬੜਾ ਇੰਟਰਸਟ ਰਿਹਾ, ਬੜੀ ਸ਼ੌਕ ਦੇ ਨਾਲ ਲੋਕ ਫਰਮਾਇਸ਼ਾਂ ਕਰ ਕਰਕੇ ਗਾਣੇ ਲਗਵਾਉਂਦੇ ਹੁੰਦੇ ਸੀ। ਜਦੋਂ ਪਿੰਡਾਂ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦੀ ਸੀ ਤੇ ਜਾ ਕੇ ਸਪੀਕਰ ਵਾਲੇ ਨੂੰ ਕਹਿਣਾ ਵੀ ਭਾਈ ਇਹ ਗਾਣਾ ਲਾ ਦੇ, ਉਹ ਗਾਣਾ ਲਾ ਦੇ, ਇਹ ਗਾਣਾ ਲਾ ਦੇ, ਉਸ ਤੋਂ ਬਾਅਦ ਸੂਈਆਂ ਦੇ ਪਿੱਛੇ ਆਪਸ ਦੇ ਵਿੱਚ ਲੜਦੇ ਵੀ ਰਹਿੰਦੇ ਹੁੰਦੇ ਸੀ, ਛੋਟੇ ਛੋਟੇ ਬੱਚੇ ਜਿਹੜੇ ਹੁੰਦੇ ਸੀ। ਚਲੋ ਗੱਲਬਾਤ ਸ਼ੁਰੂ ਕਰਦੇ ਹਾਂ। ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਸੁਣਾਉਣਾ ਜਿਹੜਾ ਗਾਣਾ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਕਿ ਚਾਂਦੀ ਰਾਮ ਦਾ ਇੱਕ ਗਾਣਾ ਸੀ, ਲਹਿਜਾ ਛੱਲੀਆਂ ਭਨਾਲੇ ਦਾਣੇ ਵੇ ਮਿੱਤਰਾ ਦੂਰ ਦਿਆ, ਅਤੇ ਉਸ ਤੋਂ ਬਾਅਦ ਤੁਹਾਡੇ ਫੋਨ ਦੀ ਆਪਾਂ ਇੰਤਜ਼ਾਰ ਕਰਾਂਗੇ। ਜਿਹੜਾ ਦੁਗਾਣਾ ਤੁਸੀਂ ਕਹੋਗੇ ਉਹ ਗਾਣਾ ਤੁਹਾਡੀ ਫਰਮਾਇਸ਼ ਦੇ ਲਈ ਆਪਾਂ ਅੱਜ ਚਲਾ ਦੇਵਾਂਗੇ।

0: ਆਪਣੀ ਚੱਲ ਰਹੀ ਹੈ ਅੱਜ ਦੁਗਾਣਾ ਗਾਇਕੀ ਦੇ ਬਾਰੇ ਕਿ ਪੁਰਾਣੇ ਪੁਰਾਣੇ ਜਦੋਂ ਦੁਗਾਣਾ ਗਾਇਕੀ ਸ਼ੁਰੂ ਹੋਈ, ਜਦੋਂ ਕੋਠਿਆਂ ਦੇ ਉੱਪਰ ਮੰਜਿਆਂ ਨੂੰ ਜੋੜ ਕੇ ਸਪੀਕਰ ਲੱਗਦੇ ਹੁੰਦੇ ਸੀ, ਤੇ ਕਿਆ ਖੂਬਸੂਰਤ ਦੁਗਾਣਾ ਗਾਇਕੀ ਵਿਆਹਾਂ ਸ਼ਾਦੀਆਂ ਦੇ ਉੱਪਰ ਚੱਲਦੀ ਹੁੰਦੀ ਸੀ, ਤੇ ਉਹਦਾ ਆਪਾਂ ਆਨੰਦ ਮਾਣਾਂਗੇ। ਨਾਲ ਨਾਲ ਸਾਡੇ ਕਾਲਰ ਵੀ ਸਾਡੇ ਨਾਲ ਜੁੜਨ ਲੱਗ ਪਏ ਨੇ। ਸਭ ਤੋਂ ਪਹਿਲੇ ਹੀਰਾ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਹੀਰਾ ਸਿੰਘ ਜੀ, ਆਪਣੇ ਪਹਿਲਾਂ ਰੇਡੀਓ ਦੀ ਆਵਾਜ਼ ਘੱਟ ਕਰੋ ਤੁਸੀਂ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਹੀਰਾ ਸਿੰਘ ਜੀ, ਕਿਹੜਾ ਤੁਹਾਨੂੰ ਦੁਗਾਣਾ ਗਾਇਕ ਡਿਊਟ ਜੋੜੀ, ਕਿਹੜੀ ਤੁਹਾਡੀ ਮਨਪਸੰਦ ਜੋੜੀ ਹੁੰਦੀ ਸੀ ਭਲਾ?
1: ਹਾਂਜੀ, ਮੇਰੀ ਅਸੀਂ ਨਾ ਜਦੋਂ ਛੋਟੇ ਹੁੰਦੇ ਸੀ, ਮੈਨੂੰ ਉਹਦੇ ਨਾਂ ਦਾ ਨੀ ਪਤਾ, ਪਰ ਉਹ ਗਾਣਾ ਸੁਣਦੇ ਹੁੰਦੇ ਸੀ ਇੱਕ, ਸਾਰੇ ਟੱਬਰ ਨੂੰ ਛੋਲੇ ਭਾਈ ਜੀ ਨੂੰ ਕਣਕ ਦੀਆਂ, ਕੋਈ ਨਾ ਕੋਈ ਨਾ ਟੱਬਰ ਵਿੱਚੋਂ ਬੋਲੇ ਭਾਈ ਜੀ ਨੂੰ ਕਣਕ ਦੀਆਂ।
0: ਗਾਣਾ ਤਾਂ ਯਾਰ ਬੜਾ ਵਧੀਆ ਹੈ,
1: ਤੇ ਭਾਈ ਜੀ ਕਹਿੰਦੇ ਸੀ ਉਹਨੂੰ, ਮਤਲਬ ਜਿਹੜਾ ਵੱਡਾ ਭਰਾ ਹੁੰਦਾ ਸੀ
0: ਨਾ। ਹਾਂ ਹਾਂ, ਮੈਨੂੰ ਪਤਾ ਹੈ। ਤੇ ਸਿੰਗਰ ਦਾ ਨਾਮ ਨੀ ਪਤਾ ਵੀ ਗਾਣਾ ਕਿਹਦਾ ਸੀ?
1: ਨਾ ਜੀ, ਉਹਦਾ ਨੀ ਪਤਾ। ਇੱਕ ਗਾਣਾ ਸੁਣਦੇ ਹੁੰਦੇ, ਇੱਕ ਹੋਰ ਵੀ ਗਾਣਾ ਹੁੰਦਾ ਸੀ, ਉਹ ਇੱਕ ਬੰਦੇ ਦੀਆਂ ਦੋ ਜਨਾਨੀਆਂ ਹੁੰਦੀਆਂ ਨੇ, ਉਹ ਕਹਿੰਦਾ ਕਿ ਸੌਕਣੇ ਇਹ ਮੇਰਾ ਸਰਦਾਰ, ਉਹ ਕਹਿੰਦੀ ਸੌਕਣੇ।
0: ਕੋਸ਼ਿਸ਼ ਕਰ ਯਾਰ, ਸਿੰਗਰਾਂ ਦੇ ਨਾਮ। ਪਹਿਲਾ ਗਾਣਾ ਕੀ ਦੱਸਿਆ ਸੀ ਕਿ ਸਾਰੇ ਟੱਬਰ ਨੂੰ
1: ਛੋਲੇ, ਭਾਈ ਜੀ ਨੂੰ ਕਣਕ ਦੀਆਂ,
0: ਭਾਈ ਜੀ ਨੂੰ ਕਣਕ ਦੀਆਂ। ਚਲੋ ਮੈਂ ਭਰ ਕੇ ਦੇਖਦਾ ਜੇ ਗਾਣਾ ਲੱਭ ਗਿਆ। ਤੇ ਤੂੰ ਹੀਰਾ ਸਿੰਘ, ਤੂੰ ਖੁਦ ਵੀ ਬਹੁਤ ਅੱਛਾ ਸਿੰਗਰ ਹੈ ਯਾਰ, ਮੈਂ ਤਾਂ ਇੱਕ ਦੋ ਵਾਰ ਆਵਾਜ਼ ਸੁਣੀ ਆ ਆਪਣੇ ਮੇਲਿਆਂ ਦੇ ਵਿੱਚ, ਤੇ ਕੋਈ ਇੱਕ ਅੱਧੇ ਗਾਣੇ ਦਾ, ਕੋਈ ਇੱਕ ਅੱਧਾ ਕੋਈ ਸਥਾਈ ਅੰਤਰਾ ਸ਼ੇਅਰ ਕਰੋ। ਅੱਜ ਸ਼ੁੱਕਰਵਾਰ ਆ, ਅੱਜ ਦੋਸਤਾਂ ਮਿੱਤਰਾਂ ਦੀ ਫਰਮਾਇਸ਼ ਤੇ ਉਹਨਾਂ ਦੀ ਮਨਪਸੰਦ ਦੀਆਂ ਗੱਲਾਂ ਹੀ ਕਰਨੀਆਂ ਆਪਾਂ। ਸੁਣਾ ਦੇ ਫਿਰ ਖੂਬਸੂਰਤ ਜਿਹਾ ਸਥਾਈ ਅੰਤਰਾ ਸੁਣਾ ਦਿਓ।
1: ਵੱਡਣੇ ਪੈਂਦੇ ਆ ਜਿਹੜੇ ਹੱਥੀ ਕੰਡੇ ਬੀਜੇ, ਮਾੜੇ ਕੰਮ ਦੇ ਤਾਂ ਹੁਣ ਮਾੜੇ ਹੀ ਨਤੀਜੇ। ਵੱਡਣੇ ਪੈਂਦੇ ਆ ਜਿਹੜੇ ਹੱਥੀ ਕੰਡੇ ਬੀਜੇ, ਮਾੜੇ ਕੰਮ ਦੇ ਤਾਂ ਹੁਣ ਮਾੜੇ ਹੀ ਨਤੀਜੇ। ਬਚਦਾ ਨਾ ਪੁੱਤ ਭਾਵੇਂ ਹੋਵੇ ਕੋਈ ਨਵਾਬ ਦਾ, ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ, ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ। ਔਖਾ ਵੇ ਜੋ ਹਰਾਮ ਦਾ, ਉਹ ਪਾਉਂਦਾ ਨਹੀਂ ਉਹ ਸੁੱਖ, ਇੱਕ ਦਿਨ ਨਹੀਂ ਆਉਣੀ ਉਹਦੀ ਜ਼ਿੰਦਗੀ ਚ ਦੁੱਖ। ਖਾਵੇ ਜੋ ਹਰਾਮ ਦਾ, ਉਹ ਪਾਉਂਦਾ ਨਹੀਂ ਉਹ ਸੁੱਖ, ਇੱਕ ਦਿਨ ਨਹੀਂ ਆਉਣੀ ਉਹਦੀ ਜ਼ਿੰਦਗੀ ਚ ਦੁੱਖ। ਲੋਕਾਂ ਕੋਲੋਂ ਖੋ ਕੇ ਪੀਵੇ ਪੈਗ ਜੋ ਸ਼ਰਾਬ ਦਾ, ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ, ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ।
0: ਹੀਰਾ ਸਿੰਘ, ਬਹੁਤ ਵਧੀਆ, ਤੇਰੀ ਆਵਾਜ਼ ਬਹੁਤ ਵਧੀਆ, ਤੇ ਲਿਖਿਆ ਵੀ ਤੇਰਾ ਆਪਣਾ ਹੀ ਗਾਣਾ ਹੈ?
1: ਹਾਂਜੀ ਹਾਂਜੀ, ਆਪਣੇ ਲਿਖਿਆ।
0: ਬਹੁਤ ਵਧੀਆ, ਖੂਬਸੂਰਤ ਸ਼ਬਦ ਲਿਖਿਆ, ਸੌ ਦਿਨ ਚੋਰ ਦਾ, ਬਿਲਕੁਲ ਸਹੀ ਗੱਲ ਹੈਗੀ ਹੈ। ਚਲੋ ਕਿਸ ਦਿਨ ਪੂਰਾ ਗਾਣਾ ਵੀ ਸੁਣਾਂਗੇ ਤੇਰੇ ਤੋਂ, ਤੇ ਬਹੁਤ ਵਧੀਆ, ਆਲ ਦੀ ਬੈਸਟ, ਤੇ ਪਰਮਾਤਮਾ ਕਰੇ ਤੇਰੀ ਆਵਾਜ਼ ਹੋਰ ਬੁਲੰਦ ਹੋਵੇ ਤੇ ਖੂਬ ਤਰੱਕੀ ਕਰੇ ਇਸ ਫੀਲਡ ਦੇ ਵਿੱਚ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਤੁਸੀਂ ਵੀ ਕੋਈ ਕਾਲ ਕਰਕੇ ਆਪਣੇ ਮਨਪਸੰਦ ਦਾ ਕੋਈ ਗਾਣਾ ਸੁਣਨਾ ਹੋਵੇ ਜਾਂ ਸਾਡੀ ਪੁਰਾਣੀ ਦੁਗਾਣਾ ਗਾਇਕੀ ਦੇ ਬਾਰੇ ਕੋਈ ਆਪਣੀ ਫੀਡਬੈਕ ਦੇਣੀ ਹੋਵੇ, ਤੁਹਾਡਾ ਮਨਪਸੰਦ ਕਿਹੜੀ ਡਿਊਟ ਜਿਹੜੀ ਹੁੰਦੀ ਸੀ, ਤੇ ਤੁਸੀਂ ਉਹਨਾਂ ਦੇ ਅਖਾੜਿਆਂ ਖੁੜਿਆਂ ਦੇ ਵਿੱਚ ਵੀ ਅਕਸਰ ਜਾਂਦੇ ਹੋਵੋਗੇ, ਕਿ ਕੋਈ ਇਸ ਤਰ੍ਹਾਂ ਦੀ ਯਾਦ ਤੁਹਾਡੀ ਕਿ ਅਖਾੜਾ ਲੱਗਿਆ ਹੋਵੇ, ਤੁਸੀਂ ਉੱਥੇ ਦੇਖਿਆ ਹੋਵੇ, ਤੇ ਉੱਥੇ ਇਹਨਾਂ ਅਖਾੜਿਆਂ ਖੁੜਿਆਂ ਦੇ ਵਿੱਚ ਝਗੜੇ ਝੁਗੜੇ ਲੜਾਈਆਂ ਵੀ ਬੜੇ ਹੋ ਜਾਂਦੇ ਸੀ, ਕਿਉਂਕਿ ਉੱਥੇ ਸੁਣਨ ਵਾਲੇ ਜਿਹੜੇ ਨਾ ਦਾਰੂ ਦੂਰੂ ਪੀ ਕੇ ਬੈਠੇ ਹੁੰਦੇ ਸੀ, ਫਿਰ ਉੱਥੇ ਫਰਮਾਇਸ਼ਾਂ ਕਰਨ ਵਾਲੇ ਹੁੰਦੇ ਸੀ, ਪੈਸੇ ਦੇਣ 'ਚ ਮੁਕਾਬਲਾ ਹੋ ਜਾਂਦਾ ਕਈ ਵਾਰੀ ਵੀ, ਭਾਈ ਮੈਂ 10 ਰੁਪਈਏ ਦਿੱਤੇ ਆ, ਮੈਂ ਮਨਪਸੰਦ ਦਾ ਗਾਣਾ ਲਾਉਣਾ, ਦੂਜਾ ਕਹਿੰਦਾ ਵੀ ਤੂੰ 5 ਰੁਪਏ ਦਿੱਤੇ ਤੇਰੀ ਮਨਪਸੰਦ ਦਾ ਗਾਣਾ, ਕਿਉਂਕਿ ਉਦੋਂ ਦੇਣ ਦੂਣ ਦਾ ਰਿਵਾਜ਼ ਜਿਹੜਾ 5-10 ਰੁਪਈਏ ਹੁੰਦਾ ਸੀ, 50-100 ਰੁਪਈਆ ਕੋਈ ਨਹੀਂ ਦਿੰਦਾ ਹੁੰਦਾ ਸੀ, ਕਿਉਂਕਿ ਉਦੋਂ ਦੁਗਾਣਾ ਗਾਇਕੀ ਦੇ ਸਿੰਗਰਾਂ ਨੂੰ ਮਿਲਦਾ ਕੀ ਹੁੰਦਾ ਸੀ, ਕਿਸੇ ਨੂੰ 1500, ਕਿਸੇ ਨੂੰ 2000। ਆ ਮੁਹੰਮਦ ਸਨੀ, ਰਣਜੀਤ ਕੌਰ ਜਦੋਂ ਆਪਣੇ ਟੌਪ ਤੇ ਸੀ ਨਾ ਜੋਬਨ ਦੇ ਉੱਪਰ, ਤੇ ਇਹਨਾਂ ਨੂੰ 3,000-3500 ਰੁਪਈਆ ਇਹਨਾਂ ਦਾ ਰੇਟ ਹੁੰਦਾ ਸੀ ਮੈਕਸੀਮਮ। ਸਭ ਤੋਂ ਟੌਪ ਮੋਸਟ ਜਿਹੜੀ ਜੋੜੀ ਦੁਗਾਣਾ ਗਾਇਕੀ ਦੇ ਵਿੱਚ, ਜਿਹਨੇ ਸਭ ਤੋਂ ਲੰਬਾ ਸਮਾਂ ਰਾਜ ਕੀਤਾ ਨਾ ਦੁਗਾਣਾ ਗਾਇਕੀ 'ਚ, ਉਹ ਮੁਹੰਮਦ ਸਨੀ ਤੇ ਰਣਜੀਤ ਕੌਰ ਦੀ ਸੀ। ਲੇਕਿਨ ਅਸੀਂ ਗੱਲ ਥੋੜੀ ਜਿਹੀ ਅੱਜ ਕਰਨ ਲੱਗੇ ਹਾਂ ਕਿ ਦੁਗਾਣਾ ਗਾਇਕੀ ਦੀ ਸ਼ੁਰੂਆਤ ਜਿਹੜੀ ਕਿੱਦਾਂ ਹੋਈ ਸੀ, ਤੇ ਕਿਹੜੇ ਕਿਹੜੇ ਪੁਰਾਣੇ ਸਿੰਗਰ ਜਿਨ੍ਹਾਂ ਨੇ ਦੁਗਾਣਾ ਗਾਇਕੀ ਲੋਕਾਂ ਦੇ ਵਿੱਚ ਪਾਪੂਲਰ ਕੀਤੀ, ਤੇ ਲੋਕਾਂ ਨੂੰ ਬਹੁਤ ਮਨਪਸੰਦ ਉਹ ਆਉਣ ਲੱਗੇ ਦੁਗਾਣੇ, ਤੇ ਲੋਕਾਂ ਨੇ ਬਹੁਤ ਉਦੋਂ ਰਿਵਾਜ਼ ਚੱਲਿਆ, ਹਰ ਇੱਕ ਵਿਆਹ ਸ਼ਾਦੀ ਦੇ ਉੱਪਰ ਸਪੀਕਰ ਲਗਾਉਣ ਵਾਲਿਆਂ ਦਾ ਵੀ ਮੁਕਾਬਲਾ ਹੁੰਦਾ ਸੀ, ਉਹਨਾਂ ਦਾ ਵੀ ਪਿੰਡਾਂ ਪੁੰਡਾਂ ਦੇ ਵਿੱਚ ਨਾ ਬੜਾ ਇੱਕ ਹੁੰਦਾ ਸੀ ਕਿ ਫਰਾਣੇ ਦਾ ਅਸੀਂ ਸਪੀਕਰ ਲਵਾਉਣਾ, ਬੜੇ ਬੜੇ ਮਸ਼ਹੂਰ ਹੁੰਦੇ ਸੀ, ਤੁਸੀਂ ਸੁਣਿਆ ਹੋਣਾ ਕਿ ਜੈਤੋ ਵਾਲਾ ਤਾਰੀ ਇੱਕ ਉਹ ਸਾਊਂਡ ਲੈ ਕੇ ਜਾਂਦਾ ਹੁੰਦਾ ਸੀ ਸਾਡੇ ਪੁਰਾਣੇ ਸਿੰਗਰਾਂ ਦੇ ਨਾਲ, ਤੇ ਬੜੇ ਬੜੇ ਮੁਹੰਮਦ ਸੁਦੀਕ ਵਰਗਿਆਂ ਨੇ, ਦੀਦਾਰ ਸੰਧੂ ਵਰਗਿਆਂ ਨੇ ਆਪਣੇ ਗਾਣਿਆਂ ਦੇ ਵਿੱਚ ਜੈਤੋ ਵਾਲੇ ਤਾਰੀ ਦਾ ਨਾਮ ਦਾ ਵਰਣਨ ਕੀਤਾ ਹੋਇਆ। ਉਹ ਸਾਊਂਡ ਸੀ ਉਹਦੀ ਜੈਤੋ ਵਾਲੀ ਤਾਰੀ ਦੀ। ਸੋ ਇਸ ਤਰ੍ਹਾਂ ਤੁਹਾਡੀ ਕੋਈ ਯਾਦ ਹੋਏ ਰੇਡੀਓ ਤੇ ਸਾਂਝੀ ਕਰਨ ਵਾਲੀ ਕਿਸੇ ਦੁਗਾਣਾ ਗਾਇਕ ਦੇ ਬਾਰੇ, ਕਿਸੇ ਗਾਇਕਾ ਦੇ ਬਾਰੇ, ਤੇ ਜ਼ਰੂਰ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ ਜੀ ਰਿਸ਼ਪਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਆਪਣੀ ਕੋਈ ਕਰੋ ਯਾਦ ਸਾਂਝੀ, ਤੁਹਾਡੀ ਕੋਈ ਮਨਪਸੰਦ ਗਾਇਕ ਦੁਗਾਣਾ ਗਾਇਕਾ ਜੋੜੀ ਕਿਹੜੀ ਹੁੰਦੀ ਸੀ ਭਲਾ ਤੁਹਾਡੇ ਆਪਣੇ ਜ਼ਮਾਨੇ ਦੇ ਵਿੱਚ?
1: ਮੈਂ ਨਾ ਅਜੇ ਪੜ੍ਹਨ ਨੀ ਸੀ ਲੱਗਿਆ ਤੇ ਸਾਡੇ ਪਿੰਡ ਰਣਜੀਤ ਕੌਰ ਤੇ ਮੁਹੰਮਦ ਸਦੀਕ ਜੀ ਆਏ ਸੀ ਤੇ ਮੈਨੂੰ ਨਾ ਉੱਥੋਂ ਸਾਡੇ ਮੇਰਾ ਪਿੰਡ ਰੁੜਕੀ ਆ ਤੇ ਨਾਲ ਵੱਡਾ ਰੁੜਕਾ ਜਿੱਥੇ ਰੁੜਕਾ ਕਲਾਂ
0: ਜੀ
1: ਜਿੱਥੇ ਗੁਰਦਾਸ ਮਾਨ ਆਉਂਦੇ ਹੁੰਦੇ ਆ
0: ਜੀ ਜੀ ਜੀ ਜੀ
1: ਉੱਥੇ ਨਾ ਇੱਕ ਕਿਤਾਬਾਂ ਦੀ ਦੁਕਾਨ ਹੁੰਦੀ ਸੀ ਤੇ ਮੇਰੇ ਵੱਡੇ ਬ੍ਰਦਰ ਉੱਥੋਂ ਇਹਨਾਂ ਦੀ ਕਿਤਾਬ ਲੈ ਆਏ।
0: ਅੱਛਾ।
1: ਕਿਤਾਬ ਲੈ ਆਏ ਤੇ ਮੈਂ ਨਾ ਉਹ ਇੱਕ ਗੀਤ ਇਹਨਾਂ ਦਾ ਯਾਦ ਕਰ ਲਿਆ ਛੋਟੇ ਜਿਹੇ ਹੁੰਦੇ ਨਹੀਂ।
0: ਅੱਛਾ।
1: ਤੇ ਜਦੋਂ ਮੈਂ ਚੌਥੀ ਚ ਪੜ੍ਹਦਾ ਸੀ ਤੇ ਉਦੋਂ ਮੈਨੂੰ ਅੱਧੀ ਛੁੱਟੀ ਵੇਲੇ ਮੈਡਮਾਂ ਨੇ ਰੋਟੀ ਰੋਟੀ ਖਾ ਕੇ ਉਹ ਮੈਨੂੰ ਕਹਿਣਾ ਵੀ ਤੂੰ ਗੀਤ ਸੁਣਾਓ ਰੋਜ਼।
0: ਕੀ ਬਾਤ ਹੈ। ਚਲੋ ਅੱਜ ਵੀ ਫਿਰ ਸੁਣਾ ਦੇ ਯਾਰ, ਵੇਖੀ ਜਾਊ।
1: ਠੀਕ ਹੈ ਜੀ,
0: ਸੁਣਾ ਦਿਓ ਅੱਜ ਬਈ, ਇੱਕ ਸਥਾਈ ਤੇ ਅੰਤਰਾ।

0: ਲਈ ਤਿਉੜੀ ਪਾ, ਕਿਆ ਬਾਤ,
1: ਲਈ ਤਿਉੜੀ ਪਾ,
0: ਵਾਹ ਵਾਹ।

0: ਬਣ ਕੇ ਵਾਹ ਵਾਹ ਵਾਹ ਵਾਹ
1: ਵਾਹ ਵਾਹ ਵਾਹ।

0: ਬਹੁਤ ਖੂਬਸੂਰਤ ਰਿਸ਼ਪਾਲ ਜੀ, ਤੁਸੀਂ ਕਮਾਲ ਕਰਤੀ ਯਾਰ। ਮੈਨੂੰ ਤਾਂ ਤੁਹਾਡੀ ਛੁਪੇ ਰੁਸਤਮ ਨਿਕਲੇ, ਤੁਸੀਂ ਤਾਂ ਇੱਕ ਆਵਾਜ਼ ਛੱਡ ਕੇ ਦੋ ਦੋ ਆਵਾਜ਼ਾਂ ਕੱਢੀ ਜਾਂਦੇ ਹੋ। ਬਹੁਤ ਕਮਾਲ ਦਾ ਤੁਹਾਡੇ ਕੋਲ ਟੈਲੈਂਟ ਹੈ, ਤੇ ਪਰਮਾਤਮਾ ਕਰੇ ਇਹਨੂੰ ਬਣਾਈ ਰੱਖਿਆ ਕਰੋ, ਜ਼ਿੰਦਾ ਰੱਖਿਆ ਕਰੋ। ਸ਼ੌਂਕ ਜਿਹੜੇ ਮਰਨ ਨਹੀਂ ਦੇਈਦੇ ਹੁੰਦੇ।
1: ਹਾਂ,
0: ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਥੈਂਕ ਯੂ ਵੈਰੀ ਮਚ। ਹਾਂਜੀ ਕੁਲਜੀਤ ਜੀ, ਸਤਿ ਸ੍ਰੀ ਅਕਾਲ ਜੀ, ਧਾਲੀਵਾਲ ਕੁਲਜੀਤ ਜੀ।
2: ਹੈਲੋ ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ।
2: ਗਿਆਨ ਦੀਆਂ ਗੱਲਾਂ ਸੁਣਾਉਣਾ ਜੇ ਸੁਣੋਗੇ ਪੂਰੀਆਂ ਤਾਂ?
0: ਹਾਂਜੀ, ਗਿਆਨ ਦੀਆਂ ਗੱਲਾਂ,
2: ਹਾਂ ਗੱਲਾਂ ਨੀ ਕਵਿਤਾ ਰਹੀਆਂ ਵਿੱਚ ਬੋਲੂਗਾ।
0: ਹਾਂ ਫਿਰ ਜ਼ਿਆਦਾ ਲੰਬੀ ਨਾ ਹੋਏ, ਦੇਖ ਲਿਓ ਬਸ ਥੋੜੀ ਜੀ ਸੁਣਾ ਦਿਓ।
2: ਰਿਜ਼ਲਟ ਤਾਂ ਕੱਢਣਾ ਪਊਗਾ, ਦੋ ਮਿੰਟ ਦੇ।
0: ਹਾਂ ਦੋ ਮਿੰਟ ਸੁਣਾ ਦਿਓ, ਨੋ ਪ੍ਰੋਬਲਮ, ਸੁਣਾ ਦਿਓ ਸੁਣਾ ਦਿਓ ਸੁਣਾ ਦਿਓ।
2: ਦਿੱਲੀ ਤੋਂ ਅੱਗੇ ਡੰਗਣਾ ਬਾਗ ਲੋਕ ਨੇ ਫਿਰਦੇ
0: ਜੀ,
2: ਦੇਖੋ ਵਿੱਚ, ਹਾਂ ਦੇਖੋ ਵਿੱਚ ਮੰਦਿਰ ਮਸੀਤਾਂ ਦੇ ਆਪਸ ਵਿੱਚ ਰਹਿੰਦੇ ਭਿੜਦੇ। ਦੱਸਾਂ ਕੀ ਧਰਮ ਹੁੰਦਾ, ਇਹਨਾਂ ਇਹ ਸਬਕ ਨੀ ਪੜ੍ਹਿਆ? ਕੀ ਫਾਇਦਾ ਤੇਰੇ ਆਵਾਂ ਦਾ ਜੇ ਤੂੰ ਰੱਬ ਯਾਦ ਨਾ ਕਰਿਆ?
0: ਕਿਆ ਬਾਤ, ਕਿਆ ਬਾਤ।
2: ਫਿਰ ਅੱਗੋ ਅੱਗੋ ਬਾਤ ਸੁਣ, ਮੱਥੇ ਦੇ ਮਿੱਥੇ ਦੇ ਤਿਲਕ ਲਾ ਕੇ ਪਾ ਕੇ ਗਲ ਦੇ ਵਿੱਚ ਜਨੇਊ, ਕੰਮ ਕਰਕੇ ਕੀ ਲੈਣਾ, ਆਪੇ ਰੱਬ ਖਾਣ ਨੂੰ ਦਿਓ
0: ਦਿਓ।
2: ਅੰਤੇ ਵੀ ਕੱਪੜਾ ਨਹੀਂ ਪਹਿਲੋਂ ਨੰਗੇ ਪਿਆ ਹੈ ਸਰਿਆ, ਫਾਇਦਾ ਆਵਣ ਦਾ ਜੇ ਰੱਬ ਯਾਦ ਨਾ ਕਰਿਆ?
0: ਵੈਰੀ ਗੁੱਡ, ਵੈਰੀ ਗੁੱਡ।
2: ਜਿੱਥੇ ਸੱਤ ਸੰਗ ਹੁੰਦੇ ਨੇ, ਬਾਜੀ ਵਿੱਚ ਸਪੀਕਰ ਬਾਣੀ, ਘਰ ਬੈਠੇ ਸੁਣਦੇ ਨੇ ਹਰ ਇੱਕੋ ਇੱਕ ਪ੍ਰਾਣੀ, ਨਹੀਂ ਕੋਈ ਅਸਰ ਹੁੰਦਾ ਕੂੜ ਜਿਨ੍ਹਾਂ ਦੇ ਅੰਦਰ ਭਰਿਆ, ਫਾਇਦਾ ਤੇਰੇ ਆਵਣ ਦਾ ਜੇ ਰੱਬ ਯਾਦ ਨਾ ਕਰਿਆ?
0: ਯਾਦ ਨਾ ਕਰਿਆ
2: ਬਾਅਦ ਫਿਰ ਸੁਣੋ, ਇੱਥੇ ਕੁੱਝ ਵੀ ਨਹੀਂ ਭਾਈ, ਇਹ ਚਾਰ ਦਿਨਾਂ ਦਾ ਮੇਲਾ, ਭਾੜੇ ਦਾ ਪਿੰਜਰਾ ਹੈ, ਇੱਕ ਦਿਨ ਕਰਨਾ ਪੈਣਾ ਵਿਹਲਾ, ਜਾਣੀ ਜਾਣੇ ਨਿਕਲ ਗਰਮੀ ਹੋਏ, ਹੋਜੂ ਬਾਗ ਬਰਫ ਦੇ ਠਰਿਆ, ਫਾਇਦਾ ਤੇਰੇ ਆਵਣ ਦਾ ਜੇ ਰੱਬ
0: ਯਾਦ ਨਾ ਕਰਿਆ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਤੁਹਾਡੀ ਖੁਦ ਹੀ ਲਿਖੀ ਹੋਈ ਹੈ।
2: ਹਾਂ ਮਤਲਬ ਆਵਣ ਦਾ ਆਪਾਂ ਦਿਨ ਪ੍ਰੀਖਿਆ ਆਏ
0: ਜੀ,
2: ਸਬਕ ਯਾਦ ਕੀਤਾ ਵੀ 40 ਸਾਲ ਗਵਾਏ, ਨਾ ਫੇਰੀ ਮਾਲਾ ਜੀ, ਨਾ ਗੁਟਕਾ ਕਦੇ ਨਹੀਂ ਪੜਿਆ,
0: ਫਾਇਦਾ
2: ਆਵਣ ਦਾ ਜੇ ਰੱਬ
0: ਯਾਦ ਨਾ ਕਰਿਆ? ਵੈਰੀ ਗੁੱਡ।
2: 83 ਲੱਖ ਜੂਨ ਤੋਂ ਪਾਉਣਾ ਚਾਹੁੰਦਾ ਤੂੰ ਛੁਟਕਾਰਾ, ਚੰਗੀ ਤੇਰਾ ਸੋਚਦਾ ਕਿਰਪਾਲ ਸਿੰਘ ਸਰਦਾਰਾ,
0: ਵਾਹ
2: ਹੈ ਛੱਡ ਦੁਨੀਆ ਸਾਧ ਬਣ ਜਾ ਕੇ ਉਹ ਮੂੰਹ ਮਾਇਆ ਵਿੱਚ ਵੜਿਆ, ਫਾਇਦਾ ਤੇਰੇ ਜੰਮਣ ਦਾ ਜੇ ਰੱਬ ਯਾਦ ਨਾ ਕਰਿਆ?
0: ਵੈਰੀ ਗੁੱਡ ਜੀ, ਵੈਰੀ ਗੁੱਡ, ਬਹੁਤ ਵਧੀਆ ਜੀ, ਬਹੁਤ ਬਹੁਤ ਤੁਹਾਨੂੰ ਬੈਸਟ ਵਿਸ਼ਸ ਕੇ ਤੁਹਾਡੀ ਕਲਮ ਇਵੇਂ ਚੱਲਦੀ ਰਹੇ, ਤੇ ਤੁਸੀਂ ਲੋਕਾਂ ਦਾ ਸਾਡਾ ਮਨ ਪਰਚਾਵਾ ਕਰਦੇ ਰਹੋ, ਤੇ ਸਾਨੂੰ ਫੋਨ ਕਰਿਆ ਕਰੋ, ਤੁਹਾਡੀ ਆਵਾਜ਼ ਆਪਾਂ ਪਹੁੰਚਾਇਆ ਕਰਾਂਗੇ ਦੋਸਤਾਂ ਤੱਕ। ਬਹੁਤ ਬਹੁਤ ਸ਼ੁਕਰੀਆ,
2: ਅਗਲੇ ਹਫ਼ਤੇ ਚ ਫੇਰ ਕਰਾਂਗੇ ਇੱਕ ਗੱਲ ਫੋਨ ਨਵਾਂ।
0: ਹਾਂ ਜ਼ਰੂਰ ਜ਼ਰੂਰ, ਨੈਕਸਟ ਫਰਾਈਡੇ ਜ਼ਰੂਰ, ਸ਼ੁੱਕਰਵਾਰ। ਤੇ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਹੁਣ ਆਪਾਂ ਤੁਹਾਡੇ ਨਾਲ ਇੱਕ ਮੈਸੇਜ ਸ਼ੇਅਰ ਕਰਦੇ ਹਾਂ ਸਾਡੇ ਸਪੌਂਸਰ ਦਾ, ਬ੍ਰਮਟਨ ਕੈਸ਼ ਐਂਡ ਕੈਰੀ। ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕਿਚਨ ਵਾਸਤੇ ਕੋਈ ਗਰੋਸਰੀ, ਘਰ ਦੀ ਕਿਚਨ ਵਾਸਤੇ ਕੋਈ ਬਰਤਨ ਲੈਣਾ ਹੋਏ, ਆਪਣੇ ਰੈਸਟੋਰੈਂਟ ਲਈ ਕੋਈ ਗਰੋਸਰੀ ਲੈਣੀ ਹੋਏ, ਬਲਕ ਦੇ ਵਿੱਚ ਰੈਸਟੋਰੈਂਟ ਲਈ ਬਰਤਨ ਲੈਣੇ ਹੋਣ, ਵੱਡੀ ਕੁਆਂਟਿਟੀ ਵਾਲੇ ਡਿਸਪੋਜ਼ੇਬਲ ਸਮਾਨ ਚਾਹੀਦਾ ਹੋਏ, ਤੁਹਾਨੂੰ ਕਿੰਨੀ ਵੀ ਜ਼ਿਆਦਾ ਮਾਤਰਾ ਦੇ ਵਿੱਚ ਕਿਸੇ ਵੀ ਕਲਰਸ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਬਹੁਤ ਖੂਬਸੂਰਤ ਕਿਸਮਾਂ ਦਾ ਜਿਹੜਾ ਡਿਸਪੋਜ਼ੇਬਲ ਸਮਾਨ ਬ੍ਰਮਟਨ ਕੈਸ਼ਮੈਂਟ ਕੈਰੀ ਤੇ ਅਵੇਲੇਬਲ ਹੈ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਮੈਡੀਸਨ ਤੁਹਾਨੂੰ ਚਾਹੀਦੀ ਹੋਏ ਤਾਂ ਤੁਸੀਂ ਲੈ ਸਕਦੇ ਹੋ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖਦੇ ਹਾਂ ਛੋਟੀਆਂ ਮੋਟੀਆਂ ਦਵਾਈਆਂ, ਲੇਕਿਨ ਇੱਥੇ ਮਿਲਦੀਆਂ ਨਹੀਂ ਉਹ, ਲੇਕਿਨ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀਆਂ ਨੇ। ਕੋਈ ਘਰ ਦੇ ਵਿੱਚ ਥੀਮ ਡਿਵੈਲਪ ਕਰਨਾ ਹੋਵੇ ਪੰਜਾਬੀ ਸੱਭਿਆਚਾਰ ਦਾ, ਘਰ ਵਿੱਚ ਕੋਈ ਫੰਕਸ਼ਨ ਤੁਸੀਂ ਕਰ ਰਹੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ, ਕੋਈ ਚਰਖਾ ਚਾਹੀਦਾ ਹੋਏ, ਪੱਖੀ ਚਾਹੀਦੀ ਹੋਏ, ਜਾਗੋ ਚਾਹੀਦੀ ਹੋਏ, ਹੋਰ ਕੋਈ ਮਹਿੰਦੀ ਜਾਂ ਕੋਈ ਹੋਰ ਰਸਮ ਕਰਨੀ ਹੈ, ਉਹਦੇ ਸਾਈਨ ਬੋਰਡ ਬਣੇ ਹੋਏ, ਗਿੱਧੇ ਭੰਗੜੇ ਦੇ ਬਣੇ ਬਣਾਏ ਮਾਡਲ ਡਰੈਸਾਂ, ਹਰ ਇੱਕ ਚੀਜ਼ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ, ਛੱਜ ਵਗੈਰਾ ਵੀ, ਉਹ ਖੂੰਡੇ ਵਗੈਰਾ ਹੁੰਦੇ ਆ, ਤੇ ਹਰ ਇੱਕ ਚੀਜ਼ ਤੁਹਾਨੂੰ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ, ਚਾਹੀਦੀ ਹੋਏ, ਇਹਦੇ ਨਾਲ ਸੰਬੰਧਿਤ ਪੂਜਾ ਸਮੱਗਰੀ ਚਾਹੀਦੀ ਹੋਏ, ਨਾਮ ਯਾਦ ਰੱਖੋ ਬ੍ਰਮਟਨ ਕੈਸ਼ ਐਂਡ ਕੈਰੀ 905-230-4800 9052-304-800 ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ ਵਿਲੇਜ ਆਫ ਇੰਡੀਆ ਸਾਡੇ ਦੂਸਰੇ ਪ੍ਰਾਊਡ ਸਪੌਂਸਰ ਨੇ। ਵਿਲੇਜ ਆਫ ਇੰਡੀਆ ਨੇ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਦਿਨਾਂ ਦੇ ਵਿੱਚ ਬਾਹਰ ਇੱਕ ਵਧੀਆ ਖੂਬਸੂਰਤ ਸੈਟਅਪ ਲਗਾਇਆ ਹੋਇਆ ਹੈ। ਵਿਲੇਜ ਆਫ ਇੰਡੀਆ ਦੇ ਪਿਛਲੇ ਪਾਸੇ ਵਾਨ ਦੇ ਮੰਜੇ ਟੇਬਲ ਖੜੇ ਹੋ ਕੇ ਖਾਣ ਦੇ ਲਈ ਗਰਮਾ ਗਰਮ ਜਲੇਬੀਆਂ, ਦੇਸੀ ਘਿਓ ਦੀਆਂ ਡੋਸੇ ਤੁਹਾਨੂੰ ਉੱਥੇ ਮਿਲਣਗੇ, ਟਿੱਕੀ ਮਿਲੇਗੀ ਉੱਥੇ, ਨੂਡਲਸ, ਬਰਗਰ, ਤਰ੍ਹਾਂ ਤਰ੍ਹਾਂ ਦੇ ਸਟਰੀਟ ਫੂਡ, ਬਹੁਤ ਗੋਲ ਗੱਪੇ ਜਿਹੜੇ ਖੜੇ ਹੋ ਕੇ ਖਾਣ ਦਾ ਉੱਥੇ ਵੱਖਰਾ ਹੀ ਮਜ਼ਾ ਆਉਂਦਾ ਹੈ। ਲਾਈਵ ਮਿਊਜ਼ਿਕ ਵੀ ਉੱਥੇ ਚੱਲਦਾ ਹੈ, ਮਾਈਕ ਵੀ ਉੱਥੇ ਹੈ, ਤੁਹਾਡਾ ਆਪਣਾ ਮਨ ਕਰੇ ਗੁਣਗਣਾਉਣ ਦਾ ਤਾਂ ਵੀ ਤੁਸੀਂ ਉਹ ਆਪਣਾ ਸ਼ੌਕ ਪੂਰਾ ਕਰ ਸਕਦੇ ਹੋ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤੁਸੀਂ ਸਾਰੀ ਜਾਣਕਾਰੀ ਵਿਲੇਜ ਆਫ ਇੰਡੀਆ ਤੋਂ ਪ੍ਰਾਪਤ ਕਰ ਸਕਦੇ ਹੋ। ਬੁਫੇ ਇਹਨਾਂ ਦਾ 40-50 ਆਈਟਮਾਂ ਦਾ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ। ਹਾਲ ਬੁੱਕ ਕਰਵਾਉਣਾ 100-125 ਆਦਮੀ ਦੇ ਲਈ ਤਾਂ ਤੁਸੀਂ ਬੁੱਕ ਕਰਵਾ ਸਕਦੇ ਹੋ। ਲਾਈਟ ਐਂਡ ਸਾਊਂਡ ਡੀਜੇ ਦਾ ਪੂਰਾ ਇੰਤਜ਼ਾਮ ਹੈ, 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਉੱਥੇ ਪਾਰਕਿੰਗ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਔਰਗੇਨਾਈਜ਼ ਕਰ ਰਹੇ ਹੋ ਤਾਂ ਲਾਈਵ ਕੇਟਰਿੰਗ ਕਰਵਾਉਣ ਦੇ ਲਈ ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਮੈਨਿਊ ਡਿਸਾਈਡ ਕਰੋ ਅਤੇ ਬਿਲਕੁਲ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਪਹੁੰਚੇਗੀ। ਫੋਨ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ ਦਾ ਫੋਨ ਨੰਬਰ ਹੈ 905-450-33-33 ਔਰ 6430 ਐਰਨ ਮਿਲ ਪਾਰਕਵੇ ਦਾ ਫੋਨ ਨੰਬਰ ਹੈ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ ਵਿਲੇਜ ਆਫ ਇੰਡੀਆ ਦੀ। ਗਰਮੀਆਂ ਆ ਗਈਆਂ ਨੇ, ਘਰ ਦੇ ਵਿੱਚ ਕੋਈ ਰੰਗ ਰੋਗਨ ਕਰਵਾਉਣ ਦਾ ਤੁਸੀਂ ਸੋਚ ਰਹੇ ਹੋ ਤਾਂ ਇੱਕ ਵਾਰ ਗਿੱਲ ਪੇਂਟਿੰਗ ਨੂੰ ਜ਼ਰੂਰ ਫੋਨ ਕਰੋ 416-473-4258। ਘਰ ਆ ਕੇ ਫ੍ਰੀ ਤੁਹਾਡਾ ਐਸਟੀਮੇਟ ਲਗਾ ਕੇ ਦੇਣਗੇ। ਗਿੱਲ ਪੇਂਟਿੰਗ ਘਰ ਦੀ ਫੈਂਸ ਨੂੰ, ਘਰ ਦੀ ਡੈਕ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਤੁਹਾਡੀ ਪੌਪਕੋਰਨ ਵਾਲੀ ਬਣੀ ਹੋਈ ਹੈ, ਤੁਸੀਂ ਰਿਮੂਵ ਕਰਵਾ ਕੇ ਕੋਈ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਬਿਨਾਂ ਕਿਸੇ ਡੈਮੇਜ ਦੇ, ਬਿਨਾਂ ਕੱਟੇ ਮਿੱਟੀ ਦੇ, ਬਹੁਤ ਵਧੀਆ ਲੰਬਾ ਤਜਰਬਾ ਇਹਨਾਂ ਦਾ ਇਸ ਫੀਲਡ ਦੇ ਵਿੱਚ ਹੈ। ਨਾਮ ਯਾਦ ਰੱਖੋ ਗਿੱਲ ਪੇਂਟਿੰਗ 416-473-4258-416-473-4258। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੀਰਾ ਸਿੰਘ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
1: ਪ੍ਰੋਗਰਾਮ ਤੁਹਾਡਾ ਇੰਨਾ ਵਧੀਆ ਕਿ ਮੇਰਾ ਛੱਡਣ ਨੂੰ ਦਿਲ ਨਹੀਂ ਕਰ ਰਿਹਾ।
0: ਅੱਛਾ ਅੱਛਾ ਅੱਛਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ।
1: ਦੋ ਮੇਰੇ ਵੀਰ ਕਵਿਤਾ ਸੁਣਾ ਗਿਆ ਸੀ, ਗੀਤ ਬਹੁਤ ਸੋਹਣਾ ਲੱਗਾ ਤੇ ਮੇਰੀ ਤਾਂ ਭਾਜੀ ਸ਼ੇਖ ਸੁਣਾਈ ਸੀ ਜੇ ਤੁਸੀਂ ਕਰ ਸਕੋ।
0: ਹਾਂਜੀ,
1: ਮੇਰੀ ਮੈਂ ਕਿਹਾ ਗੀਤ ਦੀ ਫਰਮਾਇਸ਼ ਜੇ ਤੁਸੀਂ ਪੂਰੀ ਕਰ ਸਕੋ ਮੈਂ ਸੁਣਨਾ
0: ਚਾਹੁੰਦਾ। ਕਿਹੜਾ ਕਿਹੜਾ ਗਾਣਾ ਦੱਸੋ, ਨੋਟ ਕਰਾਓ ਮੈਨੂੰ।
1: ਹਾਂਜੀ, ਸਿੰਗਰ ਦਾ ਨਾਮ ਜੀ ਲੱਖੀ ਵਣਜਾਰਾ।
0: ਹਾਂ, ਦੁਗਾਣਾ ਗਾਇਕੀ ਅੱਜ ਅਸੀਂ ਲਾਉਣ ਦੇ।
1: ਹਾਂਜੀ, ਦੁਗਾਣਾ ਦੁਗਾਣਾ ਹਾਂਜੀ, ਦੁਗਾਣਾ ਹੀ ਹੈ ਦੁਗਾਣਾ,
0: ਲੱਖੀ ਵਣਜਾਰਾ,
1: ਲੱਖੀ ਵਣਜਾਰਾ। ਹਾਂਜੀ,
0: ਤੇ ਨਾਲ ਨਾਲ ਕੌਣ ਸੀ ਇਹਦੇ? ਗਾਣੇ ਦਾ ਨਾਮ ਕੀ ਹੈ ਭਲਾ?
1: ਹਾਂਜੀ, ਗਾਣੇ ਦਾ ਨਾਮ ਹੈਗੀ ਛੜਿਆਂ ਦੇ ਨਲਕੇ ਤੋਂ ਭਰ ਕੇ ਬਾਲਟੀ ਲਈ। ਛੜਿਆਂ ਦੇ ਨਲਕੇ ਤੋਂ,
0: ਛੜਿਆਂ ਦੇ ਨਲਕੇ ਤੋਂ। ਤੂੰ ਯਾਰ ਛੜਿਆਂ ਦੇ ਗਾਣੇ, ਤੂੰ ਆਪ ਖੁਦ ਛੜਾ ਤਾਂ ਨਹੀਂ ਵਿਆਹ ਬਣਿਆ ਤੂੰ ਲੱਗਦਾ ਮੈਨੂੰ ਕਹਿੰਦੇ।
1: ਹੈਂ, ਨਹੀਂ ਮੈਂ ਤਾਂ
0: ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਮੈਂ ਹੁਣੇ ਵੇਖ ਕੇ ਲਾਉਣਾ ਗਾਣਾ। ਚਲੋ ਓਕੇ ਓਕੇ। ਸੋ ਦੋਸਤੋ, ਗੱਲਬਾਤ ਸਾਡੀ ਚੱਲ ਰਹੀ ਸੀ ਅੱਜ ਦੁਗਾਣਾ ਗਾਇਕੀ ਦੇ ਬਾਰੇ। ਤੁਸੀਂ ਵੀ ਕੋਈ ਫਰਮਾਇਸ਼ ਕਰਨੀ ਹੋਵੇ ਤੇ ਆਪਾਂ ਤੁਹਾਨੂੰ ਗਾਣਾ ਸੁਣਾ ਸਕਦੇ ਹਾਂ। ਤੇ ਫਿਲਹਾਲ ਆਪਾਂ ਚਾਂਦੀ ਰਾਮ ਚਾਂਦੀ ਦਾ ਗਾਣਾ ਸੁਣਿਆ ਸੀ ਤੇ ਹੁਣ ਤੁਹਾਨੂੰ ਆਪਾਂ ਗਾਣਾ ਸੁਣਾਉਣੇ ਆ ਹੋਰ ਪੁਰਾਣਾ ਇੱਕ, ਉਹ ਵੀ ਬਹੁਤ ਖੂਬਸੂਰਤ ਗਾਣਾ ਹੈ ਔਰ ਉਸ ਜੋੜੀ ਦਾ ਵੀ ਬੜਾ ਨਾਮ ਸੀ ਪੰਜਾਬੀ ਦੁਗਾਣਾ ਗਾਇਕੀ ਦੇ ਵਿੱਚ। ਸਾਡੇ ਇੱਕ ਢੀਂਡਸਾ ਸਾਹਿਬ ਆ ਗਏ ਨੇ, ਇਹਨਾਂ ਦੇ ਵੀ ਪਹਿਲਾਂ ਗੱਲਬਾਤ ਸੁਣੀਏ। ਵੀ ਬਹੁਤ ਇੰਟਰਸਟ ਰੱਖਦੇ ਆ ਦੁਗਾਣਾ ਗਾਇਕੀ ਦੇ ਵਿੱਚ। ਦੀਦਾਰ ਸੰਧੂ ਦਾ ਇਹਨਾਂ ਗਾਣਾ ਮੈਂ ਲੱਭ ਕੇ ਰੱਖਿਆ ਹੋਇਆ ਵੈਸੇ। ਹਾਂਜੀ ਢੀਂਡਸਾ ਸਾਹਿਬ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਮੈਂ ਦੀਦਾਰ ਸੰਧੂ ਦਾ ਹੀ ਲਵਾਉਣਾ ਸੀ ਦੁਗਾਣਾ ਤੁਹਾਡੇ
0: ਤੋਂ। ਦੀਦਾਰ ਸੰਧੂ ਦਾ ਮੈਂ ਕੱਢ ਕੇ ਰੱਖਿਆ ਹੋਇਆ ਗਾਣਾ ਤੇ ਮੈਂ ਹੁਣੇ ਤੁਹਾਨੂੰ ਸੁਣਾ ਕੇ ਜਾਊ ਅੱਜ।
3: ਜੇਠ ਲਿਆ ਨੀ ਦਿੱਲੀਓਂ ਸੁਰਮੇ ਦਾਣੀ, ਇਹ ਦੁਗਾਣਾ ਇਹ ਲਾ ਦਿਓ
0: ਕਰਵਾ। ਮੈਂ ਇੱਕ ਹੋਰ ਸਿਲੈਕਟ ਕੀਤਾ ਹੋਇਆ ਸੀ, ਤੁਸੀਂ ਉਹ ਵੀ ਸੁਣੋ।
3: ਕਿਹੜਾ ਹੋਰ ਹੈ ਜਿਹੜਾ ਅੱਜ ਮੈਂ ਸਪਾਰਸ਼ ਕੀਤੀ ਹੈ?
0: ਹਾਂ,
3: ਇਹਦੇ ਵਿੱਚ ਪਤਾ ਕੀ ਹੈ, ਨਾ ਤਾਂ ਛੋਟਾ ਹੈ ਉਹ, ਬਹੁਤ ਛੇਤੀ ਨਿਬੜ ਜੂਗਾ, ਨਾ
0: ਛੋਟੇ ਵੱਡੇ ਦੀ ਗੱਲ ਨਹੀਂ ਹੈਗੀ।
3: ਤੇ ਜਵਾਬ ਸਵਾਲ ਦੇਖੋ ਤੁਸੀਂ, ਛੋਟੀ ਛੋਟੀ ਲਾਈਨ ਬੋਲਦੇ ਦੋਨੇ।
0: ਬਸ ਬਸ, ਮੈਂ ਜੇਠ ਲਿਆ ਨੀ ਦਿੱਲੀਓਂ ਸੁਰਮੇ ਦਾਣੀ। ਠੀਕ ਹੈ, ਪਹਿਲਾਂ ਆਪਾਂ ਤੁਹਾਨੂੰ ਹਰਚਰਨ ਗਰੇਵਾਲ ਤੇ ਸੀਮਾ ਦਾ ਗਾਣਾ ਸੁਣਾਉਣੇ, ਉਸ ਤੋਂ ਬਾਅਦ ਇਹ
3: ਗਾਣਾ।
0: ਓਕੇ ਓਕੇ, ਸ਼ੁਕਰੀਆ। ਲਓ ਜੀ ਲਓ।

0: ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ।
1: ਆਸਾ
0: ਸਿੰਘ ਮਸਤਾਨੇ ਦੇ ਨਾਲ,
1: ਆਸਾ ਸਿੰਘ ਮਸਤਾਨਾ। ਹਾਂਜੀ
0: ਹਾਂ, ਚਲੋ ਕੋਈ ਨੀ ਕੋਈ ਨੀ ਕੋਈ ਨੀ, ਉਹ ਵੀ ਗਾਣਾ ਆਪਾਂ ਲੱਭਦੇ ਆ, ਜੇ ਲੱਭ ਗਿਆ ਨਾ ਤੇ ਉਹ ਵੀ ਮੈਂ ਤੁਹਾਨੂੰ ਸੁਣਾ ਦੂੰਗਾ ਜੀ, ਕੋਈ ਗੱਲ ਨੀ। ਮੁੰਡਾ ਨਿਰਾ ਛਨਿਚਰੀ। ਹਾਂ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਗੱਲਬਾਤਾਂ ਸਾਡੀਆਂ ਚੱਲ ਰਹੀਆਂ ਦੁਗਾਣਾ ਗਾਇਕੀ ਦੇ ਬਾਰੇ। ਤੁਸੀਂ ਆਪਣਾ ਕੋਈ ਮਨਪਸੰਦ ਕੋਈ ਗਾਣਾ ਗੁਣਾ ਸੁਣਨਾ ਹੋਵੇ, ਕਿਸੇ ਨੇ ਐਕਸਪੀਰੀਅੰਸ ਨਹੀਂ ਕੋਈ ਸ਼ੇਅਰ ਕੀਤਾ, ਕੋਈ ਖਾੜਾ ਖੁੜਾ ਕਿਤੇ ਲੱਗਿਆ ਉਹਨਾਂ ਦੇ ਮਨਪਸੰਦ ਦੁਗਾਣਾ ਜੋੜੀ ਦਾ, ਉੱਥੇ ਜਾ ਕੇ ਦੇਖਿਆ ਤੇ ਬੜਾ ਉੱਥੇ ਖੁਸ਼ਗਵਾਰ ਮਾਹੌਲ ਹੁੰਦਾ ਸੀ। ਟਰਾਲੀਆਂ ਦੇ ਉੱਪਰ, ਟਰੈਕਟਰਾਂ ਦੇ ਉੱਪਰ ਲੋਕ ਬੜਾ ਧੜਾ ਧੜ ਪਹੁੰਚਦੇ ਹੁੰਦੇ ਸੀ ਉੱਥੇ, ਤੇ ਉਹ ਸਿੰਗਰ ਨੇ ਜਦੋਂ ਆਉਣਾ ਕਾਰ ਸਟੇਜ ਦੇ ਪਿੱਛੇ ਲੱਗਣੀ ਤੇ ਬੜਾ ਅਜੀਬ ਕਿਸਮ ਦਾ ਮਾਹੌਲ ਹੁੰਦਾ ਸੀ। ਸਾਡੇ ਖਲੀਲ ਜੀ ਆਏ ਨੇ। ਖਲੀਲ ਜੀ, ਬਹੁਤ ਬਹੁਤ ਸ਼ੁਕਰੀਆ ਆਪਕਾ ਕੱਲ ਆਨੇ ਕਾ ਔਰ ਆਜ ਕਾ ਫੋਨ ਕਰਨੇ ਕਾ।
2: ਬਹੁਤ
0: ਅੱਛਾ ਲਗਾ, ਕੱਲ ਆਪ ਟਾਈਮ ਨਿਕਾਲ ਕੇ ਆਏ, ਹਮਾਰੇ ਸਾਥ ਬਾਤਚੀਤ ਵੀ ਕੀ ਔਰ ਦੋਸਤੋ ਨੇ ਸਰੋਤੋ ਹਮਾਰੇ ਨੇ ਐਪਰੀਸ਼ੀਏਟ ਵੀ ਕੀਆ ਇਸ ਬਾਤ ਕੋ।
2: ਜੀ ਜੀ, ਸ਼ੁਕਰੀਆ ਬਹੁਤ ਬਹੁਤ। ਮੈਂ ਆਪਸੇ ਕਹਿ ਰਹਾ ਥਾ, ਪ੍ਰੋਗਰਾਮ ਸੁਣ ਰਹਾ ਹੂੰ ਮੈਂ, ਇਸਮੇ ਕਿਆ ਚੀਜ਼ ਹੈ ਦੇਖੀਏ। ਪਹਿਲੇ ਜੈਸਾ ਆਪ ਬਤਾਏ, ਪਹਿਲੇ ਕੇ ਜ਼ਮਾਨੇ ਮੇਂ ਗਾਇਕੀ ਮੇਂ ਆਪ ਪ੍ਰਕਾਸ਼ ਕੌਰ ਔਰ ਉਨਕੀ ਬਹਿਨ ਕਾ ਜ਼ਿਕਰ ਕਰੇ ਕਿ ਲਾਹੌਰ ਜਾ ਕੇ ਕਭੀ ਗਾਤੇ ਤੋ ਵੋ ਲੋਗ ਰੇਡੀਓ ਸਟੇਸ਼ਨ ਪੇ ਇੱਕ ਜੁਮਲਾ ਬੋਲਤੇ ਥੇ। ਉਸ ਜ਼ਮਾਨੇ ਮੇਂ ਯੇ ਰਿਵਾਜ ਥਾ, ਯਾਨੀ ਪਰੰਪਰਾ ਥੀ ਰਿਵਾਜ ਬੋਲੇ ਤੋ, ਵੋ ਯੇ ਕਿ ਗਾਣਾ ਖਤਮ ਹੋਨੇ ਸੇ ਪਹਿਲੇ ਯੇ ਬੋਲਤੇ ਥੇ, ਮੈਂ ਪ੍ਰਕਾਸ਼ ਕੌਰ ਹੂੰ, ਅੰਮ੍ਰਿਤਸਰ ਸੇ ਗਾ ਰਹੀ ਹੂੰ, ਮੈਂ ਫੁਲਾ ਹੂੰ, ਬੇਗਮ ਅਖਤਰ ਹੂੰ, ਮੈਂ ਮੁਕੇਸ਼ ਮਾਥੁਰ ਹੂੰ, ਮੈਂ ਮੁਹੰਮਦ ਰਫੀ ਹੂੰ, ਯੇ ਗਾਣੇ ਕੇ ਸਾਥ ਬੋਲਤੇ ਥੇ ਲੋ ਬੀਚ ਮੇਂ, ਯਾਨੀ ਗਾਣਾ ਸਮਝੀ ਜੀ ਰੁਕਾ ਨਹੀਂ, ਯਾਨੀ ਖਤਮ ਹੋਣੇ ਸੇ ਪਹਿਲੇ ਬੀਚ ਮੇਂ ਕੌਮਾ ਫੁੱਲ ਸਟਾਪ ਸੇ ਪਹਿਲੇ, ਯੇ ਇਸ ਤਰ੍ਹਾਂ ਸੇ ਬੋਲਤੇ ਥੇ, ਇੱਕ ਰਸਮ ਥੀ ਹੈ। ਤੋ ਪੁਰਾਣੇ ਇੱਕ ਰਿਕਾਰਡ ਬਾਬੂ ਜੀ ਕੇ ਪਾਸ ਥਾ, ਮੈਂ ਦੇਖਾ ਤੋ ਇਸਮੇ ਹਸਨ ਸਿੰਘ ਮਸਤਾਨਾ ਸਾਹਿਬ ਕਾ ਇੱਕ ਗਾਣਾ ਥਾ, ਉਹ ਪੰਜਾਬੀ ਮੈਂ ਛੋਟਾ ਸਾ ਕੁਛ, ਤੋ ਉਸਕੇ ਅਲਫਾਜ਼ ਤਾਂ ਮੇਰੇ ਕੋ ਯਾਦ ਨਹੀਂ, ਸੋ ਬਹੁਤ ਛੋਟਾ ਥਾ ਮੈਂ, ਲੇਕਿਨ ਉਹ ਬੀਚ ਮੇਂ ਵੋ ਉਸੇ ਚਾਬੀ ਸੇ ਭਰ ਕੇ ਚਲਤਾ ਥਾ ਗ੍ਰਾਮਾ ਫੋਨ ਦਾਦਾ ਬਾ ਕੇ ਜ਼ਮਾਨੇ ਕਾ। ਤੋ ਵੋ ਲਗਾਤੇ ਰੁਕ ਕੇ ਇੱਕਦਮ ਬੋਲਤੇ ਥੇ, ਮੈਂ ਹਸਨ ਸਿੰਘ ਮਸਤਾਨਾ ਲਾਹੌਰ ਵਿੱਚ ਗੱਲ ਕਰ ਰਹਾ ਹਾਂ, ਇਸ ਤਰ੍ਹਾਂ ਸੇ ਉਨਕਾ ਬਸ ਵੋ ਦੌਰ ਵੋ ਆ ਨਹੀਂ ਸਕਤਾ। ਬਹਰਲ ਮੇਰਾ ਗਾਣਾ ਇੱਕ ਪਸੰਦੀਦਾ ਹੈ, ਉਹ ਯੇ ਹੈ ਕਿ ਇੱਕ ਸ਼ੇਰ ਬੜਾ ਯਾਦ ਆਇਆ ਆਪਕੀ ਬਾਤਚੀਤ ਪੇ, ਕਿ ਯਾਰੋ ਹਮਾਰੇ ਸਾਥ ਇੱਕ ਅਜੀਬ ਵਾਕਿਆ ਹੁਆ, ਯਾਰੋ ਹਮਾਰੇ ਸਾਥ ਇੱਕ ਅਜੀਬ ਵਾਕਿਆ ਹੁਆ, ਹਮ ਠਹਿਰੇ ਰਹਿ ਗਏ, ਹਮਾਰਾ ਜ਼ਮਾਨਾ ਨਿਕਲ ਗਿਆ।
0: ਅੱਛਾ,
2: ਯਾਨੀ ਹਮ ਠਹਿਰੇ ਰਹਿ ਗਏ, ਹਮਾਰਾ ਜ਼ਮਾਨਾ ਨਿਕਲ ਗਿਆ, ਜਿੱਥੇ ਪੁਰਾਣੇ ਲੋਕ ਹੈ ਬੋਲੇਂਗੇ ਨਾ ਯਾਰ ਵੋ ਗੱਲ ਆਉਂਦੀ ਨਹੀਂ, ਉਹ ਕੈਸਾ ਆਏਂਗੇ ਬਤਾਈਏ, ਦਾਦਾ ਕੇ ਜ਼ਮਾਨੇ ਕਾ। ਤੋ ਮੇਰਾ ਇੱਕ ਗਾਣਾ ਫੇਵਰੇਟ ਹੈ, ਹੋ ਸਕੇ ਤੋ ਲਗਾ ਦੀਜੀਏ, ਮੈਂ ਬੜਾ ਪਸੰਦ ਸੇ ਸੁਣਤਾ ਹੂੰ, ਕਿ ਵੋ ਦਿਨ ਨਹੀਂ ਆਂਦੇ ਮੁੜ ਕੇ, ਬੈਠੇ ਸੀ ਟੱਪਰ ਜੁੜ
0: ਕੇ,
2: ਕੁੰਡੇ ਦਾ ਚਟਨੀ ਸੀ ਦੇ ਕੁੰਡੇ ਦਾ ਡਰੋਤਾ ਸੀ, ਹਾਂ ਤੋ ਬੜੇ ਉਹ ਸਾਹਿਬ ਬੈਠੇ ਰਹਤੇ ਡੰਡਾ ਲੈ ਕੇ, ਇੱਕ ਦਫ਼ਾ ਕੁੰਡੇ ਕਾ ਜ਼ਿਕਰ ਵੀ ਕਰੇ ਥੇ ਟਾਪਿਕ ਮੈਂ, ਕਿ ਯਾਰ ਉਹ ਬਾਬਾ ਦੇਗਾ ਗੁੰਡੇ ਸੇ ਡਰ ਲਗਤਾ ਥਾ, ਬੁਲਾ ਕੇ ਉੱਥੇ ਜਾਤੇ ਮੰਮੀ ਬੋਲਤੇ ਥੇ ਉੱਥੇ ਚਲੇ ਜਾਓ, ਦਾਦਾ ਜੀ ਇੰਤਜ਼ਾਰ ਕਰ ਰਹੇ ਸੀ, ਉਹ ਯਾਰ ਮੈਂ ਉੱਥੇ ਕਿਉਂ ਜਾਣਾ। ਤੋ ਇਹ ਬਾਤੇਂ ਹੈ ਬੜੀ, ਬਹਰਹਾਲ ਬਹੁਤ ਬਹੁਤ ਸ਼ੁਕਰੀਆ, ਆਈ ਲਵ ਯੂ ਸ਼ੋ,
0: ਥੈਂਕ
2: ਯੂ ਜਨਾਬ, ਥੈਂਕ ਯੂ ਥੈਂਕ ਯੂ।
0: ਸੋ ਦੋਸਤੋ, ਤੁਸੀਂ ਕੋਈ ਗਾਣੇ ਦੀ ਫਰਮਾਇਸ਼ ਕਰਨੀ ਹੋਵੇ, ਟਾਈਮ ਤਾਂ ਸਾਡੇ ਕੋਲ ਓਨਾ ਹੀ ਹੈ, ਲੇਕਿਨ ਕੋਸ਼ਿਸ਼ ਮੇਰੀ ਹੋਏਗੀ, ਲੇਕਿਨ ਜੇਕਰ ਕੋਸ਼ਿਸ਼ ਕਾਮਯਾਬ ਨਾ ਹੋਵੇ ਤਾਂ ਮੈਨੂੰ ਮਾਫ ਕਰਿਓ ਜ਼ਰੂਰ, ਤੇ ਲੇਕਿਨ ਅਗਲੇ ਪ੍ਰੋਗਰਾਮ ਵੱਲ ਚੱਲਦੇ ਹਾਂ, ਅਗਲੀ ਗੱਲਬਾਤ ਆਪ ਵੱਲ ਚੱਲਦੇ ਹਾਂ, ਤੇ ਢੀਂਡਸਾ ਸਾਹਿਬ ਦੀ ਪਸੰਦ ਹੈ ਗਾਣਾ ਮੈਂ ਕੱਢਿਆ, ਤੇ ਉਸ ਤੋਂ ਬਾਅਦ ਇੱਕ ਆਪਾਂ ਮੈਸੇਜ ਵੀ ਲਵਾਂਗੇ, ਪਹਿਲਾਂ ਸੁਣੋ ਇਹ ਪਿਆਰਾ ਜਿਹਾ ਗਾਣਾ।

0: ਹਾਂਜੀ ਹਾਂਜੀ ਟਿੰਸਾ ਸਾਹਿਬ ਪੈਟਰਨ ਜਿਹਾ ਓਹਦੇ ਵਿਚ ਵਰਡਿੰਗ ਨੂੰ ਫਿੱਟ ਕਰ ਦਿੰਦੇ ਆ, ਲੇਕਿਨ ਗਾਣੇ ਦੀ ਜਿਹੜੀ ਸੋਲ ਹੈ ਨਾ ਉਹ ਖਤਮ ਹੋ ਜਾਂਦੀ ਹੈ ਇਹਦੇ ਨਾਲ ਗਾਣੇ
1: ਅਸਲੀ ਜਿਹੜਾ
0: ਤਵਾ ਹੈ ਨਾ ਤਵਾ ਆਇਆ ਹੋਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦੋਸਤੋ 647-5553 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਸਾਡੇ ਨਾਲ ਕਰ ਸਕਦੇ ਹੋ, ਤੇ ਮੈਂ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਲਾਂ, ਫਿਰ ਆਪਾਂ ਅੱਗੇ ਚੱਲਾਂਗੇ ਪ੍ਰੋਗਰਾਮ ਨੂੰ ਲੈ ਕੇ। ਸਾਡੇ ਅਗਲੇ ਪ੍ਰਾਊਡ ਸਪੌਂਸਰਡ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਕੋਈ ਆਪਣੇ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਕਰਨਾ ਹੋਵੇ, ਤਾਂ ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਫੋਨ ਕਰੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਫੋਨ ਨੰਬਰ 905-399-8010-9053-99-6110। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ, ਤੁਸੀਂ ਕੋਈ ਪ੍ਰੋਪਰਟੀ ਲੈਣ ਦਾ ਵਿਚਾਰ ਹੈ ਜਾਂ ਪ੍ਰੋਪਰਟੀ ਕੁਝ ਵੇਚਣ ਦਾ ਵਿਚਾਰ ਹੈ, ਲੀਜ਼ 'ਤੇ ਲੈਣੀ ਜਾਂ ਲੀਜ਼ 'ਤੇ ਦੇਣੀ ਹੈ, ਅਤੇ ਤੁਸੀਂ ਇਹਨਾਂ ਦੀਆਂ ਸਰਵਿਸਿਜ ਲੈ ਸਕਦੇ ਹੋ। 416-525-7474 ਇਹਨਾਂ ਦਾ ਨੰਬਰ ਹੈ, 416-525-7400। ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਨਾਂ ਦੀ ਡੀਲਿੰਗ ਹੋਏਗੀ ਅਤੇ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਐਡਵਾਈਸ ਕਰਨਗੇ। ਤੁਸੀਂ ਫੋਨ ਇਹਨਾਂ ਦਾ ਨੰਬਰ ਨੋਟ ਕਰੋ, 416-525-7400, 416-525-7400। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ। ਡਾਕਟਰ ਸਾਹਿਬ ਕਿਵੇਂ ਹੁਣ ਫੀਫਾ ਦਾ ਕੀ ਚੱਲ ਰਿਹਾ ਮੈਚ, ਕੱਲ ਹੈਗਾ ਫਾਈਨਲ? ਤੀਜੇ ਨੰਬਰ ਦੇ ਮੈਚ ਦੀ
1: ਦੇਖੋ, ਦੋਨੋ ਟੀਮਾਂ ਬਰਾਬਰ ਦੀਆਂ ਨੇ ਤੇ ਦੇਖੋ ਇਹਦੇ ਚ ਕੌਣ ਲੈ ਕੇ ਜਾਂਦਾ। ਪਹਿਲਾਂ ਤਾਂ ਇਹਦੇ ਜੀ ਕੰਟਰੋਵਰਸੀ ਬੜੀ ਸੀ, ਦੋਨੋ ਟੀਮਾਂ ਕਹਿ ਰਹੀਆਂ ਸੀ ਕਿ ਤੀਜੇ ਨੰਬਰ ਤੇ ਅਸੀਂ ਨਹੀਂ ਖੇਡਣਾ।
0: ਜੀ ਜੀ ਜੀ ਜੀ, ਅੱਛਾ।
1: ਪਰ ਫੀਫਾ ਦਾ ਜਿਹੜਾ ਰੂਲ ਆ ਉਹਨੂੰ ਤੋੜ ਨੀ ਸਕਦਾ ਕੋਈ ਵੀ,
0: ਬਿਲਕੁਲ ਬਿਲਕੁਲ,
1: ਚਾਹੇ ਜਿਵੇਂ ਮੀਂਹ ਹੋਵੇ ਹਨੇਰੀ ਹੋਵੇ, ਚਾਹੇ ਤੁਸੀਂ ਦੇਖੋ ਕਿਵੇਂ ਸਨੋਹ ਦੇ ਵਿੱਚ ਵੀ ਮੈਚ ਹੁੰਦੇ।
0: ਜੀ ਜੀ ਜੀ ਜੀ ਜੀ ਜੀ
1: ਜੀ, ਹੁਣ ਕੱਲ ਨੂੰ ਮੈਚ
0: ਫਾਈਨਲ 19 ਤਰੀਕ ਨੂੰ ਹੈ। ਤੁਸੀਂ ਫਾਈਨਲ ਦਾ ਤੁਹਾਡੀ ਪ੍ਰੈਡਿਕਸ਼ਨ ਕੀ ਹੈ, ਤੁਸੀਂ ਇੱਕ ਦੱਸੋ ਬਸ, ਇਹ ਜਿੱਤੂਗਾ ਫਿਰ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ।
1: ਦੇਖੋ ਟੀਮਾਂ ਤਾਂ ਦੋਨੋਂ ਹੀ ਤਕੜੀਆਂ ਨੇ,
0: ਬਸ ਤੁਸੀਂ ਦੱਸੋ ਨਾ ਤੁਹਾਡੇ ਮੁਤਾਬਕ ਕਿਹੜਾ ਵਿਨਰ ਡਿਜ਼ਰਵ ਕਰਦਾ।
1: ਦੇਖੋ ਅਰਜਨਟੀਨਾ ਵੀ ਬਰਾਬਰ ਆ ਤੇ ਉਹ ਦੂਜੀ ਵੀ
0: ਨਹੀਂ, ਫਿਰ ਗੱਲ ਤਾਂ ਉਹ ਤਾਂ ਦੋਨਾਂ ਵਾਲੀ ਹੋ ਗਈ ਨਾ, ਭਲਵਾਨ ਜਦੋਂ ਦੋ ਖੁੱਲਦੇ ਜਿੱਤਣਾ ਤੇ ਇੱਕ ਨੇ ਹੁੰਦਾ। ਹਾਂ, ਤੁਹਾਡੇ ਮੁਤਾਬਕ ਕਿਹੜਾ ਜੇਤੂ ਬਣ ਸਕਦਾ ਹੈ, ਤੁਸੀਂ ਦੱਸੋ ਇਹਦੇ ਚ ਆਪਾਂ ਕਿਹੜਾ ਕੋਈ ਸ਼ਰਤ ਲਗਾ ਰਹੇ ਹਾਂ। ਕੋਈ ਗੱਲ ਨੀ,
1: ਮੇਰੇ ਮੁਤਾਬਕ ਤਾਂ ਮੈਨੂੰ ਲੱਗਦਾ ਵਾ ਕਿ ਅਰਜਨਟੀਨਾ ਹਾਰ ਜੂਗੀ।
0: ਚਲੋ ਜੀ, ਅਰਜਨਟੀਨਾ ਹਾਰ ਜੂਗੀ ਤੇ ਇੰਗਲੈਂਡ ਜਿੱਤ ਜੂਗੀ। ਚਲੋ ਜੀ, ਡਾਕਟਰ ਸ਼ੁਕਰੀਆ ਅਪਡੇਸ਼ਨ ਵਾਸਤੇ। ਡਾਕਟਰ ਜਸਵੀਰ ਚੌਹਾਨ ਜੀ, ਤੁਹਾਨੂੰ ਕੋਈ ਸਰਵਿਸ ਚਾਹੀਦੀ ਹੋਏ ਸਿਹਤ ਦੇ ਸੰਬੰਧ ਵਿੱਚ ਇਹਨਾਂ ਤੋਂ ਲੈ ਸਕਦੇ ਹੋ, 647-993-1484 ਇਹਨਾਂ ਦਾ ਨੰਬਰ ਹੈ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਚਰਨਪ੍ਰਾਤ ਜੀ, ਸਤਿ ਸ਼੍ਰੀ ਅਕਾਲ ਭਾਜੀ।
2: ਪ੍ਰਕਾਸ਼
0: ਸਿੰਘ ਬਾਦਲ ਤੇ ਆਸਾ ਸਿੰਘ ਮਸਤਾਨਾ,
2: ਹਾਂਜੀ ਇਕੱਠੇ ਕਲਾਸ।
0: ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ, ਬੜੀ ਨਵੀਂ ਜਾਣਕਾਰੀ ਤੁਸੀਂ ਅਭੀ ਦਿੱਤੀ ਹੈ।
2: ਬਾਕੀ ਇੱਕ ਮੈਂ ਦਾਤ ਦਊਂਗਾ, ਮਤਲਬ ਇਹ ਕਹੂੰਗਾ ਜਿਹੜੀ ਖਲੀਲ ਹੋਣੀ ਆਪਣੇ ਕੱਲ ਭਾਈ ਸਾਹਿਬ ਆਏ ਸੀਗੇ ਲੰਡਨ ਤੋਂ, ਉਹਨਾਂ ਦੀ ਜਿਹੜੀ ਹਿੰਦੀ ਆ ਉਹ ਵੀ ਪੰਜਾਬੀ ਵਰਗੀ ਆ।
0: ਨਹੀਂ ਨਹੀਂ, ਅੱਛਾ ਬੋਲਦੇ, ਉਹਨਾਂ ਨੂੰ ਨੌਲੇਜ ਬੜੀ ਹੈ। ਮੈਂ ਨਾ ਕੱਲ ਉਹਨਾਂ ਦੀ ਨੌਲੇਜ, ਉਹ ਖਲੀਲ ਜੀ ਜਦੋਂ ਗੱਲ ਕਰਦੇ ਨਾ ਉਹਨਾਂ ਦੀ ਗੱਲਬਾਤ ਦੇ ਵਿੱਚ ਰਵਾਨਗੀ ਬੜੀ ਹੈ।
2: ਉਹ ਪਤਾ ਪਹਿਲਾਂ ਸੋਚਦੇ ਆ ਫਿਰ ਬੋਲਦੇ ਆ, ਪਹਿਲਾਂ ਉਹਨਾਂ ਨੇ ਸੋਚਿਆ ਹੁੰਦਾ ਸਭ ਕੁਝ ਫਿਰ ਬੋਲਦੇ ਆ।
0: ਹਾਂ ਚਲੋ, ਆਸਾ ਸਿੰਘ ਮਸਤਾਨਾ ਦਾ ਇੱਕ ਗਾਣਾ ਕੱਢਿਆ, ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਦਾ ਬੜਾ ਖੂਬਸੂਰਤ ਗਾਣਾ ਤੁਹਾਨੂੰ ਮੈਂ ਸ਼ੇਅਰ ਕਰਦਾ, ਤੁਸੀਂ ਸੁਣੋ ਬਸ ਬਸ ਹੁਣੇ ਸੁਣ ਦੋ
2: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਓ ਜੀ ਸੁਣੋ ਗਾਣਾ ਤੁਸੀਂ ਆਸਾ ਸਿੰਘ।

ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਬਹੁਤ ਖੂਬਸੂਰਤ ਅੱਛੇ ਅੱਛੇ ਪਿਆਰੇ ਪਿਆਰੇ ਗਾਣੇ ਜਿਹੜੇ ਇਹਨਾਂ ਦੇ ਆਏ ਇੱਕ ਟਾਈਮ ਦੇ ਵਿੱਚ ਬੜੀ ਵਧੀਆ ਜੋੜੀ ਸੀ ਇਹ ਆਸਾ ਸਿੰਘ ਮਸਤਾਨਾ ਉਹਦਾ ਤਾਂ ਵਿਚਾਰਾ ਬੜਾ ਮੋਟਾ ਹੁੰਦਾ ਸੀ ਕੋਈ ਬਸ ਹਿੱਲਣ ਹੁਲਣ ਦੀ ਇਹਦੀ ਗੁੰਜਾਇਸ਼ ਨਹੀਂ ਹੁੰਦੀ ਬਸ ਖੜਾ ਇੱਦਾਂ ਲੱਗਦਾ ਸੀ ਇਹਦੇ ਮੂੰਹ 'ਚੋਂ ਆਵਾਜ਼ ਹੀ ਨਿਕਲਦੀ ਬਸ ਥੋੜ੍ਹੀ ਥੋੜ੍ਹੀ ਨਾ ਖੱਬੇ ਨਾ ਸੱਜੇ ਜਾਂ ਥੋੜ੍ਹੇ ਥੋੜ੍ਹੇ ਹੱਥ ਜਿਹੜੇ ਹਿਲਾਉਂਦਾ ਹੁੰਦਾ ਸੀ ਮੂਵਮੈਂਟ ਕਰਦਾ ਹੁੰਦਾ ਸੀ ਤੇ ਸਰੀਰ ਵਿਚਾਰੇ ਦਾ ਬਹੁਤ ਭਾਰਾ ਹੁੰਦਾ ਸੀ ਉਹ ਬੈਂਕ ਦੇ ਵਿੱਚ ਲੱਗਿਆ ਹੁੰਦਾ ਸੀ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਇਹ ਦਿੱਲੀ ਬੈਂਕ ਦੇ ਵਿੱਚ ਕਿਸੇ 'ਚ ਜੌਬ ਕਰਦਾ ਸੀ ਸੋ ਮੈਂ ਗੱਲ ਕਰ ਰਿਹਾ ਸੀ ਕਿ ਸਟੇਜ ਦੇ ਉੱਪਰ ਆਉਣ ਦੀ ਜਿਹੜੀ ਐਂਟਰੀ ਹੁੰਦੀ ਸੀ ਨਾ ਬੜੇ ਬੜੇ ਕਲਾਕਾਰਾਂ ਦੀ ਵਧੀਆ ਅੰਦਾਜ਼ ਦੇ ਵਿੱਚ ਤੁਸੀਂ ਖਾਸ ਤੌਰ 'ਤੇ ਦੇਖਦੇ ਹੁੰਦੇ ਸੀ ਮੁਹੰਮਦ ਸਦੀ ਰਣਜੀਤ ਕੌਰ ਜਦੋਂ ਸਟੇਜ ਦੇ ਉੱਪਰ ਐਂਟਰੀ ਹੋਣੀ ਹੈ ਸਟੇਜ ਦੇ ਬੈਕ ਸਾਈਡ ਦੇ ਉੱਪਰ ਕਾਰ ਲੱਗਣੀ ਆ ਕੇ ਉਹਨਾਂ ਦੀ ਜਦੋਂ ਤੱਕ ਕਿਤੇ ਗਲੀ ਮੁਹੱਲੇ ਦੇ ਵਿੱਚ ਹੈ ਉਦੋਂ ਤੱਕ ਕਿਸੇ ਦੀ ਬੈਠਕ ਬੁਠਕ ਵਿੱਚ ਆ ਕੇ ਬੈਠਦੇ ਹੁੰਦੇ ਸੀ ਤਿਆਰ ਹੁੰਦੇ ਸੀ ਅਤੇ ਜਦੋਂ ਕਿਤੇ ਬਾਹਰ ਖੁੱਲ੍ਹੇ ਦੇ ਵਿੱਚ ਸਟੇਜ ਕਿਤੇ ਲੱਗੀ ਹੋਣੀ ਤਾਂ ਉਹਨਾਂ ਦੀ ਕਾਰ ਬੈਕ ਸਟੇਜ ਦੇ ਉੱਪਰ ਆ ਕੇ ਲੱਗਣੀ ਅਤੇ ਕਿਆ ਕਰੇਜ਼ ਹੁੰਦਾ ਸੀ

0: ਸਤਿ
1: ਸਤਿ
0: ਸ਼੍ਰੀ ਅਕਾਲ ਜੀ।
1: ਬਹੁਤ ਵਧੀਆ। ਤੁਹਾਡੇ ਨਾਮ ਜਿਹੜਾ ਫੋਨ ਦਾ ਆਉਂਦਾ ਨਾ, ਕੀ ਲਿਖਿਆ? ਡਰੇਨੋ ਟੋਰਾਂਟੋ ਆਉਂਦਾ?
0: ਹਾਂਜੀ ਹਾਂਜੀ ਟ੍ਰੈਨੋ ਜੀ, ਹਾਂਜੀ
1: ਅੱਛਾ ਅੱਛਾ
0: ਕੰਪਨੀ ਦਾ ਨਾਮ ਹੈ ਜੀ।
1: ਅੱਛਾ, ਡਰੇਨੋ ਟੋਰਾਂਟੋ ਤੁਹਾਡੀ ਕੰਪਨੀ ਦਾ ਨਾਮ ਹੈ।
0: ਹਾਂਜੀ ਹਾਂਜੀ।
1: ਚਲੋ ਸ਼ੁਕਰੀਆ ਜੀ,
0: ਇਹ ਆਪਣਾ
1: ਮਿਹਰਬਾਨੀ ਫੋਨ ਕਰਨ
0: ਪ੍ਰੋਗਰਾਮ
1: ਵਾਸਤੇ
0: ਤੁਹਾਡਾ
1: ਜੀ।
0: ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਹੈਗਾ।
1: ਥੈਂਕ ਯੂ ਮਿਹਰਬਾਨੀ ਹੈ।
0: ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਜੋ ਆਹ ਕਲਾਕਾਰ ਜਦੋਂ ਆਉਂਦੇ ਸੀ, ਖਾਸ ਕਰਕੇ ਮਸਦੀਕ ਰਣਜੀਤ ਕੌਰ
1: ਜੀ,
0: ਬਾਕੀ ਆਪਦੇ ਸਮੇਂ ਦੇ ਸਟਾਰ ਰਹੇ ਹੈ ਜੀ। ਬਹੁਤ
1: ਬਿਲਕੁਲ
0: ਬੜੇ ਹਲੀਮੀ ਹਲੀਮੀ ਵਾਲੇ ਵੀ ਸੀ ਜੀ ਬੰਦੇ ਇਹ, ਨਾ ਕੋਈ ਇਹਨਾਂ ਚ ਚਲੋ ਧੰਦਾ ਤਾਂ ਹਰ ਬੰਦੇ ਨੇ ਕਰਨਾ ਹੁੰਦਾ,
1: ਕਰਨਾ ਜੀ,
0: ਕਿਉਂਕਿ ਰੋਟੀ ਵੀ ਖਾਣੀ ਹੈ।
1: ਬਿਲਕੁਲ ਬਿਲਕੁਲ।
0: ਪਰ ਇਹ ਬੰਦੇ ਨਾ ਜੀ ਸਮਝ ਜਾਂਦੇ ਸੀ ਅਗਲੇ ਦੀ ਗੱਲ ਨੂੰ ਨਾ। ਜੇ ਕੋਈ ਕਹਿ ਜਾਂਦਾ ਸੀ ਵੀ ਸਾਡੇ ਧੀ ਪੁੱਤ ਦਾ ਵਿਆਹ ਹੈ ਭਾਈ, ਸਾਡੇ ਕੋਲ ਇੰਨੇ ਕੁ ਪੈਸੇ ਆ,
1: ਹਾਂ
0: ਕੋਈ ਨੀ ਯਾਰ
1: ਬਿਲਕੁਲ
0: ਉਹਨੇ ਚ ਕਰ ਦਾਂਗੇ। ਅੱਜ ਵਾਲੇ ਤਾਂ ਜੀ ਇਹ ਪਤਾ ਨੀ ਕੀ ਦਿਮਾਗ ਖਰਾਬ ਹੋਇਆ ਇਹਨਾਂ ਦਾ, ਇਹ ਤਾਂ ਇਹ ਆਉਂਦੇ ਆ ਜੀ ਉੱਥੇ ਜਿਵੇਂ ਆਪਣਾ ਪਾਕਿਸਤਾਨ ਤੇ ਹਮਲਾ ਕਰਨ ਹੀ ਚੱਲੇ ਹੁੰਦੇ
1: ਬਿਲਕੁਲ। ਨਾਲ ਇਹਨਾਂ ਦੇ ਤੁਸੀਂ
0: ਪੰਦਰਾਂ
1: ਦੇਖੋ, ਇਹਨਾਂ ਦੇ ਨਾਲ ਸਿਕਿਉਰਿਟੀ ਵਾਲੇ ਕਿੰਨੇ ਹੁੰਦੇ ਰੱਖੇ ਇਹਨਾਂ ਨੇ ਜਿਹੜੇ ਆਪਣੇ।
0: ਮੈਂ ਕਿਹਾ ਜੀ ਦਿਮਾਗ ਖਰਾਬ ਹੋਇਆ ਵਾ ਇਹਨਾਂ ਦਾ, ਆਉਂਦਾ ਇਹਨਾਂ ਨੂੰ ਡੱਕਾ ਨੀ ਗਾ, ਤਾਂ ਉੱਥੇ ਕੱਖ ਨੀ ਪਤਾ ਇਹਨਾਂ ਨੂੰ ਵੀ ਵਿਆਹ ਚ ਕੋਈ ਆਪਣਾ ਤੁਹਾਨੂੰ ਕਿਹਨੇ ਸੱਦਿਆ ਹੈਗਾ, ਉਹਦਾ ਅਗਲੇ ਦਾ ਕੋਈ ਕਿਸੇ ਦੇ ਭੈਣ ਭਰਾ ਰਿਸ਼ਤੇਦਾਰ, ਨਾ ਕੋਈ ਕਿਸੇ ਨਾ ਕੋਈ ਉਹ ਜਾਂ ਕੋਈ ਗੀਤ ਗਾਓ ਵੀ ਅਗਲੇ ਆਉਣ, ਉਹ ਜੀ ਟਰਪਾਲ ਛੱਡ ਕੇ ਉੱਥੇ ਚਲੇ ਜਾਂਦੇ ਆ ਜੀ। ਤੇ ਸਟੇਜ ਤੇ ਕਿਸੇ ਨੂੰ ਆਪਣਾ ਨਾ ਕਿਸੇ ਭੈਣ ਭਰਾ ਨੂੰ ਮਿਲਦੇ ਆ, ਨਾ ਕੋਈ ਚੱਜ ਦਾ ਗੀਤ, ਉਹ ਰਿਕਾਰਡਿੰਗ ਹੀ ਕੀਤੀ ਹੁੰਦੀ ਹੈ ਜੀ ਪਹਿਲਾਂ ਵਾਸਤੇ। ਤੇ ਅੱਜ ਕੱਲ ਤਾਂ ਜੀ ਬਹੁਤ ਬੁਰਾ ਹਾਲ ਆ ਪੰਜਾਬ ਚ, ਦਸ ਦਸ ਲੱਖ ਰੁਪਇਆ ਲੈਂਦੇ ਆ ਜੀ ਛੋਟੇ ਕਲਾਕਾਰ।
1: ਲੈਂਦੇ ਲੈਂਦੇ ਬਿਲਕੁਲ ਲੈਂਦੇ, ਬਿਲਕੁਲ ਸਹੀ ਗੱਲ ਹੈ।
0: ਠੀਕ
1: ਹੈ ਪੁਰਾਣੇ ਸਮਿਆਂ ਚ ਜਦੋਂ ਸਿੰਗਰ ਆਉਂਦੇ ਸੀ ਨਾ, ਉਹਨਾਂ ਕੋਲ ਇੱਕ ਵਾਜਾ ਇੱਕ ਢੋਲਕੀ ਤੇ ਬਸ, ਦੋ ਇੱਕ ਤੂੰਬੀ ਆਪ ਵਜਾ ਲਈ ਜਾਂ ਇੱਕ ਅੱਧਾ ਹੋਰ ਸਾਜ, ਬਸ ਦੋ ਤਿੰਨ ਤੋਂ ਜ਼ਿਆਦਾ ਨਹੀਂ ਹੁੰਦੇ। ਹੁਣ ਤੇ 15-15 20-20 ਤਾਂ ਸਾਜੀ ਹੁੰਦੇ ਨਾਲ, ਤੇ ਸਿਕਿਉਰਿਟੀ ਗਾਰਡ ਵੱਖਰੇ ਹੁੰਦੇ ਨਾਲ, ਸਟੇਜ ਸੈਕਟਰੀ ਵੱਖਰਾ ਹੁੰਦਾ ਹੈ, ਤੇ ਕਿਆ ਉਹ ਤਾਂ ਹਜੂਮ ਇਕੱਠਾ ਹੋਇਆ ਹੁੰਦਾ ਹੁਣ ਤਾਂ ਜੀ ਉੱਥੇ ਪੂਰਾ।
0: ਜਿਵੇਂ ਹੁਣ ਜੀ ਆਪਣੇ ਸੀਨੀਅਰ ਬੰਦੇ ਸਾਰੇ ਆ ਕਾਲ ਕਰਕੇ ਗਏ ਆ, ਤੇ ਜੇ ਕਿਤੇ ਇਹਨਾਂ ਦੇ ਸਮੇਂ ਦੇ ਵਿੱਚ ਆ ਜਿਹੜੇ ਕਲਾਕਾਰਾਂ ਦਾ ਆਸਾ ਸਿੰਘ ਮਸਤਾਨਾ ਕਹਿ ਲੋ ਜਾਂ ਆਪਣਾ ਸਰਪੰਚ ਸਾਹਿਬ ਕਹਿ ਲੋ ਸੰਧੂ ਜੀ
1: ਜੀ ਜੀ ਜੀ
0: ਤੇ ਆਪਣੇ ਮੁਹੰਮਦ ਸਦੀਕ, ਕੁਲਦੀਪ ਮਾਨਕ ਸਾਡੇ ਇਲਾਕੇ ਦਾ ਸੀ ਜੀ ਇੱਧਰ ਬਠਿੰਡੇ ਵਾਲ ਦਾ ਨਾ।
1: ਅੱਛਾ, ਜਲਾਲ ਤੁਸੀਂ ਨਾ ਪਿੰਡ
0: ਤੇ ਜਲਾਲ ਦਾ, ਹਾਂਜੀ। ਤੇ ਸਾਡੇ ਦੱਸਦੇ ਹੁੰਦੇ ਆ ਜੀ, ਮੇਰੇ ਤਾਇਆ ਜੀ ਦੱਸਦੇ ਹੁੰਦੇ ਸੀ, ਕਹਿੰਦੇ ਯਾਰ ਇਹ ਪ੍ਰੋਗਰਾਮ ਜਦੋਂ ਲੱਗ ਜਾਂਦਾ ਤਾਂ ਇਹਨੇ ਕਦੇ ਆਈ ਨਹੀਂ ਸੀ ਆਖਿਆ ਵੀ ਪੈਸੇ, ਕਹਿੰਦੇ ਜਿੰਨੀ ਦੀ ਇਹ ਪਾਦੇ ਪਾਦੇ।
1: ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ, ਕਿ ਮੈਂ ਵੀ ਗੱਲ ਇਹਦੀ ਸੁਣੀ, ਇਹਨੇ ਕਹਿੰਦੇ ਫੋਨ ਕਰਨਾ ਵੀ ਕਿੰਨੀ ਤਰੀਕ ਨੂੰ ਹੋਇਆ, 24 ਨੂੰ 2400 ਦੇ ਦਿਓ, ਬਸ ਕੋਈ ਗੱਲ ਨਹੀਂ।
0: ਹਾਂਜੀ ਹਾਂਜੀ, ਆਹੀ ਇਹਦਾ ਸਿਸਟਮ ਸੀਗਾ ਅੱਜ ਕੱਲ੍ਹ ਦਾ ਜੀ ਇਹ। ਪਰ ਬੰਦਿਆਂ ਚ ਹਲੀਮੀ ਵੀ ਬਹੁਤ ਸੀ ਜੀ,
1: ਹਲੀਮੀ
0: ਕਿਸੇ ਨੇ ਦਾਰੂ ਪੀਤੀ ਹੈ, ਦਾਰੂ ਪੀਤੀ ਜੀ, ਕਿਸੇ ਨੇ ਕਹਿਤਾ ਵੀ ਭਾਈ ਆਹ ਲਾ ਦੇ, ਇਹ ਸਮਝਦੇ ਸੀ ਵੀ ਪੁਰਾਣੇ ਦੇ ਅਸੀਂ
1: ਯਾਦ ਕਰਦੇ ਆ ਤਾਂ ਹੀ ਕਰਦੇ ਨਾ, ਵੀ ਵਧੀਆ ਕਲਾਕਾਰ ਵੀ ਸੀ, ਵਧੀਆ ਇਨਸਾਨ ਵੀ ਸੀਗੇ।
0: ਹਾਂਜੀ, ਨਹੀਂ ਥੈਂਕ ਯੂ ਜੀ,
1: ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, 0426। ਸਤਿ ਸ਼੍ਰੀ ਅਕਾਲ ਜੀ, 0426।
2: ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਹਾਂ ਠੀਕ ਹੈ ਜੀ, ਠੀਕ ਹੈ ਜੀ। ਸਾਡੇ ਪਿੰਡ ਜੀ ਤਿੰਨ ਕਲਾਕਾਰ ਸੀ ਜੀ ਇਸ ਟਾਈਮ।
1: ਅੱਛਾ,
2: ਕਰਨੈਲ ਗਿੱਲ ਤਾਂ ਸਾਡੇ ਨੇਬਰ ਸੀ ਗਰੇਵਾਲ ਜੀ।
1: ਅੱਛਾ ਅੱਛਾ ਅੱਛਾ, ਵੈਰੀ ਗੁੱਡ।
2: ਹਾਂਜੀ ਜੀ, ਸਾਡੇ ਦੇਖ ਲਓ ਹੁਣ ਸਾਡੇ ਹਰਦੀਪ ਗਰੇਵਾਲ, ਸਾਡਾ ਤੇਰਾ ਭਤੀਜਾ।
1: ਅੱਛਾ ਅੱਛਾ, ਹਰਦੀਪ ਗਰੇਵਾਲ।
2: ਹਾਂਜੀ ਹਾਂਜੀ ਹਾਂਜੀ,
1: ਉਹ ਇਹਨਾਂ ਦੇ ਪਰਿਵਾਰ ਚੋਂ ਹੈ?
2: ਨਹੀਂ ਨਹੀਂ, ਉਹ ਸਾਡੇ ਪਰਿਵਾਰ ਸੀ।
1: ਅੱਛਾ ਜੀ, ਅੱਛਾ ਅੱਛਾ, ਠੀਕ ਹੈ ਜੀ।
2: ਹਾਂਜੀ, ਤੇ ਜਦੋਂ ਆਸਾ ਸਿੰਘ ਮਸਤਾਨਾ ਇਹ ਮਤਲਬ ਜੀ ਸੀ, ਹੈ ਸਰੀਰ ਦੇ ਭਾਰੇ ਸੀ,
1: ਭਾਰਾ ਸੀ ਸਰੀਰ ਦੇ, ਪਜਾਮੀ ਪਾ ਕੇ ਰੱਖਦਾ ਹੁੰਦਾ ਸੀ, ਭੀੜੀ ਜੀ ਪਜਾਮੀ।
2: ਹਾਂਜੀ ਹਾਂਜੀ, ਸਾਡੇ ਨਾਲ ਇੱਕ ਰਹਿਣ ਗਏ ਦੇ ਨਾਲ ਸਾਡੀ ਕੰਧ ਰਾਜੀ ਇਹਨਾਂ ਦੇ ਢੇੜੇ ਚ ਬੈਠੇ ਹੁਣ
1: ਜੀ ਜੀ ਜੀ,
2: ਉਧਰ ਚਰਨ ਗਰੇਵਾਲ ਨੇ ਆ ਜਾਣਾ ਜੀ। ਤੇ ਬੜੇ ਸੋਹਣੇ, ਬਹੁਤ ਸੋਹਣਾ, ਤੇ ਇਧਰੋਂ ਮੁਹੰਮਦ ਸਦੀਕ ਜਦੋਂ ਆਉਂਦੇ ਸੀ ਸਾਡੇ ਨਾਗੇ ਮੁੰਡੀਆਂ ਪਿੰਡ ਪੈਂਦਾ, ਮੁੰਡੀਆਂ ਆਪਣੇ ਚੰਡੀਗੜ੍ਹ ਰੋਡ ਤੇ ਆ, ਤੇ ਮਹਾਨਤਾ ਦਾ ਡੇਰਾ ਜੀ ਉੱਥੇ, ਮੈਂ ਕਹਿੰਦਾ 40-50 ਹਜ਼ਾਰ ਬੰਦਾ ਇਕੱਠਾ।
1: ਹਾਂ ਵਾਕਿਆ ਸਹੀ ਗੱਲ, ਬਿਲਕੁਲ ਸਹੀ ਗੱਲ। ਮੁਹੰਮਦ ਸਦੀਕ ਦਾ ਤਾਂ, ਮੁਹੰਮਦ ਸਦੀਕ ਦਾ ਤਾਂ ਕਰੇਜ ਹੁੰਦਾ ਹੀ ਬਹੁਤ ਸੀ ਨਾ ਉਦੋਂ, ਇਹਨਾਂ ਨੇ ਤਾਂ ਬਿਲਕੁਲ ਹਾਈਟ ਤੇ ਪਹੁੰਚਾਤਾ ਸੀ ਨਾ ਦੁਗਾਣਾ ਗਾਇਕੀ ਨੂੰ।
2: ਹਾਈਟ ਤੇ ਕੀ ਆਵਾਜ਼ ਬੜੀ ਸੀਗੀ ਜੀ, ਬਸ ਦੇਖ ਲਓ ਜੀ ਰਣਜੀਤ ਤੋਂ ਇਹਦਾ ਸੋਹਣਾ ਦੇਖਣ ਦੇ ਲੋਕਾਂ ਟਿਕ ਕੇ ਬਹਿ ਜਾਂਦੇ ਸੀ।
1: ਹਾਂ ਵੇਖੋ, ਟਾਈਮ ਟਾਈਮ ਦੀਆਂ ਗੱਲਾਂ ਨਾ, ਮੁਹੰਮਦ ਸਦੀਕ ਅੱਜ ਵੀ ਵਿਚਾਰਾ ਗਾ ਲੈਂਦਾ ਥੋੜਾ ਬਹੁਤਾ, ਲੇਕਿਨ ਰਣਜੀਤ ਕੌਰ ਮੈਂ ਪਿੱਛੇ ਜੇ ਦੇਖਿਆ ਤਾਂ ਵਿਚਾਰੀ ਦੀ ਆਵਾਜ਼ ਵੀ, ਬੋਲਣਾ ਵਿਚਾਰੀ ਬੰਦ ਹੋ ਗਈ ਹੈ
2: ਉਮਰ ਦੇ ਹਿਸਾਬ ਨਾਲ,
1: ਉਮਰ ਦੇ ਹਿਸਾਬ ਨਾਲ। ਹਾਂ ਲੇਕਿਨ ਆਪਣੇ ਜ਼ਮਾਨੇ ਚ ਰਾਜ ਕੀਤਾ ਜੀ ਇਹਨਾਂ ਨੇ।
2: ਮੈਂ ਕਹਿੰਦਾ ਜੀ ਉਹ ਜ਼ਮਾਨਾ ਚੰਗਾ ਸੀਗਾ ਜੀ, ਸੁਣ ਜਾਂਦੇ ਸੀ ਗੱਡੀਆਂ ਟਰੱਕਾਂ ਤੇ ਟਰਾਲੀਆਂ ਤੇ, ਕਿਤੇ ਪੂਰਾ ਤੁਸੀਂ ਕਿਤੇ ਸੁਣ ਕੇ ਦੇਖਿਓ, ਮਾਨਸਾ ਦਾ ਡੇਰਾ ਇੱਥੇ ਵੱਜਦਾ
1: ਜੀ ਜੀ,
2: 7-8
1: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੇ ਨਾਲ, ਬਿਲਕੁਲ 100% ਸਹੀ ਗੱਲ ਹੈ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਅਸੀਂ ਮੈਂ ਸੁਣਾਉਂਦਾ ਰਹਿਣਾ ਤੁਹਾਨੂੰ।

0: ਜੁੜਦਾ ਰਹਿੰਦਾ ਪੁਰਾਣੇ ਸਿੰਗਰਾਂ ਦੇ ਨਾਲ। ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ, ਬਰੀਫ ਦੇ ਵਿੱਚ ਦੱਸੋ ਨਾ, ਇੱਕ ਅੱਧੇ ਮਿੰਟ ਦੇ ਵਿੱਚ ਟਾਈਮ ਹੋ ਗਿਆ।
1: ਰਾਜਵੀਰ
0: ਜਵੰਦਾ ਤੇ ਉਹ ਤਾਂ ਸਟਾਰ ਕਲਾਕਾਰ ਸੀ ਜੀ, ਪਰਮਾਤਮਾ ਪਰਮਾਤਮਾ ਨੂੰ ਵੀ ਲੋੜ ਹੈ, ਜਲਦੀ ਲੈ ਜਾਂਦਾ। ਦੇਖੋ
1: ਸ਼ੁਕਰੀਆ।
0: ਸੋ ਦੋਸਤੋ, ਪ੍ਰੋਗਰਾਮ ਸਾਡਾ ਹੁਣ ਜਿਹੜਾ ਵੱਧ ਰਿਹਾ ਸਮਾਪਤੀ ਦੇ ਵੱਲ, ਤੇ ਹੁਣ ਲਾਸਟ ਦੇ ਵਿੱਚ ਇੱਕ ਤੁਹਾਨੂੰ ਮੈਂ ਛੋਟਾ ਜਿਹਾ ਦੇਣਾ ਮੈਸੇਜ, ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਇੱਕ ਤੁਹਾਨੂੰ ਵਧੀਆ ਜਿਹਾ ਗਾਣਾ, ਖਲੀਲ ਜੀ ਦੀ ਫਰਮਾਇਸ਼ ਸੀਗੀ, ਉਹਨਾਂ ਦੀ ਫਰਮਾਇਸ਼ ਤੁਹਾਡੀ ਮੈਂ ਜ਼ਰੂਰ ਪੂਰੀ ਕਰੂੰਗਾ। ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚ ਬ੍ਰਮਟਨ ਕੈਸ਼ ਐਂਡ ਕੈਰੀ, ਏ ਟੂ ਜ਼ੈਡ ਸਮਾਨ ਤੁਸੀਂ ਇੱਥੋਂ ਲੈ ਸਕਦੇ ਹੋ, ਏ ਟੂ ਜ਼ੈਡ। ਜੇ ਮੈਂ ਪੂਰੀ ਐਡ ਨੂੰ ਇੰਨੀ ਲਾਈਨ ਦੇ ਵਿੱਚ ਹੀ ਕੰਪਲੀਟ ਕਰਨਾ ਹੋਵੇ ਨਾ, ਏ ਟੂ ਜ਼ੈਡ ਮੀਨਸ ਕਿ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ, ਕਿਸੇ ਵੀ ਕਿਸਮ ਦਾ ਸਮਾਨ, ਕਿਸੇ ਵੀ ਕੰਮ ਦੇ ਲਈ ਵਰਤਿਆ ਜਾਣ ਵਾਲਾ ਸਮਾਨ, ਕਿੰਨੀ ਵੀ ਮਰਜ਼ੀ ਕੁਆਂਟਿਟੀ ਦੇ ਵਿੱਚ ਤੁਹਾਨੂੰ ਚਾਹੀਦਾ ਹੋਏ, ਤਾਂ ਤੁਸੀਂ ਬ੍ਰਮਟਨ ਕੈਸ਼ ਐਂਡ ਕੈਰੀ 'ਤੇ ਆ ਸਕਦੇ ਹੋ। ਘਰ ਦੀ ਗਰੋਸਰੀ ਤੋਂ ਲੈ ਕੇ ਸਬਜ਼ੀਆਂ ਤੋਂ ਲੈ ਕੇ ਫਲ ਫਰੂਟ ਤੋਂ ਲੈ ਕੇ ਬੇਕਰੀ ਤੋਂ ਲੈ ਕੇ ਬਰਤਨਾਂ ਤੋਂ ਲੈ ਕੇ ਗੁਰੂ ਸਾਹਿਬਾਨ ਦੀਆਂ ਫੋਟੋਗ੍ਰਾਫਸ, ਦਵਾਈਆਂ, ਪੰਜਾਬੀ ਕਲਚਰ ਨਾਲ ਰਿਲੇਟਡ ਸਮਾਨ ਕੋਈ ਚਾਹੀਦਾ ਹੋਏ ਤਾਂ ਬ੍ਰਮਟਨ ਕੈਸ਼ ਐਂਡ ਕੈਰੀ ਦਾ ਨਾਮ ਯਾਦ ਰੱਖੋ। ਵਿਲੇਜ ਆਫ ਇੰਡੀਆ, ਖਾਣ ਪੀਣ ਦੇ ਵਿੱਚ ਤੁਸੀਂ ਸ਼ੌਕੀਨ ਹੋ ਤਾਂ ਵਿਲੇਜ ਆਫ ਇੰਡੀਆ ਦੇ ਇੱਕ ਵਾਰ ਜ਼ਰੂਰ ਦਰਸ਼ਨ ਦਿਓ, ਜ਼ਰੂਰ ਦੇਖੋ। ਅੱਜ ਕੱਲ੍ਹ ਉਹਨਾਂ ਦਾ ਨਵਾਂ ਸੈਟਅਪ, ਵਿਲੇਜ ਆਫ ਇੰਡੀਆ ਦੇ ਬੈਕ ਸਾਈਡ 'ਤੇ ਗਰਮਾ ਗਰਮ ਟਿੱਕੀਆਂ, ਗੋਲ ਗੱਪੇ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਖੜ ਕੇ ਖਾਓ, ਵਾਣ ਦੇ ਮੰਜਿਆਂ ਦੇ ਉੱਪਰ ਬੈਠ ਕੇ ਖਾਓ। ਪ੍ਰੋਪਰਟੀ ਲੈਣੀ ਹੈ ਰੀਮੈਕਸ ਗੋਲਡ ਨੂੰ ਯਾਦ ਰੱਖੋ, ਇੰਦਰ ਅਰੋੜਾ ਰਮਨ ਕਥੋਰੀਆ ਨੂੰ 416-525-7400। ਅਮਾਇਰਾ ਅਕੈਡਮੀ ਨੂੰ ਯਾਦ ਰੱਖੋ, ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੈ 905-399-1810। ਰੰਗ ਰੋਗਨ ਕਰਵਾਉਣਾ ਹੈ ਘਰ ਦੇ ਵਿੱਚ, ਘਰ ਦੀ ਡੈੱਕ ਨੂੰ, ਫੈਂਸ ਨੂੰ, ਕਮਰਸ਼ੀਅਲ ਯੂਨਿਟ ਨੂੰ, ਕਿਚਨ ਦੀ ਕੈਬਨਿਟ ਨੂੰ, ਘਰ ਦੀ ਛੱਤ ਨੂੰ, ਬਿਨਾਂ ਕਿਸੇ ਡੈਮੇਜ ਦੇ, ਬਿਨਾਂ ਘੱਟੇ ਮਿੱਟੀ ਦਾ, ਗਿੱਲ ਪੇਂਟਿੰਗ ਦਾ ਨਾਮ ਯਾਦ ਰੱਖੋ 416-473-4258। ਪ੍ਰੋਗਰਾਮ ਸਮਾਪਤੀ ਵੱਲ ਅਸੀਂ ਵੱਧ ਰਹੇ ਹਾਂ ਜੀ, ਅਤੇ ਹੁਣ ਮਿਲਾਂਗੇ ਆਪਾਂ ਸੋਮਵਾਰ ਨੂੰ। ਹੈਪੀ ਵੀਕਐਂਡ, ਇੰਜੋਏ ਕਰੋ ਦੋਸਤਾਂ ਮਿੱਤਰਾਂ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਬੱਚਿਆਂ ਦੇ ਨਾਲ, ਅਤੇ ਸੋਮਵਾਰ ਮਿਲਾਂਗੇ 10 ਵਜੇ ਲਈ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ।

0: कमाल का कैच था यार, यकीन ही नहीं आ रहा।
1: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
0: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
1: तुम्हें ये सब कैसे पता?
0: क्योंकि मैंने भी पिछले साल ये लगवाया है।
1: अच्छा, वो क्या वेबसाइट थी?
0: saveonenergy.ca/eap।
2: This is AM 530, CHLO AM, serving Brampton, Mississauga, Toronto, the GTA, and the world at am530.ca.
3: पंजाबी लहरां,
4: पंजाबी लहरां प्रोग्राम समर्पित है रंगले पंजाब नूं,
3: पंजाबी बोली ते पंजाबी सभ्याचार नूं,
4: गुरु साहिबान पीरां फकीरां दी धरती नूं,
3: ठंडियां छावां जीआं मावां नूं,
4: चौड़ियां छातियां वाले गभरुआं नूं,
3: चरखा कतदियां ते पींगां झूटदियां मुटियारां नूं,
4: लोक गीतां भंगड़े अते गिद्धियां दीआं छणकारां नूं।
3: प्रोग्राम पंजाबी लहरां
4: हफ्ते दे 7 दिन प्राइम टाइम ते पंजाबी लहरां पंजाबीयत दी सेवा विच।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
7: मैं थोड़ा अपना वकील, वकील ब्रिज मोहन, पिछले 32 सालों तो अक्रॉस कैनेडा कार एक्सीडेंट लगियां गंभीर सट्टा, पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN, ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
8: ਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 789

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Tech Spirit. Hajde tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1

ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਮਿੱਠੀ ਮਿੱਠੀ ਸ਼ਾਮ ਨੂੰ, ਸ਼ਾਮ ਦੇ ਵਿੱਚ ਫਿਰ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ ਹੈ ਯਾਰ। ਐਂਡ ਅੱਜ ਦਿਨ ਬੜਾ ਖੂਬਸੂਰਤ ਹੈ, ਹੈਪੀ ਹੈਪੀ ਫਰਾਈਡੇ। ਫਰਾਈਡੇ ਦੀ ਸ਼ਾਮ ਤੁਹਾਡੇ ਨਾਮ ਤੇ ਇੰਜੋਏ ਕਰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਗਰਮਾ ਗਰਮ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਹਰ ਰੋਜ਼ ਦੇ ਵਾਂਗ। ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ, ਵਾਹ।

0: ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਸਾਡਾ ਅੱਜ ਗ੍ਰੈਂਡ ਹੋਮ ਫਰਨੀਚਰ 6685 ਟੌਂਕਨ ਰੋਡ ਤੇ ਹੋਣ ਜਾ ਰਿਹਾ, ਯਾਨੀ ਕਿ ਸ਼ੁਰੂ ਹੋ ਚੁੱਕਿਆ ਤੇ ਅੱਜ ਐਨਵਰਸਰੀ ਸੇਲ ਦੇ ਮੌਕੇ ਤੇ ਤੁਹਾਨੂੰ ਵਧੀਆ ਟੌਪ ਦੀਆਂ ਜ਼ਬਰਦਸਤ ਕੁਝ ਕੁ ਡੀਲਾਂ ਦਿਵਾਉਣੇ ਆ। ਮੌਸਮ ਖੂਬਸੂਰਤ ਹੈ ਬਟ ਅੰਦਰ ਰਹੋ, ਬਾਹਰ ਏਅਰ ਕੁਆਲਿਟੀ ਹਜੇ ਵੀ ਬੜੀ ਖਤਰਨਾਕ ਹੈ, ਸੋ ਨਹੀਂ ਬਾਹਰ ਨਿਕਲਣ ਦੀ ਲੋੜ ਬਿਲਕੁਲ, ਮਤਲਬ ਹੀ ਨਹੀਂ ਕਿ ਤੁਸੀਂ ਬਾਹਰ ਨਿਕਲੋ। ਜਦੋਂ ਯਾਰ ਇੰਨੀ ਸਖਤਾਈ ਨਾਲ ਕਿਹਾ ਜਾ ਰਿਹਾ ਹੈਵੀ ਸਮੋਕ ਕੰਡੀਸ਼ਨਸ, ਸਾਰਿਆਂ ਦੀ ਸਿਹਤ ਐਟ ਰਿਸਕ ਹੈ। ਸੋ ਖਾਸ ਤੌਰ ਤੇ ਤੁਹਾਡੀ 65+ ਏਜ ਹੈ, ਕੋਈ ਪ੍ਰੈਗਨੈਂਟ ਹੈ, ਬੱਚੇ ਨੇ, ਪਲੀਜ਼ ਅੰਦਰ ਰਹੋ ਯਾਰ, ਬਾਹਰ ਜਾਣ ਦੀ ਲੋੜ ਹੀ ਨਹੀਂ। ਅੰਦਰ ਘਰਾਂ 'ਚ ਦਫ਼ਤਰਾਂ 'ਚ ਏਸੀ ਹੈਗੇ ਆ ਅਤੇ ਆਪਣਾ ਖਿਆਲ ਰੱਖੋ, ਜਸਟ ਬੀ ਕੇਅਰਫੁਲ। ਐਂਡ ਕਈ ਵਾਰ ਹੁੰਦਾ ਨਾ ਕੋਈ ਨਾ ਬਾਹਰ ਨਿਕਲ ਜਾਂਦੇ ਆ, ਫਿਰ ਕੀ ਆ ਐਡਾ ਕੀ ਹੋਣ ਲੱਗਿਆ, ਬਟ ਜਦੋਂ ਹੁੰਦਾ ਉਹਨੇ ਕਿਹੜਾ ਕਿਸੇ ਨੂੰ ਪੁੱਛਣਾ ਕਿ ਨਹੀਂ। ਸੋ ਸੇਫ ਸਾਈਡ ਆਪਣੂੰ ਆਪ ਹੀ ਰੱਖਣੀ ਪੈਂਦੀ ਆ। ਪ੍ਰੋਗਰਾਮ ਪੰਜਾਬੀ ਨਾਲ, ਹੈਪੀ ਫਰਾਈਡੇ ਅਤੇ ਅੱਜ ਫੰਕਸ਼ਨ ਬੜੇ ਹੋਣੇ ਆ ਤੁਹਾਨੂੰ ਸਾਰਿਆਂ ਨੂੰ, ਵਿਆਹ ਦੀਆਂ ਪਾਰਟੀਆਂ, ਬਰਥਡੇ ਪਾਰਟੀਆਂ, ਚਲੋ ਜੀ ਬਾਹਰ ਚੱਲੀਏ, ਚਲੋ ਜੀ ਘੁੰਮਣ ਫਿਰਨ ਚੱਲੀਏ, ਚਲੋ ਜੀ ਰੈਸਟੋਰੈਂਟ 'ਚ ਚੱਲੀਏ, ਚਲੋ ਜੀ ਬਾਹਰ 'ਚ ਜਾ ਕੇ ਇੰਜੋਏ ਕਰਦੇ ਹਾਂ ਅਤੇ ਇੱਕ ਅੱਧੀ ਡਰਿੰਕ ਲਾਉਂਦੇ ਹਾਂ। ਸੋ ਬਾਹਰ ਦੇਖੋ, ਇੱਕ ਲੰਬੇ ਵਰਕ ਵੀਕ ਤੋਂ ਬਾਅਦ ਨਾ ਬਾਹਰ 'ਤੇ ਜਾਣਾ ਵੀ ਆਪਣਾ ਹੀ ਇੱਕ ਸਵਾਦ ਹੈ। ਬੰਦਾ ਵਧੀਆ ਯਾਰ ਯਾਰਾਂ ਦੋਸਤਾਂ ਨਾਲ ਜਾਂਦਾ, ਗੱਲਾਂ ਬਾਤਾਂ ਮਾਰਦੇ ਹੋ, ਪਤਾ ਕੀ ਹੈ ਟੈਨਸ਼ਨਾਂ ਬਹੁਤ ਨੇ ਅਤੇ ਟੈਨਸ਼ਨ ਉਦੋਂ ਦੂਰ ਹੁੰਦੀ ਹੈ ਜਦੋਂ ਯਾਰ ਮਿੱਤਰ ਤੁਹਾਡੇ ਨਾਲ ਬੈਠੇ ਹੋਣ ਅਤੇ ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ ਗੱਲਾਂ ਬਾਤਾਂ, ਕੁਝ ਕਹਿੰਦੇ ਹੁੰਦੇ ਨਾ ਕਿ ਆਪਣੇ ਦੁੱਖ ਸੁੱਖ ਸਾਂਝੇ ਕਰੋ, ਸੋ ਦੁੱਖ ਵੰਡਣ ਨਾਲ ਹੀ ਘੱਟਦੇ ਨੇ। ਸੋ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਹੋਣਗੀਆਂ ਅਤੇ 905-673-3337। ਕੀ ਅੱਜ ਸੁਣਨ ਦੇ ਮੂਡ 'ਚੋਂ ਤੁਹਾਨੂੰ ਕੁਝ ਇੱਕ ਨਵਾਂ ਸੁਣਾਈਏ, ਕੁਝ ਇੱਕ ਪੁਰਾਣੇ ਗੀਤ ਸੰਗੀਤ ਵੀ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ। ਤੁਸੀਂ ਦੱਸ ਦਿਆ ਕਰੋ, ਨਵੀਂ ਆਹ ਸੁਣਾ ਦਿਓ, ਉਹ ਸੁਣਾ ਦਿਓ, ਜਿਵੇਂ ਕਹੋਗੇ ਉਵੇਂ ਕਰਾਂਗੇ। ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਈਗਲ ਟਰੱਕ ਟਾਇਰ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ। ਗ੍ਰੈਂਡ ਓਪਨਿੰਗ ਦੇ ਮੌਕੇ 'ਤੇ ਬਹੁਤ ਹੀ ਵੱਡੀਆਂ ਡੀਲਾਂ ਨੇ, ਸੇਲਾਂ ਨੇ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰੋ, 6472346293, 10874 Steels Avenue East, James Snow Parkway and Steels the corner, Eagle Truck Milton de vich 401 to uttan sar, 6472346293. 1404, hello ji,
1: hello Navi ji, kidda theek hai,
0: bahut vadiya ji, balle balle ki banda,
1: bas theek hai sir, ek number chahiye siga 500 rupaye wala na,
0: 647
1: hanji
0: 622 ਸਾਨੂੰ ਪੁੱਛ ਲਿਆ ਕਰੋ, ਹਾਜ਼ਰ ਹਾਂ, ਠੀਕ ਹੈ, ਨੋ ਪ੍ਰੋਬਲਮ। ਸੋ ਬਿਲਕੁਲ ਅਪਲਾਇੰਸ ਰਿਪੇਅਰ ਲਈ ਪ੍ਰਦੀਪ ਭਾਜੀ ਨੂੰ ਫੋਨ ਕਰੋ, ਅਪਲਾਇੰਸ ਰਿਪੇਅਰ 647-622-3203, 6472-3203। ਸਾਡੇ ਨਾਲ ਸਰਵ ਜੀ ਜੁੜ ਚੁੱਕੇ ਨੇ, ਚੱਲਦੇ ਆ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਨਵਰਸਰੀ ਸੇਲ ਮਨਾਈ ਜਾ ਰਹੀ ਹੈ। ਗ੍ਰੈਂਡ ਹੋਮ ਫਰਨੀਚਰ 6685 ਟੌਂਪਕਨ ਰੋਡ, ਡੇਰੀ ਟੌਂਪਕਨ ਦੇ ਬਿਲਕੁਲ ਕੋਰਨਰ ਤੇ। ਤੇ ਸਰਵ ਜੀ ਵੈਲਕਮ ਸਰ।
2: ਜੀ ਬਾਈ ਜੀ ਬਹੁਤ ਸ਼ੁਕਰੀਆ, ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਾਈਵ ਆਨ ਲੋਕੇਸ਼ਨ ਆਪਾਂ ਕਰ ਰਹੇ ਹਾਂ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਪਹਿਲੀ ਐਨੀਵਰਸਰੀ, ਤੇ ਬਾਈ ਜੀ ਐਡਾ ਕਿ ਸ਼ਾਨਦਾਰ ਰਿਸਪੌਂਸ ਕਮਿਊਨਿਟੀ ਦਾ ਮਿਲ ਰਿਹਾ, ਤੇ ਮੈਂ ਦੇਖ ਕੇ ਮੈਂ ਪਹੁੰਚਿਆ ਇੱਥੇ, ਮੈਨੂੰ ਹੋਰ ਵੀ ਬੜਾ ਨਵਾਂ ਸਮਾਨ ਦਿਸਿਆ। ਮੈਂ ਕਿਹਾ ਬਾਈ ਸੁੱਖ ਬਾਈ ਇਹ ਚੱਕਰ ਕੀ ਹੈ, ਕਹਿੰਦੇ ਕਮਿਊਨਿਟੀ ਦਾ ਪਿਆਰ ਹੀ ਹੈ ਨਾ, ਆਪਾਂ ਹਰ ਇੱਕ ਲੇਟੈਸਟ ਤੋਂ ਲੇਟੈਸਟ ਚੀਜ਼ ਰੱਖੀ ਹੋਈ ਹੈ, ਮਾਡਰਨ ਡਿਜ਼ਾਇਨ ਕਹਿ ਲਓ ਤੁਸੀਂ, ਸੋਫੇ ਲੈਣੇ ਆ, ਬੈੱਡ ਲੈਣੇ ਆ, ਤੁਸੀਂ ਇੱਕ ਵਾਰ ਆ ਕੇ ਪਹੁੰਚ ਕੇ ਦੇਖੋ ਸਹੀ ਇੱਥੇ ਵੀ ਕੀ ਧੁੰਮਾਂ ਪੈ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੇ। ਤੇ ਪਹਿਲਾਂ ਤਾਂ ਸੁੱਖ ਬਾਈ ਵੈਲਕਮ,
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ, ਬਿਲਕੁਲ ਪਰਿਵਾਰਾਂ ਦਾ ਬਹੁਤ ਸਾਥ ਹੈ ਤੇ ਨਾਲ ਦੀ ਨਾਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਦਾ ਧੰਨਵਾਦ ਕਰ ਰਹੇ ਹਾਂ ਅੱਜ, ਕਿਉਂਕਿ ਐਨਵਰਸਰੀ ਸੇਲ ਦੇ ਉੱਪਰ ਅੱਜ ਸਾਨੂੰ ਪੂਰਾ ਇੱਕ ਸਾਲ ਹੋ ਗਿਆ ਕਮਿਊਨਿਟੀ ਨੂੰ ਸਰਵ ਕਰਦੇ ਹਾਂ, ਤੇ ਨਾਲ ਦੀ ਨਾਲ ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਪਹੁੰਚ ਰਹੇ ਨੇ ਸਵਾਗਤ ਕੀਤਾ ਜਾ ਰਿਹਾ, ਧੰਨਵਾਦ ਕੀਤਾ ਜਾ ਰਿਹਾ ਪਰਿਵਾਰਾਂ ਦਾ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਤੁਹਾਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਪਹਿਲੀ ਡੀਲ ਪਹਿਲਾਂ ਲਿੰਕ ਅੱਜ ਲਾਈਵ ਲੋਕੇਸ਼ਨ ਦਾ ਪਹਿਲੀ ਡੇਲੀ ਕੜਾਕੀ ਕੱਢ ਵੀ ਦਿੰਦੇ ਹਾਂ ਗਲਾਸ ਦਾ ਮਾਡਰਨ ਕਾਫੀ ਟੇਬਲ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕਾਫੀ ਟੇਬਲ ਲੈਣਾ ਜਿਹਦੀ ਰੈਗੂਲਰ ਕੀਮਤ 6700 ਸੀ $299 ਦਾ ਬਾਈ ਜੀ ਗਲਾਸ ਦਾ ਮਾਡਰਨ ਕਾਫੀ ਟੇਬਲ $299 ਬਾਈ ਜੀ
2: ਬਾਈ ਜੀ ਹੋਰ ਕੁਛ ਨਾਲ ਆ ਰਿਹਾ ਕਿ $299 ਹੀ ਹੈ
3: ਬਿਲਕੁਲ
2: ਨਾਲ ਕੁਛ ਹੋਰ ਚੀਜ਼ ਨਾ ਆਵੇ ਏਦਾਂ ਗੱਲ ਬਣਦੀ ਨਹੀਂ
3: ਬਿਲਕੁਲ ਫਿਰ ਚਲੋ ਕਰਦੇ ਹਾਂ ਸਪੈਸ਼ਲ ਬਹੁਤ ਵਾਰੀ ਪਰਿਵਾਰਾਂ ਨੇ ਸੁਣਿਆ ਹੋਣਾ ਵੀ ਸੋਫਾ ਸੈੱਟ ਬਾਏ ਕਰ ਲੋ ਤੇ ਕਾਫੀ ਟੇਬਲ ਫ੍ਰੀ 6085 ਟੋਮਗਨ ਰੋਡ ਦੇ ਉੱਪਰ ਆ ਜਾਓ ਇਹ ਪਹਿਲੀ ਵਾਰੀ ਹੁਣ ਜਾ ਰਿਹਾ ਗਲਾਸ ਦਾ ਮਾਡਰਨ ਕਾਫੀ ਟੇਬਲ ਬਾਏ ਕਰ ਲਓ $299 ਦਾ ਨਾਲ ਸੋਫਾ ਫ੍ਰੀ ਨਾਲ ਸੋਫਾ ਫ੍ਰੀ ਗਲਾਸ ਦਾ ਕਾਫੀ ਟੇਬਲ ਬਾਏ ਕਰ ਲਓ ਨਾਲ ਸੋਫਾ ਸੈੱਟ ਫ੍ਰੀ ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਜੀ
2: ਕਿਹੜਾ ਸੋਫਾ ਇਹ ਜਿਹੜਾ ਸਾਹਮਣੇ ਗ੍ਰੇ ਵਾਲਾ
3: ਬਿਲਕੁਲ ਬਾਈ ਜੀ ਜਿਹੜਾ ਉਹ ਐਲ ਸ਼ੇਪ ਦਾ ਸੈਕਸ਼ਨ ਵਾਲੇ ਬੇਜ ਕਲਰ
2: ਵਾਈਟ ਬੇਜ ਵਾਈਟ
3: ਵਾਲਾ ਨਹੀਂ ਮਿਲ ਜੂਗਾ ਦੋਨੋਂ ਕਲਰ ਆਪਸ਼ਨ ਵੀ ਮਿਲ ਜਾਣਗੇ ਸੋ ਕੰਫਰਟੇਬਲ ਬਾਈ ਕਰਨਾ ਤੁਸੀਂ $299 ਦਾ ਤੇ ਨਾਲ ਐਲ ਸ਼ੇਪ ਦਾ ਸੋਫਾ ਫ੍ਰੀ ਮਿਲਣਾ ਪਹੁੰਚਣਾ ਪਹੁੰਚਣਾ ਪਹੁੰਚਣਾ ਕਿੱਥੇ ਪਰਿਵਾਰ ਨੇ ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6085 ਟੋਮਗਨ ਰੋਡ ਦੇ ਉੱਪਰ ਭਾਜੀ
2: ਕੀ ਬਾਤ ਹੈ ਨਵੀਂ ਬਾਈ ਇਹ ਤੇ ਕਮਾਲ ਹੀ ਕਰਤੀ ਕਿ ਨਹੀਂ ਉਹੀ ਗੱਲ ਹੈ ਕਹਿੰਦੇ ਆ ਬੰਦਾ ਮੱਝ ਨਾਲ ਬਾਅਦ ਚ ਸੰਗਲ ਲੈਂਦਾ ਇੱਥੇ ਪਹਿਲਾਂ ਤੁਸੀਂ ਸੰਗਲ ਲੈ ਲਓ
3: ਫੇਰ ਮੱਝ ਫ੍ਰੀ
2: ਮੱਝ ਮਿਲਣੀ ਹੈ ਨਾਲ ਕਾਫੀ ਟੇਬਲ ਦੇ ਨਾਲ ਬੜਾ ਹੀ ਸ਼ਾਨਦਾਰ ਐਲ ਸ਼ੇਪ ਜੇ ਆਪਾਂ ਕਹਿ ਲਈਏ ਵਾਈਟ ਬੇਜ ਕਲਰ ਦਾ ਚਾਰ ਪੰਜ ਬੰਦੇ ਬੜੇ ਆਰਾਮ ਨਾਲ ਮਾਡਰਨ ਸਟਾਈਲ ਦਾ ਤੁਹਾਨੂੰ ਕਾਫੀ ਟੇਬਲ ਦੇ ਨਾਲ ਫ੍ਰੀ ਮਿਲ ਰਿਹਾ ਇਸ ਤੋਂ ਉੱਤੇ ਤਾਂ ਕੁਝ ਹੋ ਹੀ ਨਹੀਂ ਸਕਦਾ
3: ਬਾਈ ਜੀ ਇੱਥੇ ਗੱਲ ਖਤਮ ਨਹੀਂ ਹੋਣੀ ਐਨਵਰਸਰੀ ਸੇਲ ਆ ਕਾਫੀ ਟੇਬਲ ਦੇ ਨਾਲ ਸੋਫਾ ਫ੍ਰੀ ਮਿਲ ਗਿਆ ਜਾਂਦੇ ਹੋਏ ਫਰੰਟ ਤੇ ਇੱਕ ਬਾਕਸ ਰੱਖਿਆ ਪੰਜਾਬੀ ਲਹਿਰਾਂ ਦੇ ਪਰਿਵਾਰਾਂ ਲਈ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ $1100 ਕੈਸ਼ $500 ਕੈਸ਼ ਵੱਡੇ ਸਾਈਜ਼ ਦਾ ਟੀਵੀ ਐਪਲ ਸਮਾਰਟ ਵਾਚ ਸੋ ਜਾਂਦੇ ਪਰਚੀ ਕੱਢਣੀ ਆ ਕੀ ਹੋਇਆ ਜਾਂਦੇ ਹੋਏ ਕਿਵੇਂ ਟੀਵੀ ਨਿਕਲਿਆ ਵੇ ਵਾਚ ਨਿਕਲਿਆ ਜਾਂਦੇ ਗਿਫਟ ਆਪਣਾ ਜ਼ਰੂਰ ਲੈ ਕੇ ਜਾਣਾ
2: ਪਰ ਪਰਚੀ ਪਾਈਏ ਕਿੱਦਾਂ ਜਿਹੜਾ ਵੀ ਮਰਜ਼ੀ ਆ ਕੇ
3: ਜਿਹੜਾ ਮਰਜ਼ੀ ਪਰਿਵਾਰ ਆ ਕੇ ਚਾਹੇ $10 ਦੀ ਬਾਇੰਗ ਕਰੇ $20 ਦੀ $500 ਦੀ ਜਾਂ $10,000 ਦੀ ਵੀ ਬਾਇੰਗ ਕਰੇ ਜਿਹੜਾ ਮਰਜ਼ੀ ਪਰਿਵਾਰ ਬਾਇੰਗ ਕਰੇ ਪਰਚੀ ਕੱਢ ਲਵੇ $1100 ਨਿਕਲ ਜਾਵੇ $500 ਨਿਕਲ ਜਾਵੇ ਟੀਵੀ ਨਿਕਲ ਜਾਵੇ ਐਪਲ ਦੀ ਸਮਾਰਟ ਵਾਚ ਮਿਲ ਜਾਵੇ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਪਹੁੰਚੋ 6085 ਟੋਮਗਨ ਰੋਡ ਤੋਂ
2: ਕੀ ਬਾਤ ਹੈ ਨਵੀ ਬਾਈ ਪਹਿਲਾਂ ਪਰਚੀ ਹੁਣ ਮੈਂ ਹੀ ਪਾਉਣਾ ਕੁਛ ਬਾਏ ਕਰਕੇ ਤੇ ਪਹੁੰਚੋ ਤੁਸੀਂ ਵੀ ਪਹੁੰਚੋ ਜੀ 6085 ਟੋਮਗਨ ਰੋਡ 22,000 ਸਕੁਆਇਰ ਫੀਟ ਦਾ ਏਰੀਆ ਜਿੱਥੇ ਮਾਡਰਨ ਹਰ ਤਰ੍ਹਾਂ ਦਾ ਤੁਹਾਨੂੰ ਫਰਨੀਚਰ ਮਿਲ ਰਿਹਾ ਅੱਜ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ 6085 ਟੋਮਗਨ ਰੋਡ ਗ੍ਰੈਂਡ ਹੋਮ ਫਰਨੀਚਰ ਤੇ
0: ਜੀ ਕੀ ਬਾਤ ਹੈ 6085 ਟੋਮਗਨ ਰੋਡ ਦੇਖੋ ਤੋਹਫੇ ਹੀ ਤੋਹਫੇ ਹੈ ਡੀਲਾਂ ਹੀ ਡੀਲਾਂ ਨੇ ਸਾਰੇ ਘਰ ਦਾ ਫਰਨੀਚਰ ਲਓ ਕਈ ਕਹਿੰਦੇ ਆ ਕਿ ਯਾਰ ਅਸੀਂ ਬਸ ਸੋਫਾ ਲੈਣਾ ਸੀ ਬਟ ਡੀਲਾਂ ਇੰਨੀਆਂ ਵਧੀਆ ਸਾਨੂੰ ਤਾਂ ਇੱਕ ਸੋਫੇ ਦੀ ਪ੍ਰਾਈਸ ਦੇ ਵਿੱਚ ਸਾਰੇ ਘਰ ਦਾ ਫਰਨੀਚਰ ਮਿਲ ਗਿਆ 6085 ਟੋਮਗਨ ਰੋਡ ਹੁਣੇ ਪਹੁੰਚੋ ਕਿਉਂਕਿ ਸਾਡੇ ਹੁੰਦੇ ਹੋਏ ਤਾਂ ਸਰਬਜੀਤ ਨੇ ਤੁਹਾਨੂੰ ਐਕਸਟਰਾ ਗਿਫਟ ਵੈਸੇ ਹੀ ਦਵਾ ਦੇਣੇ ਆ ਸੋ 6085 ਟੋਮਗਨ ਰੋਡ ਗੱਡੀਆਂ ਘੁਮਾਓ ਪਹੁੰਚੋ ਤੁਸੀਂ 6685 ਟੋਮਗਨ ਰੋਡ ਸਰਬਜੀਤ ਥੈਂਕ ਯੂ
2: ਬਹੁਤ ਸ਼ੁਕਰੀਆ ਜੀ
0: ਬਹੁਤ ਸ਼ੁਕਰੀਆ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਕੀ ਸੁਣਾਈਏ ਪਹਿਲਾ ਗਾਣਾ ਕਹਿੰਦੇ ਹੁੰਦੇ ਖੜਕਾ ਦੀਏ ਫਿਰ ਮੈਂ ਫਿਲਮ ਤੇਰਾਂ ਦੀ ਸਜਦੀ ਰੋਜ ਚਵਾਰੇ ਸੋ ਵਧੀਆ ਜੇ ਗਾਣੇ ਇੱਦਾਂ ਦੇ ਯਾਰ ਜੀ ਕਰਦਾ ਨੱਚਣ ਨੂੰ ਮੈਂ ਨਾ ਕੱਲ ਇੱਕ ਮੇਰਾ ਮਿੱਤਰ ਹੈ ਤੇ ਅਸੀਂ ਕੱਲ ਉਹਦੇ ਇੱਕ ਵਿਆਹ ਦੀ ਜਾਗੋ ਤੇ ਪਹੁੰਚੇ ਤੇ ਜਦੋਂ ਫਿਰ ਬੱਬੂ ਮਾਨ ਸਾਹਿਬ ਦਾ ਇਹ ਗੀਤ ਚੱਲਿਆ ਬੱਲੇ ਬੱਲੇ ਬੱਲੇ ਹਰੇਕ ਬੰਦਾ ਬਸ ਮੈਂ ਕਹਿੰਦਾ ਕਿ ਸਾਰੇ ਪਾਗਲ ਹੀ ਹੋ ਗਏ ਕਿ ਵਾਹ ਯਾਰ ਕਮਾਲ ਹੀ ਹੈ ਸੋ ਚਲੋ ਸੁਣਦੇ ਗੀਤ ਸੰਗੀਤ ਤੇ ਮਹਿਫਿਲ ਮਿੱਤਰਾਂ ਦੀ ਤੋਂ ਸ਼ੁਰੂ ਕਰਦੇ ਹਾਂ ਤੇ ਮਹਿਫਿਲ ਦੇਖੋ ਪੰਜਾਬੀ ਲਹਿਰਾਂ ਦੇ ਨਾਲ ਫਿਰ ਸਾਜੀ ਜਾਂਦੀ ਹੈ ਯਾਰ ਸ਼ਾਮ ਨੂੰ 6 ਵਜੇ ਮੈਂ ਕਹਿੰਦਾ ਉਹਨਾਂ ਕਿ ਮਹਿਫਿਲ ਮਿੱਤਰਾਂ ਦੀ ਸਰਦੀ ਰੋਜ਼ ਸ਼ਾਮ ਨੂੰ AM 530 ਤੇ ਸੋ ਗੱਲਾਂ ਬਾਤਾਂ ਕਰਦੇ ਹਾਂ ਗੀਤ ਸੰਗੀਤ ਸੁਣਾਉਂਦੇ ਹਾਂ PNJ ਰੈਨੋਵੇਸ਼ਨ ਨੂੰ ਯਾਦ ਰੱਖੋ PNJ ਰੈਨੋਵੇਸ਼ਨ ਕਿਸੇ ਨੇ ਵੀ ਅਗਰ ਘਰ ਦਾ ਨਿੱਕਾ ਮੋਟਾ ਵੀ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣਾ PNJ ਰੈਨੋਵੇਸ਼ਨ ਕੋਈ ਜਨਰਲ ਰਿਪੇਅਰ ਹੈ ਨਿੱਕੀ ਮੋਟੀ ਰਿਪੇਅਰ ਹੈ ਘਰ ਦੀ ਜਾਂ ਕੋਈ ਤੁਸੀਂ ਬਾਥਰੂਮ ਰੈਨੋਵੇਟ ਕਰਵਾਉਣਾ ਤੁਸੀਂ ਫਲੋਰ ਟਾਇਲ ਇੰਸਟਾਲ ਕਰਵਾਉਣੀ ਹੈ ਬੇਸਮੈਂਟ ਫਿਨਿਸ਼ ਕਰਵਾਉਣੀ ਹੈ PNJ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ ਸੋਲਿਡ ਕੰਮ ਹੈ ਰਿਲਾਇਬਲ ਪ੍ਰੋਫੈਸ਼ਨਲ ਸਰਵਿਸ ਹੈ ਫੁੱਲੀ ਇੰਸ਼ੋਰਡ ਕੰਪਨੀ ਹੈ ਨੰਬਰ ਹੈ 4373180400 ਬਿਲਕੁਲ ਮੁਫਤ ਬਿਲਕੁਲ ਫ੍ਰੀ ਐਸਟੀਮੇਟ ਲੈ ਲਓ 437-318-0400 ਤੇ ਕਾਲ ਤੁਸੀਂ ਕਰੋ ਤੇ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 18-20 ਨਹੀਂ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਤੁਸੀਂ ਯਾਦ ਰੱਖੋ ਇੱਕੋ ਇੱਕ ਟੀਮ GTA ਕ੍ਰੈਡਿਟ, ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਕੋਈ ਤੁਹਾਡਾ ਲਾਈਨ ਆਫ ਕ੍ਰੈਡਿਟਸ ਆਦਿ ਨੇ, ਨੰਬਰ ਹੈ 416-650-1100 416-650-1100 416-650-1100 ਤੇ ਕਾਲ ਕਰ ਲਓ GTA ਕ੍ਰੈਡਿਟ ਦੀ ਟੀਮ ਨੂੰ। ਚਲੋ ਫਿਰ ਮਾਨ ਸਾਹਿਬ ਚੱਕ ਦਿਓ ਕੰਮ ਨੂੰ।

0: ਅੱਛਾ ਯਾਰ, ਇਹ ਜੈਦੇਵ ਜੀ ਦਾ ਮਿਊਜ਼ਿਕ ਹੈ? ਮੈਨੂੰ ਪਤਾ ਨਹੀਂ ਸੀ। ਮੈਂ ਕਿਹਾ ਕਿ ਬੱਬੂ ਮਾਨ ਸਾਹਿਬ ਦਾ ਆਪਦਾ ਮਿਊਜ਼ਿਕ ਹੈ। ਅੱਛਾ, ਇਹ ਐਲਬਮ ਸੌਣ ਦੀ ਚੜੀ ਕੀ, ਇਹਦਾ ਸਾਰਾ ਮਿਊਜ਼ਿਕ ਜੈਦੇਵ ਕੁਮਾਰ ਨੇ ਕੀਤਾ? ਬੱਲੇ ਯਾਰ, ਕਮਾਲ ਹੈ ਫਿਰ ਤਾਂ ਜੈਦੇਵ ਜੀ। ਤੁਸੀਂ ਤਾਂ ਫੱਟੇ ਚੱਕ ਤੇ ਦਿਲ ਤਾਂ ਪਾਗਲ ਹੈ ਦਾ ਵੀ ਮਿਊਜ਼ਿਕ, ਟੱਚ ਵੁੱਡ ਦਾ ਵੀ ਮਿਊਜ਼ਿਕ, ਤੂੰ ਸੌ ਕੇ ਰਾਤ ਗੁਜ਼ਾਰ ਲਈ ਸੌਣ ਦੀ ਚੜੀ, ਕਬਜ਼ਾ ਹੋ ਬੱਲੇ ਬੱਲੇ ਰਾਤ ਚਾਂਦਨੀ। ਮੈਂ ਫਿਰ ਇਹ ਐਲਬਮ 8 ਵਿੱਚੋਂ 8 ਕੋਈ ਬੁਰਾ ਗਾਣਾ ਨਹੀਂ। ਹੁਣ ਚਲੋ ਕੁਝ ਕੁ ਐਲਬਮਾਂ ਹੁੰਦੀਆਂ 2-4 ਗਾਣੇ ਵਧੀਆ, 3-4, ਬਟ ਦੇਖੋ ਜਿਹੜੇ ਵੀ ਮੈਂ ਗਾਣੇ ਦੇ ਨਾਲ ਆ ਸਾਰੇ ਗਾਣੇ ਯਾਰ ਕਮਾਲ, 10ਵਿੱਚੋਂ 10 ਨੰਬਰ, ਕਿਆ ਬਾਤ ਹੈ। ਬੱਬੂ ਮਾਨ ਵੀ ਫਿਰ ਕਹਿੰਦੇ ਹੁੰਦੇ ਨਾ ਕਿ ਕਮਾਲ ਹੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਕਰਦੇ ਹਾਂ। 905-673-3337 ਰੋਇਲ ਪਰਫਿਊਮਸ ਦੀ ਬੱਲੇ ਬੱਲੇ ਆ ਯਾਰ, ਜਿਹੜੇ ਮਾਰਕੀਟ ਦੇ ਵਿੱਚ $500-500 ਦੇ ਪਰਫਿਊਮ ਮਿਲ ਰਹੇ ਆ, ਉਹੀ ਫਰੈਗਰੈਂਸ ਤੁਹਾਨੂੰ ਪਤਾ ਕਿੰਨੇ ਚ, $50 ਚ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਸਿੱਖ ਸੰਗਤ ਗੁਰੂ ਘਰ ਰੀਗਨ ਰੋਡ 1 ਰੀਗਨ ਰੋਡ ਬਵੇੜ ਮੈਗਲੋਕਲਿਨ ਤੇ ਹੋ ਚੁੱਕੀ ਹੈ। ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $500 ਦੇ ਮਿਲਦੇ ਆ, ਉਹੀ ਫਰੈਗਰੈਂਸ ਉਹੀ ਕੁਆਲਿਟੀ $50 ਦੇ ਵਿੱਚ। ਇਹ ਆਪਣੇ ਪਰਫਿਊਮ ਤੇ ਸੋਰੀ ਇਹ ਆਪਣੇ ਓਇਲ ਜਿਹੜੇ ਆ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਡੀਓਰ ਸ਼ਨੈਲ ਵਰਗੀਆਂ ਇੰਪੋਰਟ ਕਰਦੀਆਂ ਨੇ, ਤੇ ਕੱਪੜਿਆਂ 'ਚ ਅਗਲੇ ਦਿਨ ਵੀ ਖੁਸ਼ਬੂ ਆਊਗੀ। ਮੇਰਾ ਨਾਂ ਲੈ ਦਿਓ ਤੇ 2 ਪਰਫਿਊਮ ਖਰੀਦੋ, 1 ਬਿਲਕੁਲ ਫ੍ਰੀ, ਜਾ ਕੇ ਸਮੈਲ ਤਾਂ ਕਰੋ। royalperfumes.co ਡਿਲੀਵਰੀ ਵੀ ਕਰਦੇ ਆ US ਐਂਡ ਕੈਨੇਡਾ, 437-315-0701 437-315-0701 437-315-0701 4795 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਈ, ਮੈਂ ਅਗਰੀ ਕਰਦਾ ਤੁਹਾਡੇ ਨਾਲ ਕਿ ਜਿਹੜੇ ਜਦੋਂ ਵੀ ਗਾਣਾ ਵਧੀਆ ਲੱਗਦਾ ਨਾ, ਤੇ ਜਿੱਦਾਂ ਬੱਬੂ ਮਾਨ ਦਾ ਹੋ ਗਿਆ ਮਿੱਤਰਾਂ ਦੀ ਛੱਤਰੀ ਜਾਂ ਸੌਣ ਦੀ ਝੜੀ, ਭਾਈ ਉਦੋਂ ਦਾ ਡਾਂਸ ਫਲੋਰ ਫਿਰ ਕਹਿ ਲਓ ਵੀ ਦੁਬਾਰਾ ਰੀਵਾਈਵ ਹੋ ਜਾਂਦਾ ਆ।
0: ਬਿਲਕੁਲ ਸਹੀ ਗੱਲ ਹੈ। ਮੈਂ ਕੱਲ ਨੋਟਿਸ ਕੀਤਾ, ਖੁਦ ਆਪ ਮੈਂ ਪਾਰਟੀ ਤੇ ਸੀਗਾ ਤੇ ਏਦਾਂ ਹੀ ਹੋਇਆ।
1: ਅੱਛਾ ਜੀ।
0: ਜਦੋਂ ਚਲੋ ਗਾਣੇ ਸਾਰੇ ਚੱਲ ਰਹੇ ਸੀ, ਚਲੋ ਵਧੀਆ ਸਾਰੇ ਇੰਜੋਏ ਕਰ ਰਹੇ ਸੀ, ਬਟ ਜਦੋਂ ਫਿਰ ਗਾਣਾ ਚੱਲਿਆ ਮੈਂ ਫਿਰ ਮਿੱਤਰਾਂ ਦੀ, ਫਿਰ ਜਦੋਂ ਚੱਲਿਆ ਚੱਕ ਲੋ ਰਿਵਾਲਵਰ ਰਫਲਾ ਦਾ ਕਾ, ਫਿਰ ਸਾਰੇ ਨੇ ਬਸ ਮੈਂ ਕਹਿੰਦਾ ਕਿਆ ਛਾਲਾ ਮਾਰੀਏ, ਕਿਆ ਭੰਗੜਾ ਪਾਇਆ।
1: ਸਹੀ ਗੱਲ ਹੈ ਭਾਈ, ਹੁਣ ਮੈਨੂੰ 7 ਸਾਲ ਹੋ ਗਏ ਜੀ ਡੀਜੇ ਕਰਦੇ ਨੂੰ, ਤੇ ਮੈਂ ਵੀ ਕੱਲ ਵੀ ਪਾਰਟੀ ਤੇ ਸੀਗਾ, ਏਦਾਂ ਹੀ ਜਦੋਂ ਮੁੰਡੇ ਬੈਠ ਗਏ ਤੇ ਫਿਰ ਉਹ ਇੱਕ ਗਾਣਾ ਜ਼ਰੂਰ ਆਲਵੇਸ ਲੈ ਜਾਂਦੇ ਹੁੰਦੇ ਡਾਂਸ ਫਲੋਰ ਤੇ, ਯਾਰ ਅਨਮੁੱਲੇ
0: ਯਾਰ ਅਨਮੁੱਲੇ। ਇਹ ਵੀ ਦੋ, ਹਾਂ ਸ਼ੇਰੀ ਮਾਨ ਕੋਲ ਵੀ ਹੈਗੇ ਐਸੇ ਗੀਤ ਜਿਹੜੇ ਤੁਹਾਨੂੰ ਡਾਂਸ ਫਲੋਰ ਤੇ ਖਿੱਚ ਲਿਆਉਂਦੇ ਆ। ਬਿਲਕੁਲ
1: ਸਹੀ ਗੱਲ ਹੈ ਜੀ, ਇਹ ਮੈਗਨੇਟ ਬਣ ਜਾਂਦਾ ਜੀ।
0: ਸੋ ਤੁਹਾਡੇ ਲਈ ਕਿਹੜਾ ਗਾਣਾ ਉਹ ਜਿਹੜਾ ਮੈਗਨੇਟ ਹੈ, ਯਾਰ ਅਨਮੁੱਲੇ
1: ਮੇਲੇ ਮੁੰਡਿਆਂ ਨੂੰ ਖਿੱਚਣ ਦਾ, ਯਾਰ ਅਨਮੁੱਲੇ।
0: ਹਾਂ
1: ਫਿਰ ਜੇ ਆਪਣਾ ਹੋ ਗਿਆ, ਜੇ ਹੋ ਗਈ ਆਪਣੇ ਭੈਣਾਂ ਦੀਆਂ ਗਿੱਧਾ ਬੋਲੀਆਂ, ਤੇ ਫਿਰ ਆਪਾਂ ਸ਼ੁਰੂ ਲਾਈਦਾ ਆ
0: ਅੱਲੜਾ ਕੁਵਾਰੀਆਂ ਦੀ ਗੱਲ ਕੀਤੀ ਹੈ, ਬਾਕੀ ਆਪਣਾ ਦੇ ਲੈ ਗੇੜਾ ਨੀ ਦੇ ਲੈ ਗੇੜਾ, ਉਹ ਵੀ ਕਿੰਨਾ ਡਾਂਸ ਫਲੋਰ ਸੌਂਗ ਹੈ।
1: ਸਹੀ ਗੱਲ ਹੈ। ਹਾਂਜੀ ਫਿਰ ਜਦੋਂ ਮੰਨ ਲਓ ਜਿੱਦਾਂ ਹੁਣ ਆਪਾਂ ਆਪਾਂ ਨੂੰ ਬੁੱਕ ਕਰਦੇ ਆ ਜਾਗੋ ਰਿਸੈਪਸ਼ਨ ਜਾਂ ਵਿਆਹ ਪਾਰਟੀ ਜਾਂ ਵੈਸੇ ਬਰਥਡੇ ਪਾਰਟੀ ਤੇ, ਉੱਥੇ ਵੇਲਾ ਲਈਦਾ ਆਪਾਂ ਅੱਜ ਦਿਨ ਖੁਸ਼ੀਆਂ
0: ਦਾ ਸਜਣਾ।
1: ਹਾਂਜੀ ਤੇ ਉਹਦੇ ਵਿੱਚ ਸਾਰੇ ਆ ਜਾਂਦੇ, ਸਾਰਾ ਪਰਿਵਾਰ, ਜਿਹੜੀ ਮਰਜ਼ੀ ਫੰਕਸ਼ਨ ਹੋਵੇ ਉਹ ਜ਼ਰੂਰ ਲੱਗਦਾ ਜੀ।
0: ਚਲੋ ਵੈਰੀ ਗੁੱਡ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ।
1: ਹਾਂਜੀ ਥੈਂਕ ਯੂ,
0: ਇੰਜੋਏ ਕਰੋ।

0: ਕਿ ਅੱਜ ਗੱਲਬਾਤ ਕਰਨੀ ਹੈ ਥੋੜੀ ਜਿਹੀ ਤੁਹਾਡੇ ਨਾਲ, ਬਟ ਉਸ ਤੋਂ ਪਹਿਲਾਂ ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਦੇ ਵਿੱਚ ਆਰ ਨੂੰ ਫੀਫਾ ਵਰਲਡ ਕੱਪ ਕਰਕੇ ਟੀਵੀ ਬਹੁਤ ਬਿਜ਼ੀ ਜਾ ਰਹੇ ਇਸ ਟਾਈਮ। ਸੋ ਬਿਗ ਸਕਰੀਨ 75 ਇੰਚ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਐਲ ਜੀ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ। $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 ਤੇ ਜੇ 98 ਇੰਚ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5500 ਦੀ ਵੈਲਿਊ ਦਾ 3 premium ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸੋ ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਬਾਈ ਹੁਣਾਂ ਨੇ ਨਾ ਬੜੀ ਸੋਹਣੀ ਗੱਲ ਕੀਤੀ ਵੀ ਕਿਹੜੇ ਐਸੇ ਗਾਣੇ ਜਿਹੜੇ ਡਾਂਸ ਫਲੋਰ ਦੇ ਲਈ ਹੀ ਬਣੇ ਨੇ। ਸੋ ਇਹਨਾਂ ਨੇ ਕੁਝ ਗਾਣਿਆਂ ਦਾ ਦੱਸਿਆ, ਇੱਕ ਤਾਂ

0: ਭੜਦੇ। ਸੋ ਤੁਹਾਡੇ ਲਈ ਕਿਹੜੇ ਤੁਹਾਨੂੰ ਲੱਗਦਾ ਐਸੇ ਗਾਣੇ ਨੇ ਜਿਹੜੇ ਬੈਂਕੁਟ ਹਾਲ ਪਾਰਟੀਆਂ ਤੇ ਚੱਲਣੇ ਹੀ ਚੱਲਣੇ ਹੁੰਦੇ ਆ? ਮੈਂ ਹੁਣ ਗੱਲ ਕੀਤੀ ਕਿ ਬਲਵੀਰ ਬੋਪਰ ਆਈ ਦੀ ਦਾ ਦੇ ਲੈ ਗੇੜਾ, ਸੋ ਲਾਉਂਦੇ ਆ ਅੱਜ ਯਾਰ ਫਰਾਈਡੇ ਆ, ਥੋੜ੍ਹਾ ਜਿਹਾ ਬੈਂਕੁਟ ਹਾਲ ਪਾਰਟੀ ਕਹਿੰਦੇ ਹੁੰਦੇ ਆ ਡਾਂਸ ਫਲੋਰ ਦਾ ਮਾਹੌਲ ਸ਼ੁਰੂ ਕਰਦੇ ਆ ਤੇ ਸਾਰੇ ਗਾਣੇ ਲਾਉਣੇ ਵੀ ਆ। ਮੈਂ ਨਾ ਲਿਖਦਾ ਡਾਂਸ ਫਲੋਰ ਬੈਂਗਰਸ, ਸੋ ਆਪਾਂ ਡਾਂਸ ਫਲੋਰ ਬੈਂਗਰਸ ਦੇ ਗਾਣੇ ਲਾਉਂਦੇ ਆ ਕੁਝ ਕੁ, ਤੇ ਮੈਂ ਲਿਖ ਵੀ ਲਵਾਂ ਅੱਲੜ ਕੁਵਾਰੀਆਂ। ਮੈਨੂੰ ਨਾ ਮਿੱਤਰ ਸੱਜਣ ਕੇ ਪੁੱਛਦੇ ਵੀ ਆ ਨਾ ਵੀ ਯਾਰ ਕੋਈ ਲਿਸਟ ਭੇਜੀ ਕੋਈ ਗਾਣੇ ਜੇ ਹੈਗੇ ਆ, ਸੋ ਅੱਲੜ ਕੁਵਾਰੀਆਂ ਯਾਰ ਅਣਮੁੱਲੇ ਦੇ ਲੈ ਗੇੜਾ। ਸੋ ਤੁਸੀਂ ਮੈਨੂੰ ਦੱਸਣਾ ਠੀਕ ਆ ਵੀ ਕਿਹੜੇ ਹੋਰ ਗਾਣੇ ਆਪਾਂ ਇਸ ਲਿਸਟ ਦੇ ਵਿੱਚ ਐਡ ਕਰਨੇ ਆ, ਤੇ ਮੈਂ ਫਿਰ ਲਾਈਵ ਹੀ ਜਾਊਂਗਾ। ਪ੍ਰੋਗਰਾਮ ਮੈਂ ਪੰਜਾਬੀ ਦੇ ਨਾਲ, ਨੰਬਰ ਹੈ ਆਪਣਾ 9056733 3705673333। ਅਗਲੇ ਹਫ਼ਤੇ 24 ਤਰੀਕ ਨੂੰ ਮਾਸਟਰ ਮਾਸਟਰ ਮਾਸਟਰ ਸਲੀਮ ਲਾਈਵ ਇਨ ਕੌਂਸਰਟ, 24 ਜੁਲਾਈ ਮਾਸਟਰ ਸਲੀਮ 24 ਜੁਲਾਈ ਨੈਕਸਟ ਫਰਾਈਡੇ ਮਿਸੀ ਸਾਗਰ ਕਨਵੈਨਸ਼ਨ ਸੈਂਟਰ ਚ ਲਾਈਵ ਇਨ ਕੌਂਸਰਟ। ਸੋ ਟਿਕਟਾਂ ਨਹੀਂ ਲਈਆਂ ਹਜੇ ਤਾਂ ਮਿਸ ਨਾ ਕਰਿਓ, ਬਈ ਬੜੀ ਸੋਹਣੀ ਸ਼ਾਮ ਹੋਊਗੀ। ਮਿਲਨਾ tickets.com milna tickets.com। ਕੋਈ ਵੀ ਜਾਣਕਾਰੀ ਚਾਹੀਦੀ ਤਾਂ ਨੰਬਰ ਤੁਸੀਂ ਨੋਟ ਕਰ ਲਓ 647-8793-6477839873 ਦੇ ਉੱਤੇ ਕਾਲ ਕਰੋ। ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਤੋਂ ਵਧੀਆ ਕੋਈ ਨਹੀਂ, ਸਿੱਧੀ ਜੀ ਗੱਲ ਹੈ। ਗੁਰਲਾਲ ਵੀਰ ਹੁਣੇ ਇੰਨੇ ਹਿੰਮਤੀ ਨੇ ਯਾਰ, ਇੰਨੇ ਦਿਲ ਦੇ ਸਾਫ਼ ਨੇ, ਰੂਫ ਦਾ ਕੰਮ ਕਰਾਉਣਾ ਬਹੁਤ ਵਧੀਆ ਕਰਦੇ ਆ। ਮੇਰੇ ਫਰੈਂਡ ਨੇ ਵੀ ਨਵੀਂ ਰੂਫ ਇਹਨਾਂ ਤੋਂ ਲਵਾਈ ਹੈ, ਮੇਰੀ ਫੈਮਿਲੀ ਨੇ ਵੀ ਲਵਾਈ ਹੈ। ਸੋ ਦੇਖੋ ਮੈਂ ਉਹੀ ਨੰਬਰ ਤੁਹਾਨੂੰ ਦਿੰਦਾ ਜਿਹੜਾ ਮੈਂ ਆਪਣੇ ਨੇੜੇ ਨੂੰ ਦਿੰਦਾ। ਸੋ ਪੈਸ਼ਨ ਰੂਫਿੰਗ 647-9193-9413। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ 1728। ਹੈਲੋ, ਸਤਿ
1: ਸ੍ਰੀ ਅਕਾਲ ਨਵੇਂ ਵੀਰੇ, ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਜੀ, ਚੜ੍ਹਦੀ
0: ਕਿਆ ਬਾਤ ਹੈ, ਕੀ ਬਣਦਾ?
1: ਆਪਣਾ ਵੀਰੇ ਕੀਲ ਸਪੇਰਾ,
0: ਓ ਵਾ ਨਾਗ ਸਾਂਭ ਲੈ ਜ਼ੁਲਫਾਂ ਦੇ, ਹੈ
1: ਨਾਗ ਇਹ ਜਿੱਥੇ ਮਰਜ਼ੀ ਹੋਵੇ ਨਾਗਾਂ ਕੋਈ, ਫਿਰ ਬੰਦੇ ਨਿਕਲ ਨਿਕਲ ਕੇ ਆਉਂਦੇ ਆ ਡਾਂਸ ਫਲੋਰ
0: ਵਾਲੇ। ਜਦੋਂ ਉਹ ਢੋਲ ਜਿਹਾ ਸ਼ੁਰੂ ਹੁੰਦਾ ਨਾ ਤਾਂ ਸਾਰੇ ਬਸ ਉੱਠ ਖੜਦੇ ਆ ਕੁਰਸੀਆਂ ਤੋਂ।
1: ਜਿੱਦਾਂ ਵੀ ਆਪਾਂ ਭੰਗੜੇ ਤੋਂ ਪਹਿਲਾਂ ਨੀ ਹੱਥ ਜਿਹੇ ਹਿਲਾਉਣੇ ਹੁੰਦੇ ਸੀਗੇ ਉੱਪਰ ਥੱਲੇ ਕਰਕੇ, ਓਦਾਂ ਨਾ ਲੱਤਾਂ ਬਾਹਾਂ ਆਪਣੇ ਆਪ ਹੀ ਹਿੱਲਣ ਲੱਗ ਜਾਂਦੀਆਂ।
0: ਇਹ ਇਹ ਨਾ ਜਿਹੜੀ ਇੰਟਰੋ ਹੈ, ਇਸ ਤੋਂ ਵਧੀਆ ਇੰਟਰੋ ਹੀ ਨੀ ਬਣੀ ਕਿਸੇ ਗਾਣੇ ਦੀ। ਸਾਰਾ ਸਹੀ ਗੱਲ ਹੈ ਤੁਹਾਡੀ, ਸਾਰੀ ਪਾਰਟੀ ਨੱਚਣ ਲੱਗ ਜਾਂਦੀ ਹੈ।
1: ਹਾਂਜੀ ਹਾਂਜੀ,
0: ਵੈਰੀ ਗੁੱਡ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਦੇਖ ਮੇਰਾ ਵੀ ਨੱਚਣ ਨੂੰ ਜੀ ਕਰਿਆ। 6660 ਹੈਲੋ।
2: ਹਾਂਜੀ ਭਾਜੀ,
0: ਹਾਂਜੀ ਕਿਵੇਂ ਹੋ?
2: ਕਿੱਦਾਂ ਹਾਲ ਜੀ?
0: ਹਾਲ ਵਧੀਆ, ਬਹਿ ਜਾ ਬਹਿ ਜਾ, ਫਰਾਈਡੇ ਆ ਯਾਰ, ਹੋਰ ਕੀ ਚਾਹੀਦਾ?
2: ਵਧੀਆ ਵਧੀਆ, ਮੈਂ ਕਿਹਾ ਗੀਤੇ ਚੈਲਦਾਰ ਭਾਜੀ ਦਾ ਚਿੱਟੇ ਸੂਟ ਤੇ ਦਾਗ ਪੈ ਗਿਆ।
0: ਚਿੱਟੇ ਸੂਟ ਤੇ ਤੇ ਇਹ ਗਾਣੇ ਦੇ ਨਾਲ ਨਾਲ ਫਿਰ ਐਕਸ਼ਨ ਜਿਹੜੇ ਮਾਰੇ ਜਾਂਦੇ ਆ ਹੈ।
2: ਹਾਂ, ਤੇ ਇੱਕ ਸੁਰਜੀਤ ਬਿੰਦਰ ਖੇ ਭਾਜੀ ਦਾ ਯਾਰ ਬੋਲਦਾ,
0: ਯਾਰ ਬੋਲਦਾ ਹੈ। ਨਾ ਪਤਾ ਨੀ ਕੀ ਹੈ ਇਹਨਾਂ ਗਾਣਿਆਂ ਚ, ਇੱਕ ਜਾਂ ਤਾਂ ਲਿਰਿਕਸ ਹੀ ਇੰਨੇ ਵਧੀਆ ਨੇ ਕਿ ਹਰੇਕ ਬੰਦੇ ਦੀ ਯਾਦ ਵੀ ਰਹਿੰਦੇ ਆ।
2: ਕਮਲ ਹੀਰ ਭਾਈ ਦਾ ਵੀ ਹੈਗਾ, ਕੁੜੀਏ ਨੀ ਸੱਗੀ ਫੁੱਲ ਵਾਲੀ ਹੈ,
0: ਹੁਣ ਕਿਸੇ ਹੋਰ ਲਈ ਵੀ ਛੱਡ ਦੋ ਕੋਈ ਗਾਣਾ, ਸਾਰੇ ਤੁਸੀਂ ਗਣਾ ਤੇ। ਚਲੋ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਕਿਹੜਾ ਸੀ? ਕੁੜੀਏ ਨੀ ਸੱਗੇ ਫੁੱਲ ਵਾਲੀਏ, ਘੰਟੇ ਵਾਲਾ ਪੁੱਛੇ ਤੇਰਾ ਨਾਂ। ਕਮਲ ਹੀਰ ਸਾਹਿਬ ਆ ਰਹੇ ਆ ਯਾਰ ਅਗਲੇ ਹਫ਼ਤੇ, ਸੋ ਤੁਹਾਨੂੰ ਦੱਸ ਦਿਓ ਉਹਦੇ ਬਾਰੇ ਵੀ। ਹੁਣ ਪਹਿਲਾਂ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਨਵਰਸਰੀ ਸੇਲ, ਐਨਵਰਸਰੀ ਸੇਲ 6885 ਟੋਮਕਿਨ ਰੋਡ ਤੇ ਹੋ ਰਹੀ ਹੈ, ਤੇ ਪ੍ਰੋਗਰਾਮ ਪੰਜਾਬੀ ਨਾਲ ਤੁਹਾਡੀਆਂ ਕਾਲਾਂ ਸਾਰੀਆਂ ਆ ਰਹੀਆਂ ਨੇ ਤੇ ਸਭ ਨਾਲ ਗੱਲਬਾਤ ਕਰਾਂਗੇ। ਜਸਟ ਸਟੇ ਔਨ ਦਾ ਲਾਈਨ, ਹੋਲਡ ਕਰੋ। ਸਰਜੀਤ ਕਿਵੇਂ ਹੋ?
3: ਜੀ ਬਹੁਤ ਵਧੀਆ, ਤੇ ਜਿੱਥੇ ਪਹੁੰਚੇ ਹੋਏ ਆ ਇਸ ਜਗ੍ਹਾ ਤੇ ਪਹੁੰਚ ਕੇ ਹਾਲ ਹੋਰ ਵੀ ਵਧੀਆ ਹੋ ਜਾਂਦਾ, ਕਿਉਂਕਿ ਵਾਕਈ ਯਾਰ ਬੜੇ ਸ਼ਾਨਦਾਰ ਡਿਜ਼ਾਈਨ ਪਏ ਆ ਫਰਨੀਚਰ ਦੇ। ਸੋਫਿਆਂ ਦੀ ਗੱਲ ਕਰ ਲਓ, ਭਾਵੇਂ ਤੁਸੀਂ ਇਟਾਲੀਅਨ ਲੈਣੇ ਆ, ਭਾਵੇਂ ਤੁਸੀਂ ਕੈਨੇਡਾ ਮੇਡ ਲੈਣੇ ਆ, ਰੰਗ ਇਹਨਾਂ ਦੇ ਤੇ ਕੁਆਲਿਟੀ ਦੇਖ ਕੇ ਮੈਂ ਤਾਂ ਬਹੁਤ ਹੈਰਾਨ ਆ। ਜਦੋਂ ਸੁੱਖ ਬਾਈ ਦੱਸਦੇ ਆ ਨਾ ਪ੍ਰਾਈਸ, ਫਿਰ ਬੰਦਾ ਕਹਿੰਦਾ ਯਾਰ ਚੱਕ ਲਓ ਵਾਲਾ ਕੰਮ ਹੋ ਜਾਂਦਾ, ਤੇ ਖਾਸ ਕਰਕੇ ਜਦੋਂ ਹੋਵੇ ਫਸਟ ਈਅਰ ਐਨੀਵਰਸਰੀ, ਫਿਰ ਤੇ ਧੁੰਮਾਂ ਪੈਣੀਆਂ ਲਾਜ਼ਮੀ ਬਣਦੀਆਂ ਨੇ। ਸੁੱਖ ਬਾਈ ਜੀ ਖੜਕਾ ਦੋ ਫਿਰ
4: ਬਿਲਕੁਲ ਬਾਈ ਜੀ ਬਿਲਕੁਲ ਧੁੰਮਾਂ ਪੈਣੀਆਂ ਚਾਹੀਦੀਆਂ ਕਿਉਂਕਿ ਗ੍ਰੈਂਡ ਹੋਮ ਫਰਨੀਚਰ ਦੀ ਐਨਵਰਸਰੀ ਸੇਲ ਚੱਲ ਰਹੀ ਆ ਤੇ ਪਰਿਵਾਰਾਂ ਨੇ ਪਹੁੰਚਣਾ ਕਿੱਥੇ ਜੀ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ 6085 ਟੋਮਗਨ ਰੋਡ ਦੇ ਉੱਪਰ 6635 ਟੋਮਗਨ ਰੋਡ ਤੋਂ ਪਰਿਵਾਰਾਂ ਨੂੰ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ ਬਾਈ ਜੀ ਕੜਾਕੇ ਕੱਢ ਵੀ ਡੀਲ ਆਉਣ ਲੱਗੀ ਆ ਪੂਰੇ ਘਰ ਦਾ ਫਰਨੀਚਰ ਜਿਹਨਾਂ ਪਰਿਵਾਰਾਂ ਨੇ ਬਾਈ ਕਰਨਾ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ ਪੂਰੇ ਘਰ ਦੇ ਫਰਨੀਚਰ ਦੀ ਡੀਲ ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਈ ਕਰੋ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦੂਜੇ ਰੂਮ ਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਤੀਜੇ ਰੂਮ ਦੇ ਵਿੱਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਫੈਮਿਲੀ ਰੂਮ ਦਾ ਸੋਫਾ ਸੈੱਟ ਬਾਈ ਕਰਨ ਨਾਲ ਕਾਫੀ ਟੇਬਲ ਫ੍ਰੀ ਡਾਇਨਿੰਗ ਟੇਬਲ ਸੈੱਟ ਬਾਈ ਕਰਨ ਨਾਲ ਮਾਈਕ੍ਰੋਵੇਵ ਫ੍ਰੀ ਪੂਰੇ ਘਰ ਦਾ ਫਰਨੀਚਰ ਕੜਾਕੇ ਕੱਢ ਵੀ ਪ੍ਰਾਈਜ਼ ਦੇਣ ਲੱਗੇ ਆ ਬਾਈ ਮੰਡੇ ਨੂੰ ਇਹ ਪ੍ਰਾਈਜ਼ਾਂ ਨਹੀਂ ਮਿਲਣੀਆਂ ਫਰਾਈਡੇ ਸੈਚਰਡੇ ਸੰਡੇ ਘੁਮਾ ਲਓ ਗੱਡੀਆਂ 6085 ਟੋਮਗਨ ਰੋਡ ਦੇ ਉੱਪਰ 6635 ਟੋਮਗਨ ਰੋਡ ਪੂਰੇ ਘਰ ਦਾ ਫਰਨੀਚਰ ਬਾਈ ਜੀ ਨਾ 8000 ਨਾ 7500 ਨਾ 7000 ਨਾ 6500 ਨਾ 6000 ਨਾ 5000 ਨਾ 4000 ਨਾ 3000 ਨਾ 2800 ਨਾ 2500 ਨਾ 2400 ਨਾ 2300 ਨਾ 2200 ਨਾ 2100 ਨਾ 2000 ਨਾ 1900 ਨਾ 1800 ਪੂਰੇ ਘਰ ਦਾ ਫਰਨੀਚਰ ਲੈ ਜਾਓ ਮੇਲਾ ਲੁੱਟ ਕੇ 1799 ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਟੈਲੀਵਿਜ਼ਨ ਟੀਵੀ ਫ੍ਰੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਤੇ ਨਾਲ ਫਰੰਟ ਤੇ ਜਿਹੜਾ ਜਦੋਂ ਤੁਸੀਂ ਆਉਣਾ ਬਾਕਸ ਦੇ ਵਿੱਚੋਂ ਪਰਚੀ ਜਿਹੜੀ ਕੱਢਣੀ ਆ ਜਿਹ ਚੋਂ ਨਾਮ ਮਿਲਣਾ ਉਹ ਨਹੀਂ ਤੁਸੀਂ ਭੁੱਲਣਾ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ 6635 ਟੋਮਗਨ ਰੋਡ ਜੀ
3: ਕੀ ਬਾਤ ਹੈ ਮੈਨੂੰ ਲੱਗਦਾ ਜੇ ਆਪਾਂ ਆਈਟਮ ਦੀ ਗੱਲ ਕਰੀਏ ਸੁੱਖ ਬਾਈ ਤੇ ਕਿੰਨੀਆਂ ਕੁ ਟੋਟਲ ਆਈਟਮ ਹੋ ਜਾਣਗੀਆਂ
4: ਬਿਲਕੁਲ ਬਾਈ ਜੀ 25-26 ਆਈਟਮਾਂ ਜਿਹੜੇ ਪੂਰੇ 25 ਤੋਂ 30 ਆਈਟਮਾਂ ਹੋ ਜਾਣਗੀਆਂ
3: ਬੱਲੇ ਬੱਲੇ ਬੱਲੇ ਪੂਰੇ ਘਰ ਦੇ ਲਈ ਫਰਨੀਚਰ 25 ਤੋਂ ਲੈ ਕੇ 30 ਆਈਟਮਾਂ ਤੇ ਮੈਨੂੰ ਲੱਗਦਾ ਅੱਧਾ ਸਮਾਨ ਦੇ ਵਿੱਚ ਫ੍ਰੀ ਹੈ ਤੇ ਸਿਰਫ $1799 ਦਾ ਤੇ ਫਸਟ ਈਅਰ ਐਨੀਵਰਸਰੀ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚੋ 6085 ਟੋਮਕਨ ਰੋਡ 6685 ਟੋਮਕਨ ਰੋਡ ਟੋਮਕਨ ਅਤੇ ਡੈਰੀ ਇੰਟਰਸੈਕਸ਼ਨ ਦੇ ਬਿਲਕੁਲ ਨਾਲ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ
0: ਕੀ ਬਾਤ ਹੈ ਬਹਿ ਜਾ ਬਹਿ ਜਾ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ 4795 ਹਾਂਜੀ ਕਿਵੇਂ ਹੋ
5: ਹਾਂਜੀ ਵਧੀਆ ਜੀ ਭਾਈ ਆ ਇੱਕ ਹੋਰ ਗਾਣਾ ਯਾਦ ਆ ਗਿਆ ਜੀ
0: ਕਿਹੜਾ
5: ਜਿਹੜੀਆਂ ਤੁਸੀਂ ਆ ਟਿਕਟਾਂ ਦੇ ਗੱਲ ਕਰਦੇ ਨਾ ਆ ਰਹੇ ਆ ਸ਼ੋ ਦੋ ਸ਼ੋ ਆ ਰਹੇ ਆ ਹਾਂ ਮੈਂ ਕਹਿਣਾ ਸੀਗਾ ਵੀ ਜਿੱਥੇ ਚੱਲਾਂਗੀ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ
0: ਲਈ ਅੱਛਾ ਇਹ ਪਾਰਟੀਆਂ ਤੇ ਬਹੁਤ ਚੱਲਦਾ
5: ਗਾਣਾ ਕਨਵਾ ਬਹੁਤ ਬਾਈ ਕਨਵਾਰ ਗਰੇਵਾਲ ਦਾ
0: ਕਨਵਰ ਗਰੇਵਾਲ ਦਾ ਹਾਂ ਟਿਕਟਾਂ ਦੋ ਲੈ ਲਈ ਚਲੋ ਥੈਂਕ ਯੂ ਇਹ ਵੀ ਦੱਸ ਦਿੰਦੇ ਤੁਹਾਡੇ ਲਈ ਇਹ ਚੱਲਦਾ ਬਟ ਦੇਖੋ ਗਾਣਾ ਬਹੁਤ ਕਮਾਲ ਦਾ ਬਟ ਤੁਸੀਂ ਸਮਝਦੇ ਮੇਰੀ ਗੱਲ ਨੂੰ ਵੀ ਜਿਵੇਂ ਅਲੜਾ ਕੁਵਾਰੀਆਂ ਯਾਰਨ ਮੁੱਲੇ ਨਾਗ ਚਿੱਟੇ ਸੂਟ ਤੇ ਯਾਰ ਬੋਲਦਾ ਉਹ ਗਾਣਿਆਂ ਤੇ ਸਾਰੇ ਨੱਚਦੇ ਆ ਟਿਕਟਾਂ ਦੋ ਲੈ ਲਈ ਹੁਣ ਮੇਰੇ ਮਿੱਤਰ ਨੇ ਉਹਨਾਂ ਨੂੰ ਬਹੁਤ ਮੈਂ ਕਹਿੰਦਾ ਕਿ ਉਹ ਬੜਾ ਲਵ ਕਰਦੇ ਉਸ ਗੀਤ ਨੂੰ ਸੋ ਉਹਦੇ ਤੇ ਇੱਕ ਸਲੈਕਟ ਲਿਮਿਟਡ ਹੀ ਜਿਹੜੇ ਫੈਨ ਨੇ ਬਟ ਜਿਹੜੇ ਬਾਕੀ ਦੇ ਗਾਣੇ ਨੇ ਉਹ ਆਈ ਥਿੰਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਜਾਣਦੇ ਨੇ ਤੇ ਇੰਜੋਏ ਕਰਦੇ ਨੇ 9390 ਹਾਂਜੀ ਵੀਰੇ
6: ਹਾਂਜੀ ਵੀਰ ਜੀ ਨਵੀਂ ਵੀਰੇ ਇੱਕ ਗਾਣਾ ਆਲਾ ਫਰਲਾ ਗੱਡੀ ਦੀ ਚਾਬੀ
0: ਚਾਬੀ
6: ਬਹੁਤ ਚੱਲਦਾ
0: ਇਹ ਜਦੋਂ ਨਾ ਰਾਤ ਦੇ 11 ਕੁ ਵਜਦੇ ਆ ਨਾ
6: ਹਾਂਜੀ
0: ਫਿਰ ਚਾਬੀਆਂ ਹੀ ਚਾਬੀਆਂ ਦਿਸਦੀਆਂ ਨੇ
6: ਸਾਰੇ ਚਾਬੀਆਂ ਦੇ ਸਾਰੇ ਸ਼ਾਰੇ ਮਾਰਦੇ ਫੜ ਲੈ ਚਾਬੀ
0: ਪਰ ਪੰਗਾ ਇਹ ਹੈ ਹੁਣ ਤਾਂ ਕੁੜੀਆਂ ਵੀ ਕਹਿ ਦਿੰਦੀ ਮੈਂ ਵੀ ਨਹੀਂ ਚਲਾ ਸਕਦੀ
6: ਫਿਰ ਕੀ ਫਿਰ ਟੈਕਸੀ ਜਾਂ ਉਬਰ ਕਰ ਲਓ ਇੱਕ ਆ ਮਿਸ ਪੂਜਾ ਦਾ ਜਿਹੜਾ ਸਫਾਰੀ ਵਾਲਾ
0: ਪੂਜਾ ਦਾ ਨੀ ਉਹ ਤਾਂ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦਾ
6: ਇੱਕ ਇੱਥੇ ਪਤਾ ਨੀ ਇੱਥੇ ਚੱਲਦਾ ਆਪਣੇ ਇੰਡੀਆ ਬਹੁਤ ਜਲਦ ਹੁੰਦਾ ਦਿਲ ਲੈ ਗਈ ਕੁੜੀ ਗੁਜਰਾਤ ਦੀ ਫੋਰਐਵਰ ਗਾਣਾ ਹੀ
0: ਦਿਲ ਲੈ ਗਈ ਕੁੜੀ ਨਹੀਂ ਉਹ ਵੀ ਹੈਗਾ ਤੇ ਪੂਜਾ ਦੀ ਤੁਸੀਂ ਗੱਲ ਕੀਤੀ ਪੂਜਾ ਦਾ ਉਹ ਕਿੰਨਾ ਚੱਲਦਾ ਸੀਟੀ ਮਾਰ ਕੇ ਬੁਲਾਉਣਾ ਹਟਦਾ ਗੀਤੇ ਬਾਈ ਨਾਲ
6: ਹਾਂ ਸਿਟੀ ਮਾਰ ਕੇ ਆ ਤੇ ਇੱਕ ਆਪਣਾ ਪੁਰਾਣਾ ਗਾਣਾ ਬੜਾ ਚੱਲਦਾ ਜੀ ਸਟਾਰਟਿੰਗ ਜੀ ਚੱਲਦਾ ਹੁੰਦਾ ਆਪਣਾ ਸੰਗੀਤ ਵਜੇ ਆਪਣਾ ਸੰਗੀਤ
0: ਹਾਂ ਉਹ ਵੀ ਹੈਗਾ
6: ਉਹ ਵੀ ਗਾਣੇ ਦੀ ਬੀਟ
0: ਕਿਆ ਬਾਤ ਹੈ ਲਾਉਣੇ ਉਹ ਵੀ ਯਾਰ ਮੈਂ ਲਾਇਆ ਨੀ ਬਹੁਤ ਚਿਰ ਹੋ ਗਿਆ ਥੈਂਕ ਯੂ ਵੀਰੇ
6: ਲਾਓ ਬਹੁਤ ਤਗੜੀ ਬੀਟ ਹੈ ਗਾਣੇ ਦੀ
0: ਲਾਉਣੇ ਆਪਣਾ
6: ਸੰਗੀਤ ਵਜੇ ਆਪਣਾ ਸੰਗੀਤ
0: ਕਿਆ ਬਾਤ ਹੈ

0: ਕਿਆ ਬਾਤ ਹੈ ਨਹੀਂ ਰੀਸਾ ਸੋ ਪ੍ਰੋਗਰਾਮ ਪੰਜਾਬੀ ਰਾ ਇੱਕ ਯਾਰ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਰਾਜਵੰਤ ਕੌਰ ਨੂੰ ਕਾਲ ਕਰ ਲਓ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਰਾਜਵੰਤ ਕੌਰ ਇਹ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਹੋਰ ਯਾਰ ਆਪਾਂ ਨੂੰ ਕੀ ਚਾਹੀਦਾ ਨੰਬਰ ਤੁਸੀਂ ਲਿਖ ਲਓ ਜ਼ਰੂਰ ਫਟਾਫਟ ਕਾਲ ਕਰੋ ਤੁਸੀਂ ਇੱਕੋ ਇੱਕ ਟੀਮ ਆਪਣੀ ਰਾਜਵੰਤ ਕੌਰ ਹੋਣਾ ਦੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ 6476744735 6476744735 6476744735 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ ਉਸ ਤੋਂ ਇਲਾਵਾ ਤੁਹਾਨੂੰ ਅਸੀਂ ਇੱਕ ਨੰਬਰ ਦਿੰਦੇ ਹੁੰਦੇ ਹਾਂ ਗਲੋਬਲ ਕੰਫਰਟ ਏਅਰ ਦਾ ਗਲੋਬਲ ਕੰਫਰਟ ਏਅਰ ਦੇ ਤੁਸੀਂ ਤੇਜਪਾਲ ਭਾਜੀ ਨੂੰ ਫੋਨ ਕਰਨਾ ਜੇ ਏਸੀ ਨਹੀਂ ਚੱਲਦਾ ਏਸੀ ਤੁਹਾਡਾ ਰਿਪੇਅਰ ਹੋਣ ਵਾਲਾ ਚੱਕਰ ਹੀ ਕੋਈ ਨਹੀਂ ਗਲੋਬਲ ਕੰਫਰਟ ਏਅਰ ਜਾਂ ਨਵੀਂ ਫਰਨੇਸ ਨਵਾਂ ਏਸੀ ਲਵਾਓ ਤੇ $1800 ਦਾ ਰੀਬੇਟ $1800 ਵਾਪਸ ਤੁਹਾਡੀ ਜੇਬ ਚ 9057909080 905-7909080 ਫੋਨ ਨੰਬਰ ਹੈ ਗਲੋਬਲ ਕੰਫਰਟ ਏਅਰ 8777 ਹੈਲੋ ਮੈਂ ਬੀਤੇ ਦਿਨ ਇੱਕ ਵਿਆਹ ਹੋਸਟ ਕੀਤਾ ਐਮਸੀ ਕੀਤਾ ਮੈਂ ਉੱਥੇ ਰਿਸੈਪਸ਼ਨ ਤੇ ਉੱਥੇ ਕੁੜੀ ਦੇ ਮਾਂ ਪਿਓ ਨੇ ਉਹਨਾਂ ਨੇ ਐਂਟਰੀ ਕੀਤੀ ਇਸ ਗਾਣੇ ਤੇ ਮੈਂ ਕਿਹਾ ਫਿਰ ਮੈਂ ਕਿਹਾ ਆਂਟੀ ਅੰਕਲ ਦੀ ਤਾਂ ਤਨਖਾਹ ਤੁਹਾਡੇ ਸੂਟਾਂ ਤੇ ਜਾਂਦੀ ਇੰਨਾ ਸੋਹਣਾ ਸੂਟ ਪਾਇਆ ਹੋਇਆ ਹੈ ਸੋ ਤਨਖਾਹ ਨੇ ਹੋਰ ਕਿੱਥੇ ਜਾਣਾ ਕਿਆ ਬਾਤ ਹੈ ਇਹ ਵੀ ਲਾਉਣੇ ਠੀਕ ਹੈ ਤੁਹਾਡੇ ਲਈ
1: ਥੈਂਕ
0: ਯੂ ਵੀਰੇ 9739 ਹੈਲੋ ਸਤਿ
2: ਸ਼੍ਰੀ ਅਕਾਲ ਨਵੀਂ ਬਾਜੀ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
2: ਵਧੀਆ ਜੀ ਗੁਰਪ੍ਰੀਤ ਹੋ ਰਿਹਾ ਆਰਜੀ
0: ਓ ਕਿਆ ਬਾਤ ਹੈ ਕਿਵੇਂ ਹੋ
2: ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਜੱਸੀ ਸੋਲ ਦਾ ਗੀਤ ਹੈ ਸਾਧਨੀ
0: ਕੁਲਵਿੰਦਰ ਢਿੱਲੋਂ ਦੇ ਕਾਫੀ ਸਾਰੇ ਨੇ ਜਿਹੜੇ ਇੱਕ ਕੁਲਵਿੰਦਰ ਢਿੱਲੋਂ ਦੀਆਂ ਬੋਲੀਆਂ ਬਹੁਤ ਵਿਆਹਾਂ ਤੇ ਹਜੇ ਵੀ ਬੜੀਆਂ ਚੱਲਦੀਆਂ ਕੁਲਵਿੰਦਰ ਢਿੱਲੋਂ ਦਾ ਆਪਣਾ ਕਾਲਜ ਗੀਤ ਉਹ ਬੜਾ ਚੱਲਦਾ ਵਿਆਹਾਂ ਤੇ ਹਾਂ ਉਹ ਤਾਂ ਹੈਗਾ ਚਲੋ ਥੈਂਕ ਯੂ ਵੀਰੇ ਤੁਸੀਂ ਚਾਰ ਦੱਸੇ ਇੱਕ ਤਾਂ ਦੱਸੋ ਤੇ ਫਿਰ ਨਹੀਂ ਤਾਂ ਰਹਿ ਜਾਣੇ ਆ ਬਹੁਤ ਸਾਰੇ ਬਟੂਆ ਵੀ ਮੈਂ ਲਿਖ ਲੈਣਾ ਤੇ ਕਿਹੜਾ ਲਾਈਏ ਹੁਣ ਇਹ ਲਾਉਣੇ ਯਾਰ ਇਹ ਤਾਂ ਮੈਂ ਕਹਿੰਦਾ ਕੋਈ ਵਿਆਹ ਪੂਰਾ ਹੀ ਨਹੀਂ ਹੁੰਦਾ ਇਸ ਗਾਣੇ ਤੋਂ ਬਿਨਾਂ ਚਿੱਟੇ ਸੂਟ ਤੇ ਦਾਗ ਪੈ ਗਏ ਲੱਗਣ ਤੋਂ ਪਹਿਲਾਂ ਰਾਈਨੋ ਫੈਂਸ ਐਂਡ ਡੈਕ ਵਾਲੇ ਨੂੰ ਯਾਦ ਰੱਖੋ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ 6478042320 6478042320 ਨੰਬਰ ਹੈ ਤੇ ਮਿਸਟਰ ਸਿੰਘ ਪੀਜ਼ੇ ਨੇ ਅੱਜ ਐਸੀ ਡੀਲ ਲਈ ਹੈ 100% ਪਿਓਰ ਵੈਜੀਟੇਰੀਅਨ ਪੀਜ਼ਾ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫ੍ਰੀ ਡਿਪ 2 ਲੀਟਰ ਕੋਕ ਦੀ ਬੋਤਲ ਵੀ ਫ੍ਰੀ $40 ਚ ਸਭ ਕੁਛ ਮਿਲ ਰਿਹਾ ਮਿਸਟਰ ਸਿੰਘ ਪੀਜ਼ਾ 905-504-1000 9055004000 905-504-1000 ਮਿਸਟਰ ਸਿੰਘ ਪੀਜ਼ਾ ਇਹਨਾਂ ਦੇ ਮੈਂ ਕਹਿੰਦਾ ਕਿ 30 ਲੋਕੇਸ਼ਨਾਂ ਨੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਲਾਜ਼ਮੀ ਲੋਕੇਸ਼ਨ ਕੋਈ ਨਾ ਕੋਈ ਨੇੜੇ ਤੇੜੇ ਤੁਹਾਡੇ ਜ਼ਰੂਰ ਇਹਨਾਂ ਦੀ ਹੋਵੇਗੀ ਉਸ ਤੋਂ ਇਲਾਵਾ ਏਡੀ ਵੱਡੀ ਸੇਲ ਆ ਦਿੱਤੀ ਯਾਰ ਇੰਡੀਅਨ ਫਰੂਟਲੈਂਡ ਨੇ ਮੈਂ ਕਹਿੰਦਾ ਤੁਸੀਂ ਕਹੋਗੇ ਕਿ ਹੁਣੇ ਚੱਲਦੇ ਆ ਤੇ ਹੁਣੇ ਗਰੋਸਰੀ ਫਟਾਫਟ ਕਰਕੇ ਆਉਂਦੇ ਆ ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 ਪਾਊਂਡ ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 ਪਾਊਂਡ 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਊਂਡ 9.99, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 9.99, ਬੰਸੀ ਵਾਈਟ ਸ਼ੂਗਰ 15 ਪਾਊਂਡ 9.99, ਬਰਾੜ ਦਾ ਦੇਸੀ ਘਿਓ 1.8 ਕੇਜੀ 22.99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4.299, ਸਵਰਨਾ ਸੂਜੀ 4.299, ਦੀਪ ਦਾ ਬੇਸਨ 4.299, ਟਮਾਟਰ 99 ਪਾਊਂਡ, ਹੈਪੀ ਡੇਰੀ ਪਨੀਰ 3.99। ਕਿਆ ਬਾਤ ਹੈ, ਡੀਲਾਂ ਹੀ ਡੀਲਾਂ, 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ, ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 ਈਚ, ਚਨਾ ਭਟੂਰਾ 3.99। ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ, ਇੰਡੀਅਨ ਫਰੂਟ

0: यार गीते भाई दी ये गल है कि किन्ने देखो ऐसे हिट ने दो चार जेडे किते भी चल जाओ चलने ही चलने हैं, सवाल ही नहीं पैदा होंदा कोई फंक्शन खत्म हो जाए तो गीते बाई का यह गाना ना चले तो सीटी मार के बुला हट जाओ ना चले। सो प्रोग्राम पे जा एक होर यार बड़ा वधिया उन्होंने हाँ जानी बहाना ला के सहर दा करो मित्रां नूं मुखड़ा दिखाउण दे लई ਉਹ ਵੀ ਲਾਉਣੇ ਆ ਯਾਰ ਮੈਂ ਉਹ ਗਾਣਾ ਨਹੀਂ ਸੁਣਿਆ ਬਹੁਤ ਚਿਰ ਹੋ ਗਿਆ ਪ੍ਰੋਗਰਾਮ ਪੰਜਾਬੀ ਰਾਹ ਤੇ ਬਹਿਰਿਆ ਬਹਿਰਿਆ ਬੱਲੇ ਬੱਲੇ ਯਾਰ ਤਾਂ ਮਾਹੌਲ ਹੀ ਐਸਾ ਬਣ ਗਿਆ ਕਿ ਜੀ ਕਰਦਾ ਮੈਂ ਕਹਿੰਦਾ ਕਿ ਪ੍ਰੋਗਰਾਮ ਵੀ ਖੜ ਕੇ ਕਰੀਏ ਤੇ ਭੰਗੜਾ ਪਈਏ ਨਾਲ ਦੀ ਨਾਲ ਗਿੱਲ ਫਾਰਮ ਗਿੱਲ ਫਾਰਮ ਗਿੱਲ ਫਾਰਮ ਗਿੱਲਾਂ ਦੇ ਫਾਰਮ ਤੇ ਜਾਓਗੇ ਤੇ ਬਹਿਰਿਆ ਬਹਿਰਿਆ ਤਾਂ ਹੋਊਗੀ ਹੋਊਗੀ। ਇੱਥੇ ਬਹੁਤ ਸਾਰੀ ਸਬਜ਼ੀ ਹੁਣ ਰੈਡੀ ਹੈ ਡੇਲੀ ਫਰੈਸ਼ ਇਹ ਸਬਜ਼ੀ ਪਿੱਕ ਕਰਦੇ ਨੇ ਚੱਪਣ ਕੱਦੂ ਗ੍ਰੀਨ ਕੱਦੂ ਬੈਂਗਣ ਜ਼ੁਕੀਨੀ खीरे साग पालक धनिया कॉर्न ते इन्हां दा फ्रैशली मिल कीता होया पत्थर दी एक चक्की नाल पीसिया होया आटा होल वीट मक्की बेसन बाजरा आदि। सो किंग एंड डिक्सी 14085 डिक्सी रोड किंग एंड डिक्सी ते थोड़े लिए हाजिर वन एंड ओनली एक एक गिल फार्म गिल फार्म ते गिल फार्म 1981 हेलो
1: ਕਰਦੇ
2: ਰਹਿੰਦੇ
0: ਮੈਂ ਤਾਂ ਕਦੇ ਸੁਣੇ ਬੋਲ ਕੀ ਆ ਗਾਣੇ ਦੇ
2: ਸਦਾ ਸਿਰ ਨੂੰ ਚੜ ਗਿਆ ਨੀ ਤੇਰਾ ਇਸ਼ਕ ਜਰੀਲਾ
0: ਓਕੇ ਲੱਭਣਾ ਪੈਣਾ ਮੈਂ ਯਾਰ ਮੈਨੂੰ ਮੈਂ ਤਾਂ ਮੈਨੂੰ ਲੱਗਦਾ ਸੁਣਿਆ ਤਾਂ ਹੋਊਗਾ ਮੇ ਵੀ ਬਟ ਪਾਰਟੀਆਂ ਤੇ ਜੇ ਚੱਲਦਾ
2: ਪਾਰਟੀਆਂ ਜਦੋਂ ਦਰਦ ਨੂੰ ਪੀ ਕੇ ਟੱਲੀ ਹੁੰਦੇ ਆ ਉਦੋਂ ਫਿਰ ਇੱਕ ਅੱਧਾ ਬੰਦਾ ਗਾਣਾ ਲਾਉਣਾ ਹੁੰਦਾ ਇੱਦਾਂ ਦਾ
0: ਫਿਰ
2: ਐਨਰਜੀ ਆਉਂਦੀ ਜਿਹੜੀ ਡਾਂਸ ਇੰਨਾ ਡਾਂਸ ਘੈਂਟ ਹੁੰਦਾ ਨਾ ਇੱਥੇ
0: ਅੱਛਾ
2: ਬਹੁਤ ਘੈਂਟ
0: ਲੱਭਦੇ ਆ ਫਿਰ ਲਾਉਂਦੇ ਆ ਮੈਂ ਤਾਂ ਸੁਣਿਆ ਨੀ ਕਦੇ
2: दारू बदनाम करती
0: दारू बदनाम गली याद रखो तुसी जरूर जरूर फैशन आई क्यू एयरपोर्ट डेरी क्वीन कैनेडी मैकवीन मेफील्ड फैशन आई क्यू कोट पेंट या कुर्ते पजामे एक किलो दूजा 30% ऑफ लेडीज सूट नॉन ब्राइडल लहंगे एक किलो दूजा 30% ऑफ फैशन फैशन फैशन आई क्यू ते तुसी एक बार गेड़ा मारना एयरपोर्ट डेरी क्वीन कैनेडी मैकवीन मेफील्ड फैशन आई

0: IQ. 2696, huh? ਤੁਹਾਡੀ ਆਵਾਜ਼ ਵੀਰੇ ਬਹੁਤ ਘੱਟ ਆ ਰਹੀ ਹੈ, ਬਹੁਤ ਖੜਖੜ ਹੋ ਰਿਹਾ ਪਿੱਛੇ। ਉਹ ਬੱਲੇ ਬੱਲੇ ਓਕੇ ਹੁਣ ਆ ਗਈ ਆਵਾਜ਼, ਨੀ ਕੀ ਕਹਿ ਰਹੇ ਸੀ? ਗੱਭਰੂ ਦੇ ਬੁੱਲ ਸੁੱਕ ਗਏ ਤੁਸੀਂ। ਅੱਛਾ ਜੀਪ ਕਿਹੜੀ ਜੀਪ ਰੱਖੀ ਹੈ? ਨਹੀਂ ਨਹੀਂ, ਮੈਂ ਕਿਹਾ ਤੁਸੀਂ ਜੀਪ ਕਿਹੜੀ ਰੱਖੀ ਹੈ?
1: ਜੀਪ ਬਾਈ ਜੀ ਰੂਪੀ ਕਵਾਣੇ ਆ।
0: ਕਿਆ ਬਾਤ ਹੈ, ਹੈ ਤੁਸੀਂ ਵੀ ਹਟਦੇ ਨਹੀਂ ਫਿਰ।
1: ਰੂਪੀ ਕਵਾਣ ਰੱਖੀ ਹੈ ਜੀ, ਰੈਡ ਟੂਰ ਪਾਏ ਹੋਏ ਆ, ਬਟ ਪੇੜ ਹੋਗਾ ਜੀ, ਘਰ ਲੈਣਾ ਸੀਗਾ ਗੱਡੀ, ਪੇੜ ਹੋ ਕਰਤੀ ਸੀਗੀ। ਬਲਿਸ ਗੁੱਡ ਇਸ ਗੁੱਡ,
0: ਵਧੀਆ ਗੱਲ ਹੈ। ਜੀਪ ਰੂਬੀ ਕਵਾਣ ਦੀ ਵੀ ਆਪਦੀ ਟੌਰ ਹੈ ਹੈ,
1: ਮੇਰੇ ਪਿੰਟ ਚ ਬਹੁਤ ਕੰਮ ਦਿੰਦੀ ਹੈ ਜੀ। ਬਾਕੀ ਗੱਲਾਂ ਦੀਆਂ ਗੱਲਾਂ ਜੀ, 4x4 ਲਾ ਕੇ ਮੈਂ 45 ਮਿੰਟ ਚ ਆਇਆ ਨਾ ਜੀ, ਕਿਤੇ ਤੱਕ ਤੋਂ ਪਹੁੰਚੋ।
0: ਅੱਛਾ ਸਨੋ ਚ ਬਿਲਕੁਲ ਹੀ ਨਹੀਂ ਖੜਦੀ ਹੈ?
1: ਨਾ ਨਾ ਬਾਈ ਜੀ, ਨਾ ਨਾ, ਮੈਂ 20 ਪਾਉਣ ਦਾ ਸੌਲਟ ਬੈਗ ਰੱਖ ਲੈਂਦਾ ਹੁੰਦਾ ਜੀ ਪਿੱਛੇ, ਇਹ ਤਾਂ ਜਮਾ ਹੀ ਨਹੀਂ ਆਉਂਦੀ।
0: ਪਰ ਦੇਖੋ ਵਿੰਟਰ ਚ ਵੀ ਫਾਇਦਾ ਤੇ ਸਮਰ ਦੇ ਵਿੱਚ ਵੀ ਟੌਰ ਹੈ, ਛੱਤ ਖੁੱਲੀ ਹੋਵੇ ਤਾਂ।
1: ਬਿਲਕੁਲ ਵੀਰੇ ਬਿਲਕੁਲ, ਬਾਕੀ ਪਾਸੇ ਤੇਲ ਪਾਉਣ ਲਈ ਪੰਪ ਵਾਲਿਆਂ ਨਾਲ ਯਾਰੀ ਚਾਹੀਦੀ ਆ,
0: ਉਹ ਤਾਂ ਸਾਰੀ ਦੁਨੀਆਂ ਨੂੰ ਚਾਹੀਦੀ ਹੈ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਇੰਜੋਏ ਕਰੋ।
1: ਥੈਂਕ ਯੂ ਵੀਰੇ,
0: ਬਹੁਤ ਧੰਨਵਾਦ ਤੁਹਾਡਾ। ਤੈਨੂੰ ਸੋਹਣੀਏ ਬੁਲਾਉਂਦੇ ਜਾਣ ਜਾਣ, ਗੱਭਰੂ ਦੇ ਬੁੱਲ ਸੁੱਕ ਗਏ। ਓਕੇ, ਬੁੱਲ ਮੈਂ ਕਹਿੰਦਾ ਕਿ ਉਦੋਂ ਸੁੱਕਣਗੇ ਜਦੋਂ ਗ੍ਰੈਂਡ ਹੋਮ ਫਰਨੀਚਰ ਤੇ ਮਿਲੀ ਡੀਲ, ਕਿ ਨਹੀਂ ਸਰਜੀਤ?
2: ਜੀ ਬਾਈ ਜੀ ਬਿਲਕੁਲ ਸਹੀ ਗੱਲ ਹੈ, ਤੇ ਜਿੰਨੀਆਂ ਕੁ ਡੀਲ ਇੱਥੇ ਮਿਲ ਰਹੀਆਂ ਨੇ, ਬੰਦਾ ਕਹਿੰਦਾ ਧੰਨ ਧੰਨ ਵਾਲਾ ਹੀ ਕੰਮ ਹੈ, ਕਿਉਂਕਿ ਜਿਹੜਾ ਪ੍ਰਾਈਜ਼ ਆਫਰ ਹੋ ਰਿਹਾ ਹੁਣੇ, ਜਿਹੜਾ ਆਪਾਂ ਪਹਿਲਾਂ ਵੀ ਅਨਾਊਂਸ ਕਰਕੇ ਹਟੇ ਆ, ਪੂਰੇ ਘਰ ਦਾ ਫਰਨੀਚਰ ਤੇ ਬੜਾ ਸਪੈਸ਼ਲ ਪ੍ਰਾਈਜ਼, ਤੇ ਹੁਣ ਜਿਹਨੂੰ ਇਹ ਵੀ ਯਾਰ ਹੁਣ ਬੈਠੀਏ ਪੂਰੇ ਸ਼ਾਂਤ ਦੇ ਨਾਲ, ਭਾਵੇਂ ਹੋਵੇ ਉਹ ਲਿਵਿੰਗ ਏਰੀਆ, ਤੇ ਦੇਖਦੇ ਆ ਬਾਈ ਜੀ ਫਿਰ ਨਾਲ ਕਿਹੜੀ ਕਿਹੜੀ ਡੀਲ, ਕਿਹੜਾ ਕਿਹੜਾ ਡਿਸਕਾਊਂਟ।
3: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸੰਸਾਰ ਗੁਰਪੂ ਦੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੁਮਾਵੇ ਆਵੇ ਸਾਤ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ ਹਰ ਹਰ ਹਰ ਜਾਪੀਐ ਅੰਤਰ ਲੇ ਬਲਾਈ ਕਿਲ ਵਿੱਚ ਉਤਰੈ ਸੁਧ ਹੋਏ ਸਾਨੂੰ ਸਰਣਾਈ ਸੁਣਤ ਜਪਤ ਹਰ ਨਾਮ ਚਲ ਤੂਰ ਬਣਾਈ ਮਹਾਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਨਾ ਮਸਾਲਾ ਪੰਜਵਾ ਹਰ ਹਰ ਹਰ ਆਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਸਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਤਕੀਚੈ ਭੋਗ ਸਾਧ ਸੰਗਤ ਕੈ ਵਾਰਨਾ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨਸੈ ਵਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ।

まることになります。You can see the mind that's running through

मकना मकना ये पलकों की चिलमन।

0: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਣੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ

0: ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਦੀ ਫ੍ਰੀਕੁਐਂਸੀ 'ਤੇ। ਅਤੇ ਅੱਜ ਬਹੁਤ ਹੀ ਪਿਆਰਾ ਦਿਨ ਜੀ, ਸ਼ਨੀਵਾਰ ਦਾ ਦਿਨ ਜੋ ਚੜ੍ਹਿਆ 18 ਜੁਲਾਈ 2026। ਅਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਅਤੇ ਬਹੁਤ ਪਿਆਰੀ ਜੀ ਗੁੱਡ ਮੋਰਨਿੰਗ ਆਖਦੀ ਹਾਂ ਅਤੇ ਨਿੱਘਾ ਸੱਦਾ ਦਿੰਦੀ ਹਾਂ ਜੀ ਅੱਜ ਦੇ ਇਸ ਸਫ਼ਰ ਦੇ ਵਿੱਚ। ਸੋ 6 ਤੋਂ 8 ਸਾਡਾ ਤੁਹਾਡਾ ਸਾਥ ਰਹੇਗਾ ਅਤੇ ਉਸ ਪਰਮਾਤਮਾ ਨੇ ਜੋ ਇੰਨਾ ਸੋਹਣਾ ਦਿਨ ਜੋ ਅੱਜ ਬਖਸ਼ਿਆ। ਅਤੇ ਆਓ ਇਸ ਦੀ ਸ਼ੁਰੂਆਤ ਕਰੀਏ। ਅਤੇ ਸਭ ਤੋਂ ਪਹਿਲਾਂ ਇਸ ਸਫ਼ਰ ਦੇ ਵਿੱਚ ਜੀ, ਸ਼ੁਰੂਆਤ ਜੋ ਅਸੀਂ ਕਰ ਰਹੇ ਹਾਂ ਇਸ ਸਫ਼ਰ ਦੇ ਵਿੱਚ, ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਪਾਠ ਜੀ।
7: ਸਤਨਾਮ

कृष्णा आगाना प्रभया प्रभु

0: ਵਾਹਿ ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ, ਘਰ ਬਾਰਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ।
1: ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਜੀ ਇਸ ਸਫ਼ਰ ਦੇ ਵਿੱਚ ਤੁਹਾਡਾ ਸਾਥੀ, ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3037-9053-333-7 ਤੁਸੀਂ ਬਿਲਕੁਲ ਨੋਟ ਰੱਖੋ ਜੀ, ਅਤੇ ਕਾਲ ਤੁਸੀਂ ਬਿਲਕੁਲ ਸਾਨੂੰ ਕਰ ਸਕਦੇ ਹੋ। ਅਤੇ ਉਮੀਦ ਕਰਦੇ ਹਾਂ ਜੋ ਅੱਜ ਇਹ ਦਿਨ ਸ਼ੁਰੂ ਕੀਤਾ, ਜੋ ਵੀਕਐਂਡ ਦਾ ਆਗਾਜ਼ ਹੋਇਆ, ਵੈਸੇ ਤਾਂ ਚਲੋ ਸ਼ੁੱਕਰਵਾਰ ਨੂੰ ਹੀ ਲੱਗਦਾ ਕਿ ਵੀਕਐਂਡ ਆ ਗਿਆ, ਪਰ ਅੱਜ ਸ਼ਨੀਵਾਰ ਦਾ ਦਿਨ ਜੋ ਸ਼ੁਰੂ ਹੋਇਆ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਉਮੀਦ ਹੈ ਤੁਸੀਂ ਠੀਕ ਠਾਕ ਹੋ, ਅਤੇ ਤੰਦਰੁਸਤੀ ਜੋ ਹੈ, ਜੋ ਇੱਕ ਸਭ ਤੋਂ ਪਹਿਲੀ ਚੀਜ਼ ਜੋ ਹੈ, ਜੇ ਜ਼ਿੰਦਗੀ ਦੇ ਵਿੱਚ ਹੋਵੇ ਤਾਂ ਫਿਰ ਹੀ ਬਾਕੀ ਸਾਰੀ ਚੀਜ਼ਾਂ ਜੋ ਨੇ ਆਸਾਨ ਲੱਗਦੀਆਂ ਨੇ, ਅਤੇ ਪਰਮਾਤਮਾ ਤੰਦਰੁਸਤੀ ਜੋ ਹੈ ਉਹ ਬਣਾਈ ਰੱਖੇ। ਸੋ ਸੋਹਣਾ ਦਿਨ ਜੋ ਸ਼ੁਰੂ ਹੋਇਆ ਜੀ, ਅਤੇ ਹਾਲਾਂਕਿ ਕਹਿ ਸਕਦੇ ਹਾਂ ਕਿ ਜੋ ਦਿਨ ਸ਼ੁਰੂ ਹੋਇਆ ਪਰ ਹਾਲੇ ਵੀ ਧੁੰਦਲਾ, ਜੋ ਅੱਗਾਂ ਦਾ ਸੇਕ ਹੈ ਜੋ ਪਿਛਲੇ ਕਈ ਦਿਨਾਂ ਤੋਂ ਜੋ ਅਸੀਂ ਮਹਿਸੂਸ ਕਰ ਰਹੇ ਹਾਂ, ਅਤੇ ਅੱਜ ਵੀ ਵਾਰਨਿੰਗ ਜੋ ਹੈ ਜ਼ਰੂਰ ਇਸ ਦੇ ਵਿੱਚ ਸ਼ਾਮਿਲ ਹੋਈ ਹੈ, ਅਤੇ ਅੱਜ ਸਵੇਰ ਤੋਂ ਹੀ ਲੈ ਕੇ ਸੋਮਵਾਰ ਦੀ ਸਵੇਰ ਤੱਕ, ਸੋ ਇਹ ਵੀਕਐਂਡ ਏਅਰ ਕੁਆਲਿਟੀ ਜੋ ਹੈ ਉਹ ਕਾਫੀ ਘਟੀ ਹੋਣੀ ਹੈ। ਸੋ ਇਸ ਗੱਲ ਦਾ ਖਿਆਲ ਸਾਨੂੰ ਜ਼ਰੂਰ ਰੱਖਣਾ ਬਣਦਾ, ਅਤੇ ਜਿੱਥੇ ਬੱਦਲਵਾਈ ਜੋ ਹੈ ਅੱਜ ਬਣੀ ਰਹਿਣੀ ਹੈ, ਮੀਂਹ ਦੇ ਵੀ ਖਾਸ ਥੋੜ੍ਹੇ ਸੰਕੇਤ ਨੇ ਸਵੇਰ ਵੇਲੇ। 22 ਡਿਗਰੀ ਇਸ ਵੇਲੇ ਦਾ ਤਾਪਮਾਨ, ਦਿਨ ਭਰ ਜੋ ਹੈ ਘੱਟੋ ਘੱਟ 28 ਡਿਗਰੀ ਤੱਕ ਤਾਂ ਪਹੁੰਚੇਗਾ, ਅਤੇ ਉਸ ਦੇ ਨਾਲ ਅੱਜ ਬੱਦਲਵਾਈ ਬਣੀ ਰਹਿਣੀ ਹੈ, ਅੱਜ ਮੀਂਹ ਵੀ ਪੈਣਾ, ਅਤੇ ਚਲੋ ਚੰਗੀ ਗੱਲ ਹੈ, ਮੀਂਹ ਦੇ ਨਾਲ ਥੋੜ੍ਹਾ ਜਿਹਾ ਵਾਤਾਵਰਨ ਜੋ ਹੈ ਥੋੜ੍ਹਾ ਸਾਫ਼ ਤਾਂ ਲੱਗੇਗਾ, ਥੋੜ੍ਹਾ ਕਲੀਨ ਤਾਂ ਲੱਗੇਗਾ। ਅਤੇ ਸ਼ਾਮ ਵੇਲੇ ਜੀ ਤੇਜ਼ ਹਵਾਵਾਂ ਦੇ ਨਾਲ ਫਿਰ 22 ਡਿਗਰੀ ਦੇ ਲਾਗੇ ਜੋ ਟੈਂਪਰੇਚਰ ਜੋ ਨੇ ਅੱਜ ਪਹੁੰਚਣਗੇ। ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਜੋ ਹੈ ਲੱਗਦਾ ਕਿ ਸੂਰਜ ਦੇ ਦਰਸ਼ਨ ਤਾਂ ਘੱਟ ਵੱਧ ਹੀ ਹੋਣਗੇ। ਖੈਰ, ਜੋ ਦਿਨ ਜੋ ਹੈ ਉਹ ਸੂਰਜ ਚੜ੍ਹਨ ਦੇ ਨਾਲ 5:53 'ਤੇ ਸ਼ੁਰੂ ਹੋ ਚੁੱਕਾ ਹੈ, ਪਰ ਜੋ ਵਾਰਨਿੰਗ ਜੋ ਹੈ ਇਨ੍ਹੀਂ ਦਿਨੀ ਜਾਰੀ ਹੋਈ ਹੈ, ਅਤੇ ਬਾਹਰ ਜਾ ਕੇ ਆਪ ਹੀ ਮਹਿਸੂਸ ਹੁੰਦਾ ਕਿ ਹਵਾ ਜੋ ਹੈ ਉਹ ਸਾਫ਼ ਨਹੀਂ ਹੈ। ਅਤੇ ਜੇਕਰ ਤੁਹਾਨੂੰ ਕੋਈ ਸਾਹ ਦੀ ਬਿਮਾਰੀ ਹੈ ਤਾਂ ਫਿਰ ਤਾਂ ਖਾਸ ਖਿਆਲ ਰੱਖਣ ਦੀ ਲੋੜ ਇਸ ਵੇਲੇ ਬਿਲਕੁਲ ਬਣੀ ਹੋਈ ਹੈ ਕਿ ਤੁਸੀਂ ਵੱਧ ਤੋਂ ਵੱਧ ਅੰਦਰ ਹੀ ਰਹੋ। ਚਲੋ ਅਸੀਂ ਸੋਚਦੇ ਹਾਂ ਕਿ ਮੌਸਮ ਚੰਗਾ ਹੈ, ਜੁਲਾਈ ਦਾ ਮਹੀਨਾ ਹੈ, ਅਤੇ ਇਹੀ ਮੌਕਾ ਜੋ ਹੈ ਉਹ ਬਾਹਰ ਘੁੰਮਣ ਫਿਰਨ ਦਾ ਹੁੰਦਾ, ਪਰ ਜੋ ਹੁਣ ਇਸ ਵੇਲੇ ਹਵਾ ਦੀ ਕੁਆਲਿਟੀ ਹੈ, ਅਤੇ ਇਸ ਨੂੰ ਵੀ ਅਸੀਂ ਨਜ਼ਰਅੰਦਾਜ਼ ਜੋ ਹੈ ਨਹੀਂ ਕਰ ਸਕਦੇ। ਈਵਨ ਬੱਚਿਆਂ ਲਈ ਵੀ ਹੁਣ ਇਸ ਵੇਲੇ ਜ਼ਿਆਦਾ ਬਾਹਰ ਖੇਡਣਾ, ਜਦੋਂ ਵਾਰਨਿੰਗ ਦਿੱਤੀ ਗਈ ਹੈ, ਉਦੋਂ ਜ਼ਿਆਦਾ ਚੰਗੀ ਗੱਲ ਨਹੀਂ ਹੈ। ਅਤੇ ਹੋਸਪਿਟਲਸ ਦੇ ਵਿੱਚ ਵੀ ਕੇਸਿਸ ਜੋ ਨੇ ਉਹ ਸਾਹ ਦੀ ਬਿਮਾਰੀ ਦੇ ਕਾਫੀ ਵਧੇ ਨੇ, ਅਤੇ ਜੇਕਰ ਜੁਲਾਈ 1 ਤੋਂ ਲੈ ਕੇ ਜੁਲਾਈ 16 ਤੱਕ ਦਾ, ਜਾਂ ਅੱਜ ਤੱਕ ਦਾ ਡੇਟਾ ਜੋ ਹੈ ਉਹ ਵੇਖੀਏ, ਅਤੇ 80% ਕੇਸਿਸ ਦੇ ਵਿੱਚ ਜੋ ਹੈ ਉਹ ਸਾਹ ਦੀ ਬਿਮਾਰੀ ਦੇ ਜੋ ਕੇਸਿਸ ਨੇ ਉਹਨਾਂ ਦੇ ਵਿੱਚ ਵਾਧਾ ਹੋਇਆ। ਸੋ ਜਿਨ੍ਹਾਂ ਨੂੰ ਵੀ ਰੈਸਪੀਰੇਟਰੀ ਇਸ਼ੂਜ਼ ਨੇ, ਅਸਥਮਾ ਹੈ, ਆਪਣਾ ਖਿਆਲ ਤੁਸੀਂ ਜ਼ਰੂਰ ਰੱਖੋ, ਅੰਦਰ ਰਹੋ ਵੱਧ ਤੋਂ ਵੱਧ, ਅਤੇ ਕਿਉਂਕਿ ਇਹ ਜੋ ਸਮਾਂ ਹੈ, ਚਲੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਚੰਗਾ ਹੋਵੇ, ਅਤੇ ਜੋ ਅੱਗਾਂ ਨੇ ਇਹਨਾਂ 'ਤੇ ਕੋਈ ਕੰਟਰੋਲ ਜੋ ਹੈ ਉਹ ਜ਼ਰੂਰ ਪਵੇ। ਪਰ ਇਹ ਜੋ ਸਮਾਂ ਜੀ, ਜਿੱਥੇ ਸਾਨੂੰ ਪਤਾ ਕਿ ਹਵਾ ਜੋ ਹੈ ਉਹ ਕੁਆਲਿਟੀ ਜੋ ਹੈ ਉਹ ਠੀਕ ਨਹੀਂ ਹੈ, ਅਤੇ ਫਿਰ ਖਿਆਲ ਜੋ ਹੈ ਰੱਖਣਾ ਇਸ ਵੇਲੇ ਜ਼ਰੂਰ ਬਣਦਾ, ਅਤੇ ਤੁਸੀਂ ਆਪਣਾ ਖਿਆਲ ਜੋ ਹੈ ਇਸ ਵੇਲੇ ਜੀ ਜ਼ਰੂਰ ਰੱਖੋ। ਸੋ ਪ੍ਰੋਗਰਾਮ ਜੀ ਪੰਜਾਬੀ ਲਹਿਰਾਂ ਰੇਡੀਓ ਤੁਹਾਡੇ ਸਫ਼ਰ ਦੇ ਵਿੱਚ ਤੁਹਾਡੇ ਨਾਲ, ਅਤੇ ਮੈਂ ਤੁਹਾਨੂੰ ਨੰਬਰ ਇਹ ਵੀ ਨੋਟ ਕਰਵਾ ਦੇਵਾਂ, ਤੁਸੀਂ ਫੋਨ ਰਾਹੀਂ ਸਾਨੂੰ ਇਸ ਵੇਲੇ ਸੁਣ ਸਕਦੇ ਹੋ। ਨੰਬਰ 416-477-2040, 416-477-2040 ਇਹ ਨੰਬਰ ਹੈ ਫੋਨ ਅਤੇ ਰੇਡੀਓ ਸੁਣਨ ਦੇ ਲਈ। ਅਤੇ USA ਦੇ ਵਿੱਚ ਵੀ ਨੰਬਰ ਹੈ ਸੀ ਸਾਡੇ ਕੋਲ, ਨੰਬਰ 641-741-0860 ਨੰਬਰ ਜੋ ਹੈ USA ਦੇ ਵਿੱਚ, ਇਹ ਜੋ ਨੰਬਰ ਹੈ ਤੁਸੀਂ ਡਾਇਲ ਕਰਕੇ ਜੀ ਪ੍ਰੋਗਰਾਮ ਨੂੰ US ਵੱਲ ਜੇਕਰ ਜਾ ਰਹੇ ਹੋ ਤਾਂ ਫਿਰ ਵੀ ਬਿਲਕੁਲ ਸੁਣ ਸਕਦੇ ਹੋ ਜੀ। ਅਤੇ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਇਹ ਤਾਂ ਤੁਹਾਨੂੰ ਯਾਦ ਕਰਵਾਈ ਦੀ ਹੀ ਹੈ, ਅਤੇ ਤੁਸੀਂ ਐਪ ਡਾਊਨਲੋਡ ਕਰੋ, ਇੰਸਟਾਲ ਕਰੋ, ਅਤੇ ਫਿਰ ਐਪ ਰਾਹੀਂ ਆਪਣੇ ਫੋਨ ਤੋਂ ਜੀ ਤੁਸੀਂ ਰੇਡੀਓ ਕਿਤੇ ਵੀ ਜੀ ਬਿਲਕੁਲ ਸੁਣ ਸਕਦੇ ਹੋ ਜੀ। ਅਤੇ ਇਸ ਦੇ ਨਾਲ ਹੀ ਨੋਟ ਇਹ ਵੀ ਕਰਵਾ ਦਈਏ ਜੀ, ਘਰ ਦਾ ਜੀ ਏ ਸੀ ਹੁਣ ਇਸ ਵੇਲੇ ਖਰਾਬ ਹੋ ਗਿਆ, ਸਮਾਂ ਖਰਾਬ ਹੋਣ ਵਾਲਾ ਨਹੀਂ ਹੈ ਕਿਉਂਕਿ ਏ ਸੀ ਦੀ ਵੱਧ ਤੋਂ ਵੱਧ ਲੋੜ ਇਸ ਸਮੇਂ ਦੇ ਵਿੱਚ ਹੈ। ਚਲੋ ਏ ਸੀ ਫਰਨੈਸ ਜੇ ਰਿਪੇਅਰ ਕਰਵਾਉਣਾ ਜਾਂ ਫਿਰ ਨਵਾਂ ਲਗਵਾਉਣਾ ਤਾਂ ਅਸੀਂ ਤੁਹਾਨੂੰ ਨੰਬਰ ਦੇ ਦਈਏ ਗਲੋਬਲ ਕੰਫਰਟ ਵਾਲਿਆਂ ਦਾ, ਅਤੇ $1800 ਰਿਬੇਟ, ਅਤੇ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰ ਲਓ, ਨੰਬਰ 905-790-9080 905-790-9080 905-790-9080 'ਤੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਤੁਸੀਂ ਫੋਨ ਕਰੋ, ਕਾਲ ਕਰੋ, ਪੰਜਾਬੀ ਲਹਿਰਾਂ ਰੇਡੀਓ ਦਾ ਹਵਾਲਾ ਦਿਓ, ਅਤੇ ਫਿਰ ਅੱਛੇ ਪ੍ਰਾਈਜ਼ਸ 'ਤੇ, ਚੰਗੇ ਪ੍ਰਾਈਜ਼ਸ 'ਤੇ ਜੇ ਤੁਸੀਂ ਆਪਣਾ ਨਵਾਂ ਏ ਸੀ ਫਰਨੈਸ ਲਗਵਾਓ, ਰਿਪੇਅਰਿੰਗ ਦਾ ਕੰਮ ਕਰਵਾਓ, ਅਤੇ $1800 ਜੀ ਰਿਬੇਟ ਵੀ ਪਾਓ। ਅਤੇ ਜੀ ਨਾਲ ਹੀ ਨੋਟ ਮੈਂ ਇਹ ਵੀ ਜ਼ਰੂਰ ਕਰਵਾ ਦੇਵਾਂ ਕਿ ਫਿਨਿਕਸ ਮਿਲਵਰਕ ਵਾਲਿਆਂ ਨੂੰ ਜੀ ਐਕਸਪੀਰੀਅੰਸਡ ਤਜਰਬੇਕਾਰ ਕਾਰਪੈਂਟਰਸ ਦੀ ਲੋੜ ਹੈ। ਸੋ ਕੈਬਨੇਟਰੀ ਦਾ ਕੰਮ, ਕਾਰਪੈਂਟਰੀ ਦਾ ਕੰਮ ਤੁਹਾਨੂੰ ਆਉਂਦਾ ਹੈ, ਤੁਸੀਂ ਇਸ ਦੇ ਵਿੱਚ ਇੱਕ ਅੱਛਾ ਤਜਰਬਾ ਰੱਖਦੇ ਹੋ, ਅਤੇ ਫਿਨਿਕਸ ਮਿਲਵਰਕ ਨਾਲ ਤੁਸੀਂ ਸੰਪਰਕ ਕਰਕੇ ਇਹ ਜੋਬ ਲੈ ਸਕਦੇ ਹੋ। ਅਤੇ ਤੁਸੀਂ ਜੱਗ ਜੀ ਨੂੰ ਫੋਨ ਕਰ ਲਓ ਜੀ 416-822-2239 'ਤੇ 416-822-2239 ਇਹ ਨੰਬਰ ਹੈ 416-822-2239 ਅਤੇ ਇਹਨਾਂ ਦੇ ਕੰਮ ਦੀ ਜੋ ਲੋਕੇਸ਼ਨ ਹੈ ਇਹ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਤੁਹਾਨੂੰ ਪੈਣੀ ਹੈ। ਸੋ ਫਿਨਿਕਸ ਮਿਲਵਰਕ 'ਤੇ ਜੀ ਤੁਸੀਂ ਆਪਣੀ ਜੋਬ ਜੋ ਹੈ ਪੱਕੀ ਕਰਨਾ ਚਾਹੁੰਦੇ ਹੋ, ਕਾਰਪੈਂਟਰੀ ਦਾ ਇਹ ਕੰਮ ਹੈ, ਇਸ ਦੀ ਜੋਬ ਓਪਰਚੁਨਿਟੀ ਹੈ, ਜੱਗ ਜੀ ਨੂੰ ਫੋਨ ਹੋ ਸਕਦਾ ਹੈ ਨੰਬਰ 416-822-2239 416-822-2239 ਜੀ ਇਹ ਨੰਬਰ ਹੈ। ਸੋ ਜੀ ਇਸ ਵੀਕਐਂਡ ਚਲੋ ਕਹਿ ਸਕਦੇ ਹਾਂ ਕਿ ਵਾਤਾਵਰਨ ਅਜਿਹਾ ਹੈ ਕਿ ਬਾਹਰ ਘੁੰਮਣ ਫਿਰਨ ਦਾ ਮੌਸਮ ਘੱਟ ਹੀ ਹੈ, ਪਰ ਅੰਦਰ ਬੈਠ ਕੇ ਜੀ ਟੀਵੀ 'ਤੇ ਮੈਚ ਮਾਣਨ ਦਾ ਮੌਕਾ ਜੋ ਹੈ ਇਸ ਵੀਕਐਂਡ ਜ਼ਰੂਰ ਹੈ, ਕਿਉਂਕਿ ਜੋ ਵਰਲਡ ਕੱਪ, ਜੋ ਫੀਫਾ ਵਰਲਡ ਕੱਪ ਹੈ, ਜੋ ਬਹੁਤ ਸਮੇਂ ਤੋਂ ਹੁਣ ਅਸੀਂ ਹਰ ਮੈਚ ਦੀ ਪਕੜ ਜੋ ਹੈ ਰੋਜ਼ਾਨਾ ਬਣਾਈ ਹੁੰਦੀ ਹੈ। ਸੋ ਜੀ ਗ੍ਰੈਂਡ ਫਿਨਾਲੇ ਇਸ ਵੀਕਐਂਡ ਹੀ ਹੈ, ਜੋ ਅੱਜ ਦਾ ਮੈਚ ਹੈ, ਚਲੋ ਤੀਸਰੀ ਪੋਜੀਸ਼ਨ 'ਤੇ ਕੌਣ ਆਏਗਾ ਅੱਜ ਪਤਾ ਲੱਗ ਹੀ ਜਾਣਾ ਇੰਗਲੈਂਡ ਅਤੇ ਫਰਾਂਸ ਵਿੱਚੋਂ, ਅਤੇ ਕੱਲ੍ਹ ਦਾ ਦਿਨ ਜਿੱਥੇ ਸਪੇਨ ਅਤੇ ਅਰਜਨਟੀਨਾ ਤੋਂ ਜੋ ਉਮੀਦਾਂ ਜੋ ਨੇ ਉਹ ਪੂਰੀ ਦੁਨੀਆ ਨੇ ਲਾਈਆਂ ਨੇ, ਫੈਨਸ ਜੋ ਨੇ ਸਪੇਨ ਦੇ ਵੀ ਹੋਣੇ, ਫੈਨਸ ਜੋ ਨੇ ਅਰਜਨਟੀਨਾ ਦੇ ਵੀ ਹੋਣੇ, ਸੋ ਇਹਨਾਂ ਤੋਂ ਜੋ ਉਮੀਦਾਂ ਨੇ ਜੀ ਇਹਨਾਂ 'ਤੇ ਕੌਣ ਖਰਾ ਉਤਰੇਗਾ ਅਤੇ ਜੋ ਟਰੋਫੀ ਜੋ ਹੈ ਉਹ ਕੌਣ ਲੈ ਕੇ ਜਾਏਗਾ ਇਹ ਫਿਰ ਐਤਵਾਰ ਵਾਲੇ ਦਿਨ ਜੀ ਪਤਾ ਲੱਗ ਹੀ ਜਾਣਾ। ਸੋ ਜਿੱਥੇ ਨਿਊਯਾਰਕ ਨਿਊ ਜਰਸੀ ਸਟੇਡੀਅਮ ਦੇ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਬਿਲਕੁਲ ਉੱਥੇ ਮੈਚ ਵੇਖਣਗੇ, ਪਰ ਮੈਂ ਸੋਚਦੀ ਹਾਂ ਟੀਵੀ 'ਤੇ ਤਾਂ ਫਿਰ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਇਹ ਮੈਚ ਵੇਖਣਾ। ਸੋ ਇਹ ਦੋਵੇਂ ਸਾਈਡਸ ਜੋ ਨੇ ਹਾਲਾਂਕਿ 1966 ਦੇ ਵਿੱਚ ਆਮੋ ਸਾਹਮਣੇ ਹੋਈਆਂ ਸੀ, ਜਿੱਥੇ 2-1 ਦੇ ਨਾਲ ਅਰਜਨਟੀਨਾ ਜਿੱਤੀ ਸੀ। ਸੋ ਹੁਣ ਵੇਖਦੇ ਹਾਂ ਕਿ ਇਸ ਵਾਰੀ ਜੋ ਉਮੀਦਾਂ ਜੋ ਨੇ ਉਹ ਦਰਸ਼ਕਾਂ ਨੂੰ ਨੇ ਬਿਲਕੁਲ, ਅਤੇ ਇਹਨਾਂ 'ਤੇ ਹੁਣ ਕੌਣ ਖਰਾ ਉਤਰਾ ਉਤਰਦਾ ਹੈ। ਖੈਰ ਅੱਜ ਦਾ ਮੈਚ ਜੋ ਹੈ ਇੰਗਲੈਂਡ ਅਤੇ ਫਰਾਂਸ ਦਾ ਜੋ ਹੈ ਇਹ ਹੋਣਾ, ਅਤੇ ਇਸ ਦੇ ਨਾਲ ਵੀ ਅੱਜ ਦਾ ਦਿਨ ਜੋ ਹੈ ਤੁਹਾਡਾ ਐਂਟਰਟੇਨਮੈਂਟ ਦਾ ਪੱਕਾ ਹੈ। ਸੋ ਇਹ ਵੀਕਐਂਡ ਚਲੋ ਇਹ ਗੱਲ ਚੰਗੀ ਹੈ ਕਿ ਜੋ ਵੀਕਐਂਡ ਜੋ ਹੈ ਉਹ ਬਿਜ਼ੀ ਜੋ ਹੈ ਉਹ ਮੈਚ ਕਾਰਨ ਜ਼ਰੂਰ ਰਹਿਣ ਵਾਲਾ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੁਹਾਡੇ ਸਫ਼ਰ ਦੇ ਵਿੱਚ ਤੁਹਾਡੇ ਨਾਲ, ਅਤੇ ਆਓ ਪਰਮਾਤਮਾ ਨੂੰ ਯਾਦ ਬਿਲਕੁਲ ਸਵੇਰੇ ਸਵੇਰੇ ਕਰੀਏ ਤਾਂ ਜੋ ਕਿ ਰੱਜ ਕੇ ਜੋ ਪੋਜ਼ਿਟਿਵਿਟੀ ਹੈ ਉਹ ਮਨਾਂ ਦੇ ਵਿੱਚ ਭਰ ਜਾਵੇ, ਅਤੇ ਇੱਕ ਅੱਛੀ ਸੋਚ ਦੇ ਨਾਲ, ਇੱਕ ਅੱਛੇ ਥੋਟ ਦੇ ਨਾਲ, ਉਸ ਪਰਮਾਤਮਾ ਦੇ ਨਾਂ ਦੇ ਨਾਲ ਅਸੀਂ ਦਿਨ ਸ਼ੁਰੂ ਕਰੀਏ। ਅਤੇ ਆਓ ਜੀ ਸਰਵਣ ਕਰਦੇ ਹਾਂ ਇੱਕ ਸ਼ਬਦ, ਅਤੇ 6:30 ਦਾ ਸਮਾਂ ਮੈਂ ਜ਼ਰੂਰ ਤੁਹਾਨੂੰ ਯਾਦ ਕਰਵਾ ਦੇਵਾਂ, ਖ਼ਬਰਾਂ ਦਾ ਸਮਾਂ ਰਮੇਸ਼ ਜੀ ਸਾਡੇ ਨਾਲ ਹੋਣਗੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਜੀ।

0: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improved ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
6: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ feel. Appointment delay, call karo 647-856-2516. Do locations, Mississauga and Brampton de vich available. 647-856-2516.
7: Wow, what a fresh green vegetables and fruits, lower grocery prices and tasty thali. Main kithe dream ta nahi dekh rahe
8: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items need tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
9: Ajax Crematorium, Brampton Crematorium di management valo hun East and the South Asian community de vaste Ajax Crematorium diyan services shuru kar ditte gaye han. South Asian bhai char diyan dharmik, samajik, sabhyachar qadra qeemta de mutabik antim yatra diyan suvidhaavan Ajax Crematorium, 384 Finlay Avenue, Bailey Avenue de nazdeek, 289-372-3300 ya visit karo www.acvc.info, 289-372-3300.
6: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਇਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ securelifeinsurance.ca।
9: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055, 647-818-0055।
6: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7।

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਅੱਜ ਦੀਆਂ ਜੋ ਖਬਰਾਂ ਸਿੱਧਾ ਪੰਜਾਬ ਤੋਂ ਆਈਆਂ ਨੇ ਤੇ ਆਓ ਸ਼ੁਰੂਆਤ ਕਰੀਏ। ਰਮੇਸ਼ ਹੁਸ਼ਿਆਰਪੁਰੀ ਜੀ ਇਸ ਵੇਲੇ ਸਾਡੇ ਨਾਲ ਬਣ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਜੀ।
1: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ। ਰਮੇਸ਼ ਜੀ ਤੇ ਸ਼ੁਰੂਆਤ ਜੀ ਕਰਾਂਗੇ ਖਬਰਾਂ ਦੀ ਤੇ ਪਹਿਲੀ ਖਬਰ ਜੋ ਕਰੀਏ ਗੱਲ ਜੀ, ਕਰੋੜਾਂ ਦੀ ਫਰੌਤੀ ਮੰਗਣ ਵਾਲਾ ਪੰਜਾਬ ਪੁਲਿਸ ਦਾ SHO ਰਮੇਸ਼ ਜੀ ਖਬਰ ਹੈ ਹੁਣ ਗ੍ਰਿਫਤਾਰ ਹੋਇਆ ਜੀ। ਗੱਲ ਕਿਸ ਦੀ ਹੋ ਰਹੀ ਹੈ, ਕੀ ਖਾਸ ਰਿਪੋਰਟ ਹੈ?
1: ਪਿੰਦਰ ਜੀ ਇਹ ਉਹ SHO ਹੈ
0: ਜੀ
1: ਜਦੋਂ 29 ਜੂਨ ਨੂੰ ਸ਼ਹਿਰੀ ਵੋਟਾਂ ਦੇ ਨਤੀਜੇ ਆਏ, ਜਦੋਂ ਪੰਜਾਬ ਚ ਕਾਫੀ ਸਾਰੇ ਵੱਡੇ ਸ਼ਹਿਰਾਂ ਛੋਟੇ ਸ਼ਹਿਰਾਂ ਚ ਵੋਟਾਂ ਪਈਆਂ ਤੇ ਦੁਆਬੇ ਦਾ ਇੱਕ ਸ਼ਹਿਰ ਹੈ ਟਾਂਡਾ ਉੜਮੁੜ ਤੇ ਟਾਂਡਾ ਉੜਮੁੜ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਕਿਸੇ ਵਿਅਕਤੀ ਦੇ ਬਿਆਨਾਂ ਦੇ ਉੱਪਰ ਕਹਿ ਲਈਏ ਵਿਰੋਧੀ ਕਿੱਸੇ ਦੇ ਉੱਪਰ ਪਰਚਾ ਦਰਜ ਹੋਇਆ ਸੀ। ਉਹ ਪਰਚਾ ਬੜਾ ਨਿਰਾਲਾ ਸੀ
0: ਜੀ।
1: ਉਹ ਪਰਚਾ ਇਹ ਸੀਗਾ, ਵਿਅਕਤੀ ਨੂੰ ਪਰਚਾ ਵੀ ਨਹੀਂ ਕਹਿ ਸਕਦੇ, ਪਰਚੇ ਤੋਂ ਪਹਿਲਾਂ ਇੱਕ ਰਿਪੋਰਟ ਲਿਖਣੀ ਹੁੰਦੀ ਹੈ। ਉਹ ਰਿਪੋਰਟ ਵਿੱਚ ਲਿਖਿਆ ਗਿਆ ਕਿ ਫਲਾਨਾ ਵਿਅਕਤੀ ਅਸੀਂ ਇਸ ਕਰਕੇ ਫੜ ਲਿਆ ਕਿਉਂਕਿ ਉਸਨੇ ਝਾੜੂ ਦੀ ਬੇਅਦਬੀ ਕੀਤੀ ਹੈ। ਪਹਿਲੀ ਵਾਰ ਝਾੜੂ ਦੀ ਬੇਅਦਬੀ ਸ਼ਬਦ ਨਾਲ ਜੁੜ ਕੇ ਸਾਹਮਣੇ ਉਹ ਚੀਜ਼ ਆਈ, ਬੜੇ ਵੱਡੇ ਪੱਧਰ ਤੇ ਹਾਸੋਹੀਣੀ ਦਾ ਸਬੱਬ ਵੀ ਬਣਿਆ ਇਹ SHO
0: ਜੀ
1: ਥਾਣਾ ਟਾਂਡਾ। ਗੱਲ ਬੜੀ ਸਿੱਧੀ ਪੱਧਰੀ ਸੀ ਕਿ ਮੌਕੇ ਤੇ ਸਰਕਾਰ ਜਿਨ੍ਹਾਂ ਦੀ ਉਹਨਾਂ ਦਾ ਭਾਈ ਚੋਣ ਛਣ ਝਾੜੂ ਤੇ ਵਿਰੋਧੀਆਂ ਨੇ ਜਦੋਂ ਨਗਰ ਕੌਂਸਲ ਦੀ ਇੱਕ ਸੀਟ ਜਿੱਤੀ, ਭੰਗੜਾ ਪਾਉਂਦਿਆਂ ਨੇ ਕਿਤੇ ਝਾੜੂ ਖਿਲਾਰ ਦਿੱਤਾ ਤੇ ਉਹ ਕਹਿੰਦੇ ਜੀ ਸਾਡੇ ਝਾੜੂ ਦੀ ਬੇਅਦਬੀ ਕੀਤੀ ਹੈ। ਬੇਅਦਬੀ ਕਰਨ ਵਾਲਾ ਉਹ SHO ਹੈ ਜਿਹੜੀ ਤੁਸੀਂ ਅੱਜ ਗ੍ਰਿਫਤਾਰੀ ਦੀ ਗੱਲ ਕੀਤੀ, ਭਾਵ ਕਿ ਬੜਾ ਇੱਕ ਵੱਖਰੇ ਢੰਗ ਦਾ ਅਜੀਬੋ ਗਰੀਬ ਮਸਲਾ ਸੀ ਜਿਹੜਾ ਇਸ SHO ਨੇ ਇੱਕ ਕੀਤਾ ਸੀਗਾ। ਉਸ SHO ਦਾ ਨਾਮ ਹੈ ਗੁਰਿੰਦਰਜੀਤ ਸਿੰਘ ਨਾਗਰਾ। ਗੁਰਿੰਦਰਜੀਤ ਸਿੰਘ ਨਾਗਰਾ ਟਾਂਡਾ ਉੜਮੁੜ ਥਾਣੇ ਦਾ SHO ਸੀਗਾ। ਆ ਥੋੜੇ ਦਿਨ ਪਹਿਲਾਂ ਉਹਨੂੰ ਹਟਾ ਕੇ ਲੈਣ ਹਾਜ਼ਰ ਕਰ ਦਿੱਤਾ ਸੀ ਕਿਉਂਕਿ ਉਹਦੇ ਉੱਪਰ ਬੜੇ ਵੱਡੇ ਦੋਸ਼ ਲੱਗੇ ਔਰ ਦੋਸ਼ ਬੜੇ ਅਜੀਬੋ ਗਰੀਬ ਸੀ ਕਿ ਕਰੋੜਾਂ ਰੁਪਏ ਦੀ ਫਰੌਤੀ ਮੰਗੀ ਅਮਰੀਕਾ ਬੈਠੇ ਇੱਕ ਪਰਿਵਾਰ ਤੋਂ, ਕਰੋੜਾਂ ਰੁਪਏ ਦੀ, ਕੋਈ ਲੱਖ ਦੋ ਚਾਰ ਲੱਖ ਦੀ ਗੱਲ ਨਹੀਂ, ਕਰੋੜਾਂ ਦੀ ਫਰੌਤੀ
0: ਜੀ।
1: 4 ਲੱਖ ਅਮਰੀਕੀ ਡਾਲਰ ਮੰਗੇ ਸੀ ਰਿਸ਼ਵਤ ਵਿੱਚ, ਫਰੌਤੀ ਦੇ ਵਿੱਚ 4 ਲੱਖ ਅਮਰੀਕੀ ਡਾਲਰ। ਔਰ ਇਹ ਮਸਲਾ ਕਿਸੇ ਵਿਅਕਤੀ ਦਾ ਬਿਆਨ ਨਹੀਂ ਸੀ, ਅਮਰੀਕਾ ਦੀ ਜਾਂਚ ਏਜੰਸੀ FBI ਉਹਨਾਂ ਨੇ ਉੱਥੇ ਦੇ ਇੱਕ ਮਸਲੇ ਦੇ ਵਿੱਚ ਚਾਰਜਸ਼ੀਟ ਆਪਣੇ ਉੱਥੋਂ ਦੇ ਢਾਂਚੇ ਚ ਅਦਾਲਤ ਵਿੱਚ ਪੇਸ਼ ਕੀਤੀ ਤੇ ਉੱਥੇ FBI ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ। ਇਸ SHO ਦਾ ਨਾਮ ਉੱਥੇ ਦੀ ਜਿਹੜੀ ਚਲਾਨ ਰਿਪੋਰਟ ਕਹਿ ਲਈਏ ਜਾਂ ਤਫਤੀਸ਼ੀ ਰਿਪੋਰਟ ਕਹਿ ਲਈਏ ਉਹਦੇ ਵਿੱਚ ਨਸ਼ਰ ਹੋਇਆ ਸੀ। ਉਹ ਤੋਂ ਬਾਅਦ ਫਿਰ ਪੰਜਾਬ ਦੀ ਪੁਲਿਸ ਹਰਕਤ ਵਿੱਚ ਆਈ, ਉਹਨਾਂ ਨੇ ਤੁਰੰਤ ਗੁਰਿੰਦਰਜੀਤ ਸਿੰਘ ਨਾਗਰਾ ਨੂੰ SHO ਸ਼ਿਪ ਤੋਂ ਹਟਾ ਕੇ ਉਹਨੂੰ ਲੈਣ ਹਾਜ਼ਰ ਕਰ ਦਿੱਤਾ। ਇਹ ਗੱਲ 5-4 ਦਿਨ ਪੁਰਾਣੀ ਹੈ ਤੇ ਅੱਜ ਉਸ ਗੁਰਿੰਦਰਜੀਤ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ
0: ਜੀ।
1: ਗ੍ਰਿਫਤਾਰੀ ਤੋਂ ਬਾਅਦ ਬਕਾਇਦਾ ਉਹਦਾ ਰਿਮਾਂਡ ਹਾਸਲ ਕਰ ਲਿਆ ਹੈ। ਮਸਲਾ ਰੁਪਿੰਦਰ ਜੀ ਇਹ ਸੀਗਾ ਕਿ ਜਿਹੜਾ ਗੁਰਿੰਦਰਜੀਤ ਸਿੰਘ ਨਾਗਰਾ ਇਹਦੇ ਪੁਲਿਸ ਸਟੇਸ਼ਨ ਦੇ ਅਧੀਨ ਇੱਕ ਪਿੰਡ ਪੈਂਦਾ ਮਿਆਣੀ, ਮਿਆਣੀ ਪਿੰਡ ਦਾ ਇੱਕ ਵਿਅਕਤੀ ਸੀ ਬਲਵਿੰਦਰ ਸਿੰਘ ਸੱਤ ਕਰਤਾਰ, ਉਹਦੀ ਦੁਕਾਨ ਸੀ ਤੇ ਦੁਕਾਨ ਤੇ ਕੁਛ ਅਣਪਛਾਤੇ ਮੋਟਰਸਾਈਕਲ ਤੇ ਆਉਂਦੇ ਆ, ਗੋਲੀਆਂ ਮਾਰ ਕੇ ਚਲੇ ਜਾਂਦੇ, ਭਾਵ ਕਿ ਕਤਲ ਕਰ ਦਿੱਤਾ ਜਾਂਦਾ ਦਿਨ ਦਿਹਾੜੇ। ਜਦੋਂ ਪੁਲਿਸ ਨੇ ਤਫਤੀਸ਼ ਕੀਤੀ, ਪੁਲਿਸ ਕਹਿੰਦੀ ਜੀ ਪਰਿਵਾਰਕ ਰੰਜਿਸ਼ ਦਾ ਮਸਲਾ ਹੈ, ਪਰਿਵਾਰ ਨੇ ਕਰਾਇਆ ਫਰੋਤੀ ਫਰੋਤੀ ਦੇ ਕਰਾਇਆ। ਉਹਦੇ ਵਿੱਚ ਪੁਲਿਸ ਨੇ ਇਹ ਵੀ ਇਸ਼ਾਰਾ ਕੀਤਾ ਕਿ ਅਮਰੀਕਾ ਵਾਸਤੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਹ ਸਾਰਾ ਕੁਛ ਕਰਾਇਆ, ਕੋਈ ਮੁਕੱਦਮੇਬਾਜ਼ੀ ਸੀ, ਕੋਈ ਕਿਸੇ ਲੜਕੀ ਦਾ ਤਲਾਕ ਦਾ ਮਸਲਾ ਸੀ, ਏਦਾਂ ਦੀਆਂ ਗੱਲਾਂ ਬਾਤਾਂ ਲਿਆਂਦੀਆਂ। ਉਸ ਅਮਰੀਕਾ ਵਾਸਤੇ ਪਰਿਵਾਰ ਨੇ ਆਪਣੀ ਉੱਥੋਂ ਦੀ ਪੁਲਿਸ ਨੂੰ ਦੱਸਿਆ ਕਿ ਭਾਈ ਸਾਡੇ ਨਾਲ ਤਾਂ ਵਧੀਕੀ ਹੋ ਰਹੀ ਹੈ, ਟਾਂਡੇ ਥਾਣੇ ਦੀ ਪੁਲਿਸ, ਉਹਦਾ SHO ਤੇ ਕੁਝ ਹੋਰ ਜਿਹਨੂੰ ਆਪਾਂ ਗੈਂਗਸਟਰ ਆਖਦੇ ਹਾਂ, ਸਾਡੇ ਤੋਂ ਉਸ ਮਸਲੇ ਵਿੱਚੋਂ ਬਾਹਰ ਕੱਢਣ ਲਈ ਕਿ ਤੁਹਾਨੂੰ ਉਸ ਮਸਲੇ ਚ ਨਹੀਂ ਲਪੇਟਦੇ ਜਿਹੜਾ ਕਤਲ ਹੋਇਆ ਇੱਥੇ ਪੰਜਾਬ ਦੇ ਵਿੱਚ ਥਾਣਾ ਟਾਂਡਾ ਦੇ ਅਧੀਨ, ਉਹਦੇ ਵਿੱਚ ਨਹੀਂ ਲਪੇਟਦੇ, ਤੁਸੀਂ 4 ਲੱਖ ਰੁਪਇਆ ਦੇ ਦਿਓ। ਉੱਥੇ ਦਾ ਅਮਰੀਕੀ ਡਾਲਰ 4 ਲੱਖ, ਇੱਥੇ ਦੇ ਤਾਂ ਕਰੋੜਾਂ ਬਣ ਗਏ। ਹੁਣ ਦੇਖੋ ਕਿੱਡੀ ਅਜੀਬੋ ਗਰੀਬ ਗੱਲ ਸੀ ਕਿ ਪੁਲਿਸ ਇੱਥੇ ਤੇ ਚੰਦ ਚਾੜਦੀ ਹੈ, ਕੱਟਣ ਦੇ ਬਹਾਨੇ ਕਿਸੇ ਤੋਂ ਠਾਕ ਲਏ, ਕੋਈ ਪਰਚਾ ਦਰਜ ਕਰਾਉਣ ਆਇਆ ਉਤੋਂ ਠਾਕ ਲਏ, ਕਿਸੇ ਦਾ ਕਤਲ ਹੋ ਗਿਆ ਜਿਹਦੇ ਜੀ ਦਾ ਕਤਲ ਹੋਇਆ ਉਤੋਂ ਵੀ ਠਾਕ ਲਿਆ, ਜਿਹਨਾਂ ਨੇ ਕੀਤਾ ਉਤੋਂ ਵੀ ਠਾਕ ਲਿਆ। ਇਹ ਤੇ ਚਲੋ ਗੱਲਾਂ ਪੰਜਾਬ ਪੁਲਿਸ ਦੇ ਨਾਲ ਜੁੜੀਆਂ ਹੀ ਆ, ਤਾਂ ਆ ਕਿੱਡੀ ਵੱਡੀ ਗੱਲ ਕਿ ਵਿੱਚੇ ਗੈਂਗਸਟਰ ਪੈ ਗਏ, ਵਿੱਚੇ ਪੰਜਾਬ ਦੀ ਪੁਲਿਸ ਭਾਵ ਕਿ ਗੈਂਗਸਟਰਾਂ ਨੇ ਤੇ ਪੰਜਾਬ ਪੁਲਿਸ ਨੇ ਰਲ ਕੇ ਅਮਰੀਕਾ ਵਾਸਤੇ ਇੱਕ ਪੰਜਾਬੀ ਪਰਿਵਾਰ ਤੋਂ ਫਰੌਤੀ ਮੰਗੀ। ਇਹ ਮਸਲਾ ਸੀ ਅਸਲ ਵਿੱਚ। ਹੁਣ ਇਹ ਮਸਲਾ ਜੇ ਬੀਤੇ ਕੱਲ ਤੱਕ ਚਲੇ ਜਾਈਏ ਤੇ ਕੇਵਲ ਇੱਕ ਜਾਂਚ ਦਾ ਹਿੱਸਾ ਸੀ, ਹੁਣ ਗ੍ਰਿਫਤਾਰੀ ਗੁਰਿੰਦਰਜੀਤ ਸਿੰਘ ਨਾਗਰਾ ਦੀ ਇਸ ਗੱਲ ਦਾ ਸੰਕੇਤ ਦਿੰਦੀ ਹੈ, ਔਰ ਕੱਲਾ ਸੰਕੇਤ ਨਹੀਂ ਦਿੰਦੀ, ਜੋ ਮੇਰੇ ਕੋਲ ਰਿਪੋਰਟਾਂ ਨੇ ਪੁਲਿਸ ਦੀ ਕੀਤੀ ਮੁੱਢਲੀ ਤਫਤੀਸ਼ ਵਿੱਚ ਖੁਲਾਸਾ ਹੋ ਗਿਆ ਕਿ ਵਾਕਈ SHO ਨੇ ਪੈਸੇ ਮੰਗੇ, ਰਿਸ਼ਵਤ ਮੰਗੀ ਹੈ 16 ਲੱਖ ਰੁਪਏ, ਤੇ ਕਹਿੰਦੇ ਪਤਾ ਵੀ ਲੱਗ ਗਿਆ ਕਿ ਕਿਵੇਂ ਆਏ, ਕਿੱਥੋਂ ਆਏ ਹੈ। ਹੁਣ ਇਹ ਦੇਖੋ ਤੁਸੀਂ ਗੱਲ ਕਿੱਧਰ ਨੂੰ ਜਾ ਰਹੀ ਹੈ। ਵਿੱਚ ਨਾਮ ਆ ਗਿਆ ਲਾਇਰੈਂਸ ਬਿਸ਼ਨੋਈ ਦਾ, ਜੱਗੂ ਭਗਵਾਨਪੁਰੀਏ ਦਾ ਨਾਮ ਆ ਗਿਆ, ਵਿੱਚੇ SHO ਦਾ ਨਾਮ ਆ ਗਿਆ। ਇਹ ਤਿੰਨ ਇੱਕ ਧਿਰ ਹੈ ਤੇ ਪੈਸੇ ਵਾਲੀ ਦੂਜੀ ਧਿਰ ਹੈ ਜਿੱਥੋਂ ਫਰੌਤੀ ਮੰਗੀ ਸੀ। ਹੁਣ ਜਿਨ੍ਹਾਂ ਦੇ ਕੋਲ ਲੋਕਾਂ ਨੇ ਇਨਸਾਫ ਲਈ ਜਾਣਾ, ਇੱਥੇ ਰੋਜ਼ ਅਸੀਂ ਗੱਲਾਂ ਕਰਦੇ ਜੀ ਫਲਾਨੇ ਨੂੰ ਧਮਕੀ ਮਿਲ ਗਈ, ਫਲਾਨੇ ਨੂੰ ਫਰੌਤੀ ਦੀ ਕਾਲ ਆਈ, ਫਲਾਨਾ ਫਰੌਤੀ ਮੰਗ ਰਿਹਾ, ਤੇ ਅਸੀਂ ਕਰਨਾ ਕੀ ਹੁੰਦਾ, ਪੁਲਿਸ ਕੋਲ ਹੀ ਜਾਣਾ ਹੁੰਦਾ ਨਾ। ਤੇ ਇੱਥੇ ਤੇ ਹੈਰਾਨੀਜਨਕ ਚੀਜ਼ ਸਾਹਮਣੇ ਆਈ ਕਿ ਪੁਲਿਸ ਦੇ ਥਾਣੇ ਦਾ SHO ਉੱਤੇ ਗੈਂਗਸਟਰਾਂ ਨਾਲ ਰਲਿਆ ਹੋਇਆ, ਉੱਤੇ ਫਰੌਤੀਆਂ ਆਪ ਮੰਗਣ ਲੱਗਾ, ਇੱਥੇ ਲੋਕ ਜਾਣ ਤੇ ਕਿੱਧਰ ਜਾਣ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਹਮੇਸ਼ਾ ਹੀ ਟਿੱਪਣੀ ਕਰਦਾ
0: ਜੀ,
1: ਜੇ ਆਮ ਆਦਮੀ ਪਾਰਟੀ ਦੇ ਰਾਜ ਪ੍ਰਬੰਧ ਵਿੱਚ ਰੁਪਿੰਦਰ ਜੀ ਆਹ ਕੁਛ ਚੱਲ ਰਿਹਾ ਤੇ ਫਿਰ ਅਸੀਂ ਚੰਗੇ ਦੀ ਆਸ ਕਿੱਥੋਂ ਰੱਖਾਂਗੇ। ਲੋਕਾਂ ਨੇ ਤੇ ਚਾਵਾਂ ਨਾਲ ਸਰਕਾਰ ਹੀ ਇਸ ਕਰਕੇ ਬਣਾਈ ਸੀ ਕਿ ਭਾਈ ਇੱਥੇ ਸੱਚ ਦਾ ਰਾਜ ਹੋਵੇਗਾ, ਤੇ ਇੱਥੇ ਪੁਲਿਸ ਹੁਣ ਲੱਖਾਂ ਤੋਂ ਕਰੋੜਾਂ ਤੇ ਪਹੁੰਚ ਗਈ ਹੈ। ਭਾਵੇਂ ਫਰੌਤੀਆਂ ਮੰਗਣ ਲੱਗ ਪਈ, ਪਹਿਲਾਂ ਰਿਸ਼ਵਤ ਮੰਗਦੀ ਸੀ, ਇੱਥੇ ਤਾਂ ਫਰੌਤੀਆਂ ਮੰਗਣ ਲੱਗ ਪਈ ਹੈ। ਸਬੂਤ ਇਹਦਾ ਪੰਜਾਬ ਦੀ ਪੁਲਿਸ ਆਪ ਹੈ, ਉਹਨਾਂ ਨੇ ਆਪਣਾ SHO ਅੱਜ ਗ੍ਰਿਫਤਾਰ ਕਰ ਲਿਆ। ਭਾਵੇਂ ਇਹ ਨੀ ਅਸੀਂ ਕਹਿ ਸਕਦੇ ਕਿ ਐਵੇਂ ਹਵਾ ਚ ਹੈ, ਗ੍ਰਿਫਤਾਰੀ ਹੋਣੀ ਆਪਣੇ ਆਪ ਚ ਇਸ ਗੱਲ ਦਾ ਸੰਕੇਤ ਹੈ, ਕਿਉਂਕਿ ਉਹਨਾਂ ਦੀ ਪੁਲਿਸ ਉਹਨਾਂ ਦਾ SHO ਗੱਲ ਸਿੱਧੀ ਪੱਧਰੀ ਹੈ। ਇਹ ਤਾਂ ਭਾਵ ਹੈ ਕਿ ਵਿੱਚ ਦਾਲ ਚ ਕੁਛ ਕਾਲਾ ਨੀ, ਵਾਹਵਾ ਕਾਲਾ ਆ, ਥੋੜਾ ਬਹੁਤਾ ਕਾਲਾ ਨੀ, ਵਾਹਵਾ ਕਾਲਾ ਹੈ
0: ਜੀ।
1: ਬਾਕੀ ਵੇਖਦੇ ਹਾਂ ਭਵਿੱਖ ਵਿੱਚ ਕੀ ਨਿਕਲਦਾ। ਉਵੇਂ ਮੈਂ ਬੀਤੇ ਦਿਨਾਂ ਚ ਵੀ ਟਿੱਪਣੀ ਕੀਤੀ ਸੀ, ਫਿਰ ਕਰਦਾ, ਮੈਨੂੰ ਲੱਗਦਾ ਨੀ ਕਿ ਗੱਲ ਕੱਲੀ SHO ਤੱਕ ਸੀਮਤ ਹੈ। ਠੀਕ ਹੈ ਜੇ ਇੱਕ SHO ਦਾ ਨਾਮ ਹੀ ਸਾਹਮਣੇ ਆਇਆ ਹੈ ਜਿਹਦਾ ਨਾਮ ਗੁਰਜਿੰਦਰਜੀਤ ਸਿੰਘ ਨਾਗਰਾ ਹੈ, ਪਰੰਤੂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਪਰ ਤੱਕ ਵੀ ਜੇ ਜਾਂਚ ਸਹੀ ਤਰੀਕੇ ਨਾਲ ਚਲੀ ਤੇ ਨਾਮ ਸਾਹਮਣੇ ਆਉਣਗੇ। ਕਿਉਂਕਿ ਇੰਝ ਨਹੀਂ ਹੋ ਸਕਦਾ ਕਿ ਕਰੋੜਾਂ ਰੁਪਏ ਇੱਕ SHO ਦੀ ਹਿੰਮਤ ਨਹੀਂ ਹੈ ਕਿ ਉਹ ਫਰੌਤੀ ਮੰਗ ਲਏ। ਮੈਂ ਰਿਸ਼ਵਤ ਨਹੀਂ ਕਹਿੰਦਾ
0: ਜੀ,
1: ਰਿਸ਼ਵਤ ਤੋਂ ਵੱਡਾ ਖਤਰਨਾਕ ਸ਼ਬਦ ਹੈ ਫਰੌਤੀ। ਇਵੇਂ ਹੋ ਨਹੀਂ ਸਕਦਾ ਕਿ ਕੋਈ ਗੈਂਗਸਟਰਾਂ ਨੇ ਰਲ ਕੇ ਫਰੌਤੀ ਲੈਣ ਦੀ ਕਰੋੜਾਂ ਦੇ ਵਿੱਚ ਯੋਜਨਾ ਬਣਾਵੇ। ਸੋ ਇਸ ਕਰਕੇ ਮਾਮਲਾ ਸੰਗੀਨ ਹੈ। ਬਾਕੀ ਵੇਖਦੇ ਭਾਈ ਤਫਤੀਸ਼ ਇਹਨਾਂ ਦੀ ਕੀ ਕਹਿੰਦੀ ਹੈ ਤੇ ਸੱਚ ਪੂਰਾ ਕਦੋਂ ਸਾਹਮਣੇ ਆਉਂਦਾ
0: ਜੀ। ਬਿਲਕੁਲ ਰਮੇਸ਼ ਜੀ, ਤੇ ਗੱਲ ਅਗਲੀ ਖਬਰ ਦੀ ਤੋਰੀਏ ਤੇ ਮਾਲ ਵਿਭਾਗ ਦੇ ਰਿਕਾਰਡ ਦੀ ਗੱਲ ਕਰਾਂਗੇ। ਤੇ ਖਬਰ ਹੈ ਹੁਣ ਪੜ੍ਹੇ ਲਿਖੇ ਲੋਕ ਜ਼ਰੂਰ ਇਹ ਰਿਕਾਰਡ ਜੋ ਹੈ ਪੜ੍ਹ ਸਕਣਗੇ ਜੀ। ਕੀ ਖਾਸ ਰਿਪੋਰਟ ਹੈ?
1: ਹੁਣ ਰੁਪਿੰਦਰ ਜੀ ਗੱਲ ਇਹ ਹੈ ਕਿ ਬਹੁਤ ਸਾਰੇ ਸਰੋਤੇ ਕਹਿਣਗੇ ਕਿ ਪਹਿਲਾਂ ਪੜ੍ਹੇ ਲਿਖੇ ਲੋਕ ਪੜ੍ਹ ਨਹੀਂ ਸਕਦੇ ਸੀ, ਤੇ ਮੇਰਾ ਜਵਾਬ ਹੈ ਕਿ ਸੱਚਮੁੱਚ ਬਹੁਤੇ ਜਣੇ ਨਹੀਂ ਪੜ੍ਹ ਸਕਦੇ ਸੀ। ਹੁਣ ਇਹ ਵੀ ਆਪਣੇ ਆਪ ਚ ਹੈਰਾਨੀਜਨਕ ਹੈ ਕਿ ਪੰਜਾਬੀ ਚ ਲਿਖਿਆ, ਚਾਹੇ ਤੁਸੀਂ ਰਜਿਸਟਰੀ ਕਰਾਉਂਦੇ ਹੋ, ਚਾਹੇ ਤੁਸੀਂ ਫਰਦ ਲੈਂਦੇ ਹੋ, ਚਾਹੇ ਤੁਸੀਂ ਕੋਈ ਆਪਣਾ ਬਹੁਤ ਜਿਹੜਾ ਦਸਤਾਵੇਜ਼ ਲੈਂਦੇ ਹੋ ਜਾਂ ਦਿੰਦੇ ਹੋ ਜਾਂ ਵੇਖਦੇ ਹੋ, ਕਿਉਂ ਨਹੀਂ ਪੜ੍ਹ ਪਾਉਂਦੇ ਪੜ੍ਹੇ ਲਿਖੇ ਕਿ ਇਹ ਸੱਚ ਹੈ ਜਾਂ ਝੂਠ ਹੈ? ਦੇਖੋ ਸੱਚੀ ਗੱਲ ਇਹ ਆ ਰੁਪਿੰਦਰ ਜੀ ਕਿ ਜਿਹੜਾ ਮਾਲ ਵਿਭਾਗ ਦਾ ਲਿਖਣ ਦਾ ਢੰਗ, ਜਿਹੜੀ ਸ਼ਬਦਾਵਲੀ ਦੀ ਉੱਥੇ ਵਰਤੋਂ ਹੁੰਦੀ ਸੀ, ਜਿਹੜੇ ਸ਼ਬਦ ਉੱਥੇ ਵਰਤੋਂ ਕੀਤੇ ਜਾਂਦੇ ਸੀ, ਉਹ ਅੱਜ ਦੀ ਪੀੜ੍ਹੀ ਵਿੱਚੋਂ ਤੇ ਅਲੋਪ ਹੀ ਹੋ ਗਏ ਆ। ਜੇ ਅਸੀਂ ਪਿਛਲੀ ਪੀੜ੍ਹੀ ਦੀ ਗੱਲ ਕਰੀਏ ਤੇ ਉਹਨਾਂ ਵਿੱਚੋਂ ਤੇ ਫਿਰ ਕਿਸੇ ਨੂੰ ਉਹ ਸ਼ਬਦ ਆਉਂਦੇ ਹੋਣਗੇ। ਹਾਲਾਂਕਿ ਉਹ ਇੱਕ ਜਿਹਨੂੰ ਆਪਾਂ ਕਹਿੰਦੇ ਕਿ ਪਰੰਪਰਾਵਾਦੀ ਚੀਜ਼ ਸੀਗੀ, ਐਵੇਂ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਉਹੀ ਤਰਜ ਦੇ ਉੱਪਰ ਸਾਰਾ ਕੁਛ ਕਰਦਾ ਸੀ। ਕੋਈ ਐ ਨਹੀਂ ਸੀ ਕਿ ਕਾਨੂੰਨੀ ਤੌਰ ਤੇ ਉਹ ਸ਼ਬਦਾਂ ਦੀ ਦਰੁਸਤੀ ਕੀਤੀ ਨਹੀਂ ਜਾ ਸਕਦੀ ਸੀ, ਪਰੰਤੂ ਲਕੀਰ ਦਾ ਫਕੀਰ ਸਿਸਟਮ ਇੱਥੇ, ਜੋ ਉੱਪਰਲੇ ਨੇ ਲਿਖਿਆ ਹੇਠਲੇ ਨੇ ਵੀ ਉਹੀ ਲਿਖਿਆ। ਜੇ ਕੋਈ ਇੱਕ ਅੱਧਾ ਹੇਠਲਾ ਸਿਆਣਾ ਸਿਆਣਪ ਨਾਲ ਲਿਖ ਲਿਆਉਂਦਾ ਸੀ, ਕਹਿੰਦੇ ਸੀ ਤੁਹਾਨੂੰ ਲਿਖਣਾ ਨਹੀਂ ਆਉਂਦਾ, ਗਲਤ ਆ ਇੱਥੇ ਸ਼ਬਦਾਂ ਲਿਖ। ਬੇਸਿਕਲੀ ਕਹਾਣੀ ਇਹ ਹੈ ਕਿ ਮਾਲ ਵਿਭਾਗ ਦਾ ਰਿਕਾਰਡ ਉਰਦੂ ਅਤੇ ਫਾਰਸੀ ਵਿੱਚ ਲਿਖਿਆ ਜਾਂਦਾ ਸੀ, ਕਦੇ ਉਰਦੂ ਤੇ ਫਾਰਸੀ ਚ
0: ਜੀ।
1: ਉਰਦੂ ਫਾਰਸੀ ਤੋਂ ਮੁਕਤ ਹੋ ਗਿਆ ਜਿਹੜਾ ਲਿਖਣਾ, ਪਰੰਤੂ ਬਹੁਤ ਸਾਰੇ ਸ਼ਬਦ ਨਹੀਂ ਗਏ। ਬਹੁਤ ਸਾਰੇ ਸ਼ਬਦ ਹੁਣ ਤੱਕ ਅੱਜ ਤੱਕ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਖਾਸ ਕਰਕੇ ਤੁਸੀਂ ਰਜਿਸਟਰੀ ਕਰਾਉਣੀ ਹੈ, ਤੁਸੀਂ ਕੋਈ ਬਿਆਨਾ ਕਰਾਉਣਾ ਹੈ, ਤੁਸੀਂ ਕਿਸੇ ਨੂੰ ਜ਼ਮੀਨ ਕੋਈ ਦੇਣੀ ਹੈ, ਭਾਵੇਂ ਤੁਸੀਂ ਗਹਿਣੇ ਰੱਖਣੀ ਆ ਜਾਂ ਕੋਈ ਠੇਕੇ ਦੇ ਪੇਪਰ ਲਿਖਣੇ ਆ, ਬਹੁਤੇ ਸ਼ਬਦ ਏਦਾਂ ਦੇ ਸੀ ਜਿਹੜੇ ਉਰਦੂ ਤੇ ਫਾਰਸੀ ਤੇ ਲਿਖੇ ਜਾਂਦੇ ਸੀ। ਜਿਹੜੇ ਉੱਥੇ ਬੈਠੇ ਵਸੀਕਾ ਨਵੀਸ ਹੈ, ਜਿਹੜੇ ਆਰਜੀ ਨਵੀਸ ਹੈਗੇ ਆ, ਉਹੀ ਉਹ ਸ਼ਬਦਾਂ ਦਾ ਪ੍ਰਯੋਗ ਕਰਦੇ ਸੀ ਤੇ ਉਹ ਲਗਾਤਾਰ ਕਹਿ ਲਈਏ ਕਿ ਲਕੀਰ ਦੇ ਫਕੀਰ ਵੀ ਕਹਿ ਸਕਦੇ, ਇੱਕ ਪਰੰਪਰਾਵਾਦੀ ਢੰਗ ਦੇ ਨਾਲ ਉਹੀ ਲਿਖੀ ਜਾਂਦੇ ਸੀ। ਤੇ ਬਹੁਤੇ ਸ਼ਬਦ ਤੇ ਮਾਫ ਕਰਨਾ, ਅੱਜ ਦੀ ਪੀੜ੍ਹੀ ਨੂੰ ਸਮਝ ਹੀ ਨਹੀਂ ਆਉਂਦੇ ਸੀ ਕਿ ਉਹ ਲਿਖਿਆ ਕੀ ਆ, ਦਸਖਤ ਜ਼ਰੂਰ ਉਹ ਕਰੇ ਆਉਂਦੇ ਸੀ। ਮੈਂ ਉਦਾਹਰਣ ਦਿੰਦਾ ਤੁਹਾਨੂੰ, ਉਜਰਤ। ਹੁਣ ਉਜਰਤ ਮੈਂ ਵੀ ਕਹਿੰਦਾ ਹੈ, ਹੋ ਸਕਦਾ ਸਾਡੇ ਬਹੁਤ ਸਾਰੇ ਸਰੋਤੇ ਪਿਛਲੀ ਪੀੜ੍ਹੀ ਵਾਲੇ ਮੇਰੇ ਤੋਂ ਸਿਆਣੇ ਹੈ, ਉਹਨਾਂ ਨੂੰ ਸਮਝ ਆਉਂਦੀ, ਪਰੰਤੂ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਉਜਰਤ ਤੋਂ ਭਾਵ ਫੀਸ ਹੈ, ਉਜਰ ਤੋਂ ਭਾਵ ਅਤਰਾਜ ਹੈ, ਤਰਮੀਮ ਭਾਵ ਦਰੁਸਤੀ ਹੈ, ਤਸੱਬਰ ਭਾਵ ਕੀ ਮੰਨ ਲੈਣਾ, ਦਾਖਲ ਖਾਰਜ ਤੋਂ ਭਾਵ ਇੰਤਕਾਲ, ਮਨਸੂਖ ਕਰਨਾ ਭਾਵ ਰੱਦ ਕਰਨਾ, ਮੁਤਕਲ ਤੋਂ ਭਾਵ ਤਬਦੀਲ ਕਰਨਾ, ਬਹੁਤ ਸਾਰੇ ਏਦਾਂ ਦੇ ਸ਼ਬਦ ਅੱਜ ਵੀ ਮਾਲ ਵਿਭਾਗ ਵਿੱਚ ਵਰਤੇ ਜਾਂਦੇ ਆ। ਹੁਣ ਕਹਿੰਦੇ ਆ ਕਿ ਅਗਲਾ ਮਾਲ ਵਿਭਾਗ ਵਿੱਚ ਹੈ
0: ਜੀ,
1: ਤੇ ਅਸੀਂ ਕਈ ਵਾਰੀ ਕਹੀ ਜਾਈਏ ਕਿ ਭਾਈ ਐ ਨੀ ਹੁੰਦਾ, ਉਹ ਕਹਿੰਦਾ ਜੀ ਐਂ ਹੁੰਦਾ, ਅਸੀਂ ਮੰਨਣਾ ਪੈਂਦਾ। ਅੱਜ ਸਰਕਾਰ ਨੇ, ਭਗਵੰਤ ਮਾਨ ਸਰਕਾਰ ਨੇ ਸਿਆਣਪ ਭਰਿਆ ਇਹ ਫੈਸਲਾ ਲਿਆ, ਕਰੀਬ ਕਰੀਬ 35 ਅੱਖਰ ਦਰੁਸਤ ਕੀਤੇ ਆ, ਜਿਹੜੇ ਮੈਂ ਜ਼ਿਕਰ ਕੀਤਾ ਕੁਛ ਇਹ ਆ, ਕੁਛ ਹੋਰ ਹੋਣਗੇ। 35 ਅੱਖਰ ਉਹਨਾਂ ਨੇ ਕਿਹਾ ਕਿ ਭਾਈ ਏਦਾਂ ਨਹੀਂ ਲਿਖਣਾ, ਜੋ ਇਹਦਾ ਅਸਲੀ ਪੰਜਾਬੀ ਤਰਜਮਾ ਉਹੀ ਲਿਖਣਾ ਹੈ, ਹਸਬ ਜਾਪਤਾ, ਕਾਨੂੰਨ ਅਨੁਸਾਰ ਹੁੰਦਾ ਤੇ ਕਾਨੂੰਨ ਅਨੁਸਾਰ ਲਿਖੋ। ਤੁਸੀਂ ਕਿਉਂ ਲਿਖਦੇ ਕਿ ਹਸਬ ਜਾਪਤਾ, ਜਿਹੜਾ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ, ਸ਼ਬਦਾਵਲੀ ਦਾ ਫਰਕ ਪੈ ਜਾਂਦਾ। ਇਵੇਂ ਹੀ ਉਜਰਤ ਦੀ ਥਾਂ ਤੇ ਭਾਈ ਤੁਸੀਂ ਫੀਸ ਲਿਖੋ, ਉਜ਼ਰ ਦੀ ਥਾਂ ਤੇ ਤੁਸੀਂ ਇਤਰਾਜ਼ ਲਿਖੋ, ਜਰ ਦੀ ਥਾਂ ਤੇ ਤੁਸੀਂ ਰਕਮ ਲਿਖੋ। ਅੱਜ ਮਾਨ ਸਰਕਾਰ ਨੇ ਇਹ ਫੈਸਲਾ ਲਿਆ, ਮੈਂ ਸਮਝਦਾ ਕਿ ਫੈਸਲਾ ਸਮੇਂ ਦੀ ਲੋੜ ਸੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜੇ ਸਿੱਧਰੀਆਂ ਪੱਧਰੀਆਂ ਸਾਡੇ ਕੰਨਾਂ ਚ ਪੈਣਗੀਆਂ, ਸਾਡੀਆਂ ਅੱਖਾਂ ਅੱਗੇ ਆਉਣਗੀਆਂ, ਤੇ ਗੜਬੜ ਦੇ ਚਾਂਸ ਘੱਟ ਜਾਂਦੇ, ਹੇਰਾ ਫੇਰੀ ਦੇ ਚਾਂਸ ਘੱਟ ਜਾਂਦੇ ਹੈ, ਨਹੀਂ ਤੇ ਇੱਥੇ ਤੇ ਹੇਰਾ ਫੇਰੀਆਂ ਇੰਨੀਆਂ ਕੁ ਵੱਧ ਗਈਆਂ ਕਿ ਪੁੱਛੋ ਨਾ। ਸੋ ਭਗਵੰਤ ਮਾਨ ਸਰਕਾਰ ਦਾ ਇਹ ਫੈਸਲਾ ਹੈ, ਉਮੀਦ ਹੈ ਕਿ ਇਸ ਫੈਸਲੇ ਨਾਲ ਕਾਫੀ ਵੱਡੇ ਪੱਧਰ ਤੇ ਆਮ ਲੋਕਾਂ ਨੂੰ, ਜਿਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਹਮਣੇ ਵਾਲਾ ਆਰਜੀ ਨਵੀਸ ਜਾਂ ਟਾਈਪਿਸਟ ਜਿਹੜਾ ਕਚਹਿਰੀ ਚ ਬੈਠਾ ਕੀ ਟਾਈਪ ਕਰਕੇ ਸਾਡੇ ਹੱਥ ਵਿੱਚ ਫੜਾਈ ਜਾਂਦਾ, ਉਹ ਮੈਨੂੰ ਲੱਗਦਾ ਥੋੜਾ ਜਿਹਾ ਹੁਣ ਸੁਖਾਲਾ ਹੋ ਜਾਏਗਾ, ਥੋੜਾ ਜਿਹਾ ਸਮਝ ਦੇ ਦਾਇਰੇ ਚ ਆ ਜਾਏਗਾ।
0: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ, ਤੇ ਇਹ ਚੰਗੀ ਗੱਲ ਹੈ। ਚਲੋ, ਤੇ ਇਸ ਦੇ ਨਾਲ ਹੀ ਜੀ ਮੈਂ ਤੁਹਾਨੂੰ ਯਾਦ ਜ਼ਰੂਰ ਕਰਵਾ ਦੇਵਾਂ ਜੀ, ਮਾਸਟਰ ਸਲੀਮ ਜੋ ਆ ਰਹੇ ਨੇ ਟੋਰੋਂਟੋ, ਤੇ ਅਗਲੇ ਸ਼ਨੀਵਾਰ ਦੀ, ਅਗਲੇ ਸ਼ੁੱਕਰਵਾਰ ਦੀ, ਸ਼ਨੀਵਾਰ ਦੀ ਨਹੀਂ ਪਰ ਸ਼ੁੱਕਰਵਾਰ ਸ਼ਾਮ ਦੀ ਇਹ ਗੱਲ ਹੈ, ਜਿੱਥੇ ਜੁਲਾਈ 24 ਜੀ ਇਹ ਮਿਸੀਸਾਗਾ ਕਨਵੈਨਸ਼ਨ ਸੈਂਟਰ 'ਤੇ ਜੋ ਪੂਰੀ ਮਹਿਫਿਲ ਲਾਉਣਗੇ, ਅਤੇ ਜੀ ਤੁਸੀਂ ਟਿਕਟਸ ਜੋ ਹੈ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਬਿਲਕੁਲ ਬੁੱਕ ਕਰ ਲਓ, www.milnatickets.com ਤੇ ਜਾਓ ਅਤੇ ਟਿਕਟਸ ਅਵੇਲੇਬਲ ਨੇ ਜੀ, ਟਿਕਟਸ ਲਓ ਤਾਂ ਜੋ ਕਿ ਇਹ ਜੋ ਰੂਹ ਦਾ ਸਫ਼ਰ ਮਾਸਟਰ ਸਲੀਮ ਟੋਰੋਂਟੋ ਦੇ ਵਿੱਚ ਲਾਈਵ ਲੈ ਕੇ ਆ ਰਹੇ ਨੇ, ਅਗਲੇ ਹਫ਼ਤੇ ਸ਼ੁੱਕਰਵਾਰ ਦੀ ਸ਼ਾਮ ਜੀ ਤੁਸੀਂ ਬਤੀਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ। ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਨੋਟ ਇਹ ਵੀ ਜ਼ਰੂਰ ਕਰਵਾ ਦੇਵਾਂ ਜੀ, ਤੁਸੀਂ ਨੋਟ ਰੱਖੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਪਤਾ ਵੀ, ਕਿਉਂਕਿ ਇੱਕੋ ਇੱਕ ਸਟੋਪ ਇਹ ਹੈ ਡਿਕਸੀ ਰੋਡ 'ਤੇ, 8005 ਡਿਕਸੀ ਰੋਡ ਬਰੈਂਪਟਨ ਜੀ ਇਹਨਾਂ ਦਾ ਪਤਾ ਹੈ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਨੇ, ਲਗਜ਼ਰੀਅਸ ਸ਼ੋਰੂਮ ਹੈ, ਹਰ ਪ੍ਰਾਈਜ਼ ਬੀਟ ਕਰਨਗੇ, ਗੱਲ ਹੋਵੇ ਪਲੰਬਿੰਗ ਸਪਲਾਈਜ਼ ਦੀ, ਗੱਲ ਹੋਵੇ ਇਲੈਕਟ੍ਰੀਕਲ ਸਪਲਾਈਜ਼ ਦੀ, ਫਲੋਰਿੰਗ ਟਾਈਲਸ ਨੇ, ਡੋਰਸ ਨੇ, ਡਰਾਈ ਵਾਲ ਇੰਸੂਲੇਸ਼ਨ ਦਾ ਕੰਮ ਜੋ ਪੂਰਾ, ਇਸ ਦਾ ਪੂਰਾ ਸਮਾਨ ਹੈ, ਟੂਲਸ, ਹਾਰਡਵੇਅਰ, ਵੈਨਿਟੀਜ਼, ਸ਼ਾਵਰ ਸਿਸਟਮ ਜੀ, ਟੋਇਲਟ ਦਾ ਪੂਰਾ ਸਮਾਨ, ਸੋ ਜਨਰਲ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਮਟੀਰੀਅਲਸ ਜੀ ਇਹਨਾਂ ਦੇ ਕੋਲ ਅਨਬੀਟੇਬਲ ਪ੍ਰਾਈਜ਼ਸ 'ਤੇ ਜੀ, ਤੁਸੀਂ ਪਹੁੰਚਣਾ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ। ਸੋ ਜੀ ਇੱਕੋ ਇੱਕ ਸਟੋਪ ਜੋ ਬਣ ਜਾਂਦਾ ਜੀ ਕੰਟਰੈਕਟਰਸ ਦੇ ਲਈ, ਰੈਨੋਵੇਟਰਸ ਦੇ ਲਈ, ਬਿਲਡਰਸ ਦੇ ਲਈ, ਅਤੇ ਤੁਸੀਂ ਆਪਣਾ ਘਰ ਰੈਨੋਵੇਟ ਕਰਵਾਉਣਾ ਅਤੇ ਫਿਰ ਸਟੀਲ ਅਤੇ ਡਿਕਸੀ ਦੇ ਕੋਰਨਰ 'ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਨੋਟ ਬਿਲਕੁਲ ਰੱਖਣਾ। ਰਮੇਸ਼ ਜੀ ਗੱਲ ਅਗਲੀ ਤੋਰਾਂਗੇ ਜੀ ਉਸ ਮਸਲੇ ਦੀ ਜੋ ਇਨ੍ਹੀਂ ਦਿਨੀ ਕਾਫੀ ਚਰਚਾ ਦੇ ਵਿੱਚ ਹੈ, ਕਾਂਗਰਸ ਜਨਤਾ ਪਾਰਟੀ ਦੀ ਮੈਂ ਗੱਲ ਕਰ ਰਹੀ ਹਾਂ, ਅਤੇ ਖਬਰ ਹੈ ਹੁਣ ਮੁਖੀ ਨੇ ਖੁਦ ਜੋ ਮਰਨ ਵਰਤ ਜੋ ਹੈ ਸ਼ੁਰੂ ਕੀਤਾ ਜੀ, ਕੀ ਰਿਪੋਰਟ ਹੈ
1: ਕਪਿੰਦਰ ਜੀ? ਕਾਂਗਰਸ ਜਨਤਾ ਪਾਰਟੀ ਜਿਹੜੀ ਸੋਸ਼ਲ ਮੀਡੀਆ ਤੇ ਬਣੀ ਪਾਰਟੀ ਹੈ ਤੇ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੁਰਖੀਆਂ ਚ ਹੈ
0: ਜੀ।
1: ਕਾਂਗਰਸ ਜਨਤਾ ਪਾਰਟੀ ਇਸ ਵੇਲੇ ਤੇ ਖੈਰ ਇੱਕੋ ਇੱਕ ਮੰਗ ਤੇ ਆਧਾਰਿਤ ਹੈ, ਸਿੱਖਿਆ ਦੇ ਢਾਂਚੇ ਵਿੱਚ ਸੁਧਾਰ, ਤੇ ਉਸ ਸੁਧਾਰ ਦੇ ਲਈ ਜਿਹੜੀ ਸਭ ਤੋਂ ਵੱਡੀ ਉਹਨਾਂ ਨੇ ਕੁਰਬਾਨੀ ਦੀ ਮੰਗ ਕੀਤੀ ਹੈ ਉਹ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਕਿ ਧਰਮਿੰਦਰ ਪ੍ਰਧਾਨ ਇਸ ਪਦਵੀ ਦੇ ਯੋਗ ਨਹੀਂ ਹੈਗਾ। ਉਹਦੇ ਰਹਿੰਦਿਆਂ ਜਿਹੜਾ ਨੀਟ ਦਾ ਪੇਪਰ ਲੀਕ ਹੋਇਆ ਜਾਂ ਬੀਤੇ ਸਮੇਂ ਚ ਬਹੁਤ ਕੁਛ ਜੋ ਸਿੱਖਿਆ ਚ ਗਲਤੀਆਂ ਹੋਈਆਂ ਜਿਹਦੇ ਨਾਲ ਨੌਜਵਾਨ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ, ਔਰ ਗੱਲ ਵੀ ਸੱਚੀ ਹੈ ਕਈ ਵਿਦਿਆਰਥੀਆਂ ਨੇ ਬੀਤੇ ਸਮੇਂ ਚ ਆਤਮ ਹੱਤਿਆ ਵੀ ਕੀਤੀ। ਉਹਦੇ ਵਿੱਚ ਕਾਂਗਰਸ ਜਨਤਾ ਪਾਰਟੀ ਕਹਿੰਦੀ ਕਿ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ। ਛੋਟੀਆਂ ਮੋਟੀਆਂ ਰੈਲੀਆਂ ਧਰਨੇ ਮਜ਼ਾਰਿਆਂ ਤੋਂ ਕੰਮ ਸ਼ੁਰੂ ਹੋ ਕੇ ਜੰਤਰ ਮੰਤਰ ਵਿੱਚ ਪੱਕਾ ਮੋਰਚਾ ਲੱਗ ਗਿਆ। ਉਹ ਪੱਕੇ ਮੋਰਚੇ ਤੋਂ ਬਾਅਦ ਉੱਥੇ ਸੋਨਮ ਬਾਂਗਚੁਕ ਜਿਹੜਾ ਉਸ ਪਾਰਟੀ ਦਾ ਸਮਰਥਕ ਹੈ ਕਾਂਗਰਸ ਜਨਤਾ ਪਾਰਟੀ ਦੇ, ਉਸਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ 21-22 ਦਿਨ ਪਹਿਲਾਂ
0: ਜੀ।
1: ਉਹ ਭੁੱਖ ਹੜਤਾਲ ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਭੁੱਖ ਹੜਤਾਲ ਹੁੰਦੀ ਹੈ ਉਵੇਂ ਤੇ ਅਸੀਂ ਪੰਜਾਬ ਦੇ ਲੋਕਾਂ ਨੇ 125 ਦਿਨ ਦੀ ਭੁੱਖ ਹੜਤਾਲ ਵੀ ਵੇਖੀ ਹੈ, ਪਰੰਤੂ ਉਹ 21 ਦਿਨ ਦੀ ਭੁੱਖ ਹੜਤਾਲ ਨੇ ਸੋਨਮ ਬਾਂਗ ਚੁੱਕ ਦੀਆਂ ਜਿਹਨੂੰ ਪੰਜਾਬੀ ਚ ਕਹਿੰਦੇ ਹੀਲਾਂ ਕਢਾ ਦਿੱਤੀਆਂ, ਉਹਦੀ ਸਿਹਤ ਡੱਗ ਮਗਾ ਗਈ ਪੂਰੀ ਤਰ੍ਹਾਂ
0: ਜੀ।
1: ਉਹਦੇ ਵਿੱਚ ਅਦਾਲਤਾਂ ਵੀ ਚਿੰਤਤ ਹੋਈਆਂ ਵੱਡੇ ਪੱਧਰ ਤੇ, ਸਿਆਸੀ ਵਿਰੋਧੀ ਪਾਰਟੀਆਂ ਵੀ ਉਹਦੇ ਹੱਕ ਚ ਨਿੱਤਰ ਆਈਆਂ, ਕੀ ਕੇਜਰੀਵਾਲ ਕੀ ਕਾਂਗਰਸ ਕੀ ਦੂਜੇ ਤੀਜੇ ਇੱਕ ਦੋ ਕਲਾਕਾਰ ਵੀ ਮੈਦਾਨ ਚ ਨਿੱਤਰ ਆਏ। ਉਹ ਤੋਂ ਬਾਅਦ ਅੱਜ ਪੁਲਿਸ ਹਰਕਤ ਵਿੱਚ ਆਈ ਤੇ ਸੋਨਮ ਬਾਂਗ ਚੁੱਕ ਨੂੰ ਧੱਕੇ ਨਾਲ ਉੱਥੋਂ ਚੁੱਕ ਕੇ ਲੈ ਗਈ ਤੇ ਸਤਰਗੰਜ ਦਾ ਹਸਪਤਾਲ ਹੈ ਦਿੱਲੀ ਦੇ ਵਿੱਚ ਉੱਥੇ ਦਾਖਲ ਕਰਾ ਦਿੱਤਾ। ਹਾਲਾਂਕਿ ਸੋਨਮ ਬਾਂਗ ਚੁੱਕ ਨੇ ਉੱਥੇ ਵੀ ਇਲਾਜ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਇਲਾਜ ਨਹੀਂ ਕਰਾਉਣਾ, ਪਰੰਤੂ ਉੱਥੇ ਲੈ ਗਏ ਨੇ ਜੰਤਰ ਮੰਤਰ ਵਿਖੇ, ਉਹ ਮਰਨ ਵਰਤ ਤੇ ਬੈਠਾ ਸੀ। ਇਸ ਵੇਲੇ ਸੋਨਮ ਬਾਂਗ ਚੁੱਕ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਹੈਗਾ। ਹੁਣ ਉਹਦੇ ਚੁੱਕਣ ਤੋਂ ਬਾਅਦ ਜਿਹੜਾ ਉੱਥੇ ਚਲੋ ਹੱਲਾ ਗੁੱਲਾ ਤੇ ਹੋਣਾ ਸੀ ਉਹ ਹੋਇਆ ਹੀ ਹੋਇਆ, ਉੱਥੇ ਹੁਣ ਮਰਨ ਵਰਤ ਤੇ ਬੈਠ ਕੇ ਆਇਆ ਅਭਿਜੀਤ ਦਿਪਕੇ। ਅਭਿਜੀਤ ਦਿਪਕੇ ਉਹੀ ਵਿਅਕਤੀ ਹੈ, ਉਹੀ ਮੁੰਡਾ ਆ ਜਿਹੜਾ ਬੋਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ, ਉੱਥੇ ਬੈਠੇ ਨੇ। ਸੋਸ਼ਲ ਮੀਡੀਆ ਤੇ ਇਹ ਪਾਰਟੀ ਬਣਾਈ, ਫਿਰ ਦਿੱਲੀ ਆਇਆ ਤੇ ਇੱਥੇ ਆ ਕੇ ਜੰਤਰ ਮੰਤਰ ਵਿੱਚ ਪ੍ਰਦਰਸ਼ਨ ਸ਼ੁਰੂ ਕੀਤਾ। ਉਹ ਅਭਿਜੀਤ ਦਿਪਕੇ ਹੁਣ ਭੁੱਖ ਹੜਤਾਲ ਤੇ ਬੈਠ ਗਿਆ ਹੈ। ਅੱਜ ਭਾਰਤੀ ਸਮੇਂ ਦੀ 18 ਤਰੀਕ ਹੈ, ਔਰ ਕੱਲ ਦਾ ਦਿਨ ਛੱਡ ਕੇ ਪਰਸੋਂ ਨੂੰ ਦੇਸ਼ ਦੀ ਲੋਕਤੰਤਰ ਦਾ, ਦੇਸ਼ ਦੀ ਸਭ ਤੋਂ ਵੱਡਾ ਜਿਹੜਾ ਕਹਿ ਲਈਏ ਕਿ ਪ੍ਰੋਗਰਾਮ ਹੁੰਦਾ ਹੈ, ਉਹ ਹੁੰਦਾ ਹੈ ਉੱਥੇ ਦੀ ਜਿਹੜੀ ਰਾਜ ਸਭਾ ਹੈ, ਜਿਹੜੀ ਲੋਕ ਸਭਾ ਆ ਉਹਦੀ ਕਾਰ ਪਾਈ
0: ਜੀ,
1: ਜਿਹਨੂੰ ਅਸੀਂ ਮਾਨਸੂਨ ਦਾ ਸੈਸ਼ਨ ਆਖਦੇ। ਮਾਨਸੂਨ ਸੈਸ਼ਨ 20 ਤਰੀਕ ਨੂੰ ਆਰੰਭ ਹੋਣਾ ਹੈ। ਉਸ ਮਾਨਸੂਨ ਸੈਸ਼ਨ ਦੇ ਵਿੱਚ ਹੁਣ ਬੜੀ ਗੱਲ ਸਾਫ਼ ਹੈ ਕਿ ਗੱਲਾਂ ਬਾਤਾਂ ਇਸ ਦੀਆਂ ਹੋਣਗੀਆਂ ਹੋਣਗੀਆਂ, ਇੱਕ ਵਿਰੋਧੀਆਂ ਨੂੰ ਮੁੱਦਾ ਜ਼ਰੂਰ ਮਿਲ ਚੁੱਕਾ ਹੈ। ਬਾਕੀ ਇਸ ਕਾਂਗਰਸ ਜਨਤਾ ਪਾਰਟੀ ਨੇ ਵੀ ਪਹਿਲੇ ਦਿਨ ਹੀ ਜਿੱਦਣ 20 ਤਰੀਕ ਨੂੰ ਮਾਨਸੂਨ ਸੈਸ਼ਨ ਸ਼ੁਰੂ ਹੋਣਾ ਹੈ, ਇਹ ਗੱਲ ਐਲਾਨ ਦਿੱਤੀ ਕਿ ਅਸੀਂ ਉੱਧਣ ਨੂੰ ਰੋਸ ਮਾਰਚ, ਹਾਲਾਂਕਿ ਸ਼ਾਂਤੀ ਨਾਲ ਕਰਨਾ ਹੈ ਪਰੰਤੂ ਰੋਸ ਮਾਰਚ ਕਰਨਾ ਹੈਗਾ ਸੰਸਦ ਵਾਲੇ ਪਾਸੇ ਨੂੰ। ਸੋ ਇੱਕ ਤੇ 20 ਤਰੀਕ ਨੂੰ ਕਾਂਗਰਸ ਪਾਰਟੀ ਦਾ ਇਹ ਐਲਾਨ ਹੈ ਜਿਹਨ ਸਰਕਾਰ ਨੂੰ ਭਾਜੜਾ ਪਾਈਆਂ, ਦੂਜਾ ਸੋਨਮ ਬਾਂਗ ਚੁੱਕ ਦੀ ਸਿਹਤ ਹੈ, ਤੇ ਤੀਜਾ ਉੱਥੇ ਲਗਾਤਾਰ ਲੋਕਾਂ ਦਾ ਵੱਧ ਰਿਹਾ ਇਕੱਠ ਹੈ ਤੇ ਵਿਰੋਧੀ ਸਿਆਸੀ ਪਾਰਟੀਆਂ ਦਾ ਮੈਦਾਨ ਚ ਨਿਤਰਨਾ ਆ। ਬਾਕੀ ਵੇਖਦੇ ਹਾਂ ਗੱਲ ਕਿੱਥੇ ਕ ਜਾ ਕੇ ਰੁਕਦੀ ਹੈ, ਕਿੱਥੇ ਕ ਮੁੱਕਦੀ ਹੈ ਤੇ ਕਦੋਂ ਮੁੱਕਦੀ ਹੈ। ਅਭਿਜੀਤ ਦਿਪਕੇ ਦੀ ਅੱਜ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ
0: ਜੀ। ਰਮੇਸ਼ ਜੀ, ਦੂਸਰੇ ਪਾਸੇ ਕੰਗਨਾ ਰਣੌਤ ਦਾ ਜੋ ਮਾਨਹਾਨੀ ਮਾਮਲਾ ਹੈ ਜੀ, ਖਬਰ ਹੈ ਇਸ ਦੀ ਵੀ ਅਗਲੀ ਤਰੀਕ ਪਈ ਹੈ ਜੀ, ਕੀ ਖਾਸ ਰਿਪੋਰਟ ਹੈ?
1: ਦੇਖੋ ਗੱਲ ਇਹ ਆ, ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਬੜੇ ਸਾਰੇ ਮਾਮਲਿਆਂ ਚ ਜਦੋਂ ਉਹ ਮਾਮਲਾ ਕਚਹਿਰੀ ਚ ਜਾਂਦਾ ਹੈ, ਕਚਹਿਰੀ ਛੱਡ ਦਿਓ ਤੁਸੀਂ, ਥਾਣੇ ਥਪਾਣੇ ਦੇ ਅਫਸਰ ਤੋਂ ਚਲੇ ਜਾਓ, ਪਿੰਡ ਦੇ ਸਰਪੰਚ ਤੋਂ ਬਤੌਰ ਜਿਹਨੂੰ ਪੰਚਾਇਤ ਦਾ ਆਪਾਂ ਮੁਖੀਆ ਕਹਿੰਦੇ ਉਹਦੇ ਤੋਂ ਚਲੇ ਜਾਓ, ਪਹਿਲੀ ਨਜ਼ਰੇ ਬਹੁਤੀ ਥਾਵਾਂ ਤੇ ਪਤਾ ਲੱਗ ਜਾਂਦਾ ਕਿ ਕੌਣ ਸੱਚਾ ਕੌਣ ਝੂਠਾ, ਇਹਨੇ ਕਿੰਨੀ ਕੁ ਗੜਬੜ ਕੀਤੀ ਹੋਵੇਗੀ ਜਾਂ ਨਹੀਂ ਕੀਤੀ ਹੋਵੇਗੀ। ਜੇ ਪਹਿਲੀ ਨਜ਼ਰ ਇਹ ਨਹੀਂ ਲੱਗਦਾ, ਦੂਜੀ ਚ ਲੱਗ ਜਾਂਦਾ ਹੋਊਗਾ, ਦੂਜੀ ਚ ਨਹੀਂ ਕਿਸੇ ਨੂੰ ਤੀਜੀ ਚ ਲੱਗ ਜਾਂਦਾ ਹੋਊਗਾ, ਪਰੰਤੂ ਪਤਾ ਲੱਗ ਜਾਂਦਾ ਹੁੰਦਾ ਕਿ ਸੱਚ ਕੀ ਹੈ ਝੂਠ ਕੀ ਹੈ। ਆ ਜਿਹੜਾ ਬੀਬੀ ਕੰਗਣਾ ਰਣੌਤ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਹੁਣ ਕੰਗਣਾ ਰਣੌਤ ਨੇ ਜੋ ਕਿਹਾ ਸੀ ਕਿਸਾਨੀ ਅੰਦੋਲਨ ਦੇ ਦੌਰਾਨ, ਉਹ ਲੁਕਿਆ ਛਿਪਿਆ ਤੇ ਹੈ ਨਹੀਂ ਨਾ ਝੂਠ ਹੈ। ਉਸਨੇ ਬਹੁਤ ਸਿੱਧਾ ਪੱਧਰਾ ਪੰਜਾਬ ਦੀਆਂ ਉਹਨਾਂ ਬੀਬੀਆਂ ਉਹਨਾਂ ਔਰਤਾਂ ਦਾ ਅਪਮਾਨ ਕੀਤਾ ਸੀ ਜੋ ਕਿਸਾਨੀ ਅੰਦੋਲਨ ਦਾ ਹਿੱਸਾ ਸੀ, ਪਾਕਿ ਸੰਘਰਸ਼ ਕਰ ਰਹੀਆਂ ਔਰਤਾਂ ਨੂੰ ਮਜ਼ਾਕ ਕੀਤਾ ਸੀ, ਭੱਦਾ ਮਜ਼ਾਕ, ਮਜ਼ਾਕ ਤੋਂ ਵੀ ਮਜ਼ਾਕ ਵੀ ਹੇਠਲੇ ਸ਼ਬਦਾਂ ਦੇ ਵਿੱਚ, ਮਜ਼ਾਕ ਦੀਆਂ ਵੀ ਕੁਛ ਆਪਣੇ ਆਪ ਦੇ ਵਿੱਚ ਸਮਾਵਾਂ ਹੁੰਦੀਆਂ ਨੇ
0: ਜੀ।
1: ਹੁਣ ਇਹ ਕੱਲ ਦੀ ਕੁੜੀ ਪੰਜਾਬ ਦੀਆਂ ਬਜ਼ੁਰਗ ਔਰਤਾਂ ਨੂੰ ਜਿਹੜੀਆਂ ਸੰਘਰਸ਼ ਕਰ ਰਹੀਆਂ ਹੁਣ ਹੱਕ ਤੇ ਸੱਚ ਲਈ, ਜਿਹੜਾ ਸੱਚ ਭਾਰਤ ਦੀ ਸਰਕਾਰ ਨੇ ਕਬੂਲ ਕੀਤਾ ਹੋਵੇ ਲੋਕ ਸਭਾ ਦੇ ਵਿੱਚ ਖੜ ਕੇ ਕਿ ਸਾਡੇ ਤੋਂ ਕਾਨੂੰਨ ਗਲਤ ਬਣ ਗਏ, ਤੇ ਕੱਲ ਦੀ ਕੁੜੀ ਜੇ ਉਹਨਾਂ ਨੂੰ ਟਿੱਚਰਾਂ ਕਰੇ ਤੇ ਫਿਰ ਭਾਈ ਕਹੇ ਕਿ ਮੈਂ ਕੀਤਾ ਕੁਛ ਨੀ, ਏਦਾਂ ਤਾਂ ਹੈ ਨੀ ਗੱਲ। ਹੁਣ ਦੁੱਖ ਇਸ ਗੱਲ ਦਾ ਆ ਕਿ ਦੇਖੋ ਜਿਹੜਾ ਮੈਂ ਹੁਣੇ ਜ਼ਿਕਰ ਕੀਤਾ ਸੀ ਕਿ ਪਹਿਲੇ ਦਿਨ ਹੀ ਪਤਾ ਹੁੰਦਾ ਹੈ ਕੀ ਠੀਕ ਹੈ ਕੀ ਗਲਤ ਹੈ, ਤੇ ਸਾਡੇ ਕਾਨੂੰਨ ਦਾ ਜਨਾਜ਼ਾ ਇੰਨੀ ਬੁਰੀ ਤਰ੍ਹਾਂ ਨਿਕਲਿਆ ਆ, ਆ ਕੰਗਣਾ ਰਣੌਤ ਦੀਆਂ ਤਰੀਕਾਂ ਤੇ ਤਰੀਕਾਂ ਪਈ ਜਾਂਦੀਆਂ। ਮਾਤਾ ਮਹਿੰਦਰ ਕੌਰ ਜਨਮਾਨਹਾਨੀ ਦਾ ਕੇਸ ਕੀਤਾ ਹੈ। ਮਾਤਾ ਨਾ ਬਹੁਤ ਬਜ਼ੁਰਗ ਅਵਸਥਾ ਚ ਹੈ, ਉਸ ਬਜ਼ੁਰਗ ਅਵਸਥਾ ਚ ਅਸੀਂ ਆਮ ਤੌਰ ਤੇ ਬਜ਼ੁਰਗਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲ ਦਿੰਦੇ, ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਦੇ ਹਾਂ, ਤੇ ਉਹਨੂੰ ਕੋਰਟ ਕਚਹਿਰੀਆਂ ਚੋਣਾ ਪੈ ਰਿਹਾ, ਤੇ ਇੱਥੇ ਦੀ ਅਦਾਲਤਾਂ ਨੇ ਉਹ ਤਰੀਕਾ ਤੇ ਤਰੀਕਾ ਹੀ ਪਾ ਰਹੀ ਹੈ, ਤੇ ਉਹ ਤਰੀਕਾ ਕਿੰਨੀਆਂ ਪੈਣੀਆਂ ਅਜੇ ਕੁਛ ਨਹੀਂ ਪਤਾ। ਅੱਜ ਜਿਹੜੀ ਉੱਥੇ ਪੇਸ਼ੀ ਸੀ
0: ਜੀ
1: ਕੰਗਣਾ ਨੌਤ ਤੇ ਵੀ ਇੱਕ ਵਾਰੀ ਆਈ, ਬਾਅਦ ਚ ਆਈ ਨੀ। ਕਾਨੂੰਨ ਬੜਾ ਭਾਰਤ ਦਾ ਕਈ ਥਾਵਾਂ ਤੇ ਲਚਕੀਲਾ ਹੈ, ਤੇ ਜਿਸ ਕੰਗਣਾ ਰਣੌਤ ਦੀ ਗੱਲ ਕਰਦੇ ਹਾਂ, ਜਿੱਥੇ ਉਵੇਂ ਫੇਮਸ ਪਰਸਨੈਲਿਟੀ ਹੈ, ਸੁੱਖ ਦੇ ਨਾਲ ਭਾਈ ਭਾਜਪਾ ਦੀ ਲੀਡਰ ਹੈ, ਸੰਸਦ ਮੈਂਬਰ ਹੈ, ਫਿਰ ਉਹਨੂੰ ਕਿਹੜਾ ਹੱਥ ਪਾ ਲਏਗਾ। ਹੁਣ ਉਹ ਸਾਰਿਆਂ ਹਾਲਾਤਾਂ ਦੇ ਵਿੱਚੋਂ ਦੀ ਰੁਪਿੰਦਰ ਜੀ ਹਾਲਾਤ ਇੱਥੇ ਪਹੁੰਚ ਗਿਆ ਕਿ ਤਰੀਕਾਂ ਤੇ ਤਰੀਕਾਂ ਪੈ ਰਹੀਆਂ। ਹੁਣ 3 ਅਗਸਤ ਦੀ ਤਰੀਕ ਪਈ ਹੈ, ਹਾਲਾਂਕਿ 3 ਅਗਸਤ ਦੀ ਤਰੀਕ ਬੜੀ ਮਹੱਤਵਪੂਰਨ ਹੈ, ਕਿਉਂਕਿ 3 ਅਗਸਤ ਨੂੰ ਮਾਤਾ ਮਹਿੰਦਰ ਕੌਰ ਜਿਹੜੀ ਹੈ ਉਹਦੀ ਆਪਣੀ ਗਵਾਹੀ ਹੋਣ ਜਾ ਰਹੀ ਹੈ। ਸੋ 3 ਅਗਸਤ ਨੂੰ ਵੇਖਦੇ ਹਾਂ ਭਾਈ ਕੀ ਬਣਦਾ ਹੈ, ਤੇ ਕੀ ਕੁਛ ਅਦਾਲਤਾਂ ਫੈਸਲਾ ਆਉਣ ਵਾਲੇ ਸਮੇਂ ਚ ਦਿੰਦੀਆਂ। ਅਜੇ ਤੇ ਤਰੀਕਾਂ ਦੇ ਤਰੀਕਾਂ ਹੀ ਹੈ, ਇਨਸਾਫ ਮੈਨੂੰ ਦੇਰੀ ਨਾਲ ਹੀ ਜਾਪਦਾ ਹੈ।
0: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਰਮੇਸ਼ ਜੀ ਨੋਟ ਇਹ ਬਿਲਕੁਲ ਕਰਵਾ ਦਈਏ ਜੀ, ਤੁਸੀਂ ਫਾਰਮ ਤੇ ਜੀ ਕੰਮ ਕਰਨ ਦਾ ਇਹ ਮੌਕਾ ਨੋਟ ਕਰੋ। ਫਾਰਮ ਤੇ ਗ੍ਰੀਨ ਹਾਊਸ ਦਾ ਕੰਮ ਹੈ ਤੇ ਫਾਰਮ ਵਰਕਰਸ ਦੀ ਭਾਲ ਗੁਰਜੋਤ ਜੀ ਨੂੰ ਹੈ, ਤੇ ਨੰਬਰ 647-5394 ਤੇ ਤੁਸੀਂ ਇਸ ਕੰਮ ਬਾਰੇ ਜੀ ਸੰਪਰਕ ਜੋ ਗੁਰਜੋਤ ਜੀ ਨੂੰ ਜ਼ਰੂਰ ਕਰ ਸਕਦੇ ਹੋ ਜੀ, ਤੇ ਪੇਮੈਂਟ ਸਮੇਂ ਸਿਰ ਜ਼ਰੂਰ ਹੋਵੇਗੀ, ਇਸ ਗੱਲ ਦੀ ਇਹ ਗਾਰੰਟੀ ਦਿੰਦੇ ਨੇ, ਤੇ ਪਿਕਅਪ ਡਰੋਪ ਆਫ ਦਾ ਵੀ ਜੋ ਪ੍ਰਬੰਧ ਇਹਨਾਂ ਦੇ ਕੋਲ ਹੈ, ਤੇ 647-5394-5394 ਜੀ ਨੰਬਰ ਨੋਟ ਰੱਖਣਾ। ਤੇ ਨਾਲ ਹੀ ਮੈਂ ਨੋਟ ਇਹ ਵੀ ਬਿਲਕੁਲ ਕਰਵਾ ਦੇਵਾਂ ਜੀ, ਤੁਸੀਂ ਸ਼ਿਫਟ ਹੋਣਾ, ਹੁਣ ਘਰ ਸ਼ਿਫਟ ਹੋਣਾ, ਮੂਵ ਕਿਤੇ ਹੋਣਾ, ਗੱਲ ਇੱਕ ਤੋਂ ਦੂਸਰੇ ਪ੍ਰੋਵਿੰਸ ਦੀ ਕਰੀਏ ਜਾਂ ਫਿਰ ਤੁਸੀਂ

0: ही आप सेफ साउंड लेके जाएंगे नंबर 416-524-6704 416-524-6704 ਹਰਮਿੰਦਰ ਜੀ ਲਈ ਇਹ ਨੰਬਰ ਨੋਟ ਰੱਖੋ ਜੀ ਤੇ ਨਾਲ ਹੀ ਜੀ ਵੀਕਐਂਡ ਆ ਗਿਆ ਤੇ ਵੀਕਐਂਡ ਦੇ ਨਾਲ ਅਪਲਾਈਂਸ ਜੰਕਸ਼ਨ ਦੇ ਪਾਸ ਜੋ ਚੰਗੀਆਂ ਡੀਲਸ ਆਈਆਂ ਨੇ ਤੇ ਇਹਨਾਂ ਡੀਲਸ ਨੂੰ ਤੁਸੀਂ ਜ਼ਰੂਰ ਜੋ ਹੈ ਇਸ ਹਫਤੇ ਜੋ ਹੈ ਇਸ ਵੀਕਐਂਡ ਜੋ ਹੈ ਜ਼ਰੂਰ ਜੀ ਵੇਖੋ ਪਰਖੋ ਅਤੇ ਅੱਛੇ ਅਪਲਾਈਂਸਿਸ ਘਰ ਲੈ ਕੇ ਆਓ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ ਵਾਸ਼ਰ ਦੀ ਗੱਲ ਕਰੀਏ ਬੇਸਮੈਂਟ ਲਈ ਤੁਸੀਂ ਬੰਡਲ ਲੈਣਾ ਜਾਂ ਫਿਰ ਤੁਸੀਂ ਆਪਣੇ ਕਿਚਨ ਦੇ ਲਈ ਜੋ ਹੈ ਇੱਕ ਪੂਰਾ ਅੱਛਾ ਬੰਡਲ ਵਾਸ਼ਰ ਡਰਾਇਰ ਦੇ ਕੋਂਬੋ ਦੇ ਨਾਲ ਲੈਣਾ ਚਾਹੁੰਦੇ ਹੋ ਅਤੇ ਜੀ ਅਪਲਾਈਂਸ ਜੰਕਸ਼ਨ ਦੀਆਂ ਦੋ ਲੋਕੇਸ਼ਨਸ ਨੇ ਬ੍ਰੈਂਪਟਨ ਦੇ ਦੋਵੇਂ ਕੋਨਿਆਂ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ ਸੋ ਮਿਸੀ ਸਾਗਾ ਅਤੇ ਸਟੀਲਸ ਅਤੇ ਰਿਵਰਮੌਂਟ ਪਲਾਜ਼ਾ ਦੇ ਵਿੱਚ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ ਅਤੇ ਏਅਰਪੋਰਟ ਅਤੇ ਕਲਾਰਕ 'ਤੇ ਜੀ ਦੂਸਰੀ ਲੋਕੇਸ਼ਨ ਹੈ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਕੇ ਚੰਗੀਆਂ ਡੀਲਸ ਹਾਸਲ ਕਰੋ ਅਤੇ ਚੰਗੇ ਅਪਲਾਈਂਸਿਸ ਘਰ ਲੈ ਕੇ ਆਓ ਅਤੇ ਫੋਨ ਨੰਬਰ ਵੀ ਨੋਟ ਕਰਵਾ ਦਈਏ ਜੀ ਮਨਜੀਤ ਗਿੱਲ ਜੀ ਦਾ ਅਪਲਾਈਂਸ ਜੰਕਸ਼ਨ ਪਾਸੋਂ ਤਾਂ ਜੋ ਕਿ ਤੁਸੀਂ ਫੋਨ ਰਾਹੀਂ ਡੀਲਸ ਬਾਰੇ ਜਾਣਕਾਰੀ ਲੈ ਸਕੋ ਨੰਬਰ 905-450-0054 ਹੈ 905-450-0054 ਤੇ ਅਪਲਾਈਂਸ ਜੰਕਸ਼ਨ 'ਤੇ ਜੀ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਸੋ ਸਟੇਸ਼ਨ ਆਈ ਡੀ ਦਾ ਸਮਾਂ ਹੈ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਬਣੇ ਰਹਿਣਾ
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ
3: This is AM 530, CHLO AM, serving Brampton, Mississauga, Toronto, the GTA, and the world at am530.ca.
2: ਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
6: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
6: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਭਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7
8: ਕਿਸੇ ਨੇ ਵੀ ਅਗਰ ਕਾਰ ਵੈਨ ਐਸਯੂਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ

0: one service, number one rates, professional ate honest team, te reliable. So car, van, SUV, koi bhi lena hove, Erin Mills, Acura, 905-828-5800, 905-828-5800, te call karo.
1: ਇਹ ਮਾਵਾਂ ਦਾਦੀਆਂ ਸਾਡੇ ਹਿੱਸੇ ਹੀ ਆਈਆਂ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਅਤੇ ਅੱਧ ਰਿੜਕੇ ਨਾਲ ਪਾਲਿਆ ਦੁੱਧਾਂ ਲੱਸੀਆਂ ਨਾਲ ਨਵਾਇਆ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਅਤੇ ਅਸੀਸਾਂ ਦਿੱਤੀਆਂ ਅਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ

0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, psoriasis, experienced homeopaths they are ne effective ilaaj, care you can trust, healing you can feel. Appointment delay call karo 647-856-2516. Do locations Mississauga and Brampton de vich available, 647-856-2516.
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਪ੍ਰੋਗਰਾਮ ਦਾ ਦੂਸਰਾ ਘੰਟਾ ਜੀ ਸਮਾਂ ਹੋ ਚੱਲਾ 7:09 ਦਾ ਤੇ ਬਹੁਤ ਹੀ ਪਿਆਰਾ ਦਿਨ ਜੋ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਹੁਣ ਤੁਹਾਡੀਆਂ ਕਾਲਸ ਬਿਲਕੁਲ ਅਸੀਂ ਲਵਾਂਗੇ। ਤੁਸੀਂ ਸਾਡੇ ਨੰਬਰ 905-673-3337-905-673-3337 ਤੇ ਜ਼ਰੂਰ ਕਾਲ ਕਰੋ ਜੀ, ਤੇ ਤਾਂ ਜੋ ਕਿ ਜੋ ਅਗਲਾ ਭਾਗ ਰਮੇਸ਼ ਜੀ ਦੇ ਨਾਲ ਹੋਣਾ ਤੇ ਤੁਹਾਡੀਆਂ ਕਾਲਸ ਅਸੀਂ ਉਸ ਦੇ ਵਿੱਚ ਜ਼ਰੂਰ ਸ਼ਾਮਿਲ ਕਰੀਏ ਜੀ। ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਤੁਹਾਡੇ ਸਫ਼ਰ ਦਾ ਸਾਥੀ, ਤੇ ਜੋ ਇਹ ਘੰਟਾ ਸ਼ੁਰੂ ਕੀਤਾ ਇੱਕ ਚੰਗੇ ਵਿਚਾਰ ਦੇ ਨਾਲ, ਬਿਲਕੁਲ ਸ਼ੁਰੂ ਕਰ ਲਈਏ। ਤੇ ਜੋ ਸਟ੍ਰੈਸ ਹੈ, ਜੋ ਮਨ ਦੇ ਵਿੱਚ ਚਿੰਤਾਵਾਂ ਹੁੰਦੀਆਂ ਨੇ, ਕਹਿੰਦੇ ਨੇ ਇਹ ਉਸ ਕਾਰਨ ਹੁੰਦੀਆਂ ਨੇ ਕਿ ਅਸੀਂ ਆਪਣਾ ਐਟੀਟਿਊਡ ਕਿਹੋ ਜਿਹਾ ਰੱਖਿਆ ਹੁੰਦਾ। ਇਹ ਨਹੀਂ ਕਿ ਜ਼ਿੰਦਗੀ ਸਾਡੀ ਕਿਸ ਤਰ੍ਹਾਂ ਚੱਲ ਰਹੀ ਹੁੰਦੀ ਹੈ। ਅਪਸ ਐਂਡ ਡਾਊਨਸ ਤਾਂ ਹਰ ਵੇਲੇ ਜੀ ਬਦਲਦੇ ਰਹਿੰਦੇ ਨੇ, ਹਰ ਵੇਲੇ ਜੋ ਹੈ ਉਹ ਸਮਾਂ ਬਦਲਦਾ ਰਹਿੰਦਾ, ਪਰ ਉਸ ਸਮੇਂ 'ਤੇ ਸਾਡਾ ਐਟੀਟਿਊਡ ਕੀ ਹੈ, ਅਸੀਂ ਕਿਸ ਤਰ੍ਹਾਂ ਉਸਨੂੰ ਦੇਖਦੇ ਹਾਂ ਜੀ, ਗੱਲ ਤਾਂ ਸਾਰੀ ਉਸ 'ਤੇ ਹੀ ਰੁਕੀ ਹੁੰਦੀ ਹੈ। ਅਤੇ ਆਪਣਾ ਹੀ ਐਟੀਟਿਊਡ ਜੋ ਹੈ ਉਹ ਥੋੜ੍ਹਾ ਜਿਹਾ ਬਦਲਣ ਦੀ ਇਸ ਦੇ ਵਿੱਚ ਜੋ ਹੈ ਉਹ ਲੋੜ ਜ਼ਰੂਰ ਪੈ ਜਾਂਦੀ ਹੈ ਜੀ। ਸੋ ਇਸ ਦੇ ਨਾਲ ਹੀ ਮੈਂ ਨੋਟ ਤੁਹਾਨੂੰ ਇਹ ਜ਼ਰੂਰ ਕਰਵਾ ਦੇਵਾਂ ਜੀ, ਤੁਸੀਂ ਖਾਸ ਇਹ ਨੋਟ ਰੱਖੋ ਕਿ ਗੱਲ ਇੰਸ਼ੋਰੈਂਸ ਦੀ ਹੋਵੇ ਤੇ ਇਸ ਦੇ ਵਿੱਚ ਵੀ ਆਪਣਾ ਐਟੀਟਿਊਡ ਥੋੜ੍ਹਾ ਬਦਲਣ ਦੀ ਲੋੜ ਹੈ। ਅਸੀਂ ਸੋਚਦੇ ਹਾਂ ਕਿ ਸਾਨੂੰ ਇੰਸ਼ੋਰੈਂਸ ਦੀ ਕੀ ਲੋੜ ਹੈ, ਜਦੋਂ ਅੱਗੇ ਜਾ ਕੇ ਚਲੋ ਲੋੜ ਮਹਿਸੂਸ ਹੋਏਗੀ ਤਾਂ ਕਰਾ ਲਾਂਗੇ, ਪਰ ਲੋੜ ਇਹ ਉਸ ਕੱਲ੍ਹ ਦੀ ਹੈ ਜੋ ਕੱਲ੍ਹ ਸਾਨੂੰ ਨਹੀਂ ਪਤਾ ਹੁੰਦਾ ਕਿਹੋ ਜਿਹਾ ਹੋਣਾ। ਸੋ ਟੋਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਲਓ, ਤਾਂ ਜੋ ਕਿ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਤੁਸੀਂ ਚੰਗੀ ਐਡਵਾਈਸ ਇਹਨਾਂ ਪਾਸੋਂ ਲੈ ਸਕੋ, ਚੰਗੀਆਂ ਪੋਲਿਸੀਜ਼ ਇਹਨਾਂ ਦੇ ਕੋਲ ਨੇ, ਲਾਈਫ ਇੰਸ਼ੋਰੈਂਸ ਜੋ ਤੁਹਾਡੀ ਲਾਈਫ ਨੂੰ, ਲਾਈਫ ਤੋਂ ਬਾਅਦ ਨੂੰ ਕਵਰ ਕਰਨਗੇ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਪੇਰੈਂਟਸ ਦੇ ਲਈ ਜੇ ਸੁਪਰ ਵੀਜ਼ਾ ਇੰਸ਼ੋਰੈਂਸ, ਵਿਸਟਰ ਵੀਜ਼ਾ ਇੰਸ਼ੋਰੈਂਸ ਤੁਸੀਂ ਕਰਵਾਓ, ਅਤੇ ਹੈਲਥ ਅਤੇ ਡੈਂਟਲ ਪਲਾਨਸ ਅਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਇਹਨਾਂ ਪਾਸੋਂ ਜਾਣਕਾਰੀ ਜੋ ਹੈ ਪੂਰੀ ਲਈ ਜਾ ਸਕਦੀ ਹੈ। ਸੋ ਨੰਬਰ ਨੋਟ ਕਰੋ ਜੀ ਹਰਪ੍ਰੀਤ ਸੈਣੀ ਜੀ ਦਾ, ਨੰਬਰ 416-817-6500, 416-817-6500 ਨੰਬਰ ਹੈ, ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਅਤੇ ਤੁਹਾਡੀਆਂ ਕਾਲਾਂ ਜੋ ਜੀ ਆ ਚੁੱਕੀਆਂ ਨੇ ਅਤੇ ਬਿਲਕੁਲ ਜੀ ਲਵਾਂਗੇ ਇੱਕ ਇੱਕ ਕਰਕੇ ਥੋੜ੍ਹੇ ਹੀ ਸਮੇਂ ਦੇ ਵਿੱਚ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਖਬਰ ਜ਼ਰੂਰ ਦੱਸਦੀ ਹਾਂ ਜੋ ਟੋਰੋਂਟੋ ਪੀਅਰਸਨ ਏਅਰਪੋਰਟ ਤੋਂ ਆਈ ਹੈ, ਕਿਉਂਕਿ ਕਈ ਵਾਰੀ ਅਸੀਂ ਵੀ ਜੋ ਬਿਨਾਂ ਸੋਚੇ ਇਸ ਦੇ ਵਿੱਚ ਸ਼ਾਇਦ ਅਣਗਹਿਲੀ ਕਰ ਦਿੰਦੇ ਹਾਂ ਕਿ ਜੋ ਘਰ ਦਾ ਖਾਣਾ ਹੈ ਜਾਂ ਹੋ ਹੈਂਡਮੇਡ ਕਰਾਫਟਸ ਨੇ ਜਾਂ ਦੁੱਧ ਨਾਲ ਬਣੀਆਂ ਚੀਜ਼ਾਂ, ਦੁੱਧ ਨਾਲ ਜੋ ਕੋਈ ਚੀਜ਼ਾਂ ਅਸੀਂ ਨਾਲ ਹੀ ਬੈਗ ਦੇ ਵਿੱਚ ਲੈ ਆਉਂਦੇ ਹਾਂ ਅਤੇ ਡਿਕਲੇਅਰ ਨਹੀਂ ਕਰਦੇ। ਸੋ ਅਜਿਹਾ ਇੱਕ ਕੇਸ ਆਇਆ, ਖੈਰ ਇਹ ਕੇਸ ਤਾਂ ਕਾਫੀ ਵੱਡਾ, ਜਿੱਥੇ 37.8 ਕਿਲੋ ਜੋ ਅਨਡਿਕਲੇਅਰਡ ਫੂਡ ਅਤੇ ਐਨੀਮਲ ਪ੍ਰੋਡਕਟਸ ਜੋ ਨੇ ਉਹ ਜੀ ਬੈਗ 'ਚੋਂ ਫੜੇ ਗਏ ਨੇ, ਅਤੇ ਜਿਸ ਦੇ ਵਿੱਚ ਅਨਡਿਕਲੇਅਰਡ ਚਿਕਨ ਸੀ, ਗੋਟ ਸੀ ਅਤੇ ਪਾਊਡਰਡ ਮਿਲਕ ਵੀ ਸੀ। ਅਤੇ ਜਿੱਥੇ ਇਹ ਆਈਟਮਸ ਚਲੋ ਸੀਜ਼ ਤਾਂ ਹੋਈਆਂ ਹੀ ਨੇ, ਉੱਥੇ $1,300 ਦਾ ਫਾਈਨ ਵੀ ਟਰੈਵਲਰ ਨੂੰ ਪਿਆ। ਸੋ ਫੂਡ ਹੈ, ਪਲਾਂਟ ਹੈ ਐਨੀਮਲ ਪ੍ਰੋਡਕਟਸ ਨੇ ਜੋ ਮੁਲਕ 'ਚ ਐਂਟਰ ਹੋ ਰਹੇ ਨੇ, ਕਿਉਂਕਿ ਕਾਫੀ ਇਹਨਾਂ ਦੇ ਨਾਲ ਵੀ ਰਿਸਕ ਜੋ ਨੇ ਉਹ ਜੁੜੇ ਹੁੰਦੇ ਨੇ। ਸੋ ਬਾਏ ਲਾਅ ਇਹ ਡਿਕਲੇਅਰ ਕਰਨੇ ਜ਼ਰੂਰੀ ਨੇ, ਅਤੇ ਇਸ ਗੱਲ ਦਾ ਖਿਆਲ ਚਲੋ ਸਾਨੂੰ ਹਰ ਇੱਕ ਨੂੰ ਜੋ ਹੈ ਉਹ ਜ਼ਰੂਰ ਰੱਖਣਾ ਚਾਹੀਦਾ। ਅਤੇ ਇੱਕ ਖਬਰ ਹੋਰ ਹੈ ਜੋ ਬ੍ਰੈਂਪਟਨ ਦੇ ਇੱਕ ਵਸਨੀਕ ਦੀ ਹੱਤਿਆ ਦਾ ਮਾਮਲਾ ਜੋ ਸਾਹਮਣੇ ਆਇਆ। 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਨਾਮ ਦਾ ਇਹ ਲੜਕਾ, ਇਸ ਦੀ ਲਾਸ਼ ਸਟੋਨੀ ਕ੍ਰੀਕ ਤੋਂ ਬੁੱਧਵਾਰ ਵਾਲੇ ਦਿਨ ਜੋ ਮਿਲੀ, ਜਿੱਥੇ ਬੋਡੀ ਡੰਪ ਕੀਤੀ ਹੋਈ ਸੀ। ਅਤੇ ਇਹ ਇੱਕ ਟਰੱਕ ਡਰਾਈਵਰ ਸੀ। ਇਨਵੈਸਟੀਗੇਸ਼ਨ ਜਾਰੀ ਹੈ ਅਤੇ ਇਨਵੈਸਟੀਗੇਸ਼ਨ 'ਚ ਇੰਨਾ ਜ਼ਰੂਰ ਪਤਾ ਲੱਗਾ ਕਿ ਇਹ ਇੱਕ ਮਰਡਰ ਹੈ। ਅਤੇ ਹੁਣ ਇਸ ਹੱਤਿਆ ਪਿੱਛੇ ਕੌਣ ਹੈ, ਇਸ ਦਾ ਕਾਰਨ ਕੀ ਹੈ, ਮੌਤ ਕਿਸ ਤਰ੍ਹਾਂ ਹੋਈ ਜੀ, ਇਹਨਾਂ ਗੱਲਾਂ ਬਾਰੇ ਜਾਂਚ ਜੋ ਹੈ ਇਸ ਦੇ ਵਿੱਚ ਜ਼ਰੂਰ ਜਾਰੀ ਹੈ। ਅਤੇ ਨਾਲ ਹੀ ਖਬਰ ਅਸੀਂ ਇਹ ਵੀ ਤੁਹਾਡੇ ਤੱਕ ਪਹੁੰਚਾ ਦਈਏ ਕਿ ਜੋ ਓਨਟੈਰੀਓ ਪ੍ਰੋਵਿੰਸ਼ੀਅਲ ਗਵਰਨਮੈਂਟ ਫੰਡ ਜੋ ਇੰਸ਼ੋਰੈਂਸ ਕਲੇਮ ਪੇ ਕਰਦਾ ਸੀ ਉਹਨਾਂ ਲੋਕਾਂ ਨੂੰ ਜੋ ਹਿੱਟ ਐਂਡ ਰਨ ਦੇ ਕੇਸ ਦੇ ਵਿੱਚ ਜੋ ਜਿਹਨਾਂ ਨੂੰ ਨੁਕਸਾਨ ਪਹੁੰਚਦਾ ਸੀ, ਜਿਵੇਂ ਪੈਡੈਸਟਰੀਅਨਸ ਨੇ ਜਾਂ ਫਿਰ ਬੱਸਾਂ ਦੇ ਜੋ ਪੈਸੈਂਜਰਸ ਜੋ ਨੇ ਉਹਨਾਂ ਨੂੰ ਜੋ ਕੰਪਨਸੇਸ਼ਨ ਮਿਲਦੀ ਸੀ, ਉਸ ਦੇ ਵਿੱਚ ਹੁਣ ਕਟੌਤੀ ਜੋ ਹੈ ਹੋਣੀ ਸ਼ੁਰੂ ਹੋਏਗੀ। ਕੁਛ ਨਾ ਕੁਛ ਚੇਂਜਸ ਜੋ ਨੇ ਇਸ ਦੇ ਵਿੱਚ ਆਏ ਨੇ, ਜਿੱਥੇ ਜਿਨ੍ਹਾਂ ਕੋਲ ਆਪਣੀ ਆਟੋਮੋਬਾਈਲ ਕਵਰੇਜ ਨਹੀਂ ਹੋਵੇਗੀ ਅਤੇ ਉਹ ਹਿੱਟ ਐਂਡ ਰਨ ਦੇ ਵਿੱਚ ਡਰਾਈਵਰ ਨੂੰ ਆਈਡੈਂਟੀਫਾਈ ਨਹੀਂ ਕਰ ਪਾਉਂਦੇ, ਅਤੇ ਇਸ ਕਾਰਨ ਸਿੱਧੇ ਬੈਨੀਫਿਟਸ ਜੋ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਜੋ ਹੈ ਉਹ ਨਹੀਂ ਮਿਲ ਸਕਣਗੇ ਜਿਵੇਂ ਕਿ ਪਹਿਲਾਂ ਮਿਲਦੇ ਹੁੰਦੇ ਸੀ। ਸੋ ਪਹਿਲਾਂ ਜੋ ਸੀ ਇੱਕ ਇਨਕਮ ਰਿਪਲੇਸਮੈਂਟ ਦੀ ਗੱਲ ਕਰੀਏ ਜਾਂ ਫਿਰ ਫਿਊਨਰਲ ਬੈਨੀਫਿਟ, ਡੈਥ ਬੈਨੀਫਿਟ ਜੋ ਸਪਾਊਸ ਨੂੰ ਜਾਂਦੇ ਸੀ, ਅਜਿਹੀਆਂ ਚੀਜ਼ਾਂ ਜੋ ਨੇ ਇਸ ਦੇ ਵਿੱਚ ਸ਼ਾਮਿਲ ਹੁੰਦੀਆਂ ਸੀ। ਪਰ ਹੁਣ ਹਿੱਟ ਐਂਡ ਰਨ ਦੇ ਵਿੱਚ ਜਿਨ੍ਹਾਂ ਕੋਲ ਆਪਣੀ ਹੀ ਇੰਸ਼ੋਰੈਂਸ ਨਹੀਂ ਹੈ, ਆਪਣੀ ਆਟੋਮੋਬਾਈਲ ਇੰਸ਼ੋਰੈਂਸ ਨਹੀਂ ਹੈ, ਅਤੇ ਡਰਾਈਵਰ ਜੋ ਮਾਰ ਕੇ ਭੱਜ ਗਿਆ ਅਤੇ ਫਿਰ ਪਤਾ ਨਹੀਂ ਲੱਗ ਸਕਿਆ, ਅਤੇ ਅਜਿਹੇ ਕੇਸਿਸ ਦੇ ਵਿੱਚ ਜੋ ਮੋਟਰ ਵਹੀਕਲ ਐਕਸੀਡੈਂਟ ਕੰਪਨਸੇਸ਼ਨ ਫੰਡ ਹੈ ਪੂਰੀ ਤਰ੍ਹਾਂ ਮਦਦ ਜੋ ਹੈ ਉਹ ਨਹੀਂ ਕਰੇਗਾ। ਸੋ ਇਸ ਦੇ ਨਾਲ ਹੀ ਜੀ ਤੁਹਾਨੂੰ ਨੋਟ ਮੈਂ ਆਪਣਾ ਨੰਬਰ ਇੱਕ ਵਾਰੀ ਫਿਰ ਤੋਂ ਕਰਵਾ ਦੇਵਾਂ, ਨੰਬਰ 9056733337 9056733337 ਜੀ ਤੁਸੀਂ ਨੋਟ ਰੱਖੋ ਜੀ। ਕਾਲ ਤੁਸੀਂ ਸਾਨੂੰ ਹੁਣੇ ਹੀ ਕਰ ਸਕਦੇ ਹੋ ਅਤੇ ਕਾਲ ਤੁਸੀਂ ਹਰਮਨ ਬੱਤਾ ਜੀ ਨੂੰ ਵੀ ਕਰ ਸਕਦੇ ਹੋ, ਕਿਉਂਕਿ ਹਰਮਨ ਬੱਤਾ ਜੀ ਰੱਖਦੇ ਨੇ ਮੋਰਗੇਜ ਦੇ ਕੰਮਾਂ ਦੇ ਵਿੱਚ ਆਪਣੀ ਮੁਹਾਰਤ, ਆਪਣੇ ਤਜਰਬੇ ਦੇ ਨਾਲ। ਤੁਹਾਡਾ ਮੋਰਗੇਜ ਦਾ ਕੰਮ ਹੈ, ਤੁਹਾਨੂੰ ਲੱਗਦਾ ਕਿ ਸਾਡਾ ਕੇਸ ਤਾਂ ਔਖਾ ਹੈ, ਪਤਾ ਨਹੀਂ ਮੋਰਗੇਜ ਮਿਲਣੀ ਨਹੀਂ ਮਿਲਣੀ, ਪਰ ਇੱਕ ਕਾਲ ਤੁਸੀਂ ਹਰਮਨ ਬੱਤਾ ਜੀ ਨੂੰ ਕਰੋ ਕਿਉਂਕਿ ਉਪਾਅ ਇਹਨਾਂ ਕੋਲ ਜ਼ਰੂਰ ਹੋਣਾ। ਨੰਬਰ 647-685-9000-6478-5-9000 ਜੀ ਇਹ ਨੰਬਰ ਹੈ, 647-685-9000 'ਤੇ ਸੰਪਰਕ ਤੁਸੀਂ ਜ਼ਰੂਰ ਹਰਮਨ ਬੱਤਾ ਜੀ ਨੂੰ ਕਰ ਸਕਦੇ ਹੋ ਜੀ। ਸੋ ਥੋੜ੍ਹੇ ਚਿਰ ਦੇ ਵਿੱਚ ਜੀ ਤੁਹਾਡੀਆਂ ਕਾਲਸ ਲਵਾਂਗੇ ਰਮੇਸ਼ ਜੀ ਦੇ ਨਾਲ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੋ ਇਸ ਵੇਲੇ ਤੁਸੀਂ ਬਣੇ ਹੋਏ ਹੋ ਜੀ, ਅਤੇ ਬਿਲਕੁਲ ਜੀ ਬਣੇ ਰਹਿਣਾ।
0: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ
2: Wow, what a fresh green vegetables and fruits, lower grocery prices and tasty thali. Main kithe dream ta nahi dekh rahe
3: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੁਆਇੰਟਮੈਂਟ ਦੇ ਲਈ ਕਾਲ ਕਰੋ 6472516। ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
4: ਏਜਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
5: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
6: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
5: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
6: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7।
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਜੀ ਤੁਹਾਡੀਆਂ ਕਾਲਾਂ ਦਾ ਸਫ਼ਰ ਅਸੀਂ ਸ਼ੁਰੂ ਕਰਾਂਗੇ। ਰਮੇਸ਼ ਜੀ ਮੁੜ ਸਵਾਗਤ ਜੀ।
7: ਜੀ ਸ਼ੁਕਰੀਆ ਜੀ।
1: ਤੇ ਰਮੇਸ਼ ਜੀ ਸਾਡੇ ਨਾਲ ਜੀ ਪਹਿਲੇ ਕਾਲਰ ਨੇ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
7: ਮੈਂ ਗੱਲ ਕਰਨਾ ਚਾਹੁੰਦਾ ਕਿ ਬਾਕੀ ਜਿਹੜੇ ਵੀਕ ਦੇਖਦੇ ਨੇ 5 ਦਿਨ, ਉਹਨਾਂ ਚ ਟਾਈਮ ਇੰਨਾ ਘੱਟ, ਇੰਨਾ ਮੁਕਤਸਰ ਹੁੰਦਾ, ਨਾ ਤੇ ਖਬਰਾਂ ਦੇ ਨਾਲ ਇਨਸਾਫ਼ ਹੁੰਦਾ ਤੇ ਨਾ ਹੀ ਸਵਾਲ ਕਰਨ ਵਾਲਿਆਂ ਦੇ ਨਾਲ ਇਨਸਾਫ਼ ਹੁੰਦਾ। ਬਹੁਤ ਤੰਗ ਦਿਲੀ ਨਾਲ ਟਾਈਮ ਲਿਆ ਗਿਆ।
1: ਚਲੋ ਵੀਕਐਂਡ ਤੇ ਜੀ ਟਾਈਮ ਖੁੱਲਾ, ਤੁਸੀਂ ਆਪਣਾ ਸਵਾਲ ਜ਼ਰੂਰ ਪੁੱਛ ਸਕਦੇ ਹੋ ਜੀ। ਜੀ
7: ਉਹਦੇ ਚ ਨਾ ਖਬਰਾਂ ਦਾ ਇਨਸਾਫ਼ ਹੁੰਦਾ, ਨਾ ਸਵਾਲਾਂ ਕਰਨ ਨਾਲ, ਸਵਾਲ ਵੀ ਮਸਾਂ 2 ਜਾਂ 3 ਹੁੰਦੇ ਨੇ ਤੇ ਟਾਈਮ ਖਤਮ ਹੋ ਜਾਂਦਾ, ਇਸ ਕਰਕੇ ਮੈਂ ਵੀਕਐਂਡ ਤੇ ਕਰਨਾ ਹੁੰਦਾ।
1: ਜੀ ਜੀ
7: ਮੇਰਾ ਸਵਾਲ ਇਹ ਹੈ ਹੁਣ ਆਪਣਾ ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਲ ਇਹ ਹੈ ਕਿ ਪਤਾ ਲੱਗਿਆ ਤੇ ਅਜੇ ਮਾਵਾਂ ਧੀਆਂ ਸੰਸਕਾਰ ਯੋਜਨਾ ਪੰਜਾਬ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਤੇ ਬੀਬੀਆਂ ਦੇ ਖਾਤਿਆਂ ਦੇ ਵਿੱਚ 1000 ਰੁਪਇਆ ਜਾਂ 1500 ਜਿਹੜੇ ਉਹ ਜਮਾ ਕੀਤੇ ਜਾ ਰਹੇ ਨੇ। ਉਹਦੇ ਚ ਘਪਲਾ ਹੋ ਗਿਆ, ਗੋਇੰਦਵਾਲ ਦੇ ਕੋਲ ਕੋਈ ਭੇਜਦਾ, ਉੱਥੇ ਜਿਹੜੀ ਬੀਬੀ ਸੀ ਆਂਗਨਵਾੜੀ ਚ ਕੰਮ ਕਰਦੀ ਸੀ, ਉਹਨੇ ਫਾਰਮ ਭਰੇ ਸਨ ਕਈਆਂ ਦੇ, ਤਕਰੀਬਨ 60-62 ਬੀਬੀਆਂ ਦੇ ਫਾਰਮ ਭਰਨ ਲੱਗਿਆ। ਇਹ ਮਤਲਬ ਚਲਾਕੀ ਕੀਤੀ ਜਾਂ ਸਮਝੋ ਕੋਈ ਉਹਨਾਂ ਦਾ ਭੋਲ ਪਾਉਣ ਸੀ, ਉਹਨਾਂ ਬੀਬੀਆਂ ਨੂੰ ਪਤਾ ਨੀ ਲੱਗਿਆ, ਜਾਂ ਉਹਨਾਂ ਦੇ ਆਪਣੇ ਅਕਾਊਂਟ ਨਹੀਂ ਸਨ, ਉਹਨਾਂ ਨੇ ਉਹ ਅਕਾਊਂਟ ਜਿਹੜੇ ਪੈਸੇ ਜਮਾਂ ਹੋਣੇ ਸਨ ਉਹ ਬੀਬੀ ਦੇ ਕਹਿਣ ਅਨੁਸਾਰ ਇੱਕੋ ਅਕਾਊਂਟ ਚ ਸਾਰਿਆਂ ਦੇ ਪੈਸੇ ਜਿਹੜੇ ਜਮਾ ਕਰਦੀ ਹੈ ਸਾਡੀ ਦੇਤੀ ਤੇ ਅਕਾਊਂਟ ਕਿਹਦਾ ਸੀ ਉਹਦੇ ਲੜਕੇ ਦੇ ਨਾਂ ਦੇ ਅਕਾਊਂਟ ਸੀ ਤੇ ਸਾਰੇ ਪੈਸੇ ਜਿਹੜੇ ਸਨ ਉਹ ਆਂਗਨਵਾੜੀ ਦੀ ਜਿਹੜੀ ਦੀਦੀ ਉਹਦੇ ਮੁੰਡੇ ਦੇ ਨਾਂ ਤੇ ਜਮਾ ਹੋਵੇ ਬੈਂਕ ਚ ਤੇ ਹੁਣ ਇਹਨਾਂ ਨੂੰ ਪੈਸੇ ਲੈਣ ਜਿਹੜੇ ਨੇ ਉਹ ਮਿਸ਼ਰ ਹੋ ਗਏ ਤੇ ਰੋਂਦੀਆਂ ਕਰਦੀਆਂ ਨੇ ਕੀ ਸਰਕਾਰ ਇਹਨਾਂ ਨੂੰ ਪੈਸੇ ਉਹਨੇ ਦਵਾ ਸਕੇ ਕਿ ਗਏ ਪੈਸੇ ਇਹਨਾਂ ਦੇ ਤੇ ਬੜਾ ਵੱਡਾ ਘਫਲਾ ਹੋ ਗਿਆ ਤੇ ਲੱਖਾਂ ਦਾ ਰਕਮ ਪਹੁੰਚ ਗਈ
1: ਜੀ। ਸ਼ੁਕਰੀਆ ਜੀ ਜੀ ਰਮੇਸ਼ ਜੀ, ਕਾਫੀ ਗੰਭੀਰ ਇਹ ਮਸਲਾ ਜੀ ਤੇ ਖਬਰਾਂ ਦੇ ਵਿੱਚ ਅਸੀਂ ਅਗਲੀ ਖਬਰ ਇਹੀ ਲੈਣੀ ਸੀ ਜੋ ਸਾਡੇ ਜੋ ਸਰੋਤੇ ਨੇ ਜੋ ਉਹ ਦੱਸ ਕੇ ਗਏ ਨੇ ਤੇ ਇਹ ਕਪਲੇ ਬਾਰੇ ਜੀ ਪੂਰੀ ਜਾਣਕਾਰੀ ਕੀ ਹੈ?
8: ਰੁਪਿੰਦਰ ਜੀ ਗੱਲ ਇਹ ਹੈ ਕਿ ਜੋ ਸਰੋਤਿਆਂ ਨੇ ਗੱਲ ਦੱਸੀ ਹੈ ਇਹ ਗੱਲ ਸੱਚ ਹੈ
1: ਜੀ।
8: ਗੋਇੰਦਵਾਲ ਸਾਹਿਬ ਲਾਗੇ ਕਹਿ ਲੋ ਜਾਂ ਚੋਲਾ ਸਾਹਿਬ ਨੇੜੇ ਕਹਿ ਲੋ, ਖਡੂਰ ਸਾਹਿਬ ਨੇੜੇ ਕਹਿ ਲੋ, ਇੱਕ ਪਿੰਡ ਪੈਂਦਾ ਹੈ ਢਾਹੇ ਵਾਲਾ, ਭੈਲ ਢਾਹੇ ਵਾਲਾ। ਉੱਥੇ ਪਤਾ ਲੱਗਾ ਕਿ ਜਿਹੜੀਆਂ ਮਾਵਾਂ ਧੀਆਂ ਸਤਿਕਾਰ ਯੋਜਨਾ ਚੱਲਦੀ ਹੈ ਉਸ ਯੋਜਨਾ ਦੇ ਵਿੱਚ ਖਾਤਾ ਨਾਲ ਅਟੈਚ ਹੁੰਦਾ ਹੈ
1: ਜੀ।
8: 62 ਖਾਤੇ ਇੱਕੋ ਹੀ ਤਰ੍ਹਾਂ ਦੇ, ਭਾਵ ਕਿ ਇੱਕੋ ਹੀ ਵਿਅਕਤੀ ਦੇ 62 ਖਾਤੇ ਵੱਖ ਵੱਖ ਔਰਤਾਂ ਨਾਲ ਅਟੈਚ, ਹਾਲਾਂਕਿ ਪੈਸੇ ਨਹੀਂ ਪਏ ਸਰੋਤੇ ਉਹ ਚ, ਪੈਸੇ ਪਹਿਲਾਂ ਤੋਂ ਪਾਉਣ ਤੋਂ ਪਹਿਲਾਂ ਹੀ ਚੋਰੀ ਫੜੀ ਗਈ। ਤੁਸੀਂ ਬਿਲਕੁਲ ਠੀਕ ਜ਼ਿਕਰ ਕੀਤਾ ਕਿ ਆਂਗਣਵਾੜੀ ਸੈਂਟਰ ਦੀ ਜਿਹੜੀ ਵਰਕਰ ਹੈ ਜਾਂ ਇੰਚਾਰਜ ਹੈ ਉਹਦੇ ਕੋਲ OTP ਹੈ, ਉਹਦੇ ਕੋਲ ਪਾਸਵਰਡ ਹੈ, ਉਹਨੂੰ ਇੱਕ ਵਿਸ਼ੇਸ਼ ਐਪ ਦਿੱਤੀ ਹੈ, ਉਸ ਐਪ ਦੇ ਰਾਹੀਂ ਉਹ ਫਾਰਮ ਭਰਦੀ ਆਪਣੇ ਪਿੰਡ ਦੇ ਆਪਣੇ ਖੇਤਰ ਦੀਆਂ ਕੁੜੀਆਂ ਦਾ ਬੀਬੀਆਂ ਦਾ, ਫਿਰ ਉਹਨਾਂ ਨੂੰ ਪੈਸੇ ਆਉਂਦੇ ਨੇ ਜੋ ਭਗਵੰਤ ਮਾਨ ਸਰਕਾਰ ਦੀ ਸਕੀਮ ਹੈ। ਉਹਨਾਂ ਆਪਣੇ ਮੁੰਡੇ ਤੋਂ ਕੁਛ ਫਾਰਮ ਆਨਲਾਈਨ ਕਹਿੰਦੇ ਕਰਾਏ, ਹੁਣ ਮੁੰਡੇ ਨੇ ਆਪਣਾ ਹੀ ਖਾਤਾ ਸਾਰੇ ਚੜ੍ਹ ਦਿੱਤਾ ਤੇ ਚੰਦ ਇਹ ਚੜ੍ਹ ਗਿਆ ਕਿ ਜਦੋਂ ਚੈਕਿੰਗ ਹੋਈ ਕਿ ਆਹ ਕਿੱਦਾਂ ਹੋ ਸਕਦਾ, 62 ਖਾਤੇ ਸੇਮ ਬੈਂਕ ਤੇ ਸੇਮ ਸਾਰਾ ਕੁਛ, ਤੇ ਉਹ ਤੋਂ ਬਾਅਦ ਪਰਚਾ ਦਰਜ ਹੋਣਾ ਸੁਭਾਵਿਕ ਸੀ
1: ਜੀ।
8: ਗ੍ਰਿਫਤਾਰੀ ਅਜੇ ਕੋਈ ਨੀ ਹੋਈ, ਹੋ ਜਾਣੀ ਮੈਨੂੰ ਲੱਗਦਾ। ਹੁਣ ਮੈਂ ਥੋੜਾ ਜਿਹਾ ਇਸ ਮਸਲੇ ਨੂੰ ਹੋਰ ਖੋਲਦਾ ਹਾਂ। ਦੇਖੋ ਵਾਪਰ ਕੀ ਰਿਹਾ, ਇੱਕ ਸਖੀਆਂ ਸ਼ਬਦ ਬਣਾਇਆ
1: ਜੀ।
8: ਟੋਟਲ ਸਕੀਮ ਸਿਆਸਤ ਤੇ ਆਧਾਰਿਤ ਹੈ, ਟੋਟਲ ਸਕੀਮ ਹੈ ਉਹ। ਇਹਦੇ ਵਿੱਚ ਜਿਹੜਾ ਪੈਮਾਨਾ ਹੁੰਦਾ, ਦੇਖੋ ਪੈਨਸ਼ਨ ਮਿਲਦੀ ਹੈ 1500 ਰੁਪਏ, ਜਿਹੜੀ ਬੁਢਾਪਾ ਪੈਨਸ਼ਨ ਹੈ ਬਜ਼ੁਰਗਾਂ ਨੂੰ ਮਿਲਦੀ ਹੈ ਪੰਜਾਬ ਦੇ ਵਿੱਚ, ਪੈਨਸ਼ਨ 1500 ਰੁਪਏ ਹੀ ਹੈ। ਉਸ 1500 ਰੁਪਏ ਪੈਨਸ਼ਨ ਲੈਣ ਲਈ ਬਕਾਇਦਾ ਇੱਕ ਵਿਧੀਵਤ ਡਿਜ਼ਾਇਨ ਕੀਤਾ ਫਾਰਮੂਲਾ ਆਇਆ ਕਿ ਤੁਸੀਂ ਇਸ ਢੰਗ ਦੇ ਨਾਲ ਫਾਰਮ ਭਰਨਾ ਹੈ, ਫਿਰ ਕਾਊਂਟਰ ਸਾਹਿਬ ਲੰਬੜਦਾਰ ਦੇ ਹੋਣੇ ਆ, ਫਿਰ ਆਂਗਨਵਾੜੀ ਦੇ ਹੋਣੇ ਆ, ਫਿਰ ਤੁਸੀਂ ਸੁਵਿਧਾ ਸੈਂਟਰ ਜਾਣਾ ਆ, ਉੱਥੇ ਉਹ ਤੁਹਾਡੀ ਫੀਸ ਜਮ੍ਹਾਂ ਹੋਣੀ ਆ, ਮੁੜ ਕੇ ਫਾਰਮ ਲਿਆ ਕੇ ਤੁਸੀਂ ਆਂਗਨਵਾੜੀ ਜਮ੍ਹਾਂ ਕਰਾਉਣਾ। ਆਂਗਨਵਾੜੀ ਨੇ CDPO ਦਫ਼ਤਰ ਭੇਜਣਾ, ਫਿਰ ਉਹਦੀ ਫਾਰਮ ਕਾਗਜ਼ ਨਾਲ ਲਾਏ ਹੁੰਦੇ ਤੁਸੀਂ, ਬੈਂਕ ਖਾਤਾ ਵਗੈਰਾ ਸਾਰਾ ਕੁਛ, ਜੋ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ, ਫਿਰ ਉਹਦੀ ਪਰਖ ਹੁੰਦੀ ਹੈ, ਫਿਰ 1-2 ਮਹੀਨੇ ਵਿੱਚ ਉਹ ਪੈਨਸ਼ਨ ਲੱਗਦੀ ਹੈ
1: ਜੀ।
8: 1500 ਰੁਪਇਆ ਇੱਧਰ, 1500 ਰੁਪਏ ਬਦਲੇ ਕੀ ਹੈ, ਆਮ ਆਦਮੀ ਪਾਰਟੀ ਨੇ ਆਪਣੇ ਨਾਲ ਸੰਬੰਧਿਤ ਕੁਛ ਔਰਤਾਂ ਨੂੰ ਕਾਰਜ ਦਿੱਤਾ, ਕੰਮ ਦਿੱਤਾ ਕਹਿਣ ਨੂੰ, ਉਹਨਾਂ ਨੂੰ ਸਖੀਆਂ ਸ਼ਬਦ ਦਿੱਤਾ ਤੇ ਉਹ ਸਖੀਆਂ ਘਰ ਘਰ ਜਾਂਦੀਆਂ ਆ। ਭਗਵੰਤ ਮਾਨ ਦੀ ਫੋਟੋ ਵਾਲਾ ਡਿਜ਼ਾਇਨ ਇੱਕ ਫਾਰਮ ਹੈ, ਉਹ ਫਾਰਮ ਭਰਦੀਆਂ, ਫਾਰਮ ਭਰ ਕੇ ਉਹ ਫਿਰ ਉਹ ਲੇਡੀ ਨੂੰ ਕਹਿੰਦੀਆਂ ਕਿ ਤੂੰ ਪਿੰਡ ਦੇ ਆਂਗਣਵਾੜੀ ਸੈਂਟਰ ਆ ਜਾ। ਉਹ ਆਂਗਣਵਾੜੀ ਸੈਂਟਰ ਚ ਜਿਹੜੀ ਬੈਠੀ ਆਂਗਣਵਾੜੀ ਵਰਕਰ ਹੈ ਉਹਦੀ ਫੋਟੋ ਕਰਦੀ ਹੈ, ਉਹਦਾ ਆਧਾਰ ਕਾਰਡ ਭਰਦੀ ਹੈ, ਉਹਦਾ ਬੈਂਕ ਖਾਤਾ ਭਰਦੀ ਹੈ, ਤੇ ਬਸ ਉਹਦੇ ਮੋਬਾਈਲ ਤੇ ਮੈਸੇਜ ਆ ਜਾਂਦਾ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਆਂਗਣਵਾੜੀ ਵਰਕਰ ਇਸ ਯੋਗ ਨਹੀਂ ਹੋਵੇਗੀ, ਬਥੇਰੀਆਂ ਕੁੜੀਆਂ ਜਿਹੜੀਆਂ ਬਹੁਤ ਪੜ੍ਹੀਆਂ ਲਿਖੀਆਂ
1: ਜੀ,
8: ਪਰੰਤੂ ਸਾਰੇ ਦਾ ਸਾਰਾ ਤੁਸੀਂ ਅਧਿਕਾਰ ਇੱਥੇ ਦੇ ਦਿੱਤਾ ਤੇ ਫਿਰ ਤੁਸੀਂ ਆਸ ਕਰੋ ਕਿ ਗੜਬੜ। ਮੈਂ ਇਹ ਨਹੀਂ ਕਹਿੰਦਾ ਕਿ ਕੱਲੀ ਬੇਈਮਾਨੀ ਹੁੰਦੀ ਹੈ, ਏਡਾ ਵੱਡੇ ਪੱਧਰ ਤੇ ਸਿਸਟਮ ਨੂੰ ਤੁਸੀਂ ਚਲਾਉਣਾ, ਕੀ ਆਹ ਨਿੱਕੀ ਜਿਹੀ ਗੱਲ ਕਿ ਭਗਵੰਤ ਮਾਨ ਦੀ ਫੋਟੋ ਵਾਲੇ ਫਾਰਮ ਭਰੋ ਤੇ ਉਹਨੂੰ ਆਨਲਾਈਨ ਕਰੋ ਤੇ ਤੁਹਾਡੇ ਖਾਤਿਆਂ ਚ ਟੂੰ ਟੂੰ ਹੋਣ ਲੱਗ ਪਈ। ਅਸਲ ਵਿੱਚ ਮੈਂ ਸਮਝਦਾ ਕਿ ਇਹ ਟੂੰ ਟੂੰ ਦੇ ਮਗਰ ਵੀ ਇੱਕ ਰਾਜ ਹੈ। ਭਗਵੰਤ ਮਾਨ ਸਰਕਾਰ ਨੇ ਚੈੱਕ ਹੀ ਹਟਾ ਦਿੱਤੇ, 1500 ਰੁਪਏ ਦੀ ਪੈਨਸ਼ਨ ਲਈ ਹੀਲਾ ਨਿਕਲ ਜਾਂਦੀਆਂ, ਇੱਥੇ 1500 ਰੁਪਏ ਤੁਹਾਡੇ ਘਰ ਆ ਕੇ ਦਿੱਤੇ ਜਾ ਰਹੇ ਧੱਕੇ ਦੇ ਨਾਲ
1: ਜੀ।
8: ਉੱਥੇ 3-3 ਮਹੀਨੇ ਦੀ ਪੈਨਸ਼ਨ ਨਹੀਂ ਮਿਲਦੀ, ਇੱਥੇ 3-3 ਮਹੀਨੇ ਦੇ ਕਹਿੰਦੇ ਅਸੀਂ ਐਡਵਾਂਸ ਦੇ ਦੇਣੇ ਆ। ਇਹ ਅਸਲ ਵਿੱਚ ਸਰੋਤਿਓ ਸਵਾਲ ਤੁਸੀਂ ਕੀਤਾ ਉਹ ਸਵਾਲ ਠੀਕ ਹੈ ਔਰ ਉਹ ਗੱਲ ਬਿਲਕੁਲ ਸੱਚੀ ਹੈ। 62 ਖਾਤੇ ਇੱਕ ਨੌਜਵਾਨ ਮੁੰਡੇ ਨੇ ਆਪਣੇ ਨਾਂ ਹੀ ਚਾੜ ਲਏ, ਘਪਲਾ ਆ, ਉਹਦੇ ਵਿੱਚ ਕਾਰਵਾਈ ਹੋਣੀ ਹੋਣੀ ਹੈ ਯਕੀਨਨ, ਉਹ ਵੱਖਰੀ ਗੱਲ ਹੈ, ਬਾਅਦ ਚ ਟੈਕਨੀਕਲ ਕੀ ਨਿਕਲਦਾ ਨਹੀਂ ਨਿਕਲਦਾ ਉਹ ਬਾਅਦ ਦੀਆਂ ਗੱਲਾਂ ਨੇ, ਪਰੰਤੂ ਕੁੱਲ ਮਿਲਾ ਕੇ ਇਹ ਸਕੀਮ ਹੀ ਆਪਣੇ ਆਪ ਚ ਇੱਕ ਵਿਵਾਦਤ ਜਿਹੀ ਹੈ। ਇਹਨੂੰ ਇੰਨੀ ਢਿੱਲ ਖੁੱਲ ਦੇਣੀ ਕਿ ਤੁਸੀਂ ਬਸ ਤੜਾਤੜ ਟੂ ਟੂ ਹੋਣੀ ਚਾਹੀਦੀ ਹੈ, ਕਿਉਂਕਿ ਇਹ ਟੂ ਟੂ ਦੇ ਵਿੱਚ ਇੱਕ ਸਿਆਸਤ ਛੁਪੀ ਹੈ ਜਿਹੜੀ ਸਿਆਸਤ ਅਸੀਂ ਬਿਹਾਰ ਵਿੱਚ ਚਰਚਾ ਕਰਦੇ ਰਹੇ ਹਾਂ। ਜਦੋਂ ਬਿਹਾਰ ਚ ਵੋਟਾਂ ਚ ਥੋੜਾ ਸਮਾਂ ਰਹਿ ਗਿਆ ਤੇ ਉੱਥੇ ਵੀ ਟੂ ਟੂ ਹੋਈ ਸੀ, ਉੱਥੇ ਵੀ ਪੈਸੇ ਆਏ ਸੀ ਬੀਬੀਆਂ ਦੇ ਖਾਤੇ ਚ, ਉਹੀ ਟੂ ਟੂ ਪੰਜਾਬ ਚ ਹੋ ਰਹੀ ਹੈ। ਸੋ ਮੈਨੂੰ ਲੱਗਦਾ ਕਿ ਉਹ 62 ਖਾਤੇ ਜਾਂ ਜਿਹੜੀ ਇਹ ਟੂ ਟੂ ਹੈਗੀ ਆ, ਇਹ ਸਿਆਸਤ ਦੇ ਨਾਲ ਜੁੜੀਆਂ ਚੀਜ਼ਾਂ ਹੈਗੀਆਂ ਆ। ਜਦੋਂ ਵਿਸ਼ੇਸ਼ ਢੰਗ ਦਾ ਜਿਹੜਾ ਸਟਾਫ ਇੱਕ ਤਜਰਬੇਕਾਰ ਉਹ ਸਾਰਾ ਇੱਕ ਅਸੀਂ ਨੂੰ ਚੈੱਕ ਕਰਕੇ ਅਪਡੇਟ ਨਹੀਂ ਕਰੇਗਾ ਡਾਕੂਮੈਂਟ, ਤੇ ਫਿਰ ਗਲਤੀਆਂ ਹੋਣੀਆਂ ਸੁਭਾਵਿਕ ਹੈ। ਬਹੁਤ ਸਾਰੇ ਇੱਥੇ ਰੌਲੇ ਰੱਪੇ ਨਿੱਕੇ ਮੋਟੇ ਵੀ ਪਏ ਹੈ ਤੇ ਇਹ ਵੱਡਾ ਰੌਲਾ ਸਾਹਮਣੇ ਆ ਗਿਆ। ਤੇ ਬਾਕੀ ਵੇਖਦੇ ਭਾਈ, ਹੁਣ ਇੱਕ ਅੱਧੀ ਵਾਰੀ ਟੂ ਟੂ ਹੋ ਹਟੀ ਹੈ, ਕਹਿੰਦੇ ਕਿ ਚੜ੍ਹਦੇ ਅਗਸਤ ਫਿਰ ਟੂ ਟੂ ਹੋਣੀ ਹੈ।
1: ਜੀ ਰਮੇਸ਼ ਜੀ, ਤੇ ਗੱਲ ਸਾਰੀ ਸਿਆਸਤ ਦੀ ਹੀ ਹੈ। ਤੇ ਸਾਡੇ ਨਾਲ ਅਗਲੀ ਕਾਲ ਹੈ ਜੀ, ਕੁਲਦੀਪ ਜੀ, ਜੀ ਸਵਾਗਤ ਹੈ।
9: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
9: ਰਮੇਸ਼ ਜੀ, ਤੁਸੀਂ ਬੜਾ ਵਧੀਆ ਕਿਹਾ ਵੀ ਇੱਕ ਕਾਨੂੰਨ ਨਵਾਂ ਬਣ ਲੱਗਾ ਹੈ ਜਿਹਦੇ ਚ ਜਿਹੜੇ ਲਫ਼ਜ਼ਾਂ ਦੀ ਬੜਾ ਹੇਠਲੇ ਸੀ ਤੇ ਸਰਕਾਰ ਨੇ ਇਹ ਕੰਮ ਕਰ ਲੱਗੀ, ਬੜਾ ਵਧੀਆ ਗੱਲ ਹੈ ਵੀ ਪੰਜਾਬੀ ਨੂੰ ਅੱਗੇ ਵਧਾਉਣ ਡੇ ਨੇ ਮੁੱਖ ਮੰਤਰੀ ਸਾਹਿਬ। ਸੰਸਦ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਪਾਸ ਹੁੰਦਾ ਹੈ, ਉਹਦਾ ਖਰੜਾ ਸਾਰਾ ਕੁਛ ਲਿਖਿਆ ਜਾਂਦਾ ਹੈ ਇੰਗਲਿਸ਼ ਦੇ ਵਿੱਚ, ਕਿਉਂਕਿ ਸਾਨੂੰ ਉਹਦੇ ਨਾਲ ਮਤਲਬ ਕੋਈ ਨਹੀਂ, ਤੇ ਲੇਕਿਨ ਇਹ ਪੰਜਾਬੀ ਚ ਕਰਨ ਲੱਗੇ ਨੇ, ਬੜਾ ਵਧੀਆ ਗੱਲ ਹੈ। ਦੂਸਰੀ ਗੱਲ ਨਾਲ ਇਹ ਕਰੀਏ ਆਪਾਂ ਵੀ, ਪ੍ਰਧਾਨ ਮੰਤਰੀ ਆਏ ਸੀ, ਜੇ ਰਮੇਸ਼ ਜੀ ਸਾਡੀ ਵੀ ਸਟੇਟ ਦਾ ਕੋਈ ਮੁੱਖ ਮੰਤਰੀ ਹੁੰਦਾ ਤੇ ਪੰਜਾਬ ਦੀਆਂ ਮੰਗਾਂ ਉਹਦੇ ਸਾਹਮਣੇ ਰੱਖਦਾ, ਉਹ ਮੰਨਦੇ ਨਹੀਂ ਮੰਨਦੇ ਗੱਲ ਵੱਖਰੀ ਸੀ, ਲੇਕਿਨ ਉਹਨਾਂ ਦਾ ਕੋਈ ਵੀ ਕੋਈ ਸੱਕਾ ਰਿਸ਼ਤੇਦਾਰ ਪਿਓ ਬਰੋਬਰ ਵੀ ਕੋਈ ਆਇਆ ਤੇ ਉਹਨੂੰ ਉਹਨਾਂ ਦੀ ਆਓ ਭਗਤ ਚ ਲੱਗੇ ਰਹੇ ਨੇ, ਕੋਈ ਗੱਲ ਨਹੀਂ, ਲੇਕਿਨ ਇਹ ਮੰਗਾਂ ਰੱਖਣੀਆਂ ਚਾਹੀਦੀਆਂ ਸੀ। ਲਾਸਟ ਵਾਰੀ ਜਦੋਂ ਪ੍ਰਧਾਨ ਮੰਤਰੀ ਆਏ ਸੀ
1: ਜੀ,
9: ਸਾਡੇ ਜਿਹੜੇ ਉਦੋਂ ਹੁੰਦੇ ਸੀ ਮੁੱਖ ਮੰਤਰੀ ਸਾਹਿਬ, ਉਦੋਂ ਉਹ ਸਟੇਜ ਤੇ ਵੀ ਗਏ ਸੀ ਤੇ ਕਹਿੰਦੇ ਸੀ ਜਦੋਂ ਤੁਸੀਂ ਆਏ ਸੀ ਤੁਹਾਡੀ ਸਪੋਰਟੀ ਜਿਹੜੀ ਹੈ ਸਪੋਰਟੀ ਦੇ ਵਿੱਚ ਖਾਮੀਆਂ ਰਹਿ ਗਈਆਂ, ਉਹਦੇ ਵਾਸਤੇ ਮੈਂ ਮਾਫ਼ੀ ਮੰਗਣਾ, ਤੇ ਬਿਲਕੁਲ ਤੁਹਾਡਾ ਆਓ ਭਗਤ ਕੀਤੀ ਸੀ ਇਹਨਾਂ ਨੇ, ਲੇਕਿਨ ਐਸ ਕੀਤੀ ਹੋਇਆ ਪਤਾ ਨੀ। ਲੇਕਿਨ ਆਖਰੀ ਗੱਲ ਜਿਹੜੀ ਇਹ ਹੈ
1: ਜੀ,
9: ਮੈਂ ਤੁਹਾਡੇ ਜਿਹੜੀ ਹੈ ਸਰਕਾਰ ਨੂੰ ਤੇ ਪੁਲਿਸ ਨੂੰ ਇਹ ਜ਼ਰੂਰ ਮੈਸੇਜ ਦਿਓ ਜੀ, ਜਿੰਨੇ ਵੀ ਸਾਡੇ DA ਵਾਲੇ ਨੇ, ਟੀਚਰ ਨੇ ਜਾਂ ਮੁਲਾਜ਼ਮ ਕੋਈ ਵੀ ਨੇ, ਇਹਨਾਂ ਨੂੰ ਕੁੱਟਦੇ ਨਾ ਜਦੋਂ ਇਹ ਕੁੱਟਦੇ, ਇਹਨਾਂ ਨਾਲ ਥੋੜਾ ਜਿਹਾ ਰੱਖਦੇ ਨੇ ਪਿਆਰ ਵਾਲੀ ਤੋਂ ਭਾਸ਼ਾ ਰੱਖਦੇ ਨੇ, ਚੰਗੀ ਤਰ੍ਹਾਂ ਇਹ ਆਪਣੀ ਖੁਰਾਕ ਦਾ ਖਿਆਲ ਰੱਖਣ ਤੇ ਚੰਗੀ ਤਰ੍ਹਾਂ ਡਾਂਗ ਫੇਰਨ ਜੀ। ਮਿਹਰਬਾਨੀ, ਧੰਨਵਾਦ, ਚੜ੍ਹਦੀ ਤਾਜ ਰਹੋ ਜੀ, ਪ੍ਰੋਗਰਾਮ ਬੜਾ ਵਧੀਆ
1: ਜੀ। ਸ਼ੁਕਰੀਆ ਜੀ। ਰਮੇਸ਼ ਜੀ, ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੀ ਇਹਨਾਂ ਨੇ ਗੱਲ ਜੋ ਕੀਤੀ ਹੈ ਤੇ ਇਸ ਤੇ ਜੋ ਪੰਜਾਬ ਤੇ ਪ੍ਰਭਾਵ ਵੀ ਹੋਣਾ ਜੀ, ਇਸ ਬਾਰੇ ਵੀ ਤੁਸੀਂ ਜ਼ਰੂਰ ਥੋੜਾ ਜ਼ਿਕਰ ਕਰਨਾ।
8: ਰਪਿੰਦਰ ਜੀ, ਪ੍ਰਭਾਵ ਦੇਖੋ ਸਿਆਸੀ ਤੌਰ ਤੇ ਹੀ ਹੈ, ਜੇ ਅਸੀਂ ਕਹੀਏ ਕਿ ਸਮਾਜਿਕ ਤੌਰ ਤੇ ਕੋਈ ਪ੍ਰਭਾਵ ਜਾਂ ਡਿਵੈਲਪਮੈਂਟ ਨੂੰ ਕਹੀਏ ਕਿ ਲੋਕਾਂ ਦੇ ਵਿੱਚ ਉਂਝ ਪੇਸ਼ ਕੀਤਾ ਜਾਵੇਗਾ, ਉਹ ਨਹੀਂ ਹੋਣਾ। ਦੇਖੋ ਗੱਲ ਇਹ ਕਿ ਸੂਬਾ ਸਰਕਾਰ ਹੈ, ਸੂਬਾ ਸਰਕਾਰ ਨੇ ਤੇ ਕਹਿਣਾ ਵੀ ਸ਼ੁਰੂ ਕਰ ਦਿੱਤਾ ਜੀ ਪ੍ਰਧਾਨ ਮੰਤਰੀ ਆਇਆ ਸਾਨੂੰ ਕੀ ਦੇ ਗਿਆ, ਪ੍ਰਧਾਨ ਮੰਤਰੀ ਨੇ ਕੀ ਕਰ ਦਿੱਤਾ, ਤੇ ਫਲਾਣੇ ਰੇਲਵੇ ਸਟੇਸ਼ਨਾਂ ਦਾ ਕੰਮ ਚੱਲਦਿਆਂ ਨੂੰ 3 ਸਾਲ ਹੋ ਗਏ ਜੀ, ਫਲਾਣੇ ਨੂੰ 4 ਸਾਲ ਹੋ ਗਏ ਸੀ, ਇਹ ਪੁਰਾਣੇ ਪ੍ਰੋਜੈਕਟ ਹੈ। ਉਲਟਾ ਉਹਨਾਂ ਨੇ ਆਪਣੀਆਂ ਮੁੱਦੇ, ਜਿਹੜਾ ਪ੍ਰਧਾਨ ਮੰਤਰੀ ਮੈਨੂੰ ਲੱਗਦਾ ਜੇ ਦਿੱਲੀ ਪਹੁੰਚਿਆ ਨਹੀਂ ਸੀਗਾ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪ੍ਰੈਸ ਵਾਰਤਾ ਸ਼ੁਰੂ ਕਰ ਦਿੱਤੀਆਂ, ਬਿਆਨਬਾਜ਼ੀ ਸ਼ੁਰੂ ਕਰਤੀ ਜੀ, ਸਾਡਾ GST ਦਾ ਪੈਸਾ ਰੋਕਿਆ, ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਰੋਕਿਆ, ਸਾਨੂੰ ਆਹ ਨਹੀਂ ਕਰਨ ਦਿੱਤੇ, ਸਾਡੇ ਕੰਮ ਚਰਚਣਾ ਪਈਆਂ ਜਾ ਰਹੀਆਂ। ਪ੍ਰਧਾਨ ਮੰਤਰੀ ਸਟੇਜ ਤੋਂ ਕਹਿੰਦਾ ਰਿਹਾ ਜੀ ਅਸੀਂ ਇੰਨੇ ਪੈਸੇ ਦਿੱਤੇ, ਉਹ ਕਹਿੰਦੇ ਜੀ ਸਾਡੇ ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀ ਉਹ ਨਹੀਂ ਪੈਸੇ ਦਿੱਤੇ, ਉਹ ਏਦਾਂ ਦਾ ਝੋਲਾ ਰਪਿੰਦਰ ਜੀ ਪਿਆ ਆ। ਦੇਖੋ ਕਿੰਨੀ ਹਾਸੋਹੀਣੀ, ਦੋ ਸਰਕਾਰਾਂ ਨੇ, ਕੋਈ ਸਿਆਸੀ ਪਾਰਟੀ ਦੀ ਗੱਲ ਨਹੀਂ ਕਰਦਾ, ਪੰਜਾਬ ਦੀ ਸਰਕਾਰ ਕਹਿੰਦੀ ਕੇਂਦਰ ਨੇ ਸਾਨੂੰ ਦਿੱਤਾ ਨੀ ਕੁਛ ਵੀ ਪਿਛਲੇ ਸਾਲ ਹੜ੍ਹ ਜਿਹੜੇ ਆਏ, ਕੇਂਦਰ ਕਹਿੰਦਾ ਜੀ ਅਸੀਂ ਦਿੱਤਾ ਬਹੁਤ ਕੁਛ ਹੈ। ਦੇਖੋ ਦੋ ਸਰਕਾਰਾਂ, ਤੇ ਇੱਥੇ ਤੁਸੀਂ ਅਸੀਂ ਕੀ ਕਰ ਲਾਂਗੇ, ਦੋ ਸਰਕਾਰਾਂ ਇਹ ਕਹਿੰਦੀਆਂ, ਕੋਈ ਸਧਾਰਨ ਬਿਆਨ ਨਹੀਂ ਹੈ, ਇੱਥੇ ਤੱਕ ਤੇ ਹਾਲਾਤ ਬਣੇ ਹੋਏ ਆ। ਪ੍ਰਧਾਨ ਮੰਤਰੀ ਦਾ ਜਿਹੜਾ ਆਉਣਾ ਹੈਗਾ ਰਪਿੰਦਰ ਜੀ, ਗੱਲ ਬੜੀ ਸਿੱਧੀ ਪੱਧਰੀ ਹੈ, ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਬੜਾ ਲਾਹੇਵੰਦ ਰਹਿਣਾ। ਪ੍ਰਧਾਨ ਮੰਤਰੀ ਦਾ ਜਿੰਨਾ ਵੀ ਸੰਬੋਧਨ ਸੀ, ਉਸ ਸੰਬੋਧਨ ਦੇ ਵਿੱਚ ਜਿੰਨੇ ਵੀ ਨੁਕਤੇ ਚੁੱਕੇ ਗਏ ਉਹਨਾਂ ਨੇ, ਔਰਤਾਂ, ਮੁਲਾਜ਼ਮਾਂ, ਗਰੀਬ ਤਬਕੇ, ਦਲਿਤ ਵਰਗ ਨੂੰ, ਕਿਸਾਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਤੇ ਮੌਕੇ ਦੀ ਸੂਬਾ ਸਰਕਾਰ ਦੇ ਉੱਪਰ ਸ਼ਬਦੀ ਵਾਰ ਕੀਤੇ, ਕਾਂਗਰਸੀਆਂ ਤੇ ਵੀ ਕੀਤੇ, ਅਕਾਲੀਆਂ ਤੇ ਕੀਤੇ, ਪਰੰਤੂ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਆੜੇ ਹੱਥੀ ਲੈਣਾ, ਉਹ ਤਿੱਖੇ ਹੱਥੀ ਯਾਨੀ ਸਖ਼ਤ ਹੱਥੀ ਲਿਆ ਆਮ ਆਦਮੀ ਪਾਰਟੀ ਨੂੰ। ਹੁਣ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਪਹਿਲਾਂ ਹੀ ਬਾਗੋ ਬਾਗ ਹੈ, ਲਗਾਤਾਰ ਪਿਛਲੇ 5-7 ਮਹੀਨੇ ਤੋਂ, ਸਾਲ ਤੋਂ ਸਰਗਰਮੀ ਨਾਲ ਕੰਮ ਕਰ ਰਹੀ ਹੈ। ਹੁਣ ਪ੍ਰਧਾਨਮੰਤਰੀ ਦਾ ਪੰਜਾਬ ਦੇ ਵਿੱਚ ਆ ਜਾਣਾ, ਔਰ ਜੋ ਸਾਡੇ ਕੋਲ ਰਿਪੋਰਟਾਂ ਨੇ ਕਿ ਹੁਣ ਗ੍ਰਹਿ ਮੰਤਰੀ ਜੀ ਵੀ ਆ ਜਾ ਰਹੇ ਆ ਮੁੜ ਤੋਂ, ਫਿਰ ਪ੍ਰਧਾਨ ਮੰਤਰੀ ਆਉਣਗੇ, ਭਾਵ ਕਿ ਜੇ ਇਹ ਫੇਰੀਆਂ ਪੰਜਾਬ ਚ ਵੱਧਦੀਆਂ ਨੇ, ਇਹਦਾ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਲਾਹਾ ਮਿਲਣਾ ਹੀ ਮਿਲਣਾ
1: ਜੀ।
8: ਇਹਨਾਂ ਸਿਆਸੀ ਬਲ ਮਿਲਦਾ ਲੀਡਰਸ਼ਿਪ ਨੂੰ, ਔਰ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਅਸੀਂ ਵਿਕਾਸ ਬਹੁਤ ਕੀਤਾ ਹੈ, ਜਦੋਂ ਇਹੋ ਜਿਹੇ ਰੀਬਨ ਕੱਟੇ ਜਾਣਗੇ, ਇੱਕ ਸੂਚੀ ਛਾਪੇਗੀ ਛਾਪੀ ਜਾਏਗੀ ਜੀ, ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਸ੍ਰੀ ਆਨੰਦਪੁਰ ਸਾਹਿਬ ਦਾ, ਮੋਹਾਲੀ ਵਾਲੇ ਦਾ, ਮੁਕਤਸਰ ਸਾਹਿਬ ਦਾ ਉਦਘਾਟਨ, ਇੰਨੀਆਂ ਸੜਕਾਂ ਤੇ ਕਰ ਦਿੱਤੇ, ਅੰਕੜੇ ਨੂੰ ਪੇਸ਼ ਕੀਤਾ ਜਾਵੇਗਾ ਜਿਵੇਂ ਇਹ ਅੰਕੜੇ ਪੇਸ਼ ਕਰਦੇ ਸੀ, ਇੰਨੀਆਂ ਨੌਕਰੀਆਂ ਦਿੱਤੀਆਂ, ਇੰਨੀਆਂ ਸੜਕਾਂ ਬਣਾ ਦਿੱਤੀਆਂ, ਉਹ ਵੀ ਕਹਿੰਦੇ ਜੀ ਅਸੀਂ 4700 ਕਰੋੜ ਰੁਪਏ ਦੇ 4700 ਕਰੋੜ ਦੇ ਪ੍ਰੋਜੈਕਟ ਪੰਜਾਬ ਨੂੰ ਦੇ ਦਿੱਤੇ ਆ
1: ਜੀ।
8: ਪਾਪਕੀ ਅੰਕੜਿਆਂ ਦੀ ਜੇ ਆਪਾਂ ਜਾਦੂਗਰ ਕਹੀਏ ਪੰਜਾਬ ਸਰਕਾਰ ਹੈਗੀ ਹੈ, ਪਰੰਤੂ ਪੰਜਾਬ ਸਰਕਾਰ ਤੋਂ ਕਿਤੇ ਵੱਧ ਭਾਜਪਾ ਦੀ ਕੇਂਦਰ ਸਰਕਾਰ ਹੈ ਅੰਕੜਿਆਂ ਦੀ ਜਾਦੂਗਰ, ਤੇ ਉਹ ਅੰਕੜਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਭਾਜਪਾ ਵਾਲੇ ਇਵੇਂ ਹੀ ਉੱਪਰ ਥੱਲੇ ਗੇੜੀਆਂ ਮਾਰਨ ਲੱਗ ਪਏ ਨਾ, ਉਹਨਾਂ ਦੇ ਕੇਂਦਰੀ ਮੰਤਰੀ ਤੇ ਸਿਆਸੀ ਤੌਰ ਤੇ ਕਾਫੀ ਲਾਹਾ ਭਾਜਪਾ ਨੇ ਲੈ ਲੈਣਾ ਆ। ਬਾਕੀ ਜਿਹੜੀ ਫੇਰੀ ਰਹੀ ਹੈ, ਪ੍ਰਧਾਨ ਮੰਤਰੀ ਦਾ ਸਵਾਗਤ ਮੁੱਖ ਮੰਤਰੀ ਨੇ ਜ਼ਰੂਰ ਕੀਤਾ, ਪਰੰਤੂ ਸਰੋਤਿਓ ਇੱਥੇ ਸਵਾਲ ਬੜਾ ਸਿੱਧਾ ਪੱਧਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਮੰਗਾਂ ਰੱਖਣੀਆਂ ਚਾਹੀਦੀਆਂ ਜਾਂ ਨਹੀਂ। ਦੇਖੋ ਇਹ ਸਵਾਲ ਇਸ ਕਰਕੇ ਔਖਾ ਆ, ਜੇ ਤੇ ਸਰਕਾਰੀ ਮੰਚ ਹੁੰਦਾ ਉਦਘਾਟਨ ਵਾਲਾ, ਤੇ ਉੱਥੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਹੋਣੀ ਸੁਭਾਵਿਕ ਸੀ, ਪੰਜਾਬ ਸਰਕਾਰ ਨੂੰ ਨਾਲ ਖੜਨਾ ਬਣਦਾ ਸੀ। ਜੇ ਉਹ ਸਮਾਗਮ ਦੇ ਵਿੱਚ ਅਸੀਂ ਕਿਸੇ ਬਾਬੇ ਸਾਧ ਨੂੰ ਨਾਲ ਖੜਾ ਕਰ ਲੈਣਾ, ਬਾਅਦ ਵਿੱਚ ਆਪਾਂ ਪੱਗ ਬੰਨ ਕੇ ਸਿਆਸੀ ਸਟੇਜ ਲਾਉਣੀ ਹੈ, ਤੇ ਵਿਰੋਧੀ ਪਾਰਟੀ ਦੀ ਜਿਹੜੀ ਉੱਥੇ ਸੂਬੇ ਦੀ ਸਰਕਾਰ ਹੈ, ਮੈਨੂੰ ਲੱਗਦਾ ਨੀ ਕਿ ਉਹ ਫਿਰ ਉੱਥੇ ਕੋਈ ਤਾਲਮੇਲ ਬੈਠ ਸਕਦਾ ਹੈ। ਫਿਰ ਮੰਗ ਵਾਲੀ ਗੱਲ ਕੋਈ ਰਹਿ ਹੀ ਨਹੀਂ ਜਾਂਦੀ, ਮੰਗ ਤੇ ਉਦੋਂ ਆਇਆ ਜਦੋਂ ਕੋਈ ਫੰਕਸ਼ਨ ਜਿਹਨੂੰ ਆਪਾਂ ਕਹੀਏ ਕਿ ਬਿਨਾਂ ਕਿਸੇ ਦੇ ਪੱਖਪਾਤ ਤੇ, ਉਹ ਤੇ ਨਿਰਾ ਪੂਰਾ ਭਾਰਤੀ ਜਨਤਾ ਪਾਰਟੀ ਦਾ ਇੱਕ ਸਿਆਸੀ ਪ੍ਰੋਗਰਾਮ ਹੀ ਸੀਗਾ, ਤੇ ਉਸ ਸਿਆਸੀ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦਾ ਚੁਣਿਆ ਹੋਇਆ ਆਗੂ ਜਿਹਨੂੰ ਅਸੀਂ ਮੁੱਖ ਮੰਤਰੀ ਪੰਜਾਬ ਦਾ, ਠੀਕ ਹੈ ਉਹ ਹੈਗੇ ਨੇ, ਪਰੰਤੂ ਮੈਨੂੰ ਲੱਗਦਾ ਕਿ ਇਸ ਕਰਕੇ ਇਹ ਕਠਨ ਜਿਹਾ ਸ਼ਬਦ ਹੈ। ਜੇ ਤੇ ਭਾਜਪਾ ਦਾ ਕੇਂਦਰੀ ਮੰਤਰੀ ਆਵੇ ਤੇ ਭਾਜਪਾ ਦੀ ਸਰਕਾਰ ਆਵੇ ਫਿਰ ਗੱਲ ਹੋਰ ਹੈ, ਇੱਥੇ ਵਿਰੋਧੀ ਧਿਰ ਦੀ ਸਰਕਾਰ ਸੀ, ਇਹ ਵੀ ਇੱਕ ਕਾਰਨ ਸੀ। ਭਗਵੰਤ ਮਾਨ ਹੁਣਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਮੈਂ ਸਵਾਗਤ ਜ਼ਰੂਰ ਕਰਾਂਗਾ, ਪਰੰਤੂ ਉਹਨਾਂ ਦੇ ਸਿਆਸੀ ਸਮਾਗਮ ਵਿੱਚ ਸ਼ਿਰਕਤ ਨਹੀਂ ਕਰਾਂਗਾ
1: ਜੀ। ਰਮੇਸ਼ ਜੀ ਤੇ ਜੀ ਕਾਲਰ ਸਾਡੇ ਨਾਲ ਜੀ ਅਗਲੇ ਨੇ, ਹਰਵਿੰਦਰ ਜੀ, ਜੀ ਸਵਾਗਤ ਹੈ।
10: ਰੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
10: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ ਮੈਂ ਤਾਂ ਉਹ ਪਿਛਲੇ ਪੁੱਛਣਾ ਸੀ ਤੁਹਾਨੂੰ ਵੀ ਜਸਪਾਲ ਸਿੰਘ ਹੁਣੀ ਦਾ ਕੁਛ ਪਤਾ ਲੱਗਿਆ ਜੀ, ਵੀ ਉਹ ਜਮਾਨਤ ਦਾ ਕੁਛ ਬਣਿਆ ਉਹਨਾਂ ਦਾ ਨਹੀਂ, ਉਹ ਤਿੰਨਾਂ ਦਾ ਕਿੱਥੇ ਨੇ ਜੀ, ਕੀ ਆ ਕੁਛ ਪਤਾ ਲੱਗਿਆ? ਕਹਿੰਦੇ ਜੀ ਉਹ ਤਾਂ ਹਾਲੇ ਤੱਕ ਪੈਸੇ ਵੀ ਤਨਖਾਹ ਵਗੈਰਾ ਵੀ ਮਿਲਦੀਆਂ ਸੀ ਉਹਨਾਂ ਨੂੰ, ਪਲੀਜ਼ ਦੱਸੋਗੇ ਸਰ? ਮੈਂ ਆਪਦੀ ਹਰ ਸੁਣਦਾ। ਥੈਂਕ ਯੂ ਸਰ
1: ਜੀ। ਰਮੇਸ਼ ਜੀ
8: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਨਹੀਂ ਕਿ ਕੋਈ ਤਨਖਾਹ ਵਾਲੀ ਗੱਲ ਨਹੀਂ, ਜਦੋਂ ਸਜ਼ਾ ਹੋ ਜਾਂਦੀ ਫਿਰ ਕਾਹਦੀ ਤਨਖਾਹ ਆ। ਗੱਲ ਇਹ ਹੈ ਕਿ ਪਤਾ ਨਹੀਂ ਲੱਗਾ ਜੀ, ਇਹ ਸੱਚ ਹੈ, ਤੇ ਪਤਾ ਮੈਨੂੰ ਲੱਗਦਾ ਇਸ ਕਰਕੇ ਨਹੀਂ ਲੱਗਾ ਕਿ ਉਹ ਜ਼ਮਾਨਤ ਜਿਸ ਢੰਗ ਦੇ ਨਾਲ ਡਿਜ਼ਾਈਨ ਕੀਤੀ ਗਈ ਸੀ, ਜੋ ਦਿੱਤੀ ਗਈ ਹੈ
1: ਜੀ,
8: ਉਹ ਜ਼ਮਾਨਤ ਦਿੱਤੀ ਇਸ ਢੰਗ ਦੇ ਨਾਲ ਹੈ ਕਿ ਭਾਈ ਜਾ ਤੈਨੂੰ ਜ਼ਮਾਨਤ ਦਿੱਤੀ, ਜੋ ਮਰਜ਼ੀ ਕਰ ਨਜ਼ਾਰੇ ਲੈ, ਤੇ ਉਹ ਮੈਨੂੰ ਲੱਗਦਾ ਨਜ਼ਾਰੇ ਲੈਣ ਵਾਲੀ ਗੱਲ ਹੀ ਹੈਗੀ ਹੈ, ਤੇ ਅਜੇ ਤੱਕ ਕੋਈ ਪਤਾ ਨਹੀਂ ਜੀ। ਜਸਵੰਤ ਸੂ ਖਾਲੜੇ ਦਾ ਕਾਤਲ ਇੱਕ ਪੁਲਿਸ ਅਫਸਰ ਜਿਹੜਾ ਜਮਾਨਤ ਤੇ ਰਹਾਇਆ, ਉਹ ਇਸ ਵੇਲੇ ਕਿੱਥੇ ਆ ਤੇ ਕਿਹੜੇ ਹਾਲਾਤਾਂ ਚ, ਕਿਹੜੇ ਮੁਲਕ ਵਿੱਚ ਆ, ਕਿੱਥੇ ਹੈ, ਉਹ ਅਜੇ ਤੱਕ ਨਹੀਂ ਉਹਦੀ ਭਾਲ ਹੋ ਸਕੀ
1: ਜੀ। ਰਮੇਸ਼ ਜੀ ਤੇ ਜੀ ਅਗਲੀ ਕਾਲ ਹੈ 1052 ਜੀ, ਵੈਲਕਮ ਜੀ।
11: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
11: ਹੋਰ ਤਾਂ ਮੇਰਾ ਕੋਈ ਸਵਾਲ ਨਹੀਂ ਹੈ, ਪਰ ਮੈਨੂੰ ਬੜਾ ਬਹੁਤ ਹੈਰਾਨ ਹੋਇਆ ਸੁਣ ਕੇ ਕਿ ਇਸ ਚੈਨਲ ਨੇ ਜਿਹੜੀ ਸਭ ਤੋਂ ਮੇਨ ਵੱਡੀ ਖਬਰ ਸੀ ਸੀਐਮ ਜੀ, ਉਹਨੂੰ ਮਤਲਬ ਬਿਲਕੁਲ ਵੀ ਚੈਨਲ ਦੇ ਉੱਤੇ ਦਿੰਦਾ ਹੀ ਨਹੀਂ ਹੈ, ਬੜੀ ਹੈਰਾਨੀ ਵਾਲੀ ਗੱਲ ਹੈ। ਹਾਂਜੀ
1: ਜੀ ਰਮੇਸ਼ ਜੀ, ਇਹ ਜੀ ਕਿਹੜੀ ਖਬਰ ਦੀ ਜੀ ਗੱਲ ਕਰਕੇ ਗਏ ਨੇ
8: ਸਰੋਤਿਓ? ਹੋ ਸਕਦਾ ਹੈ ਕਿਤੇ ਕਤਾਹੀ ਹੋਈ ਹੋਵੇ, ਪਰੰਤੂ ਜਿਹੜੀ ਉਹ ਕਤਾਹੀ ਤੁਸੀਂ ਦੱਸ ਜਾਂਦੇ ਤੇ ਜ਼ਿਆਦਾ ਚੰਗੀ ਗੱਲ ਸੀ। ਸੋ ਹੋ ਸਕਦਾ ਹੈ, ਮੈਂ ਇਹ ਨਹੀਂ ਕਹਿਣਾ ਕਿ ਅਸੀਂ ਕਤਾਹੀ ਸਾਡੇ ਤੋਂ ਹੋ ਨਹੀਂ ਸਕਦੀ, ਤੇ ਉਹ ਕਤਾਹੀ ਹੁਣ ਕਿੱਥੇ ਹੋਈ ਹੈ ਉਹ ਤੁਸੀਂ ਹੀ ਦੱਸ ਸਕਦੇ ਹੋ।
1: ਸ਼ੁਕਰੀਆ ਜੀ। ਤੇ ਨਾਲ ਹੀ ਜੀ ਗਲੋਬਲ ਕੰਫਰਟ ਏਅਰ ਫਰਨੈਸ ਦਾ ਅਸੀਂ ਜ਼ਿਕਰ ਕਰਾਂਗੇ ਜੀ। ਤੁਸੀਂ ਏਸੀ ਜੋ ਹੈ ਫਰਨੈਸ ਜੋ ਹੈ ਰਿਪੇਅਰ ਕਰਵਾਉਣਾ ਹੈ, ਨਵਾਂ ਏਸੀ ਨਵਾਂ ਫਰਨੈਸ ਲਗਵਾਉਣਾ, ਤੇ ਜੀ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਗਲੋਬਲ ਕੰਫਰਟ ਤੋਂ ਜ਼ਰੂਰ ਕਰ ਲਓ। ਨੰਬਰ 905-790-9080 905-790-9080 ਇਹ ਨੰਬਰ ਹੈ। $1800 ਦੀ ਰਿਬੇਟ ਜੀ ਨਾਲ ਹੈ। ਤੇ ਏਸੀ ਹੁਣ ਖਰਾਬ ਹੋ ਗਿਆ ਤੇ ਫਿਰ ਜੋ ਸਮਾਂ ਜੋ ਨਹੀਂ ਫਿਰ ਨਿਕਲਦਾ ਘਰੇ, ਤੇ ਜੀ ਨਵਾਂ ਲਗਵਾਉਣਾ ਤੇ ਜਲਦ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਸੰਪਰਕ ਤੁਸੀਂ ਜ਼ਰੂਰ ਕਰ ਲਓ। ਤੇ ਨਾਲ ਹੀ ਮੈਂ ਫਿਨਿਕਸ ਮਿਲਵਰਕ ਵਾਲਿਆਂ ਦਾ ਜ਼ਿਕਰ ਕਰਾਂ। ਇਹਨਾਂ ਦੇ ਕੋਲ ਜੀ ਜੋਬ ਓਪਰਚੁਨਿਟੀ ਹੈ, ਕਾਰਪੈਂਟਰਸ ਦੀ ਇਹਨਾਂ ਨੂੰ ਲੋੜ ਹੈ। ਤੁਸੀਂ ਇਸ ਕੰਮ ਦੇ ਵਿੱਚ ਤਜਰਬਾ ਰੱਖਦੇ ਹੋ ਤੇ ਜੇ ਤੁਸੀਂ ਟੂਲਸ ਦੇ ਨਾਲ ਕੰਮ ਕਰਨ ਦਾ ਅੱਛਾ ਤਜਰਬਾ ਜੋ ਤੁਹਾਡੇ ਕੋਲ ਹੈ ਤੁਸੀਂ ਰੱਖਦੇ ਹੋ, ਤੇ ਤੁਸੀਂ ਜੱਗ ਜੀ ਨੂੰ ਸੰਪਰਕ ਕਰੋ 416-822-2239। 416-822-2239 ਨੰਬਰ ਹੈ। 416-822-2239 ਸਟੀਲਸ ਤੇ ਟੋਮਕਿਨ ਰੋਡ ਦੇ ਕੋਲ ਜੀ ਲੋਕੇਸ਼ਨ ਕੰਮ ਦੀ ਹੋਣੀ ਹੈ, ਤੇ ਅੱਜ ਹੀ ਇਸ ਕੰਮ ਬਾਰੇ ਸੰਪਰਕ ਜ਼ਰੂਰ ਕਰ ਲਓ ਜੀ। ਤੇ ਸਾਡੇ ਨਾਲ ਅਗਲੀ ਕਾਲ ਜੁੜੀ ਹੈ 4146 ਜੀ, ਵੈਲਕਮ ਜੀ।
12: ਰੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
12: ਹੁਸ਼ਿਆਰਪੁਰੀ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਮੋਦੀ ਜਦ ਉੱਥੇ ਆ ਰਿਹਾ ਹੈਗਾ ਉਹ ਝੂਠ ਬੋਲੇਗਾ, ਤੇ ਤੁਸੀਂ ਵੀ ਵਹਾਂ ਪਹੁੰਚ ਜਾਣਾ ਸੀਗਾ ਉੱਥੇ ਸਟੇਜ ਦੇ ਵਿੱਚ, ਜਿਹੜਾ ਜਿਹੜਾ ਉਹ ਝੂਠ ਬੋਲ ਰਿਹਾ ਉਹਨਾਂ ਕਾਊਂਟਰ ਕਰਨਾ ਸੀਗਾ, ਜਾਂ ਫਿਰ ਉਸੀ ਸਟੇਜ ਕੇ ਬਗਲ ਮੇ ਕਿਸੇ ਮੈਦਾਨ ਮੇ ਫੇਕੋ, ਤੁਸੀਂ ਵੀ ਆਪਣੀ ਰੈਲੀ ਜਾਣੇ ਕੇ ਬਾਅਦ ਤੁਸੀਂ ਵੀ ਆਪਣੀ ਚਾਲੂ ਕਰ ਦਿੱਤੇ। ਅਗਰ ਔਰ ਕੋਈ ਜਗ੍ਹਾ ਨਹੀਂ ਸੀਗੀ ਉਹ ਮੋਦੀ ਕੇ ਜਾਣੇ ਕੇ ਬਾਅਦ ਉਹ ਪਬਲਿਕ ਸੀਗੀ ਸਟੇਜ ਸੀਗਾ, ਤੁਸੀਂ ਵੀ ਵਹਾਂ ਪੇ ਕਹੇ ਸੀ ਮੋਦੀ ਅੱਜ ਝੂਠ ਬੋਲ ਕੇ ਗਿਆ ਹੈ ਜੀ, ਤੁਸੀਂ ਅੱਜ ਤੋਂ ਕਿਛ ਕੀਆ ਨਹੀਂ, ਇੱਥੇ ਤੋਂ ਇਹ ਹੈ ਕਿ ਜਦੋਂ ਮੋਦੀ ਵੀ ਸੱਚ ਬੋਲ ਕੇ ਗਿਆ ਹੈ, ਤੁਸੀਂ ਇਹ ਨਹੀਂ ਬਤਾਇਆ ਕਿ ਜਦੋਂ ਪੈਸਾ ਪੂਸਾ ਜੋ ਐਡਵਰਟੀਜ਼ਮੈਂਟ ਮੇ ਖਰਚਾ ਹੋ ਰਿਹਾ ਹੈ ਉਹ ਕਿੱਥੋਂ ਆ ਰਿਹਾ ਹੈਗਾ, ਇੱਕ ਤੋਂ ਇਹ ਗੱਲ ਹੋ ਗਈ। ਦੂਜੀ ਇਹ ਹੋ ਗਈ ਹੁਸ਼ਿਆਰਪੁਰੀ ਦੀ, ਉਹ ਵਨਚੁੱਕ ਵਨਚੁੱਕ ਕਾ ਜੋ ਕੀ ਬਣਿਆ ਉਹਨੇ ਤੋ ਅੰਦਰ ਕਰ ਦਿਆ, ਇੱਕ ਉਹ ਵਨਚੁੱਕ ਕੇ ਚੱਕਰ ਮੇ ਉਹ ਸਾਰੇ ਬੰਦੇ ਭੱਗ ਗਏ ਵਹਾਂ ਸੇ ਹੈ ਜੀ, ਇੱਕ ਉਸਕੋ ਬੇਚਾਰੇ ਕੋ ਵੋ ਪਕੜ ਕੇ ਲਾਏ ਵਹਾਂ ਪੇ, ਉਹ ਕਹਤੇ ਵੋ ਉਸਕੋ ਮੰਤਰੀ ਬਣਾਏਗੇ, ਉਸਕੋ ਵੋ ਵਹਾਂ ਪੇ ਭੁੱਖਾ ਰੱਖ ਲਿਆ, ਬਾਕੀ ਸਭ ਮੁਰਗਾ ਚੱਕ ਰਹੇ ਹੈ ਹੋਟਲ ਮੇ ਰਹਿ ਰਹੇ ਹੈ, ਇੱਕ ਹੀ ਬੰਦੇ ਕੋ ਸੁਣਨੇ ਸਾਰਾ ਕੁਛ ਕੀਆ, ਔਰ ਵੋ ਜਿਹੜਾ ਵੋ ਤੋ ਹਾਈਕੋਰਟ ਕਾ ਆਦੇਸ਼ ਆਇਆ ਕਿ ਬੰਦਾ ਮਰਨਾ ਨਹੀਂ ਚਾਹੀਦਾ, ਤੋ ਜਿਵੇਂ ਵੋ ਸਭ ਕੁਛ ਚੱਲਿਆ ਵੋ ਤੋ ਵਧੀਆ ਹੋਇਆ, ਔਰ ਹਬ ਵੋ ਚਲਾ ਗਿਆ ਵਹਾਂ ਪੇ ਤੋ ਸਭ ਵੋ ਸੰਨਾਟਾ ਛਾ ਗਿਆ, ਸਾਰੇ ਕਿੱਥੇ ਗਏ ਬੰਦੇ ਸਾਰੇ ਵੋ ਐਜੂਕੇਸ਼ਨ ਵਾਲੇ, ਇਹਦੇ ਬਾਰੇ ਦੱਸੋ ਜੀ ਕੀ ਹਾਲ ਹੈ ਉੱਥੇ। ਧੰਨਵਾਦ ਜੀ।
1: ਜੀ ਰਮੇਸ਼ ਜੀ,
13: ਜਿਨ੍ਹਾਂ ਨੇ ਕਾਕਰੋਚ ਜਨਤਾ ਪਾਰਟੀ ਬਣਾਈ ਮਗਰ ਬੈਠ ਕੇ, ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਉਹਨੂੰ ਉਭਾਰਿਆ, ਜਿਨ੍ਹਾਂ ਨੇ ਮੌਕੇ ਪ੍ਰਦਾਨ ਕੀਤੇ ਕਿ ਭਾਈ ਤੂੰ ਹਵਾਈ ਅੱਡੇ ਆ ਤੇ ਮੁੜ ਕੇ ਸਿੱਧਾ ਜੰਤਰ ਮੰਤਰ ਜਾ, ਜਿਨ੍ਹਾਂ ਨੇ ਰੋਕਿਆ ਨੀ ਜਿਹੜੇ ਅਕਸਰ ਰੋਕਦੇ ਆ ਦੂਜੇ ਅੰਦੋਲਨਾਂ ਨੂੰ, ਜਿਨ੍ਹਾਂ ਨੇ ਕਿਸਾਨਾਂ ਨੂੰ ਹਰਿਆਣਾ ਨੀ ਟੱਪਣ ਦਿੱਤਾ ਤੇ ਦੀਪਕ ਅਭਿਜੀਤ ਦੀਪਕੇ ਨੂੰ ਜੰਤਰ ਮੰਤਰ ਚ ਪੱਕਾ ਟੈਂਟ ਲਾਉਣ ਦਿੱਤਾ, ਇਹ ਕਿਹੜੀ ਤਾਕਤ ਹੋ ਸਕਦੀ ਹੈ? ਬੜੀ ਸੌਖੀ ਸਮਝ ਆਉਂਦੀ ਹੈ, ਇਸ ਕਰਕੇ ਆਪਾਂ ਇਸ ਗੱਲ ਨੂੰ ਸਮਝੀਏ। ਆਪਾਂ ਠੀਕ ਹੈ, ਮੈਂ ਤੁਹਾਡਾ ਇਸ਼ਾਰਾ ਪੂਰਾ ਸਮਝ ਗਿਆ ਕਿ ਤੁਸੀਂ, ਪਰੰਤੂ ਸਾਡੇ ਦੋਹਾਂ ਦੇ ਵਿਚਾਰਾਂ ਦੇ ਵਿੱਚ ਇੱਥੇ 180 ਡਿਗਰੀ ਦਾ ਫਰਕ ਹੈ। ਅਭਿਜੀਤ ਦੀਪਕੇ ਕਾਕਰੋਚ ਜਨਤਾ ਪਾਰਟੀ ਜੰਤਰ ਮੰਤਰ ਆ ਕੇ ਪ੍ਰਦਰਸ਼ਨ ਕਰਦੀ ਹੈ, ਬੜੇ ਟੌਰ ਨਾਲ ਜਾਂਦੀ ਹੈ, ਇਸ ਸੋਨਮ ਬਾਂਗਚੁਕ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਉਹੀ ਹੈ ਨਾ ਜਿੱਥੇ NSA ਲੱਗੀ ਸੀ ਤੇ NSA ਤੋਂ ਆਜ਼ਾਦ ਵੀ ਹੋ ਗਿਆ? ਅਸੀਂ ਤੇ ਉਸ ਪੰਜਾਬ ਦੇ ਵਾਸੀ ਹੈ ਜਿਹਦੇ NSA ਲੱਗਦੀ ਹੈ ਤੇ NSA ਹਟਣ ਤੋਂ ਬਾਅਦ ਵੀ ਉਹਨੂੰ ਆਜ਼ਾਦ ਨਹੀਂ ਕੀਤਾ ਜਾਂਦਾ। ਜਿਹੜਾ ਸੋਨਮ ਬਾਂਗਚੁਕ ਤੇ NSA ਲਾਉਣ ਵਾਲੇ ਵੀ ਉਹੀ, ਹਟਾਉਣ ਵਾਲੇ ਵੀ ਉਹੀ, ਤੇ ਭਾਈ ਮੈਨੂੰ ਤਾਂ ਲੱਗਦਾ ਕਿ ਭੁੱਖ ਹੜਤਾਲ ਤੇ ਬਿਠਾਉਣ ਵਾਲੇ ਵੀ ਉਹੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਸਰੋਤਿਓ ਇੱਥੇ ਵਿਚਾਰਾਂ ਦਾ ਸਾਡਾ ਫਰਕ ਹੈ, ਆਪਾਂ ਦੂਜੇ ਸਰੋਤਿਆਂ ਤੱਕ ਇਹ ਗੱਲ ਭੇਜਦੇ ਹਾਂ। ਤੁਸੀਂ ਆਪਣੇ ਵਿਚਾਰ ਭੇਜੇ ਹੈ, ਮੈਂ ਆਪਣੇ ਵਿਚਾਰ ਭੇਜੇ ਹੈ ਕਾਂਗਰਸ ਜਨਤਾ ਪਾਰਟੀ ਦੇ ਬਾਬਤ ਸੋਨਮ ਬਾਂਗਚੁੱਕ ਬਾਰੇ, ਤੇ ਫੈਸਲਾ ਸਰੋਤੇ ਕਰਨਗੇ। ਬਾਕੀ ਰਹੀ ਗੱਲ ਜਲੰਧਰ ਦੀ, ਕੌਣ ਕਿੰਨਾ ਕੁ ਸੱਚ ਬੋਲਦਾ ਹੈ, ਕੌਣ ਕਿੰਨਾ ਕੁ ਝੂਠ ਬੋਲਦਾ ਹੈ? ਦੇਖੋ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਜਿਹੜੀਆਂ ਯੋਜਨਾਵਾਂ, ਮੈਂ ਬੀਤੇ 2 ਦਿਨ ਪਹਿਲਾਂ ਟਿੱਪਣੀ ਕੀਤੀ ਸੀ ਕਿ ਜੇ ਸੂਬਾ ਸਰਕਾਰ ਕਿਸੇ 4 ਸੜਕਾਂ ਦਾ ਪੁਲ ਦਾ ਉਦਘਾਟਨ ਕਰਦੀ ਤੇ ਕੋਈ ਆਸਾਨ ਨਹੀਂ ਕਰਦੀ, ਇਹ ਕੰਮ ਹੈ, ਰੂਟੀਨ ਦਾ ਵਰਕ ਹੈ ਕਿਸੇ ਸਰਕਾਰ ਦਾ। ਜੇ ਰੇਲਵੇ ਕੈਂਟ ਨੂੰ ਸ਼ਿੰਗਾਰ ਦਿੱਤਾ ਸਟੇਸ਼ਨ ਨੂੰ, ਜਿਹੜਾ ਜਲੰਧਰ ਵਾਲਾ ਰੇਲਵੇ ਸਟੇਸ਼ਨ ਹੈ
1: ਜੀ,
13: ਤੇ ਇਹ ਕੋਈ ਕਿਸੇ ਦਾ ਆਸਾਨ ਨਹੀਂ ਕਿ ਅਸੀਂ ਕਹੀਏ ਜੀ ਹੁਣ ਪ੍ਰਧਾਨ ਮੰਤਰੀ ਨੂੰ ਅਸੀਂ ਪਦਮ ਸ਼੍ਰੀ ਦੇਣਾ ਜਾਂ ਹੋਰ 5 ਦੇਸ਼ਾਂ ਤੋਂ ਜੀ ਇਹਨੂੰ ਸਨਮਾਨ ਦਿਵਾਉਣਾ ਜੀ ਰੇਲਵੇ ਸਟੇਸ਼ਨਾਂ ਨੂੰ ਬਹੁਤ ਸੋਹਣਾ, ਮੈਂ ਸਮਝਦਾ ਡਿਊਟੀ ਦਾ ਹਿੱਸਾ ਹੈ ਏਦਾਂ ਤੇ। ਬਤੌਰ ਅਧਿਆਪਕ ਜਿਹੜਾ ਸਕੂਲ ਵਿੱਚ ਚੰਗੇ ਕੰਮ ਕਰਦਾ ਫਿਰ ਸਾਨੂੰ ਉਹਨੂੰ ਬਹੁਤ ਉੱਪਰ ਚੁੱਕ ਲੈਣਾ ਚਾਹੀਦਾ, ਜੇ ਕੋਈ ਕਲਰਕ ਚੰਗੇ, ਇਹ ਤਾਂ ਡਿਊਟੀ ਦਾ ਹਿੱਸਾ ਆ, ਉਹਦੀ ਇਫਜ ਵਿੱਚ ਵੋਟਾਂ ਪਈਆਂ ਨੇ, ਤਨਖਾਹ ਲੈਂਦੇ ਆ, ਕੋਈ ਸ਼ਾਨ ਥੋੜੋ ਕਰਦੇ ਕਿਸੇ ਦੇ ਉੱਪਰ। ਸੋ ਇਸ ਕਰਕੇ
8: ਹੁਣ ਦੇਖ ਸਾਡੀ ਅੱਖ ਤੇ ਬੜੀ ਸਿੱਧੀ ਹੈ ਮੇਰੀ ਅੱਖ ਤੇ ਕਿ ਉੱਥੇ ਕਿੱਡਾ ਸਰਕਾਰੀ ਸਮਾਗਮ ਹੋਇਆ ਤੇ ਕਿੱਡਾ ਸਿਆਸੀ ਹੈ। ਨਹੀਂ ਤਾਂ ਤੁਸੀਂ ਦੱਸ ਦਿਓ ਕਿ ਜਿਹੜਾ ਰੇਲਵੇ ਕੈਂਟ ਵਾਲਾ ਜਲੰਧਰ ਵਾਲਾ ਰੇਲਵੇ ਸਟੇਸ਼ਨ ਦਾ ਉਦਘਾਟਨ ਹੈ ਉੱਥੇ ਸਰਕਾਰੀ ਸਮਾਗਮ ਸੀ ਛੋਟਾ ਜਿਹਾ ਤੇ ਸਿਆਸੀ ਸਮਾਗਮ ਸੀ ਵੱਡਾ ਜਿਹਾ, ਤੇ ਫਿਰ ਕਿਉਂ ਨਾ ਕਹੀਏ ਭਾਈ ਉੱਥੇ ਸਿਆਸੀ ਲਾਹੇ ਲਏ ਜਾ ਰਹੇ ਹੈ। ਸੋ ਸਿਆਸੀ ਲਾਹਾ ਲਿਆ ਜੀ, ਪੱਗ ਦਾ ਰੰਗ ਭਾਵਾਂ ਹਰਾ ਸੀ ਪਰੰਤੂ ਅੰਦਰ ਕੀ ਸੀ ਉਹ ਰੱਬ ਜਾਣਦਾ। ਬਾਕੀ ਸਰੋਤਿਆਂ ਨੂੰ ਹੁਣ ਆਪਾਂ ਫੈਸਲਾ ਕਰਨ ਦਾ ਕਹਿੰਦੇ ਹਾਂ ਕਿ ਭਾਈ ਉਹ ਫੈਸਲਾ ਕਰਨ ਜਿਹੜਾ ਸੋਨਮ ਬਾਂਗ ਚੁੱਕ ਜਾਂ ਦੂਜੇ ਤੀਜੀ ਕਾਂਗਰਸ ਜਨਤਾ ਪਾਰਟੀ ਕੀ ਕਰ ਰਹੀ ਹੈ
1: ਜੀ। ਰਮੇਸ਼ ਜੀ ਤੇ ਜੀ 1130 ਜੀ ਵੈਲਕਮ ਜੀ,
14: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
14: ਹਾਂਜੀ ਰਮੇਸ਼ ਜੀ ਬਿਲਕੁਲ ਸਹੀ ਹੈ ਜੀ, ਉਹ ਤੋਂ ਸਿਰਫ ਜਾਣੀ ਕਿ ਆਪਣਾ ਜਿੱਦਾਂ ਹੁਣ 2027 ਦੀਆਂ ਵੋਟਾਂ ਆ ਤਾਂ ਉਹ ਵੋਟਾਂ ਕਰਕੇ ਜਾਣੀ ਕਿ ਆਪਣਾ ਸਿਆਸੀ ਭਾਸ਼ਣ ਦੇਣ ਆਏ ਸੀਗੇ ਜਾਣੀ ਕਿ। ਬਾਕੀ ਚਲੋ ਇਹ ਤਾਂ ਜਿਹੜੇ ਕੰਮ ਗੌਰਮੈਂਟ ਦੇ ਉਹ ਤਾਂ ਕਰਨੇ ਆ, ਜਿਹੜੇ ਸਾਂਝੇ ਉਦਘਾਟਨ ਕਰਨੇ ਸੀ ਤੇ ਹੋਣੇ ਸੀਗੇ ਤੇ ਉਹਨਾਂ ਦੀ ਡਿਊਟੀ ਆ। ਤੇ ਬਾਕੀ ਦੇਖੋ ਇੱਕ ਪਾਸੇ ਉਹਨੀ ਹਰੀ ਪੱਗ ਬਣੀ ਸੀ, ਦੂਜੇ ਪਾਸੇ ਕਿਸਾਨ ਹਰੀ ਪੱਗਾਂ ਵਾਲੇ ਜਾਣੀ ਕਿ ਉਹਨਾਂ ਦੀ ਆਰਥੀਆਂ ਫੂਕ ਰਹੇ ਸੀ, ਜਾਣੀ ਕਿ ਪੁਤਲੇ ਫੂਕਦੇ ਸੀਗੇ ਤੇ ਨਾ ਤਾਂ ਉਹਨਾਂ ਨੇ ਕਿਸਾਨਾਂ ਦੀ ਕੋਈ ਗੱਲ ਕੀਤੀ, ਨਾ ਕੋਈ ਉਹਨੀ ਕੋਈ ਪੰਜਾਬ ਦੇ ਕੋਈ ਵਿਕਾਸ ਦੀ ਗੱਲ ਕੀਤੀ, ਇੱਥੇ ਕੋਈ ਇੰਡਸਟਰੀ ਆਊਗੀ, ਇੱਥੇ ਕੋਈ ਤੁਹਾਨੂੰ ਆ ਹੋਊਗੀ, ਕੋਈ ਜਾਣੀ ਕੋਈ ਪੰਜਾਬ ਲਈ ਕੋਈ ਵਿਕਾਸ ਦਾ ਕੰਮ ਉਹਨੇ ਸਿੱਧਾ ਸ਼ਰਿਆਮ ਪ੍ਰਧਾਨ ਮੰਤਰੀ ਨੇ ਕਿਹਾ ਵੀ ਜੇ ਪੰਜਾਬੀ ਹੋ ਤੁਸੀਂ ਵਿਕਾਸ ਚਾਹੁੰਦੇ ਆ ਤਾਂ ਤੁਸੀਂ ਪਹਿਲਾਂ ਇੱਥੇ ਡਬਲ ਇੰਜਨ ਦੀ ਸਰਕਾਰ ਬਣਾਓ, ਭਾਜਪਾ ਦੀ ਸਰਕਾਰ ਬਣਾਓ। ਇਹਦਾ ਮਤਲਬ ਸਿੱਧਾ ਹੀ ਆ ਵੀ ਜੇ ਇੱਥੇ ਭਾਜਪਾ ਦੀ ਸਰਕਾਰ ਬਣੂਗੀ ਤਾਂ ਹੀ ਪੰਜਾਬ ਦਾ ਵਿਕਾਸ ਹੋਊਗਾ, ਨਹੀਂ ਨਹੀਂ ਕੁਛ ਨਹੀਂ ਹੋਊਗਾ। ਜਿੱਦਾਂ ਵੀ ਜਿੱਥੇ ਭਾਜਪਾ ਦੀ ਸਰਕਾਰ ਉੱਥੇ ਹੀ ਇਹ ਵਿਕਾਸ ਹੋਣਾ ਆ, ਵੀ ਜਿੱਥੇ ਗੈਰ ਭਾਜਪਾ ਸਰਕਾਰ ਵਾ ਕੋਈ ਹੋਰ ਸਰਕਾਰ ਵਾ ਤਾਂ ਉੱਥੇ ਇਹ ਵਿਕਾਸ ਨਹੀਂ ਹੋਣਾ, ਜਾਣੀ ਕਿ ਸੈਂਟਰ ਨੇ ਵਿਕਾਸ ਨਹੀਂ ਕਰਨਾ ਜੇ ਭਾਜਪਾ ਦੀ ਸਰਕਾਰ ਨਹੀਂ ਬਣਾਉਂਦੇ। ਇਹ ਪ੍ਰਧਾਨ ਮੰਤਰੀ ਨੇ 2-3 ਵਾਰ ਉੱਥੇ ਕਿਹਾ ਜੀ, ਤੇ ਇਸ ਕਰਕੇ ਪੰਜਾਬੀ ਜੇ ਸਾਡੀ ਸਰਕਾਰ ਬਣਾਉਣੀ ਤਾਂ ਜੇ ਪੰਜਾਬ ਦਾ ਵਿਕਾਸ ਚਾਹੁੰਦੇ ਆ ਤਾਂ ਸਾਡੀ ਸਰਕਾਰ ਬਣਾਓ, ਤਾਂ ਡਬਲ ਇੰਜਨ ਦੀ ਸਰਕਾਰ ਬਣਾਓ ਤਾਂ ਹੀ ਵਿਕਾਸ ਹੋਣੇ ਆ। ਬਾਕੀ ਤਾਂ ਉਹ ਨਿੰਦਦੇ ਹੀ ਰਹੇ ਆ ਤੇ ਆਮ ਪਾਰਟੀ ਤਾਂ ਕਾਂਗਰਸ ਨੂੰ ਤੇ ਨਿੰਦ ਕੇ ਚਲ ਗਏ ਤੇ ਆਪਣਾ ਸਿਆਸੀ ਭਾਸ਼ਣ ਕਰਕੇ ਚਲ ਗਏ ਜੀ, ਕਹਿੰਦੇ ਵਿਕਾਸ ਚਾਹੁੰਦੇ ਆ ਤਾਂ ਭਾਜਪਾ ਦੀ ਸਰਕਾਰ ਬਣਾਓ ਜੀ, ਸ਼ਰੇਆਮ ਕਹਿ ਕੇ ਗਏ ਜੀ, ਉਹ ਤਾਂ ਸਿਰਫ ਵੋਟਾਂ ਕਰਕੇ ਆਏ ਸੀ ਜੀ।
1: ਜੀ ਰਮੇਸ਼ ਜੀ
8: ਮੈਂ ਤੇ ਪਹਿਲਾਂ ਟਿੱਪਣੀ ਕਰ ਚੁੱਕਾ ਜੀ, ਮੈਂ ਕੱਲਾ ਇੱਥੇ ਮੈਂ ਨਾਲ ਇਹ ਗੱਲ ਜੋੜ ਦਿੰਦਾ ਕਿ ਮੈਂ ਕੋਈ ਭਾਜਪਾ ਤੇ ਟਿੱਪਣੀ ਨਹੀਂ ਕੱਲਾ ਕਰਦਾ, ਮੈਂ ਸਾਰੀਆਂ ਸਰਕਾਰਾਂ ਤੇ ਕਰਦਾ। ਆ 2 ਦਿਨ ਪਹਿਲਾਂ ਮੈਂ ਇੱਕ ਟਿੱਪਣੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ, ਉਹਨਾਂ ਨੇ ਦੱਸਿਆ ਇੱਕ ਢੰਗ ਕਿ ਕਿਵੇਂ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਆ, ਭਾਵ ਕਿ ਬਿਜਲੀ ਬਿੱਲ ਮਾਫੀ ਜਾਂ ਔਰਤਾਂ ਨੂੰ 1000 ਰੁਪਇਆ ਕਿਵੇਂ ਮਿਲਦਾ ਰਹੇਗਾ, ਉਹਨਾਂ ਢੰਗ ਦੱਸਿਆ। ਮੈਂ ਬੜਾ ਹੈਰਾਨ ਹੋਇਆ ਢੰਗ। ਉਹ ਕਹਿੰਦੇ ਜੀ ਸਾਨੂੰ ਵੋਟਾਂ ਪਾ ਕੇ ਦੁਬਾਰਾ ਸਾਡੀ ਸਰਕਾਰ ਬਣਾ ਦਿਓ, ਇਹੀ ਢੰਗ ਹੈ, ਉਹੀ ਕੁਛ ਪ੍ਰਧਾਨ ਮੰਤਰੀ ਕਰ ਰਹੇ ਹੈ, ਜਿੱਥੇ ਕਿ ਜਿਹਦਾ ਜਿੰਨਾ ਕੁ ਦਾ ਚੱਲ ਰਿਹਾ ਉਹਨਾਂ ਕੁ ਚਲਾ ਰਿਹਾ। ਇਹ ਭਾਰਤ ਦੀ ਸਿਆਸਤ ਦਾ ਬਹੁਤ ਹਲਕਾ ਪੱਧਰ ਹੈ, ਭਾਰਤੀ ਸੰਵਿਧਾਨ ਦੀਆਂ ਧੱਜੀਆਂ ਅੜਾਈਆਂ ਜਾ ਰਹੀਆਂ, ਜਿਹੜੀਆਂ ਪ੍ਰੋਵੀਜ਼ਨਾਂ ਅੱਜ ਲੋਕਤੰਤਰ ਚ ਚਾਹੀਦੀਆਂ ਨੇ, ਜਿਹਨੂੰ ਆਪਾਂ ਸੰਵਿਧਾਨ ਆਖਦੇ ਹਾਂ, ਉਹ ਇਹ ਨਹੀਂ ਕਰ ਰਹੇ, ਕਿਉਂਕਿ ਉਹ ਸਿੱਧੀਆਂ ਇਹਨਾਂ ਨੂੰ ਅਫੈਕਟ ਕਰਦੀਆਂ। ਪ੍ਰੋਵੀਜ਼ਨ ਤੇ ਇਹ ਚਾਹੀਦੀ ਹੈ ਕਿ ਭਾਈ ਸਿਆਸੀ ਤੇ ਸਰਕਾਰੀ ਸਮਾਗਮ ਦੀ ਪਰਿਭਾਸ਼ਾ ਤੈਅ ਕਰੀਏ ਪਹਿਲਾਂ। ਮੈਂ ਬਿਲਕੁਲ ਇਤਰਾਜ਼ ਨਹੀਂ ਹੈ ਕਿ ਜੇ ਜਲੰਧਰ ਇਹਨਾਂ ਨੇ ਇੱਕ ਵਧੀਆ ਰੇਲਵੇ ਸਟੇਸ਼ਨ ਤਿਆਰ ਕੀਤਾ ਤੇ ਰੇਲ ਮੰਤਰੀ ਪ੍ਰਧਾਨ ਮੰਤਰੀ ਉਦਘਾਟਨ ਕਰ ਸਕਦੇ, ਮੈਨੂੰ ਕੋਈ ਇਤਰਾਜ਼ ਨਹੀਂ, ਪਰੰਤੂ ਉਹ ਸਰਕਾਰੀ ਸਮਾਗਮ ਹੋਣਾ ਚਾਹੀਦਾ ਹੈ। ਜਦੋਂ ਸਰਕਾਰੀ ਸਮਾਗਮ ਸਿਆਸੀ ਸਮਾਗਮ ਬਣ ਜਾਏਗਾ ਤੇ ਮੈਂ ਉਹਦੀ ਵਿਰੋਧਤਾ ਕਰਾਂਗਾ, ਚਾਹੇ ਉਹ ਭਗਵੰਤ ਮਾਨ ਬਣਾਵੇ ਚਾਹੇ ਉਹ ਨਰਿੰਦਰ ਮੋਦੀ ਬਣਾਵੇ, ਕਿਉਂਕਿ ਮੇਰੀ ਇਹ ਡਿਊਟੀ ਹੈ ਤੁਸੀਂ ਲਾਈ ਕਿ ਮੈਂ ਉਹ ਚੀਜ਼ਾਂ ਲੱਭ ਕੇ ਲੈ ਕੇ ਆਉਣੀਆਂ। ਮੈਂ ਸਮਝਦਾ ਕਿ ਇਹ ਗਲਤ ਹੈ ਢੰਗ ਜੋ ਪ੍ਰਧਾਨ ਮੰਤਰੀ ਵੀ ਕਰ ਰਹੇ ਆ ਤੇ ਜੋ ਪੰਜਾਬ ਵਿੱਚ ਚੱਲ ਰਿਹਾ, ਇਹ ਦੋਵੇਂ ਢੰਗ ਗਲਤ ਹੈ, ਸਾਨੂੰ ਦੋਹਾਂ ਚੀਜ਼ਾਂ ਦੀ ਆਲੋਚਨਾ ਕਰਨੀ ਚਾਹੀਦੀ ਹੈ।
1: ਜੀ ਰਮੇਸ਼ ਜੀ ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਮੈਂਡੀ ਗਿੱਲ ਜੀ ਦਾ ਸੰਦੇਸ਼ ਏਬਲ ਇੰਸ਼ੋਰੈਂਸ ਤੋਂ ਕਿ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਚੰਗੀ ਤੁਸੀਂ ਵੇਖ ਰਹੇ ਹੋ ਤੇ ਤੁਸੀਂ ਮੈਂਡੀ ਗਿੱਲ ਜੀ ਨੂੰ ਕਾਲ ਕਰੋ, ਕਿਉਂਕਿ ਇਹਨਾਂ ਕੋਲ ਜੀ ਸਪੈਸ਼ਲ ਪ੍ਰੋਗਰਾਮਸ ਤੇ ਖਾਸ ਤੌਰ ਤੇ ਓਨਰ ਆਪਰੇਟਰਸ ਦੇ ਲਈ, ਫਲੀਟ ਓਨਰਸ ਦੇ ਲਈ ਅੱਛੇ ਟਰੱਕਿੰਗ ਇੰਸ਼ੋਰੈਂਸਿਸ ਇਹਨਾਂ ਦੇ ਕੋਲ ਨੇ। ਨੰਬਰ 647-929-9 ਜੀ ਮੈਂਡੀ ਗਿੱਲ ਜੀ ਦੇ ਲਈ ਨੋਟ ਕਰ ਲਓ ਤੇ ਨੰਬਰ ਇੱਕ ਹੋਰ ਹੈ 647-883-1899 647-883-1899 ਵੀ ਨੰਬਰ ਹੈ ਮੈਂਡੀ ਗਿੱਲ ਜੀ ਦੇ ਲਈ ਤੇ ਨੰਬਰ ਤੁਸੀਂ 647-929-9 ਨੰਬਰ ਜੋ ਹੈ ਇਹ ਨੰਬਰ ਵੀ ਨੋਟ ਕਰਨਾ ਤੇ ਨਾਲ ਹੀ ਜੀ ਨੋਟ ਇਹ ਵੀ ਅਸੀਂ ਬਿਲਕੁਲ ਕਰਵਾ ਦਈਏ ਜੀ ਮੂਵ ਹੋਣਾ ਤੇ ਐਚ ਕੇ ਮੂਵਰਸ ਨੂੰ ਕਾਲ ਆਪਣੀ ਕਰੋ ਤਾਂ ਜੋ ਕਿ ਸ਼ਿਫਟਿੰਗ ਦਾ ਕੰਮ ਜੋ ਹੈ ਟੈਨਸ਼ਨ ਫਰੀ ਹੋਵੇ। ਨੰਬਰ 416-524-64-04 416 5246704 HK Movers ਦਾ ਨੰਬਰ ਹੈ। ਨਾਰਥ ਅਮਰੀਕਾ ਦੇ ਵਿੱਚ ਕਿਤੇ ਵੀ ਮੂਵ ਹੋਣਾ ਤੇ ਤੁਸੀਂ ਕਾਲ ਇਹਨਾਂ ਨੂੰ ਕਰ ਸਕਦੇ ਹੋ ਜੀ। ਤੇ ਸਾਡੇ ਨਾਲ ਅਗਲੇ ਕਾਲਰ ਨੇ ਸਤਨਾਮ ਜੀ, ਜੀ ਸਵਾਗਤ ਹੈ ਜੀ।
15: ਹਾਂਜੀ ਸਤਿ ਸ੍ਰੀ ਅਕਾਲ ਜੀ, ਰੁਪਿੰਦਰ ਸਤਿ ਸ੍ਰੀ ਅਕਾਲ ਜੀ।
1: ਜੀ ਸਰ,
15: ਮੈਂ ਕਿਹਾ ਜੀ ਭਗਵੰਤ ਮਾਨ ਨੂੰ ਬਣਦਾ ਸੀਗਾ ਜੀ, ਉੱਥੇ ਲੈ ਕੇ ਜਾਣਾ ਮੰਗ ਪੱਤਰ ਵੀ ਸਾਡੇ ਪੰਜਾਬ ਦੀਆਂ ਮੰਗਾਂ ਜੀ। ਤੇ ਜੀ ਫਿਰ ਬਾਅਦ ਚ ਜੰਤਰ ਮੰਤਰ ਜਾਣਗੇ ਜਾਂ ਅਮਿਤ ਸ਼ਾਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਕੇ ਫਿਰ ਜਾਊਗਾ ਜੀ? ਸਮਾਂ ਦੇਣ ਦਾ ਧੰਨਵਾਦ ਜੀ।
1: ਜੀ ਰਮੇਸ਼,
16: ਚਲੋ ਨਾ ਤੇ ਮੰਗਾਂ ਪ੍ਰਧਾਨ ਮੰਤਰੀ ਨੂੰ ਭੁੱਲੀਆਂ ਆ ਕਿ ਪੰਜਾਬ ਦੀਆਂ ਕਿਹੜੀਆਂ ਹੈ, ਨਾ ਸਾਨੂੰ ਤੁਹਾਨੂੰ ਭੁੱਲੀਆਂ ਤੇ ਨਾ ਭਗਵੰਤ ਮਾਨ ਨੂੰ। ਮੰਗਾਂ ਦੀ ਤੇ ਕੋਈ ਰੌਲਾ ਹੀ ਨਹੀਂ ਨਾ ਕਿ ਮੰਗ ਕਿਹੜੀ ਕਿਹਨੂੰ ਨਹੀਂ ਭੁੱਲੀ, ਰੌਲਾ ਤੇ ਆ ਕਿ ਮੰਗ ਕਿਹੜੀ ਨਹੀਂ ਮੰਨਣੀ ਚਾਹੁੰਦੀ ਸਰਕਾਰ। ਇਹ ਹਾਲ ਹੀ ਸਰੋਤਿਓ ਇੱਥੇ ਇਹੋ ਆ, ਜਿਹੜੀ ਮੰਗ ਤੁਸੀਂ ਮੰਨੀ ਮੰਗੀ ਵੀ ਨਹੀਂ ਹੁੰਦੀ। ਦੱਸੋ, ਮੈਂ ਬਹੁਤ ਵਾਰ ਉਦਾਹਰਣ ਦੇ ਕੇ ਕਿਹਾ ਕਿ ਕੋਈ ਇੱਕ ਬੰਦਾ ਦੱਸੇ ਕਿ ਜਿਸਨੇ ਕਦੇ ਮੰਗਿਆ ਹੋਵੇ ਕਿ ਸਾਡੇ ਬਿਜਲੀ ਦੇ ਬਿੱਲ ਮਾਫ਼ ਕਰ ਦਿਓ ਜੀ, ਇੱਕ ਬੰਦਾ ਪੰਜਾਬ ਦਾ, ਕੋਈ ਇੱਕ, ਮੈਂ ਲੱਖਾਂ ਦੀ ਗੱਲ ਨਹੀਂ ਕਰਦਾ, ਕੋਈ ਇੱਕ ਧਰਨਾ ਰੈਲੀ ਹੋਈ, ਕੋਈ ਇੱਕ ਬੰਦਾ ਜਿਹਨੇ ਕਦੇ ਇਹ ਮੈਮੋਰੈਂਡਮ ਸਰਕਾਰ ਨੂੰ ਦਿੱਤਾ ਹੋਵੇ 5-7-10 ਬੰਦਿਆਂ ਨੇ ਇਕੱਠੇ ਹੋ ਕੇ ਜੀ ਬਿਜਲੀ ਦਾ ਬਿੱਲ ਜ਼ੀਰੋ ਆਉਣਾ ਚਾਹੀਦਾ। ਦੱਸੋ ਕਿਹੜੀਆਂ ਬੀਬੀਆਂ ਨੇ ਮੰਗ ਕੀਤੀ ਸੀ ਸਾਡਾ ਕਿਰਾਇਆ ਫ੍ਰੀ ਚਾਹੀਦਾ? ਦੱਸੋ ਕਿਹੜੀਆਂ ਪੰਜਾਬ ਦੀਆਂ 20 ਔਰਤਾਂ, 50 ਔਰਤਾਂ ਜਿਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਮਹੀਨੇ ਦੇ 1000 ਤੇ ਦਲਿਤ ਵਾਲਿਆਂ ਨੂੰ 1500 ਚਾਹੀਦੇ ਆ
1: ਜੀ?
16: ਮੰਗਾਂ ਦੀ ਸੂਚੀ ਉਹਨਾਂ ਦੇ ਕੋਲ ਹੈ, ਪਰੰਤੂ ਉਹ ਮੰਗਾਂ ਨਹੀਂ ਮੰਨਣੀਆਂ ਉਹਨਾਂ ਨੇ। ਮੰਗ ਤੇ ਸਾਡੀ ਰੁਜ਼ਗਾਰ ਹੈ, ਰੁਜ਼ਗਾਰ ਅਗਲਿਆਂ ਨੇ ਨਹੀਂ ਦੇਣਾ, ਕਿਉਂਕਿ ਰੁਜ਼ਗਾਰ ਜਿਹੜਾ ਹੈਗਾ ਇੱਕ ਮਾਣ ਤੇ ਅਣਖ ਦੀ ਰੋਟੀ ਹੈ। ਇਹਦੇ ਨਾਲ ਤੁਸੀਂ ਉਸ ਪੱਧਰ ਤੇ ਚਲੇ ਜਾਓਗੇ ਜਿਹੜਾ ਪੱਧਰ ਸਰਕਾਰਾਂ ਨੂੰ ਟੱਕਰ ਦਿੰਦਾ। ਤੁਸੀਂ ਪੜ੍ਹੇ ਲਿਖੇ ਵਰਗ ਚ ਆ ਜਾਓਗੇ, ਤੁਸੀਂ ਆਪਣੀ ਰੋਟੀ ਕਮਾ ਕੇ ਅਣਖ ਦੀ ਖਾਣ ਲੱਗ ਪਓਗੇ, ਤੁਹਾਡੇ ਬੱਚੇ ਪੜ੍ਹਨ ਲੱਗ ਪੈਣਗੇ, ਤੁਹਾਡਾ ਘਰ ਸੋਹਣਾ ਬਣ ਜਾਏਗਾ, ਤੁਹਾਡਾ ਸਮਾਜ ਦੇ ਵਿੱਚ ਰੁਤਬਾ ਬਣ ਜਾਏਗਾ। ਉਹ ਕਹਿੰਦੇ ਨਹੀਂ ਬਣ ਦੇਣਾ, ਭੀਖ ਮੰਗੇ ਬਣਾਉਣੇ ਆ। ਉਹ ਬਿਨਾਂ ਮੰਗੀ ਉਹ ਚੀਜ਼ਾਂ, ਇਹੀ ਕੇਂਦਰ ਦਾ ਹਾਲ ਹੈ, ਇਹੀ ਪੰਜਾਬ ਦਾ ਹਾਲ ਹੈ। ਮੰਗ ਸਾਡੀ ਜਿਹੜੀ ਉਹਨਾਂ ਨੂੰ ਪਤਾ ਹੈ ਤੇ ਉਹ ਮੰਗ ਸਰੋਤੇ ਨਹੀਂ ਮੰਨੀ ਜਾ ਰਹੀ ਤੇ ਅਸੀਂ ਹੋਰ ਮੰਗਾਂ ਚ ਉਲਝ ਕੇ ਰਹਿ ਗਏ।
1: ਬਿਲਕੁਲ ਸਹੀ ਰਮੇਸ਼ ਜੀ। ਤੇ ਜੀ ਅਗਲੀ ਕਾਲਰ ਸਾਡੇ ਨਾਲ ਨੇ 3430 ਜੀ, ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰ, ਜੀ ਰਮੇਸ਼ ਜੀ,
16: ਬਾਕੀ ਜੀ ਗਰਮੀ ਇੰਨੀ ਹੈ ਕਿ ਚਰਨਜੀਤ ਸਿੰਘ ਚੰਨੀ ਇਸ ਵੇਲੇ ਬਿਲਕੁਲ ਚੁੱਪ ਹੋ ਗਏ, ਕਿਉਂਕਿ ਦਿੱਲੀ ਗਰਮੀ ਜ਼ਿਆਦਾ ਕਹਿੰਦੇ ਪੈ ਗਈ। ਜਿਹੜੀ ਪੰਜਾਬ ਦੀ ਗਰਮੀ ਉਹਨੂੰ ਦਿੱਲੀ ਹਾਈ ਕਮਾਂਡ ਤੇ ਜ਼ਿਆਦਾ ਅਸਰ ਕਰ ਦਿੱਤਾ। ਉਹਨਾਂ ਦੇ ਬਿਆਨ ਹੁਣ ਨਾ ਥੋੜੇ ਜਿਹੇ ਸਲਾਬੇ ਜੇ ਆਉਣ ਲੱਗ ਪਏ ਇੰਨੀ ਗਰਮੀ ਦੇ ਵਿੱਚ। ਰਵਨੀਤ ਬਿੱਟੂ ਵਿਚਾਰਾ ਹੁਣ ਕਿੱਧਰ ਨੂੰ ਜਾਵੇ? ਦੇਖੋ, ਸਭ ਤੋਂ ਵੱਡਾ ਸਿਆਸੀ ਦਾ ਉਹਨੂੰ ਖੇਡਣਾ ਸੀ, ਖੇਡ ਲਿਆ। ਪਹਿਲਾਂ ਕਾਂਗਰਸ ਦੇ ਵਿੱਚ ਉਹ ਰਾਜਾ ਬਣ ਕੇ ਰਿਹਾ, ਰਾਜਾ ਬਣ ਕੇ ਹੁਣ ਉਹ ਭਾਜਪਾ ਦੇ ਵਿੱਚ ਐਨ ਚੋਟੀ ਤੇ, ਕੇਂਦਰੀ ਰਾਜ ਮੰਤਰੀ ਕੋਈ ਛੋਟਾ ਰੁਤਬਾ ਨਹੀਂ ਹੁੰਦਾ, ਭਾਰਤ ਦੇ ਸਭ ਤੋਂ ਸੁਪਰੀਮ ਰੁਤਬਿਆਂ ਚੋਂ ਰੁਤਬਾ ਆ ਉਹ, ਵੱਡੇ ਰੁਤਬਿਆਂ ਚੋਂ। ਉਹ ਹੁਣ ਭਜਾਈ ਕਿੱਧਰ ਜਾਵੇ? ਉਹਨੇ ਹੁਣ ਸਿਫਤਾਂ ਹੀ ਕਰਦੀਆਂ, ਕਿਉਂਕਿ ਜੇ ਮਿਲਿਆ ਕੁਛ ਤੇ ਇੱਧਰ ਹੀ ਮਿਲਣਾ, ਹੋਰ ਉਹਨੂੰ ਉਹਦੇ ਲਈ ਕੋਈ ਰਸਤਾ ਹੈ ਨੀਗਾ। ਇਸ ਕਰਕੇ ਉਹ ਸਾਰਾ ਕੁਛ ਹੀ ਕਰੇਗਾ ਜੋ ਭਾਜਪਾ ਉੱਤੋਂ ਕਰਾਏ।
1: ਜੀ ਰਮੇਸ਼ ਜੀ। ਤੇ ਜੀ ਨਾਲ ਹੀ ਅਗਲੀ ਕਾਲ ਤੋਂ ਪਹਿਲਾਂ ਜੀ ਮੈਂ ਅਪਲਾਈਂਸ ਜੰਕਸ਼ਨ ਦਾ ਪਤਾ ਇੱਕ ਵਾਰੀ ਫਿਰ ਤੋਂ ਦੱਸ ਦਵਾਂ ਜੀ। ਤੁਸੀਂ ਪਹੁੰਚਣਾ ਹੈ ਮਿਸੀਸਾਗਾ ਤੇ ਸਟੀਲਸ ਤੇ, ਇਹਨਾਂ ਦੀ ਪਹਿਲੀ ਲੋਕੇਸ਼ਨ ਰਿਵਰਮੌਂਟ ਪਲਾਜ਼ਾ, ਜਾਂ ਫਿਰ ਏਅਰਪੋਰਟ ਤੇ ਕਲਾਰਕ ਜੀ ਨਵੀਂ ਲੋਕੇਸ਼ਨ ਤੇ, ਤੇ ਚੰਗੇ ਅਪਲਾਈਂਸਿਸ ਚੰਗੇ ਪ੍ਰਾਈਜ਼ਸ ਤੇ ਤੁਸੀਂ ਲੈ ਕੇ ਆਓ। ਕਿਚਨ ਦੇ ਲਈ ਫਰਿੱਜ, ਸਟੋਵ, ਡਿਸ਼ ਵਾਸ਼ਰ ਦਾ ਬੰਡਲ ਤੇ ਨਾਲ ਵਾਸ਼ਰ ਡਰਾਇਰ ਦਾ ਬੰਡਲ, ਤੇ ਇਸ ਦੇ ਨਾਲ ਬੇਸਮੈਂਟ ਲਈ ਤੁਸੀਂ ਅਪਲਾਈਂਸਿਸ ਲੈਣਾ ਚਾਹੁੰਦੇ ਹੋ ਤੇ ਅਪਲਾਈਂਸ ਜੰਕਸ਼ਨ ਜੀ ਪਹੁੰਚਣਾ ਜ਼ਰੂਰ ਹੈ। ਤੇ ਜੀ ਇਸ ਦੇ ਨਾਲ ਹੀ ਅਸੀਂ ਜ਼ਰੂਰ ਇਹ ਵੀ ਨੋਟ ਕਰਵਾ ਦਈਏ ਕਿ ਬਿਲਡਿੰਗ ਸਪਲਾਈਜ਼ ਦੀ ਗੱਲ ਕਰੀਏ ਪਲੰਬਿੰਗ, ਇਲੈਕਟ੍ਰੀਕਲ, ਫਲੋਰਿੰਗ ਦਾ ਸਮਾਨ, ਟਾਈਲਸ, ਡੋਰਸ, ਡਰਾਈਵਾਲ ਟੂਲਸ ਤੇ ਹਾਰਡਵੇਅਰ ਤੁਸੀਂ ਲੈਣੇ, ਇੱਕੋ ਇੱਕ ਸਟੋਪ ਹੈ ਜੀ ਕੰਟਰੈਕਟਰਸ, ਰੈਨੋਵੇਟਰਸ, ਬਿਲਡਰਸ ਦੇ ਲਈ, ਹੋਮ ਓਨਰਸ ਦੇ ਲਈ ਵੀ। ਤੁਸੀਂ ਘਰ ਆਪਣਾ ਰੈਨੋਵੇਟ ਕਰਵਾਉਣਾ ਹੈ, ਕਰਨਾ ਹੈ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਪਹੁੰਚੋ। ਤੇ ਇਹਨਾਂ ਦਾ ਪਤਾ ਹੈ 8005 ਡਿਕਸੀ ਰੋਡ, ਸਟੀਲਸ ਤੇ ਡਿਕਸੀ ਦੇ ਕਾਰਨਰ ਤੇ ਇਹ ਨੇ। ਲਗਜ਼ਰੀਅਸ ਸ਼ੋਰੂਮ ਹੈ ਤੇ ਪ੍ਰਾਈਜ਼ ਕੋਈ ਵੀ ਇਹ ਬੀਟ ਜ਼ਰੂਰ ਕਰਨਗੇ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਨੋਟ ਬਿਲਕੁਲ ਰੱਖੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੇ ਕਾਲਰ ਨੇ ਜੀ, ਲਖਵਿੰਦਰ ਜੀ, ਜੀ ਸਵਾਗਤ ਹੈ।
17: ਹੈਲੋ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਜੀ ਸਰ
17: ਜੀ, ਮੈਂ ਕਾਲ ਕੀਤੀ, ਤੁਸੀਂ ਸਟੇਸ਼ਨ ਚਲਾ ਰਹੇ ਹੋ ਬੜਾ ਵਧੀਆ, ਤੁਹਾਡੀ ਆਵਾਜ਼ ਵੀ ਬੜੀ ਜ਼ਬਰਦਸਤ ਆ ਰਹੀ ਬਾਹਰ, ਅਤੇ ਰਮੇਸ਼ ਭਾਜ ਵੀ ਸਾਰਿਆਂ ਦੇ ਸਰੋਤਿਆਂ ਦੇ ਆਨਸਰ ਦੇ ਰਹੇ ਆ, ਬੜੇ ਅਲੱਗ ਅਲੱਗ ਤਰ੍ਹਾਂ ਦੇ ਆਪਣੇ ਕੁਐਸਚਨ ਆ ਰਹੇ ਆ ਤੇ ਸਾਰਿਆਂ ਦੇ ਆਨਸਰ ਦੇਣੇ ਬੜੇ ਔਖੇ ਹੋ ਜਾਂਦੇ ਆ, ਪਰ ਰਮੇਸ਼ ਭਾਜੀ ਬੜੇ ਕੂਲ ਆ ਤੇ ਬੜੇ ਮਤਲਬ ਤਰੀਕੇ ਨਾਲ ਸਮਝਾਉਂਦੇ ਆ ਸਾਰਿਆਂ ਨੂੰ।
1: ਤੇ
17: ਮੈਂ ਰਵਿੰਦਰ ਜੀ ਮੇਰੀ ਇੱਕ ਇਹ ਗੱਲ ਕਰਨੀ ਚਾਹੁੰਦਾ ਵਾ ਵੀ ਜਿਵੇਂ ਹੁਣ ਭਗਵੰਤ ਮਾਨ ਦੀ ਸਰਕਾਰ ਜੇ ਬੈਨੀਫਿਟ ਦੇ ਰਹੀ ਹੈ, ਸਾਡੇ ਵੀ ਬੜੇ ਪਰਿਵਾਰ ਨੇ ਉੱਥੇ ਤੇ ਜਿਹੜੇ ਏਰੀਏ ਚ ਏਰੀਏ ਦੇ ਹੁਸ਼ਿਆਰਪੁਰੀ ਨੇ ਜੀ, ਉਸੇ ਏਰੀਏ ਦੇ ਵਿੱਚ ਹੀ ਅਸੀਂ ਸਾਡੇ ਉੱਧਰ ਅਸੀਂ ਵਿਆਹੇ ਹਾਂ ਜੀ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ
1: ਜੀ।
17: ਤੇ ਉੱਧਰ ਦਾ ਕਹਿੰਦੇ ਹੁਸ਼ਿਆਰਪੁਰ ਦਾ ਏਰੀਆ ਬੜਾ ਪੜ੍ਹਿਆ ਲਿਖਿਆ ਏਰੀਆ ਤੇ ਉਹ ਪਿੰਡਾਂ ਦੇ ਵਿੱਚ ਅਸੀਂ ਮੈਂ ਮਕੇਰੀਆਂ ਪਿੰਡਾਂ ਦੀ ਉੱਧਰ ਸਾਰੇ ਗੱਲ ਕਰਦਾ ਵਾਂ, ਦੋ ਤਿੰਨ ਪਿੰਡਾਂ ਦੇ ਜਿੱਥੇ ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ, ਉਹ ਸਾਰੇ ਆਮ ਆਦਮੀ ਪਾਰਟੀ ਕੋਲ ਬੈਨੀਫਿਟ ਲੈ ਕੇ ਇੰਨਾ ਖੁਸ਼ ਆ, ਉਹਨੇ ਬਿਜਲੀ ਦੇ ਬਿੱਲ ਵੀ ਫ੍ਰੀ ਆ ਤੇ ਮੇਰੇ ਹਿਸਾਬ ਨਾਲ ਜੇ ਕੋਈ ਜਿਹੜੇ ਕੋਈ ਲੋਕਾਂ ਨੂੰ ਬੈਨੀਫਿਟ ਮਿਲ ਰਿਹਾ ਤੇ ਬਹੁਤ ਵਧੀਆ ਗੱਲ ਹੈ, ਸਾਡੇ ਤੇ ਇੱਥੇ ਸਰਕਾਰ ਕੱਖ ਵੀ ਨੀ ਦੇ ਰਹੀ, ਸਾਡੀਆਂ ਚੀਕਾਂ ਪੈ ਗਈਆਂ ਇੱਥੇ ਸਾਰੇ, ਤੁਹਾਨੂੰ ਪ੍ਰਤਿੰਦਰ ਭੈਣ ਜੀ ਪਤਾ ਹੀ ਹੈ ਇੱਥੇ ਸਰਕਾਰ ਕੀ ਕਰ ਰਹੀ ਸਾਡੇ ਵਾਸਤੇ, ਮੇਰੇ ਹਿਸਾਬ ਨਾਲ ਤੇ ਜੋ ਭਗਵੰਤ ਮਾਨ ਦੇ ਰਿਹਾ ਚੁੱਪ ਕਰਕੇ ਲੋਕਾਂ ਨੂੰ ਲੈ ਲੈਣਾ ਚਾਹੀਦਾ, ਤੇ ਜਿਹੜੇ ਲੋਕ ਉਹਦੇ ਭਾਵੇਂ ਇੱਥੋਂ ਹੋਣ ਤੇ ਭਾਵੇਂ ਉੱਥੋਂ ਹੋਣ ਜਿਹੜੇ ਉਹਦੇ ਵਿਰੋਧ ਵਿੱਚ ਗੱਲਾਂ ਕਰ ਰਹੇ ਆ, ਉਹਨਾਂ ਦੇ ਪਰਿਵਾਰ ਵੀ ਬੈਨੀਫਿਟ ਲੈ ਰਹੇ ਆ ਜੀ।
1: ਜੀ
17: ਮੈਂ ਤੁਹਾਨੂੰ 100% ਇਹ ਗੱਲ ਕਹਿਣਾ, ਇੱਥੇ ਏਅਰ ਤਿਆਗ ਜੋ ਮਰਜ਼ੀ ਬੋਲੀ ਜਾਣ, ਇਹਨਾਂ ਦੇ ਪਰਿਵਾਰ ਉੱਥੇ ਬਿਜਲੀ ਦਾ ਬਿੱਲ ਵੀ ਲੈ ਫ੍ਰੀ ਇਹਨਾਂ ਨੂੰ ਮਿਲ ਰਿਹਾ ਤੇ ਆਈਡੀਆਂ ਔਰਤਾਂ ਨੂੰ ਪੈਸੇ ਮੇਰੇ ਸਾਰੇ ਲੈ ਰਹੇ ਆ, ਤੇ ਇਹ ਇੱਥੇ ਫਿਰ ਵੀ ਉਹਦੀ ਵਿਚਾਰੇ ਦੀ ਬਦਖੋਈ ਕਰੀ ਜਾਂਦੇ ਨੇ, ਮੇਰੇ ਹਿਸਾਬ ਨਾਲ ਚੁੱਪ ਕਰਕੇ ਲੱਲਣਾ ਚਾਹੀਦਾ ਤੇ ਜੋ ਦਿੰਦੀ ਸਰਕਾਰ ਤੇ ਸਰਕਾਰਾਂ ਦੇ ਜਿਹੜੇ MP ਆ, ਆਹ ਦੇਖੋ ਕਿੰਨੇ ਕਿੰਨੇ ਅਮੀਰ ਨੇ, ਇਹਨਾਂ ਕੋਲ ਪੈਸਾ ਕਿੱਥੋਂ ਆਉਂਦਾ, ਤੇ ਜੇ ਭਗਵੰਤ ਮਾਨ ਲੋਕਾਂ ਨੂੰ ਪੈਸਾ ਦੇ ਰਿਹਾ ਤੇ ਮਾੜੀ ਗੱਲ ਕੀ ਹੈ। ਬਾਕੀ ਇੱਕ ਗੱਲ ਹੋਰ, ਜਿਹੜੀ ਰੁਜ਼ਗਾਰ ਦੀ ਗੱਲ ਕੀਤੀ ਹੈ ਹੁਸ਼ਿਆਰਪੁਰੀ ਨੇ, ਇਹ ਗੱਲ ਬਹੁਤ ਵਧੀਆ, ਪਰ ਏਦਾਂ ਹੋਣਾ ਨੀ, ਏਦਾਂ ਨੀ ਹੋਣਾ, ਤੇ ਜਿੱਦਾਂ ਕੋਈ ਬੈਨੀਫਿਟ ਦੇ ਰਿਹਾ ਮੇਰੇ ਹਿਸਾਬ ਨਾਲ ਲੈਣਾ ਚਾਹੀਦਾ।
16: ਪੂਰਨ ਤੌਰ ਤੇ ਇਤਫਾਕ ਨਹੀਂ ਰੱਖਦਾ, ਅਸੀਂ ਲੰਬੀ ਚੌੜੀ ਚਰਚਾ ਨਹੀਂ ਕਰਨੀ। ਹਾਂ, ਇੱਕ ਥੋੜਾ ਜਿਹਾ ਪੱਖ ਜ਼ਰੂਰ ਮੈਂ ਛੂਣਾ, ਭਗਵੰਤ ਮਾਨ ਸਰਕਾਰ ਜਾਂ ਪੰਜਾਬ ਸਰਕਾਰ ਦੀਆਂ ਸਕੀਮਾਂ ਤੇ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਹੈ ਜਾਂ ਕੀ ਪ੍ਰਭਾਵ ਪੈ ਰਿਹਾ, ਇਹ ਮੈਂ ਬੀਤੇ ਦਿਨਾਂ ਚ ਇਸ ਮਾਧਿਅਮ ਤੇ ਹੀ ਇੱਕ ਵਾਰ ਟੱਚ ਕੀਤਾ ਸੀ, ਪ੍ਰਭ ਸੰਧੂ ਹੁਣਾਂ ਦੇ ਨਾਲ ਮੈਂ ਬੈਠਾ ਸੀ ਇੱਥੇ ਹੀ, ਮੈਂ ਉਹਨਾਂ ਨੇ ਗੱਲ ਆਖੀ ਸੀ ਜਿਹੜੀ ਗੱਲ ਤੁਸੀਂ ਆਖੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਔਰਤਾਂ ਵਾਗੋ ਵਾਗ ਕਰ ਦਿੱਤੀਆਂ ਨੇ ਭਗਵੰਤ ਮਾਨ ਨੂੰ, ਔਰ ਉਹ ਆਪਣੇ ਆਪ ਦੇ ਵਿੱਚ ਵੋਟਾਂ ਦੇ ਵਿੱਚ ਵੀ ਤਬਦੀਲ ਹੋਣਗੀਆਂ। ਹਾਂ, ਕਿੰਨੀਆਂ ਕੁ ਹੁੰਦੀਆਂ ਨੇ ਉਹ ਨੀ ਮੈਥੋਂ ਅੰਕੜਾ, ਪਰੰਤੂ 4 ਵਧੀਆ ਹੀ ਹੋਣਗੀਆਂ, ਵੋਟਾਂ ਘਟੀਆਂ ਨਹੀਂ ਹੈ ਆਹ ਸਾਰਾ ਕੁਛ ਲਾਗੂ ਕਰਨ ਦੇ ਨਾਲ। ਦੇਖੋ, ਜੇ ਤੁਸੀਂ ਸਵਾਲ ਮੈਨੂੰ ਇਹ ਪੁੱਛੋਗੇ ਕਿ ਆ ਜਿਹੜੀਆਂ ਸਕੀਮਾਂ ਨੇ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਭੋਰਾ ਵੋਟ ਬੈਂਕ ਵਧਿਆ ਕਿ ਨਹੀਂ ਵਧਿਆ, ਤੇ ਮੈਂ ਕਹੂੰਗਾ ਯੈਸ ਵਧਿਆ। ਜੇ ਤੁਸੀਂ ਮੈਨੂੰ ਪੁੱਛੋਗੇ ਕਿ ਆਹ ਜਿਹੜੀਆਂ ਸਕੀਮਾਂ ਇਹ ਠੀਕ ਹੈ ਕਿ ਗਲਤ ਹੈ, ਮੈਂ ਕਹੂੰਗਾ ਗਲਤ ਹੈ, ਨਹੀਂ ਦੇਣੀਆਂ ਚਾਹੀਦੀਆਂ। ਮੇਰਾ ਜਵਾਬ ਸਵਾਲ ਦੇ ਸੰਦਰਭ ਚ ਹੁੰਦਾ, ਮੇਰੀ ਕੋਈ ਟਿੱਪਣੀ ਕਿਸੇ ਸਰਕਾਰ ਤੇ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਤੇ ਨਹੀਂ, ਕਿਸੇ ਵਿਸ਼ੇਸ਼ ਲਈ ਨਹੀਂ ਹੈ। ਮੇਰਾ ਜੋ ਤੁਸੀਂ ਸਵਾਲ ਪੁੱਛਦੇ ਹੋ ਉਹਦੇ ਸੰਦਰਭ ਵਿੱਚ ਵਕਤੀ ਤੌਰ ਤੇ ਟਿੱਪਣੀ ਹੁੰਦੀ ਹੈਗੀ ਹੈ ਕਿ ਜੋ ਸਵਾਲ ਉਸ ਵਕਤ ਪੁੱਛਿਆ ਗਿਆ ਉਹਦੀ ਤਰਜ ਵਿੱਚ ਮੈਂ ਜਵਾਬ ਦਿੰਦਾ। ਤੁਸੀਂ ਇੱਕ ਚਰਚਾ ਛੇੜੀ ਹੈ ਕਿ ਕਮਾਲ ਹੈ ਜੀ, ਮੈਂ ਉੱਥੇ ਆਪਣਾ ਪੱਖ ਰੱਖ ਦਿੱਤਾ ਕਿ ਮੈਂ ਬਹੁਤਾ ਇਤਫਾਕ ਤੁਹਾਡੀ ਗੱਲ ਦੇ ਨਾਲ ਨਹੀਂ ਰੱਖਦਾ, ਤੁਹਾਡੀ ਗੱਲ ਚਲੀ ਗਈ ਹੈ ਸਰੋਤਿਆਂ ਤੱਕ।
1: ਜੀ ਰਮੇਸ਼ ਜੀ, ਤੇਜ਼ੀ ਨਾਲ ਹੀ ਨੋਟ ਕਰਵਾ ਦਈਏ, ਫਾਰਮ ਤੇ ਗ੍ਰੀਨ ਹਾਊਸ ਤੇ ਜੀ ਕੰਮ ਹੈ, ਜੋਬ ਓਪਰਚੁਨਿਟੀ ਇਹ ਹੈ, ਤੇ ਤੁਸੀਂ ਜੀ ਇਸ ਬਾਰੇ ਗੁਰਜੋਤ ਜੀ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ, ਨੰਬਰ 6472785394, 6472785394 ਇਹ ਨੰਬਰ ਹੈ, ਤੇ ਪਿਕਅਪ ਡਰੋਪ ਆਫ ਇਹ ਆਪ ਕਰਨਗੇ, ਤੇ ਤੁਸੀਂ ਸੰਪਰਕ ਜ਼ਰੂਰ ਕਰ ਲਓ। 6472785394 ਜੀ ਨੰਬਰ ਹੈ। ਤੇ ਨੈਕਸਟ ਕਾਲਰ ਸਾਡੇ ਨਾਲ ਨੇ 5607 ਜੀ, ਵੈਲਕਮ ਜੀ।
18: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
18: ਹੁਸ਼ਿਆਰਪੁਰੀ ਸਾਹਿਬ ਜੀ, ਤੁਸੀਂ ਕੋਈ ਨਵੇਂ ਵਿਦਵਾਨ ਨਹੀਂ ਹੈਗੇ, ਤੁਹਾਨੂੰ ਚੰਗੀ ਭਲਾ ਚਿੱਤ ਅਸੀਂ ਸੁਣ ਰਹੇ ਹਾਂ ਬਹੁਤ ਦੇਰ ਤੋਂ। ਗੱਲ ਕਰੋ ਤੁਸੀਂ ਕਿਸੇ ਰਿਜ਼ਲਟ ਦੇ ਉੱਤੇ ਆਉਣ ਦੀ, ਤੁਸੀਂ ਪਿਛਲਾ ਇਤਿਹਾਸ ਭੁੱਲ ਜਾਂਦੇ ਆ, ਕੱਲ ਦੇ ਅਜੇ ਤੁਸੀਂ ਆਪਾਂ ਕਿੰਨਾ ਰੌਲਾ ਪਾ ਰਹੇ ਹਾਂ ਖੂਨ ਖਰਾਬੇ ਦਾ, ਰਾਈਟ? ਤੁਸੀਂ ਇਹਦੇ ਵਾਸਤੇ ਚੱਲੋ, ਤੁਸੀਂ ਬੰਦੇ ਦੇ ਉੱਤੇ ਕੋਈ ਟਿੱਪਣੀ ਨਾ ਕਰੋ। ਦੇਖੋ ਕਾਂਗਰਸ ਨੇ ਕੀ ਕੀਤਾ, ਕਾਲੇ ਮੂੰਹ ਵਾਲੇ ਅਕਾਲੀਆਂ ਨੇ ਕੀ ਕੀਤਾ, ਹੁਣ ਭਗਵੰਤ ਮਾਨ ਤੇ ਕੇਜਰੀਵਾਲ ਸਾਰਾ ਲੈ ਕੇ ਪੈਸਾ ਸੈਂਟਰ ਦੇ ਉੱਤੋਂ ਤੇ ਉਹ ਪੰਜਾਬ ਦੇ ਸਿਰ ਮੜੀ ਜਾਂਦੇ ਹੈਗੇ, ਕਿਸੇ ਰਿਜ਼ਲਟ ਦੇ ਉੱਤੇ ਧਿਆ ਹੋ ਨਾ ਤੁਸੀਂ। ਇਹ ਬੰਦਾ ਜੇ ਕੁਛ ਕਹਿੰਦਾ ਹੈਗਾ ਤੇ ਗੱਲ ਤਾਂ ਸੁਣਨੀ ਪਊਗੀ, ਤੁਹਾਨੂੰ ਕੋਈ ਬੜਾ ਵੱਡਾ ਬੜਾ ਟਾਈਮ ਨਹੀਂ ਹੋਇਆ ਹੈਗਾ, ਤਾਂ ਤੁਸੀਂ ਕਿਸੇ ਨੂੰ ਰਿਜ਼ਲਟ ਦੇ ਉੱਤੇ ਲਿਆਓ। ਇਸ ਪੰਜਾਬ ਨੂੰ ਅਸੀਂ ਬਾਹਰ ਬੈਠੇ ਹੈਗੇ ਹਾਂ, ਸਾਡਾ ਦੁੱਖ ਹੈਗਾ, ਇਹ ਪੰਜਾਬ ਦੇ ਵਾਸਤੇ ਅਸੀਂ ਇੱਥੇ ਜੰਮੇ ਪਏ ਹੈਗੇ ਹਨ
1: ਜੀ। जी रमेश जी की कहना चाहोगे जी?
16: श्रोतियो जिनी भी चर्चा होंदी है इस धरती ते चाहे इस प्लेटफार्म ते चाहे तुसी किसे साथ विच बह के करदे हो बशर्ते कि तुसी ओ चर्चा वफादारी ते इमानदारी दे नाल करो किसे नूं नीचे दिखाउण लई नहीं चर्चा लई चर्चा करदे हो ते ओ चर्चा चंगे रिजल्ट लई ही होंदी है जे इस प्लेटफार्म ते तुसी चर्चा करदे हो मैं करदे हो जां कोई भाजपा दे हक वाला बोलदा है जां कोई कांग्रेस दे विरोध वाला बोलदा है जां आम आदमी पार्टी दे हक वाला बोलदा है मैं समझदा कि सारियां ही गल्लां दा अपना अपना महत्व है ਇੱਦਾਂ ਨਹੀਂ ਹੋ ਸਕਦਾ ਕਿ ਅਸੀਂ ਸਾਰੇ ਇਹ ਪਾਰਟੀ ਵਾਲੇ ਇਕੱਠੇ ਹੋ ਕੇ ਪੰਜਾਬ ਨੂੰ ਕੋਈ ਚੰਗੇ

ਇਹ ਰਿਲੈਕਸਿੰਗ ਮਸਾਜ ਥੈਰੇਪੀ ਤੇ ਬਿਊਟੀ ਸਰਵਿਸਿਜ਼ ਤੁਸੀਂ ਜੇਕਰ ਲੱਭ ਰਹੇ ਹੋ ਤੇ ਇਹ ਇੱਕੋ ਇੱਕ ਸਟਾਪ ਜੀ ਬ੍ਰੈਂਪਟਨ ਦੇ ਵਿੱਚ ਤੁਹਾਨੂੰ ਬਿਲਕੁਲ ਮਿਲਣਾ ਹੈ ਤੇ ਪਤਾ ਨੋਟ ਕਰੋ 5341 ਪਾਰਕ ਸਕੁਐਰ ਤੇ ਜਿੱਥੇ ਨੰਬਰ ਵਧੇਰੇ ਜਾਣਕਾਰੀ ਲਈ ਜਾਂ ਫਿਰ ਅਪੁਆਇੰਟਮੈਂਟ ਤੁਸੀਂ ਲੈਣੀ ਹੈ ਰਿਲੈਕਸਿੰਗ ਮਸਾਜ ਮਸਾਜ ਥੈਰੇਪੀ ਪ੍ਰੀ ਨੈਟਲ ਜਾਂ ਪੋਸਟ ਨੈਟਲ ਮਸਾਜ ਹਾਈਡਰਾਫੇਸ਼ੀਅਲ ਕਰਵਾਉਣਾ ਜਾਂ ਜੀ ਨੰਬਰ 416-881-5385 ਹੈ 416-881-5385 ਤੇ ਅਪੁਆਇੰਟਮੈਂਟ ਲਈ ਜਾ ਸਕਦੀ ਹੈ ਜੀ ਲਿਵਾਨਾ ਵੈਲਨੈਸ ਸਪਾ ਵੱਲੋਂ। ਰਮੇਸ਼ ਜੀ ਇਸ ਦੇ ਨਾਲ ਹੀ ਜੀ ਮੈਂ ਤੁਹਾਡਾ ਅੱਜ ਲਈ ਬਹੁਤ ਬਹੁਤ ਜੀ ਧੰਨਵਾਦ ਕਰਦੀ ਹਾਂ। ਤੇ ਜੀ ਜਾਣ ਦਾ ਜੋ ਸਮਾਂ ਹੋ ਚੱਲਾ ਹੈ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਢੇਰ ਸਾਰੀਆਂ ਬੈਸਟ ਵਿਸ਼ਿਜ਼। ਕੱਲ੍ਹ ਮੁਲਾਕਾਤ ਹੋਵੇਗੀ, ਅੱਜ ਦਾ ਦਿਨ ਤੁਹਾਡਾ ਸ਼ੁਭ ਹੋਵੇ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

0: 530. CHLO AM. Serving Brampton, Mississauga, Toronto, the GTA, and the world at am530.ca.
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
0: The opinions expressed in the following program are those of the host and their guests and do not reflect the views and opinions of the management and staff of CHLO AM 530.
3: Światło, które wydobywa z cienia dźwięki, historie i emocje.
4: Jak ten czas powoli leci, pierwsza, druga, pół, trzeci.
3: Od zapomnianych winyli, przez stadionowe hymny, aż po brzmienia przyszłości.
5: Umówiłem się z nią na dziewiątą.
3: To jest Muzyczny Reflektor. Zaprasza Michał Ciepliński.
6: Michał Ciepliński.
3: Dzień dobry. W dzisiejszym Muzycznym Reflektorze kierujemy światło na artystkę, która stała się symbolem polskiego optymizmu lat 70. Anna Jantar. Jej uśmiech i głos potrafiły rozjaśnić nawet najbardziej szarą rzeczywistość PRL. Dziś, w 2026 roku, jej piosenki wciąż łączą pokolenia.

ਕਰ ਲਓ ਜੀ ਸਾਰੇ ਆਪਣੇ ਰੇਡੀਓ ਦਾ ਵੋਲਿਊਮ ਅਪ ਤੇ ਸਟ੍ਰੈਸ ਦਾ ਲੈਵਲ ਡਾਊਨ। ਹੁਣ ਤੁਸੀਂ ਸੁਣ ਰਹੇ ਹੋ ਤੁਹਾਡਾ ਹੀ ਪਿਆਰਾ ਪਿਆਰਾ ਸ਼ੋਅ ਰੇਡੀਓ ਆਵਾਜ਼ ਹਰ ਗਲੀ ਹਰ ਟਾਊਨ। ਮੈਂ ਹਾਂ ਸੰਤੋਸ਼ ਕੌਰ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਆਪਣੇ ਪਿਆਰੇ ਜਿਹੇ ਸ਼ੋਅ ਰੇਡੀਓ ਆਵਾਜ਼ 'ਚ। ਤੇ ਤੁਸੀਂ ਸਾਰੇ ਸਾਡੇ ਨਾਲ ਜੁੜ ਚੁੱਕੇ ਹੋ ਤੇ 1 ਵਜੇ ਤੱਕ ਸਾਡਾ ਤੁਹਾਡਾ ਸਫ਼ਰ ਇੰਝ ਹੀ ਨਾਲ ਰਹੇਗਾ। ਤੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਨਿਭਾਉਣਾ, ਸਾਨੂੰ ਕਾਲ ਕਰਕੇ ਸਾਨੂੰ ਆਪਦੀ ਹਾਜ਼ਰੀ ਲਵਾਉਣੀ ਆ। ਸੋ ਸਾਡੇ ਸਟੂਡੀਓ ਦਾ ਨੰਬਰ ਹੈਗਾ 905-673-3337। ਤੇ ਤੁਸੀਂ ਸਾਰਿਆਂ ਨੇ ਸਾਡੇ ਸ਼ੋਅ ਤੇ ਕਾਲ ਕਰਕੇ ਦੱਸਣਾ ਹੈ ਕਿ ਤੁਸੀਂ ਸਾਨੂੰ ਸੁਣ ਸਕ ਰਹੇ ਹੋ ਤੇ ਤੁਸੀਂ ਅੱਜ ਕਿੰਨੇ ਪਿਆਰੇ ਜਿਹੇ ਵੈਦਰ 'ਚ ਕਿੱਥੇ ਕਿੱਥੇ ਜਾ ਰਹੇ ਹੋ, ਸਾਰੇ ਜਾਣੇ ਸਾਨੂੰ ਕਾਲ ਕਰਕੇ ਦੱਸਣਾ। ਤੇ ਸਾਡੇ ਸ਼ੋਅ ਦਾ ਨੰਬਰ ਆਲਵੇਜ਼ ਬਿਜ਼ੀ ਹੋ ਜਾਂਦਾ ਹੈ, ਸੋ ਇਸ ਤੋਂ ਪਹਿਲਾਂ ਕਿ ਸ਼ੋਅ ਦਾ ਨੰਬਰ ਬਿਜ਼ੀ ਹੋਵੇ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ 905-673-3337 905-673-3337 ਤੇ ਅੱਜ ਬਹੁਤ ਪਿਆਰਾ ਮਿੱਠਾ ਮਿੱਠਾ ਜਿਹਾ ਮੌਸਮ ਹੈ, ਵਿੱਚ ਵਿੱਚ ਬਾਰਿਸ਼ ਆ ਰਹੀ ਹੈ। ਤੇ ਤੁਸੀਂ ਸਾਰੇ ਕੋਈ ਗੁਰਦੁਆਰੇ ਜਾ ਰਹੇ ਹੋਗੇ, ਤੁਸੀਂ ਬੱਚਿਆਂ ਦੀ ਕਲਾਸਿਸ ਲਈ ਜਾ ਰਹੇ ਹੋਗੇ, ਕਿੱਥੇ ਕਿੱਥੇ ਹੈਗੇ ਹੋ, ਹਾਜ਼ਰੀ ਲਵਾਉਣਾ 905-673-33

0: Cromwell Drive, Brampton. Major intersection, Steels and Kennedy, 9054512600.
1: ਹੁਣ ਘਰ ਦੀ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਦਾ। ਅਪਲਾਈਂਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470 6474714 1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
2: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 Sunnyvale Gate, Brampton, Mountain Ash and Boveda intersection, ya visit karo www.tawakitchen.ca, 905-790-1699, 905-790-1699, tawakitchen.ca।
5: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
6: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
7: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 905-451-2600।
8: रियल एस्टेट दी दुनिया विच आओ, अपने सुपनिया नु सच कर विखाओ, फेयरडील रियलिटी इंक ब्रोकरेज नाल हाथ मिलाओ,
9: रियल एस्टेट दियां बारीकियां सिखो ते कंपनी वालों क्लाइंट्स लीड्स भी पाओ।
8: फेयरडील रियलिटी इंक ब्रोकरेज नवे एजेंट हायर कर रहे ने,
9: आज ही कॉल करो फेयरडील दे ब्रोकर ऑफ रिकॉर्ड हरदीप पंदेर नु,
8: 905-671-2000, 905-671-2000।
9: फेयरडील नाल हाथ मिलाओ, अपने सुपनिया नु सच कर विखाओ।
10: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
11: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ? ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ਡ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
4: 50 Sunnyvale Gate, Brampton, Mountain Ash and Boveda intersection, ya visit karo www.tawakitchen.ca, 905-790-1699, 905-790-1699, tawakitchen.ca।

ਇੱਕ ਸੁਰਮਈ ਸਵੇਰ ਜ਼ਿੰਦਗੀ ਦੇ ਪਰਾਗ ਵਰਗੀ, ਅਲਾਦੀਨ ਦੇ ਚਿਰਾਗ ਵਰਗੀ, ਜਿਵੇਂ ਸੰਘਣੇ ਬੋੜਾਂ ਦੀ ਛਾਂ, ਜਿਵੇਂ ਮੂੰਹ ਵਿੱਚ ਡੁੱਬੀ ਮਾਂ, ਠੰਡ ਵਰਗੀ, ਖੰਡ ਵਰਗੀ, ਦੋਸਤੀ ਦੇ ਸੱਚ ਵਰਗੀ, ਖੁਸ਼ੀ ਨਾ ਭਰੇ ਗੱਛ ਵਰਗੀ, ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋਗੇ। ਅਮਰਦੀਪ ਸਿੰਘ ਬੈਰੀਪਾਲ ਮੁਖਾਤਬ ਹੈ ਆਪ ਸਭ ਦੇ ਨਾਲ CHLO M530 ਡਾਲ ਦੇ ਉੱਤੇ, ਔਰ ਸਟੂਡੀਓਜ਼ ਨੰਬਰ 905-673-3337 ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ, ਪਰ ਟਿਕਟਾਂ ਦੋ ਲੈ ਲਈ ਅਤੇ ਤੁਹਾਡੀ ਟਿਕਟ ਹੈ 905-673-3337। ਟੋਰੋਂਟੋ ਦੇ ਵਿੱਚ ਸਭ ਤੋਂ ਵੱਧ ਜਿਹੜੇ ਸੁਣਨ ਜਾਣ ਵਾਲੇ ਸਾਊਥ ਏਸ਼ੀਅਨ ਸ਼ੋਅਜ਼ ਦੇ ਵਿੱਚੋਂ ਰੇਡੀ ਆਵਾਜ਼ ਨੂੰ ਤੁਸੀਂ ਸ਼ਾਮਿਲ ਕਰਦੇ ਹੋ, ਆਪ ਸਭ ਦਾ ਧੰਨਵਾਦ ਅਤੇ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਨ ਖੁਸ਼ਕੁਮਾਰ ਚੜ੍ਹਦੀ ਕਲਾ ਵਾਲਾ, ਨਿਰਭਉ ਨਿਰਵੈਰ, ਮੁਸਕਰਾਹਟ ਚਿਹਰੇ ਦਾ ਪਾਠ, ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ ਅਤੇ ਜ਼ਿੰਦਗੀ ਕਾ ਸਫ਼ਰ ਹੈ ਯੇ ਕੈਸਾ ਸਫ਼ਰ, ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ, ਚਲਤੇ ਹੈ ਸਭ ਮਗਰ ਮਗਰ ਯੇ ਹੈ ਕੈਸੀ ਡਗਰ, ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ। ਅਤੇ ਜ਼ਿੰਦਗੀ ਇੱਕ ਰੇਲ ਦੀ ਤਰ੍ਹਾਂ ਕਿ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਘਰ ਨੂੰ ਉਹਨੇ ਸਾਂਭ ਲਿਆ, ਤੁਰ ਗਈ ਧੀ ਚਾੜ ਕੇ ਪੱਲੇ, ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ ਅਤੇ ਕਿਤੇ ਵਧਾਈਆਂ ਹੋ ਰਹੀਆਂ ਕਿਤੇ ਮਕਾਨਾਂ ਪੈ ਰਹੀਆਂ ਨੇ। ਅਤੇ ਕਿ ਜ਼ਿੰਦਗੀ ਕੀ ਰੇਲ ਮੇਂ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ, ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਇਨਸਾਨ ਦੀਆਂ ਘੜੀਆਂ ਸਾਨੂੰ ਸ਼ਾਮਿਲ ਕਰਦੇ ਹੋ, ਜ਼ਿੰਦਗੀ ਦੀ ਇਸ ਸਫ਼ਰ 'ਚ ਸਾਨੂੰ ਸ਼ਾਮਿਲ ਕਰਦੇ ਹੋ, ਉਮੀਦ ਕਰਦਾ ਇੱਕ ਮਿੰਟ ਵੀ ਅਜਿਹਾ ਨਹੀਂ ਜਾਏਗਾ ਅਤੇ ਰੇਡੀਓ ਆਵਾਜ਼ ਦੇ ਵਿੱਚ ਸਟੂਡੀਓਜ਼ ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ 905-673-3337।

0: ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਜ਼ਿੰਦਗੀ 'ਚ ਰੌਣਕ ਲੈ ਕੇ ਆ ਗਏ ਹਾਂ ਅਤੇ ਰੌਣਕ ਦੇ ਲਈ ਸਟੂਡੀਓਜ਼ ਦੇ ਵਿੱਚ ਨੰਬਰ ਕਰੋਗੇ ਕਾਲ। ਅੱਜ ਅਸੀਂ ਦੱਸ ਰਹੇ ਹਾਂ ਤੁਹਾਨੂੰ ਤੁਹਾਡੇ ਹਾਲ, ਤੁਹਾਡੇ ਹਾਲ ਤੁਹਾਡੇ ਘਰ ਦੇ ਜਾਣਦੇ ਨੇ ਜਾਂ ਤੁਸੀਂ ਜਾਣਦੇ ਹੋ ਪਰ ਤੁਸੀਂ ਅਣਗੌਲਿਆ ਕਰ ਦਿੰਦੇ ਹੋ ਕਿ ਮੈਂ ਨਹੀਂ ਆਪਣੇ ਬਾਰੇ ਜਾਣਦਾ, ਅਤੇ ਇਹ ਸਭ ਕੁਝ ਜੋ ਹੈ ਤੁਹਾਡੇ ਲਈ ਜੋ ਅਸੀਂ ਅਸੀਂ ਕਰਾਂਗੇ ਸੌਖਾ ਕਿ ਤੁਸੀਂ ਕਿੱਦਾਂ ਦਿਓ। ਐਕਚੁਅਲ ਤੁਹਾਡੇ ਨਾਲ ਦੀ ਸੀਟ ਵਾਲਾ ਬੈਠਾ ਤੁਹਾਡੇ ਵੱਲ ਦੇਖ ਕੇ ਹੱਸ ਰਿਹਾ ਹੁੰਦਾ ਜਦੋਂ ਅਸੀਂ ਦੱਸਦੇ ਹਾਂ ਬਾਬਾ ਬਖਤੌਰਾ ਦੇ ਵਿੱਚ ਹਰ ਬੰਦਾ ਆਪਣਾ ਨਾਂ ਦੱਸਦਾ, ਡੇਟ ਆਫ ਬਰਥ ਅਤੇ ਨਾਲ ਜਸ ਮੁਸਕਰਾਉਂਦਾ, ਕਿਉਂਕਿ ਅਸੀਂ ਦੱਸਦੇ ਹਾਂ ਕਿ ਕਿਹੜੀਆਂ ਆਦਤਾਂ ਕਰਕੇ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਣੂ ਬਾਬਾ ਰੇ, ਅਤੇ ਕਿਹੜੇ ਐਸੇ ਕਰਮ ਕਿਹੜੀਆਂ ਐਸੀਆਂ ਆਦਤਾਂ ਨੇ ਜਿਨ੍ਹਾਂ ਕਰਕੇ ਜ਼ਿੰਦਗੀ ਚ ਸੈਟਿਸਫਾਈਡ ਨਹੀਂ ਹੋਏ ਹੈਗੇ, ਖੁਸ਼ ਨਹੀਂ ਰਹਿ ਪਾਏ ਹੈਗੇ। ਅਤੇ ਇੱਕ ਚਾਰਟ ਹੈ ਜਿਹੜਾ ਪਿਛਲੇ 10 ਸਾਲ ਤੋਂ ਡੈਕਟ ਤੋਂ ਅਮਨਦੀਪ ਸਿੰਘ ਬੈਨੀਪਾਲ ਤੁਹਾਡੇ ਨਾਲ ਲੈ ਕੇ ਆਉਂਦਾ। ਇਸ ਚਾਰਟ ਦੇ ਉੱਤੇ ਤੁਸੀਂ ਕਾਲ ਕਰਦੇ ਹੋ 905-673-7333 ਸਟੂਡੀਓਜ਼ ਦੇ ਨੰਬਰ ਨੇ, ਔਰ ਤੁਸੀਂ ਬੋਲੋਗੇ ਆਪਣਾ ਨਾਂ ਅਤੇ ਪਾਸਵਰਡ ਹੈ ਤਵਾ TAWA ਕਿਚਨ। ਟੋਰੋਂਟੋ ਦੇ ਵਿੱਚ ਕਹਿੰਦੇ ਆ ਨਾ ਕਿ ਜੇ ਤਰੀਆਂ ਦੇ ਸਵਾਦ ਲੈਣੇ ਨੇ
1: ਜੀ,
0: ਜੇ ਤਰੀਆਂ ਖਾਣੀਆਂ ਨੇ, ਜੇ ਕਹਿੰਦੇ ਆ ਨਾ ਕਿ ਪੰਜਾਬ 'ਚ ਹੁੰਦਾ ਵੀ ਪ੍ਰਕਾਸ਼ ਦੀ ਤਰੀ ਆ, ਡੱਬੂ ਦੀ ਤਰੀ ਆ, ਅਤੇ ਇਸੇ ਤਰ੍ਹਾਂ ਟੋਰੋਂਟੋ 'ਚ ਕਹਿੰਦੇ ਤਵਾ ਕਿਚਨ ਦੀ ਤਰੀ ਆ।
1: ਬਿਲਕੁਲ,
0: ਤਵਾ ਚਿਕਨ ਜਿਹੜਾ ਇਹਨਾਂ ਦਾ ਰਾੜੇ ਵਾਲਾ ਟੋਰੋਂਟੋ 'ਚ ਹੋਰ ਕੋਈ ਨਹੀਂ ਬਣਾ ਪਾ ਰਿਹਾ, ਰੈਸਿਪੀ ਨਹੀਂ ਅਤੇ ਗ੍ਰੇਵੀ ਨਹੀਂ, ਤਰੀ ਨਹੀਂ ਅਸੀਂ ਕਿਸੇ ਕੋਲ, ਅਤੇ ਮੇਥੀ ਮਲਾਈ ਮੁਰਗ ਜਿਹਨੇ ਕੇਰਾਂ ਖਾ ਲਿਆ ਬਸ ਇੱਥੇ ਜੋ ਕੇ ਰਹਿ ਗਿਆ, ਜਿਹਨੇ ਮੇਥੀ ਮਲਾਈ ਪਨੀਰ ਖਾ ਲਿਆ, ਮਸ਼ਰੂਮ ਖਾ ਲਿਆ ਜਾਂ ਮਟਰ ਖਾ ਲਿਆ ਮੇਥੀ ਮਲਾਈ ਦੇ ਵਿੱਚ, ਉਹ ਨਾ ਕਿਤੇ ਹੋਰ ਚੱਲ ਗਿਆ। ਸੋ ਤੁਸੀਂ ਤਵਾ ਨੂੰ ਕੰਟੈਕਟ ਕਰਦੇ ਹੋ ਜਿੱਥੇ ਪਰੌਂਠਿਆਂ 'ਚ ਸਰਦਾਰ ਆ, ਕਹਿੰਦਾ ਦਾਰਾ ਸਿੰਘ 300 ਤੋਂ ਵੱਧ ਮੈਚ ਖੇਡੇ ਪਰ ਇੱਕ ਵੀ ਮੈਚ ਨਹੀਂ ਹਾਰੇ, ਐਸੇ ਹੀ ਤਾਰਾ ਤਵਾ ਕਿਚਨ ਕਾ ਜੋ ਦਾਰਾ ਸਿੰਘ ਪਰੌਂਠਾ ਹੈ ਉਹ ਵੀ ਹਾਰ ਨਹੀਂ ਮਾਨ ਰਿਹਾ, ਯਾਨੀ ਦੁਨੀਆਂ ਪਰੌਂਠੇ ਬਣਾਉਂਦੀ ਆ ਪਰ ਪਰੌਂਠੇ ਜੋ ਦਾਰਾ ਸਿੰਘ ਦਾ ਉਹਦਾ ਕੋਈ ਜਵਾਬ ਨਹੀਂ। ਚਰਨਪ੍ਰੀਤ ਸ਼ੈਫ ਮੇਰੇ ਨਾਲ ਆ, ਸ਼ੈਫ ਚਰਨਪ੍ਰੀਤ, ਸ਼ੈਫ ਚਰਨਪ੍ਰੀਤ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ,
0: ਕੀ ਹਾਲ ਚਾਲ ਹੈ?
2: ਹਾਂਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ ਜੀ।
0: 26-27 ਸਾਲਾਂ ਦਾ ਇਹ ਮੁੰਡਾ ਡਾਂਕੇ ਦੀ ਚੋਰ ਤੇ 4 ਰੈਸਟੋਰੈਂਟਸ ਨੂੰ ਰਨ ਕਰਦਾ, 5 ਨੂੰ ਮੈਨੇਜ ਕਰਦਾ ਹੈਗਾ, ਨੈਗਰਾ ਫਾਲ ਦੀ ਲੋਕੇਸ਼ਨ ਤਿਆਰ ਕਰਨ ਲੱਗਿਆ ਹੋਇਆ ਆਪਣੀ, ਅਤੇ ਤੁਸੀਂ ਨੈਗਰਾ ਫਾਲ 'ਚ ਪਾਣੀ ਦੀਆਂ ਛੱਲਾਂ ਨਾਲ ਜਦੋਂ ਗੱਲਾਂ ਕਰੋਗੇ ਇਹਦੇ ਰੈਸਟੋਰੈਂਟ ਤੋਂ ਖਾਣਾ ਵੀ ਲੈ ਕੇ ਜਾਇਆ ਕਰੋਗੇ, ਬਹਿ ਕੇ ਘਾਹ ਦੇ ਕਿਨਾਰੇ ਚੌਂਕੜੀ ਮਾਰ ਕੇ ਜਦੋਂ ਬੈਠ ਗਏ ਨਾ ਉੱਥੇ, ਪਰੌਂਠੇ ਮੰਗਾਏ ਇਹਨਾਂ ਤੋਂ ਕਿ ਦਾਰਾ ਸਿੰਘ ਪਰੌਂਠੇ 5 ਭੇਜ ਦਿਓ
1: ਅਚਾਰ ਦੇ ਨਾਲ,
0: ਨਾਲ ਅਚਾਰ ਜਿਹੜਾ ਘਰ ਦਾ ਬਣਾਇਆ ਹੁੰਦਾ ਤੁਹਾਡਾ, ਨਾਲ ਜਿਹੜਾ ਹਾਂਜੀ
1: ਲੱਸੀ,
0: ਲੱਸੀ ਨਹੀਂ ਸੰਤੋਸ਼ ਅਸੀਂ ਪਿਲਾਉਣੀ, ਅਸੀਂ ਮਸਾਲੇ ਵਾਲੀ ਚਾਹ ਪਿਲਾਵਾਂਗੇ ਇਹਨਾਂ ਦੀ, ਜਾਂ ਕਸ਼ਮੀਰੀ ਚਾਹ, ਜਿਹਨਾਂ ਨੂੰ ਚਾਹ ਤੋਂ ਐਲਰਜੀ ਹੈ ਨਾ
1: ਜੀ,
0: ਜਿਹੜੇ ਹੈਲਦੀ ਚਾਹ ਪੀਣੀ ਚਾਹੁੰਦੇ, ਕਸ਼ਮੀਰੀ ਲੋਕ ਲਾਲ ਲਾਲ ਰੰਗ ਦੇ ਟਮਾਟਰਾਂ ਵਰਗੇ ਕਹਤੇ ਪੈ ਹੁੰਦੇ ਆ, ਉਹ ਆਪਣੇ ਵਾਲੀ ਚਾਹ ਨਹੀਂ ਪੀਂਦੇ,
1: ਹਾਂਜੀ
0: ਆਪਣੇ ਵਾਂਗੂ ਫਾਊਂਡੇਸ਼ਨ ਨਹੀਂ ਲਾਉਂਦੇ, ਹੱਸ ਕੇ ਤੇਰੇ ਕੀ ਹੋ ਗਿਆ?
1: ਨਹੀਂ ਪਤਾ ਨਹੀਂ ਤੁਸੀਂ ਕਿਹਦੇ ਬਾਰੇ ਬੋਲਿਆ,
0: ਤੁਹਾਡੇ ਬਾਰੇ ਬੋਲਿਆ ਸੀਗਾ,
1: ਮੈਂ ਤੇ ਲਗਾਈ ਵੀ ਨਹੀਂ।
0: ਅੱਛਾ, ਸੋ ਜਿਹੜਾ ਹੈ ਕਸ਼ਮੀਰੀ ਚਾਹ ਜਿਹੜਾ ਪੀ ਗਿਆ
1: ਜੀ,
0: ਉਹ ਇਹਨਾਂ ਜੋ ਕਈ ਰਹਿ ਗਿਆ। ਸੋ ਤਵਾ ਕਿਚਨ ਇਸ ਸਮੇਂ 3 ਲੋਕੇਸ਼ਨ ਤੋਂ, ਵੈਸਟਰਨ ਐਂਡ ਫ੍ਰੈਂਚ ਅਤੇ ਸਟੀਲ ਐਂਡ ਕੈਨੇਡੀ, ਜਿੱਥੇ ਲੋਕੇਸ਼ਨ ਹੈਗੀ ਹੈ ਸਟੀਲ ਐਂਡ ਕੈਨੇਡੀ ਦੇ ਕੋਲ, ਇਹਨਾਂ ਦੀ 30 ਰੈਂਬਲਰ ਡਰਾਈਵ ਟੇਕ ਆਊਟ ਸਟੇਸ਼ਨ ਹੈ ਤਵਾ ਕਿਚਨ ਐਕਸਪ੍ਰੈਸ, ਅਤੇ ਇਹਦੇ ਨਾਲ ਨਾਲ ਤੀਸਰੀ ਲੋਕੇਸ਼ਨ ਮਾਊਂਟਨਿਸ਼ ਐਂਡ ਬਵੇੜ, 24 ਘੰਟੇ ਵਾਂਗੂ ਖੁੱਲ੍ਹਦੀ ਹੈ, ਦਿਨ ਰਾਤ ਖੁੱਲ੍ਹਣ ਵਾਲੀ ਇਹ ਲੋਕੇਸ਼ਨ, ਅਤੇ ਸ਼ੈਫ ਚਰਨਪ੍ਰੀਤ, ਕਾਰਪੋਰੇਟ ਸ਼ੈਫ ਫਰਹਤ ਇਹਨਾਂ ਦੇ ਕੋਲ ਹੈ, ਅਤੇ ਫਰਹਤ ਰਾਣੀ, ਅਤੇ ਨਾਲ ਨਾਲ ਇਹਨਾਂ ਕੋਲ ਜਿਹੜੇ ਨਾਲ ਹੋਰ ਸ਼ੈਫ ਕੰਮ ਕਰਦੇ ਨੇ
1: ਜੀ,
0: ਇਹਨਾਂ ਕੋਲ ਆਂਟੀਆਂ ਨੇ 3 ਜਿਹੜੀਆਂ ਐਸੀਆਂ ਜ਼ਬਰਦਸਤ ਨੇ ਜਿਹਨੂੰ ਦਾਦੀ ਮਿਸ ਹੋ ਰਹੀ ਹੈ
1: ਜੀ,
0: ਅਤੇ ਜਿਹੜੇ ਮਾਂ ਨੂੰ ਮਿਸ ਕਰਦੇ ਪਏ ਨੇ, ਦਾਦੀ ਅਤੇ ਮਾਂ ਨੂੰ
1: ਜੀ,
0: ਕੇਰਾਂ ਜਾਇਓ ਪਰੌਂਠੇ ਖਾ ਕੇ ਦੇਖਿਓ ਤੰਦੂਰੀ ਖਾਣੇ ਨੇ ਕਿ ਦੂਜੇ ਖਾਣੇ ਨੇ। ਸੋ ਤਵਾ ਕਿਚਨ ਚੰਦ ਵੀ, ਸਭ ਤੋਂ ਪਹਿਲਾਂ ਦਾਰਾ ਸਿੰਘ ਪਰੌਂਠਾ ਮੈਂ ਇੱਕ ਵਾਰ ਥੋੜ੍ਹੀ ਐਡ ਪਲੇ ਕਰਨੀ ਚਾਹੁੰਦਾ ਸੀ, ਬੜੀ ਜ਼ਬਰਦਸਤ ਐਡ ਤਿਆਰ ਕੀਤੀ ਸੀ ਇਹਨਾਂ ਦੀ, ਰੇਟ ਇਹ ਨਹੀਂ ਮਿਲੂਗਾ, ਰੇਟ ਚੇਂਜ ਆ, 3 ਰੁਪਏ ਦਾ ਫਰਕ ਪੈ ਗਿਆ, ਬਟ ਇਹ ਗ੍ਰੈਂਡ ਓਪਨਿੰਗ 'ਤੇ ਕੈਨੇਡੀਅਨ ਸਟੀਲ 'ਤੇ ਲਾਇਆ ਸੀ, ਪਰ ਐਡ ਸੁਣੋ ਇੱਕ ਵਾਰ ਪਹਿਲਾਂ।
3: 500 ਮੈਚ ਖੇਲੇ ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
4: ਇਸੀ ਤਰ੍ਹਾਂ ਤਵਾ ਕਿਚਨ ਕਾ ਦਾਰਾ ਸਿੰਘ ਪਰੌਂਠਾ ਵੀ ਹਾਰ ਨਹੀਂ ਮਾਨ ਰਹਾ, ਚੈਂਪੀਅਨ ਇਨ ਪਰਾਠਾ ਮਾਰਕੀਟ
1: ਜੋ ਕਿ ਮਿਲ ਰਿਹਾ ਹੈ,
0: ਸੋ ਜੋ ਕਿ ਤੁਹਾਨੂੰ ਮਿਲ ਰਿਹਾ ਹੈ ਤਵਾ ਕਿਚਨ ਤੋਂ, ਚੈਂਪੀਅਨ ਇਨ ਪਰਾਠਾ, ਮੈਨੂੰ ਬੜੀ ਵਧੀਆ ਲੱਗਦੀ ਹੈ, ਐਡ ਇੱਕ ਵਾਰ ਫਿਰ ਤੋਂ ਕਰਦਾ।
3: 2 ਇੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
4: ਇਸੀ ਤਰ੍ਹਾਂ ਤਵਾ ਕਿਚਨ ਕਾ ਦਾਰਾ ਸਿੰਘ ਪਰੌਂਠਾ ਵੀ ਹਾਰ ਨਹੀਂ ਮਾਨ ਰਹਾ, ਚੈਂਪੀਅਨ ਇਨ ਪਰਾਠਾ ਮਾਰਕੀਟ
1: ਜੋ ਕਿ ਮਿਲ ਰਿਹਾ ਹੈ 24
0: ਤਵਾ ਕਿਚਨ ਦੇ ਉੱਤੇ 2 ਮਿਲ ਰਹੇ ਨੇ 1299 ਦੇ ਵਿੱਚ, ਨਾਲ ਦਹੀਂ, ਐਡੇ ਐਡੇ ਥਾਲ ਜਿੱਡੇ ਸਾਈਜ਼ ਦੇ ਪਰੌਂਠੇ, ਤੇ ਚਰਪੀ ਤਵਾ ਕਿਚਨ ਦਾ ਜਿਹੜਾ ਦਾਰਾ ਸਿੰਘ ਪਰੌਂਠਾ ਇਹ ਦੱਸਿਓ ਪੀਜ਼ੇ ਵਾਂਗੂ ਟੋਪਿੰਗਸ ਕਿਵੇਂ ਕੈਰੀ ਕਰਦਾ?
2: ਹਾਂਜੀ, ਇਹ 'ਚ ਚਾਰ ਤਰ੍ਹਾਂ ਦੀ ਡਿਫਰੈਂਟ ਟੋਪਿੰਗਸ ਪਾਈ ਹੁੰਦੀ, ਜਿੱਦਾਂ ਡਿਫਰੈਂਟ ਸਟਫਿੰਗਸ ਹੁੰਦੀ ਆ, ਉਹਨੂੰ ਬਣਾ ਕੇ ਡਬਲ ਮਤਲਬ ਦੋ ਲੇਅਰ ਪਰਾਂਠੇ 'ਚ ਬਣਾਇਆ ਜਾਂਦਾ ਵਾ। ਸੋ ਇਹਨੂੰ ਤਾਈ ਕਿਹਾ ਜਾਂਦਾ, ਦਾਰਾ ਸਿੰਘ ਪਰਾਂਠਾ। ਪਰਾਂਠਾ ਇੰਨਾ ਵੱਡਾ ਹੁੰਦਾ ਕਿ ਇੱਕ ਬੰਦਾ ਆਰਾਮ ਨਾਲ ਰੱਜ ਜਾਂਦਾ ਖਾ ਕੇ, ਤੁਹਾਨੂੰ ਦੂਜੇ ਦੀ ਲੋੜ ਵੀ ਨਹੀਂ ਪੈਂਦੀ। ਸੋ ਪੁੱਛਣਾ ਤੁਸੀਂ ਦਾਰਾ ਸਿੰਘ ਪਰਾਂਠਾ ਖਾਣ ਲਈ ਤਵਾ ਕਿਚਨ ਦੀ ਕਿਹੜੀ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਤੁਸੀਂ ਆ ਸਕਦੇ ਆ, 50 ਸਨੀਵੇਲ ਜਾਂ ਫਿਰ ਵੈਸਟਰਨ ਐਂਡ 324 'ਤੇ ਜਾਂ ਫਿਰ 30 ਰੈਂਬਲਰ ਡਰਾਈਵ 'ਤੇ। ਤੁਹਾਨੂੰ ਸਾਰੀ ਜਗ੍ਹਾ ਇੱਕੋ ਹੀ ਟੇਸਟ ਮਿਲੂਗਾ ਦਾਰਾ ਸਿੰਘ ਪਰਾਂਠੇ ਦਾ, ਨਾਲ ਹੀ ਨਾਲ ਅੰਮ੍ਰਿਤਸਰੀ ਕੁਲਚੇ ਜਿਹੜੇ ਹੁੰਦੇ ਆ
0: ਉਸ ਵਰਗਾ। ਫੁੱਟ ਲੌਂਗ ਇਹਨਾਂ ਦਾ, ਇਹਨਾਂ ਦੇ ਅੰਮ੍ਰਿਤਸਰੀ ਕੁਲਚੇ ਦਾ ਨਾਂ ਫੁੱਟ ਲੰਬਾ, ਫੁੱਟ ਲੌਂਗ ਇਹਨਾਂ ਦਾ ਕੁਲਚਾ ਹੁੰਦਾ, ਕੁਲਚੀ ਨਹੀਂ ਹੁੰਦੀ। ਇੱਕ ਨਾ ਤੁਹਾਨੂੰ ਪਲਾਸਟਿਕ ਜੇ ਮੰਗੋ ਕੜਕੜ ਕੜਕੜ ਕੜਕੜ ਕਰਦੀ ਆਵਾਜ਼ਾਂ ਕਰਦੇ, ਉਹ ਸੁੱਕੀਆਂ ਰੋਟੀਆਂ 'ਚ ਆਵਾਜ਼ਾਂ ਆਉਂਦੀਆਂ ਹੁੰਦੀਆਂ ਕੜਕੜ ਕਰਦੀਆਂ, ਕਰੰਚੀ ਨਹੀਂ ਹੁੰਦਾ ਉਹ। ਅੰਮ੍ਰਿਤਸਰੀ ਕੁਲਚਾ ਸੁੱਕ ਜਾਂਦਾ ਜਦੋਂ 11 ਸੇਕ ਲਵਾ ਦਿੱਤਾ ਜਾਂਦਾ, ਉਦੋਂ ਫਿਰ ਉਹ ਆਵਾਜ਼ਾਂ ਕੱਢਦਾ ਪਲਾਸਟਿਕ ਮੰਗੋ ਟਿੜ ਤਿੜ ਤਿੜ ਤਿੜ ਕਰਕੇ। ਅੰਮ੍ਰਿਤਸਰੀ ਕੁਲਚਾ ਟ੍ਰੈਡੀਸ਼ਨਲ ਵੇ ਨਾ, ਸੇਕ ਲੱਗਿਆ ਹੋਵੇ ਤੰਦੂਰ ਦਾ, ਮਹਿਕ ਆਉਂਦੀ ਹੋਵੇ ਤੰਦੂਰ ਦੀ ਪਿਛਲੇ ਪਾਸਿਓਂ, ਮੂਹਰਲੇ ਪਾਸੇ ਮੇਥੇ ਲਾਏ ਹੋਣ ਇਹਨਾਂ ਦੇ, ਮੇਥਿਆਂ ਦਾ ਪਾਊਡਰ ਬਣਾ ਕੇ ਸੁਕਾ ਕੇ ਲਾਇਆ ਹੋਵੇ, ਨਾਲ ਇਹਨਾਂ ਦੇ ਰੈੱਡ ਜਿਹੇ ਕਲਰ ਦਾ ਕੁਛ ਹੋਰ ਲਾਉਂਦੇ ਨੇ, ਰੈਸਪੀਸ ਕਾਹਨੂੰ ਸਾਰੀਆਂ ਦੱਸਣੀਆਂ, ਉਹ ਚੀਜ਼ ਮੂਹਰੇ ਲੱਗੀ ਹੋਵੇ ਅਤੇ ਉੱਤੇ ਪਿਆ ਹੋਵੇ ਮੱਖਣ ਦਾ ਪੇੜਾ, ਅੰਮ੍ਰਿਤਸਰੀ ਕੁਲਚੇ ਦੇ ਵਿੱਚੋਂ ਨਿਕਲ ਨਿਕਲ ਪਨੀਰ ਦੇ ਟੁਕੜੇ ਬਾਹਰ ਆਉਂਦੇ ਹੋਣ, ਫਿਰ ਉਹਨੂੰ ਕਹਿੰਦੇ ਨੇ ਅਸਲੀ ਅੰਮ੍ਰਿਤਸਰੀ ਕੁਲਚਾ ਤਵਾ ਕਿਚਨ ਵਾਲਾ। ਅਤੇ ਦੂਰ ਦੂਰ ਤੋਂ ਲੋਕ ਇਹਨਾਂ ਦੇ ਪਹਾੜ ਗੰਜ ਕੇ ਛੋਲੇ ਭਟੂਰੇ ਖਾਣ ਆਉਂਦੇ ਆ। ਪਹਾੜ ਗੰਜ ਕੇ ਛੋਲੇ ਭਟੂਰੇ ਦੱਸਿਓ।
2: ਹਾਂਜੀ, ਜਿਹੜੇ ਭਟੂਰੇ ਹੈਗੇ ਤੁਹਾਨੂੰ ਲੱਗਦਾ ਕਿ ਤੇਲ 'ਚ ਨਹੀਂ ਪਾਣੀ 'ਚ ਕੱਢੇ ਹੋਏ ਆ, ਨੋ ਓਇਲ ਫ੍ਰੀ ਭਟੂਰੇ ਹੁੰਦੇ ਆ, ਨਾਲ ਹੀ ਉਹਦੇ ਲਾਹੌਰੀ ਚਨੇ। ਜਿਵੇਂ ਚਨਿਆਂ ਦਾ ਤੁਸੀਂ ਖਾਓਗੇ ਕੋਈ ਪੱਤੀ ਦਾ ਪਾਣੀ ਨਹੀਂ ਹੁੰਦਾ ਉਹ 'ਚ, ਕੋਈ ਇਹੋ ਜਿਹੇ ਕੈਮੀਕਲ ਨਹੀਂ ਹੁੰਦੇ ਜਿਵੇਂ ਤੁਹਾਨੂੰ ਹਾਜ਼ਮੇ ਨੂੰ ਖਰਾਬ ਕਰੇ। ਤੁਸੀਂ ਦਿਨੇ ਖਾਓ ਜਾਂ ਰਾਤ ਨੂੰ ਖਾਓ, ਇੱਕੋ ਹੀ ਗੱਲ ਹੈਗੀ, ਤੁਸੀਂ ਆਰਾਮ ਨਾਲ ਖਾ ਕੇ ਸੋ ਸਕਦੇ ਹੋ, ਉਹਨੂੰ ਉਹਨੂੰ ਕੋਈ ਬਦਹਜ਼ਮੀ ਨਹੀਂ ਹੋਣੀ। ਤੇ ਨਾਲ ਹੀ ਤੁਹਾਨੂੰ ਗਾਜਰਾਂ ਦਾ ਅਚਾਰ ਜਿਹੜਾ ਆਪ ਬਣਾਇਆ ਜਾਂਦਾ ਵਾ, ਕੋਈ ਡੱਬੇ ਵਾਲਾ ਅਚਾਰ ਨਹੀਂ ਹੈਗਾ, ਨਾਲ ਤੁਹਾਨੂੰ ਮਿਲਦਾ ਵਾ ਉਹਦੇ ਚ ਪਹਾੜਗੰਜ ਦੇ ਚਨੇ ਭਟੂਰੇ ਨਾਲ।
0: ਕੋਈ ਵੀ ਅਚਾਰ, ਅੰਬ ਦਾ, ਨਿੰਬੂਆਂ ਦਾ, ਮਿਰਚਾਂ ਦਾ, ਖੀਰ ਟ੍ਰੈਡੀਸ਼ਨਲ ਵੇਚ ਤਿਆਰ ਕਰਦੇ। ਟੋਰਾਂਟੋ 'ਚ ਖੀਰ ਨਹੀਂ ਕਿਸੇ ਰੈਸਟੋਰੈਂਟ 'ਤੇ ਮਿਲਦੀ ਛੇਤੀ ਤੁਹਾਨੂੰ, ਖੀਰ ਖਾਣੀ ਆ ਜਿਹਨਾਂ ਨੇ, ਇਹਨਾਂ ਕੋਲ ਚੱਲਦੇ। ਜਲੇਬੀ ਇਹਨਾਂ ਦੀ ਉੱਪਰ ਪਈ ਆ ਕਾਊਂਟਰ 'ਤੇ ਇਸ ਵੇਲੇ, ਸਨੀਵੇਲ ਵਾਲੀ ਲੋਕੇਸ਼ਨ 'ਤੇ, ਜਲੇਬੀ ਖਾ ਕੇ ਦੇਖਿਓ ਸਵਾਦ ਆਜੂ, ਦੇਸੀ ਘਿਓ ਵਾਲੀ ਜਲੇਬੀ। ਅਤੇ ਸ਼ੈਫ ਜਿਹੜੇ ਟ੍ਰੈਡੀਸ਼ਨਲ ਨੇ, ਇਹਨਾਂ ਦੇ ਸ਼ੈਫ ਦੇ ਕੋਲ ਪਾਕਿਸਤਾਨ ਅਤੇ ਇੰਡੀਆ ਦਾ ਮਿਕਸਚਰ ਹੈ, ਫਿਊਜ਼ਨ ਫੂਡ, ਜਿਹੜਾ ਉਹਨੇ ਅਲੱਗ ਅਲੱਗ ਮੁਲਕਾਂ 'ਚ ਬਣਾਇਆ, ਜਪਾਨ 'ਚ ਬਣਾਇਆ, ਸਿੰਗਾਪੁਰ 'ਚ ਬਣਾਇਆ, ਥਾਈਲੈਂਡ 'ਚ ਬਣਾਇਆ, ਅਤੇ ਕੈਨੇਡਾ ਦੇ ਵਿੱਚ ਉਹ ਸ਼ੈਫ ਜਿਹਦੇ ਪਿਓ ਅਤੇ ਦਾਦੇ ਹਲਵਾਈ ਸਨ, ਉਹ ਸ਼ੈਫ ਤੁਹਾਡੇ ਲਈ ਖਾਣਾ ਤਿਆਰ ਕਰਦੀ ਹੈ। ਅਤੇ ਤੁਸੀਂ ਕੇਟਰਿੰਗ ਹੋ ਗਈਆਂ, ਖਾਣੇ ਦਾ ਸਵਾਦ ਹੋ ਗਿਆ ਨਾ, ਜ਼ਾਇਕਾ ਲੈਣਾ, ਅਗਰ ਜ਼ਾਇਕਾ ਲੈਣ ਲਈ ਫਿਰ ਤਵਾ ਕਿਚਨ 'ਤੇ ਪਹੁੰਚਣਾ ਪੈਣਾ, 905-790-1699। ਕੇਟਰਿੰਗ 'ਚ ਟੌਪ 'ਤੇ ਨੇ ਚਰਨਪ੍ਰੀਤ, ਕੇਟਰਿੰਗ ਦੱਸੋ ਕਿਵੇਂ ਲਾਈਨ ਅਪ ਨੇ ਤੁਹਾਡੇ?
2: ਹਾਂਜੀ, ਸੋ ਕੇਟਰਿੰਗ ਸਾਡੀ ਹੁਣ ਬੈਕ ਟੂ ਬੈਕ, ਜਿੱਦਾਂ ਹੁਣ ਨੈਕਸਟ ਵੀਕ ਪੂਰਾ ਹਫ਼ਤਾ ਕੇਟਰਿੰਗ।
0: ਇਹ ਤਿੰਨ ਤਰੀਕੇ ਨਾਲ ਕੇਟਰਿੰਗ ਕਰਦੇ ਨੇ। ਇੱਕ ਹੈਗੀ ਹੈ ਕਿ ਇਹਨਾਂ ਦਾ ਪੈਟੀਓ ਯੂਜ਼ ਕਰ ਲਓ, ਤੁਸੀਂ ਆ ਜਾਓ, ਆਊਟਡੋਰ ਕੇਟਰਿੰਗ ਅਗਰ ਕਰਨੀ ਹੈ, 30-40-50 ਬੰਦੇ ਹੋ, ਤੁਸੀਂ ਜਨਮ ਦਿਨ ਮਨਾਉਣਾ, ਇਨਡੋਰ ਐਂਡ ਆਊਟਡੋਰ, ਇਹਨਾਂ ਦੀ ਡਿਵੀਜ਼ਨ ਹੈ ਨਜ਼ਾਰਾ, ਜਿਹੜੀ ਹਾਈ ਐਂਡ ਦੇ ਵਿੱਚ ਹੈ, ਕਟਲਰੀ ਤੋਂ ਲੈ ਕੇ ਤੁਹਾਡੇ ਚਮਚਿਆਂ ਤੋਂ ਲੈ ਕੇ ਤੁਹਾਡੀ ਕਟਲਰੀ ਤੋਂ ਲੈ ਕੇ ਤੁਹਾਡੇ ਪਲੇਟਸ, ਪਲੇਟਿੰਗ ਜਿਹਨੂੰ ਕਹਿੰਦੇ ਟੇਬਲ 'ਤੇ ਕਰਨੀ, ਤੁਹਾਡੇ ਟੇਬਲ ਦਾ ਕਾਊਂਟਰ ਟੋਪ ਜਿੱਥੇ ਮਾਰਬਲ ਦੇ ਟੋਪ ਦੇ ਨੇ, ਉੱਥੇ ਲਾਈਟਨਿੰਗ ਸਿਸਟਮ, ਇਸ ਤਰ੍ਹਾਂ ਦਾ ਬੰਦਾ ਖੁਸ਼ ਹੋ ਜਾਂਦਾ ਇੱਕ ਵਾਰ ਕਿ ਵਾਹ ਕਿਆ ਬਾਤ ਹੈ। ਖਾਣਾ ਅੰਦਾਜ਼ ਦੇ ਨਾਲ ਅਤੇ ਖਾਣਾ ਪਿਆਰ ਦੇ ਨਾਲ ਤਿਆਰ ਕਰਦਾ ਨਜ਼ਾਰਾ। ਪਰ ਤਵਾ ਕਿਚਨ ਕੇਟਰਿੰਗ ਦੇ ਵਿੱਚ ਤੁਹਾਨੂੰ ਇਨਡੋਰ ਆਊਟਡੋਰ ਆਪਣੀ ਜਗ੍ਹਾ ਦਿੰਦੀ ਹੈ। ਅਗਰ 130 ਲੋਕਾਂ ਤੱਕ ਦੀ ਤੁਸੀਂ ਕੋਈ ਇਕੱਠ ਹੈ, ਤੁਹਾਡਾ ਸਟੇਜ ਚਾਹੀਦੀ ਹੈ, $10,000 ਦੇ ਲੇਜ਼ਰ ਲਾਈਟਸ ਲਗਾਏ ਹੋਏ ਨੇ ਇਹਨਾਂ ਨੇ, ਅਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਤੁਹਾਡੇ ਲਈ ਬਿਹਤਰੀਨ ਬਾਰ ਜਿਹੜਾ ਬਣਾਇਆ ਉੱਥੇ, ਬਾਰ 'ਤੇ ਬਦਮਾਸ਼ ਬੀਅਰ, ਜਿਹੜੇ ਅੱਜ ਲੋਕਾਂ ਨੂੰ ਬਦਮਾਸ਼ ਬੀਅਰ ਪਿਲਾਉਣੀ ਹੈ, ਜਿੰਨੇ ਵੀ ਲੋਕ ਮੈਸੇਜ ਕਰਨਗੇ ਬਦਮਾਸ਼ ਬੀਅਰ, ਅਤੇ ਬਦਮਾਸ਼ ਬੀਅਰ ਤੁਸੀਂ ਅੱਜ ਪਿੱਕ ਕਰੋਗੇ ਸਾਰੇ, ਅਤੇ ਤੁਸੀਂ ਨਜ਼ਾਰਾ 'ਤੇ ਨਜ਼ਾਰੇ ਲਓਗੇ। ਫਿਲਹਾਲ ਕੇਟਰਿੰਗ ਕਿੰਨੀਆਂ ਕਿੰਨੇ ਤੁਹਾਡੇ ਕੋਲ ਲੰਚ? ਇਹਨਾਂ ਕੋਲ ਇੱਕ ਟਰੱਕ ਜਾਂਦਾ ਕੇਟਰਿੰਗ 'ਤੇ
1: ਜੀ,
0: ਇੱਕ ਟ੍ਰੇਲਰ ਜਾਂਦਾ ਕੇਟਰਿੰਗ 'ਤੇ ਇਹਨਾਂ ਦਾ,
1: ਟ੍ਰੇਲਰ ਵੀ ਜਾਂਦਾ,
0: ਟ੍ਰੇਲਰ 'ਚੋਂ ਫਿਰ ਤੰਦੂਰ ਬਾਹਰ ਆ ਜਾਂਦਾ, ਵਿਚਾਲੇ ਰੱਖ ਕੇ ਆਲੇ ਦੁਆਲੇ ਬਹਿ ਜਾਂਦੇ ਸਾਰੇ। ਸੋ ਟਰੱਕ, ਫੂਡ ਟਰੱਕ ਜਾਂਦਾ, ਪ੍ਰੋਪਰ ਇਹਨਾਂ ਦਾ $1,00,000 ਦਾ ਤਿਆਰ ਕਰਾਇਆ ਸੀ। ਟ੍ਰੇਲਰ ਇਹਨਾਂ ਕੋਲ ਹੈਗਾ, ਇਹਨਾਂ ਕੋਲ ਲਾਈਵ ਕੇਟਰਿੰਗ ਛੋਟੀ ਆ, ਸੈਂਟਰਲ ਜਿਹੜਾ ਟੇਬਲ ਮੰਗੋ ਤੰਦੂਰ ਵਿਚਾਲੇ ਲੱਗ ਜਾਂਦਾ, ਆਲੇ ਦੁਆਲੇ ਟੇਬਲ ਲਾ ਕੇ ਸਾਰੇ ਬਹਿ ਜਾਂਦੇ ਨੇ, ਨਾਲ ਦੀ ਨਾਲ ਕਹੀ ਜਾਂਦੇ ਇੱਕ ਮਿੱਸੀ ਰੋਟੀ ਲਾ ਦਿਓ, ਨਾਲੇ ਕਹਿੰਦੇ ਆ ਕਿ ਇੱਕ ਨਾਨ ਲਾ ਦਿਓ ਪਿਸ਼ੌਰੀ, ਕੋਈ ਕਹਿੰਦਾ ਲਾ ਦੋ ਜੀ ਨਾਨ ਮੈਨੂੰ ਬਟਰ ਚ ਬਟਰ ਵਾਲਾ, ਤੇ ਕੋਈ ਕਹਿੰਦਾ ਹੋਰ ਕਿਹੜਾ ਨਾਨ ਹੁੰਦਾ ਤੁਹਾਡਾ?
2: ਹਾਂਜੀ ਗਾਰਲਿਕ ਨਾਨ ਹੁੰਦਾ ਜੀ, ਚੀਜ਼ੀ ਨਾਨ ਹੁੰਦੇ ਆ,
0: ਚੀਜ਼ੀ ਨਾਨ ਹੁੰਦੇ ਆ, ਬੱਚਿਆਂ ਨੂੰ ਚੀਜ਼ੀ ਨਾਨ ਬੜੇ ਪਸੰਦ ਨੇ, ਚੀਜ਼ ਪੀਜ਼ਾ ਖਾਣ ਦੀ ਲੋੜ ਨਹੀਂ,
5: ਬਿਲਕੁਲ
0: ਚੀਜ਼ੀ ਨਾਨ ਇਹਨਾਂ ਦਾ ਖਾਓ। ਸੋ ਨੰਬਰ ਹੈ ਚੈਂਪੀਅਨ ਤੋਂ ਹੁਣੇ ਕਾਲ ਕਰੋ। ਚੈਂਪੀਅਨ ਕੇਟਰਿੰਗ ਕਿੰਨੀਆਂ ਬੁੱਕ ਨੇ ਦੱਸੋ?
2: ਹਾਂਜੀ ਹੁਣ ਬੈਕ ਟੂ ਬੈਕ ਹੁਣ ਸਾਡੀ ਦੋ ਤਿੰਨ ਹਫ਼ਤੇ ਰੈਗੂਲਰ ਕੇਟਰਿੰਗ ਸੱਤੇ ਸੱਤੇ ਦਿਨ ਬੁੱਕਡ ਹੈਗੀ ਹੈ। ਸੋ
0: ਇੱਕ ਦਿਨ 'ਚ ਪੰਜ ਪੰਜ ਕੇਟਰਿੰਗਸ ਕਰਦੇ ਨੇ, ਇੰਨੀ ਵੱਡੀ ਟੀਮ ਹੈ। ਪਰ ਮਾਸਟਰ ਸ਼ੈਫ ਜਿਹੜਾ ਮੈਂ ਤੁਹਾਨੂੰ ਦੱਸਿਆ, ਖਾਣਾ ਮਾਸਟਰ ਸ਼ੈਫ ਦੀਆਂ ਰੈਸਪੀਜ਼ ਨਾਲ ਤਿਆਰ ਹੁੰਦਾ ਖਾਣਾ, ਉਹ ਕਿ ਪਲੇਟ 'ਚ ਜੂਠਾ ਨਹੀਂ, ਪਲੇਟ ਐਂ ਸਾਫ਼ ਹੋਈ ਹੋਵੇ ਵੀ ਬੰਦਾ ਕਹੇ ਯਾਰ ਮੇਰਾ ਖਾਣਾ ਖਿਲਾਇਆ, ਰਾਸ ਆ ਗਿਆ। ਸੋ ਤੁਸੀਂ ਗੰਦ ਮੰਦ ਵਾਲੇ ਰੈਸਟੋਰੈਂਟਾਂ 'ਤੇ ਜਾਂਦੇ ਹੋ, ਮਾੜੇ ਤੇਲ ਹੁੰਦੇ ਨੇ, ਇੱਕ ਤੇਲ $50 ਨੂੰ ਗੈਲਨ ਮਿਲਦੀ ਹੈ, ਇੱਕ ਤੇਲ $35 ਨੂੰ ਗੈਲਨ ਮਿਲਦੀ ਹੈ। $35 ਵਾਲੀ ਗੈਲਨ ਜਿਹੜੀ ਹਾਰਟ ਅਟੈਕ ਦੀ ਬਿਮਾਰੀ ਜੇ ਕਿਸੇ ਨੇ ਲਾਉਣੀ ਹੈ, ਬਦਲਾ ਲੈਣਾ, ਉਹਦਾ ਖਾਣਾ ਬਣਾ ਲਓ। ਕਿਸੇ ਦਾ ਪੇਟ ਖਰਾਬ ਕਰਨਾ ਹੈਗਾ, ਸਬਜ਼ੀਆਂ ਜਿਹੜੀਆਂ ਗਲੀਆਂ ਸੜੀਆਂ ਨੇ ਉਹ ਲੈ ਲਓ 10-10 ਰੁਪਈਏ ਦੇ ਵਿੱਚ, ਫਰੋਜ਼ਨ ਹੋਈ ਹੋਈ ਦਾਲ ਲੈ ਲਓ ਜਿਹੜੀ ਹੁਣ ਹਲਵਾਈ ਨੇ ਬਣਾਤੀ, 2 ਮਹੀਨੇ ਫਰੋਜ਼ਨ ਰਹਿੰਦੀ ਹੈ, ਤੋੜ ਤੋੜ ਕੇ ਥੋੜੀਆਂ ਦੇ ਨਾਲ ਉਹ 'ਚ ਪਾ ਪਾ ਮੱਖਣ ਖਿਲਾਈ ਜਾਂਦੇ ਨੇ, ਅਤੇ ਰਾਤ ਨੂੰ ਪਾਸੇ ਮਰ ਜਾਂਦੇ ਸਾਰੇ ਖਾ ਕੇ, ਗੈਸ ਕਿਉਂ ਬਣੀ ਆ ਅੱਜ ਮੇਰੀ। ਸੋ ਤੁਸੀਂ ਅਗਰ ਇਸ ਤਰ੍ਹਾਂ ਦਾ ਘਟੀਆ ਖਾਣਾ ਖਾ ਕੇ 5-5, 10-10 ਰੁਪਏ ਜਿਹੜੇ ਰੌਲਾ ਪਾਉਂਦੇ ਨੇ, ਅਤੇ ਇੱਕ ਪ੍ਰੋਫੈਸ਼ਨਲ ਕਿਚਨ ਜਿਹੜੀ 1-5 ਤੱਕ ਪਹੁੰਚ ਚੁੱਕੀ ਆ, 5 ਲੋਕੇਸ਼ਨ 5ਵੀਂ ਤਿਆਰ ਹੋ ਰਹੀ ਹੈ, 1-5 ਲੋਕੇਸ਼ਨ 'ਤੇ ਪਹੁੰਚਣਾ, ਲੋਕਾਂ ਦੀ ਸਪੋਰਟ ਨਾਲ ਪਹੁੰਚਦੀ ਹੈ, ਤੁਸੀਂ ਤਵਾ ਕਿਚਨ 'ਤੇ ਜ਼ਰੂਰ ਜਾਓ, ਮੈਂ 100% ਰਿਕਮੈਂਡ ਕਰੂੰਗਾ। ਚੈਂਪੀਅਨ ਨੰਬਰ ਬੋਲ ਦਿਓ ਆਪਣਾ। ਕੇਟਰਿੰਗ ਛੋਟੀ ਆ ਵੱਡੀ ਆ? 10, 20, 30, 50, 500 ਪਾਰਕਾਂ ਦੇ ਵਿੱਚ ਕੇਟਰਿੰਗ ਕਰ ਰਹੇ ਨੇ ਇਹ, 2 ਪਾਰਕ ਕੇਟਰਿੰਗ ਦੇ ਕਰ ਰਹੇ ਨੇ, ਅਤੇ ਪਿਕਨਿਕਸ ਕਰ ਰਹੇ ਨੇ ਕੇਟਰਿੰਗ ਦੀਆਂ, ਅਤੇ ਤੁਸੀਂ ਚੈਂਪੀਅਨ ਜੀ ਨੰਬਰ ਬੋਲੋ।
2: ਹਾਂਜੀ ਨੰਬਰ ਹੈਗਾ ਜੀ 647-633-8878, 647-633-8878 ਕੇਟਰਿੰਗ ਵੀ ਹੈਗਾ। ਜੇ ਤੁਸੀਂ ਰੈਸਟੋਰੈਂਟ 'ਤੇ ਕੁਛ ਆਰਡਰ ਕਰਨਾ ਹੈ, ਫੋਨ ਨੰਬਰ ਹੈਗਾ ਜੀ 905-790-1699, 905-790-1699 ਰੈਸਟੋਰੈਂਟ ਦਾ ਨੰਬਰ ਹੈਗਾ ਜੀ। ਅਤੇ 30 ਰੈਮਵੇ ਡਰਾਈਵ 'ਤੇ ਤੁਸੀਂ ਆ ਕੇ ਅੱਜ ਡਾਇਨਿੰਗ ਕਰਨਾ ਵਾ, 2 ਬੀਅਰਾਂ ਤੁਹਾਨੂੰ, 2 ਬੀਅਰ ਨਾਲ ਅੰਮ੍ਰਿਤਸਰ ਫਿਸ਼ ਜਾਂ ਫਿਰ 10 ਪੀਸ ਚਿਕਨ ਵਿੰਗਸ ਸਿਰਫ 11.99 ਚ ਮਿਲੂਗੇ।
0: 2 ਬੀਅਰ ਜਿਹੜੀਆਂ ਕ੍ਰਾਫਟ ਬੀਅਰ ਹੋਣਗੀਆਂ ਬਦਮਾਸ਼। ਹਾਂਜੀ ਦੋ ਇਨਫੋਰਮੇਸ਼ਨ।
2: ਹਾਂਜੀ ਹਾਂਜੀ ਸੋ ਕ੍ਰਾਫਟ ਬੀਅਰ ਦਾ ਮਤਲਬ ਹੁੰਦਾ ਜੀ ਕੈਨੇਡੀਅਨ ਮੇਡ ਬੀਅਰ ਹੈਗੀ ਹੈ, ਆਪਣੀ ਇੱਥੇ ਹੀ ਇੱਥੇ ਫੈਕਟਰੀ ਲੱਗੀ ਹੋਈ ਹੈ ਬਦਮਾਸ਼ ਬੀਅਰ ਦੀ। ਤੁਸੀਂ ਬੀਅਰ ਪੀਓਗੇ ਤੁਹਾਨੂੰ ਬਹੁਤ ਸੋਫਟ ਬੀਅਰ ਹੈਗੀ ਹੈ, ਗਲੇ 'ਤੇ ਨਹੀਂ ਪਿੰਚ ਕਰਦੀ, ਨਾਲ ਹੀ ਤੁਹਾਨੂੰ ਅੰਮ੍ਰਿਤਸਰੀ ਫਿਸ਼ ਜਾਂ ਫਿਰ ਤੁਹਾਨੂੰ ਚਿਕਨ ਵਿੰਗ ਜਿਵੇਂ ਹੈਗੇ ਹੈ 11.99 ਚ ਮਿਲੂਗੇ। ਨਜ਼ਾਰਾ 'ਤੇ ਪਹੁੰਚਣਾ ਤੁਸੀਂ, 30 ਰੈਮਬਲਰ ਡਰਾਈਵ ਕੈਨੇਡੀਅਨ ਸਟੀਲਸ ਮੇਨ ਇੰਟਰਸੈਕਸ਼ਨ ਦੇ ਕੋਲ ਹੈਗੀ ਹੈ। ਫੋਨ ਨੰਬਰ ਹੈਗਾ 905-451-2600, 905-451-2600। ਤੁਸੀਂ ਆਓ ਆ ਡੀਲ ਇੰਜੋਏ ਕਰੋ ਬੀਅਰ ਤੇ ਫਿਸ਼ ਦੀ, ਨਾਲ ਹੀ ਤੁਸੀਂ ਇੱਕ ਸੋਹਣੀ ਜੀ ਵਾਈਬ ਤੇ ਜਗ੍ਹਾ ਦੇਖ ਕੇ ਜਾਓ, ਤੁਸੀਂ ਕਹੋਗੇ ਵਾਕਈ ਡਿਫਰੈਂਟ ਵਾਈਬ ਹੈਗੀ ਹੈ। ਤੁਸੀਂ ਕੋਈ ਕੇਟਰਿੰਗ ਕਰਾਉਣੀ ਹੈ, ਕੁਛ ਵੀ ਕਰਨਾ, ਤੁਹਾਡੇ ਮਨ 'ਚ ਆਪੇ ਹੀ ਆ ਜਾਂਦਾ ਕਿ ਯਾਰ ਇੱਥੇ ਹੀ ਕਰਾਵਾਂਗੇ। ਤੁਹਾਨੂੰ ਫੂਡ ਵੀ ਜਿਹੜਾ ਖਾਣਾ ਹੈਗਾ ਉਹ ਵੀ ਬਹੁਤ ਸਵਾਦ ਮਿਲੂਗਾ, ਨਾਲ ਹੀ ਨਾਲ ਜਿਹੜੀ ਜਗ੍ਹਾ ਹੈਗੀ ਹੈ ਵਾਈਬਸ ਆਉਂਦੀ ਹੈ ਉਹ ਬਹੁਤ ਸੋਹਣੀ ਵਾਈਬਸ ਆਉਂਦੀ ਹੈ। ਤੁਸੀਂ ਆ ਕੇ ਮਸਟ ਵਿਜ਼ਿਟ ਪਲੇਸ ਹੈਗੀ ਹੈ, ਅਗੇਨ ਨਜ਼ਾਰਾ 'ਤੇ ਪਹੁੰਚਣਾ ਤੁਸੀਂ, ਨਜ਼ਾਰਾ ਇੰਡੀਅਨ ਰੈਸਟੋਰੈਂਟ ਲੌਂਜ, 30 ਰੈਂਬਲਰ ਡਰਾਈਵ। ਫੋਨ ਨੰਬਰ ਹੈਗਾ 905-451-2600, 905-451-2600। ਥੈਂਕ ਯੂ ਸੋ ਮਚ।
0: ਔਰ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਜਿਹੜਾ ਹੈਗਾ ਤਵਾ ਕਿਚਨ 905-790-1699 'ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ, ਜਾਓ ਆਪਣੀ ਬੁਕਿੰਗ ਕਰਾਓ ਅਤੇ ਖਾਓ ਪੀਓ, ਐਸ਼ ਕਰੋ ਮਿੱਤਰੋ। ਅਤੇ ਜੋ ਸਟੂਡੀਓਜ਼ ਦੇ ਨੰਬਰ ਨੇ 905-600-7373। ਚਲੋ ਅੱਜ ਸ਼ੁਰੂ ਕਰਦੇ ਹਾਂ ਤੁਹਾਡੇ ਕਾਲ, ਸੁਣ ਮੇਰੇ ਕੋਲ ਕਾਲਸ ਦੀ ਲਾਈਨ ਖਾਲੀ ਹੋ ਗਏ ਨੇ। ਪਹਿਲੀ ਕਾਲ ਗੁਰਚਰਨ ਦੀ ਆਈ। ਗੁਰਚਰਨ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਭਾਈ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਆ, ਹਮੇਸ਼ਾ ਦੀ ਟਾਈਮ ਲੈਂਦੇ ਆ।
0: ਬਾਕੀ ਇਹ ਨਾ ਕਹਿਣ ਦੇ ਭਾਜੀ ਹੁਣੀ ਜਾਣ ਕੇ
6: ਬਾਕੀ ਹਮੇਸ਼ਾ ਤੁਸੀਂ ਟਾਈਮ ਦਿੰਦੇ, ਦਿਲੋਂ ਤੁਹਾਡਾ ਧੰਨਵਾਦ ਕਰਦਾ। ਮਤਲਬ ਤਰੱਕੀ ਚੱਲ ਰਹੀ, ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸ ਵਾਲਾ ਭੈਣਾਂ ਵੀ ਬਿਜ਼ਨਸ ਕਰਦੀਆਂ, 530 ਤੇ ਰੇਡੀਓ ਆਵਾਜ਼ ਤੇ ਤੁਹਾਡੀ ਟੀਮ ਦਾ ਸਾਰਿਆਂ ਦਾ ਦਿਲੋਂ ਮੈਂ ਧੰਨਵਾਦ ਕਰਦਾ। ਮਾਰਾ ਤਰੱਕੀਆਂ ਚੜ੍ਹਦੀਆਂ ਗਾ। ਬਾਕੀ ਹੋਰ ਵੀ ਕਿਸੇ ਭੈਣ ਭਰਾ ਨੇ ਜਾਂ ਐਡ ਦੇਣੀ ਹੋਵੇ ਜਾਂ ਚੰਗੀ ਸਲਾਹ ਲੈਣੀ ਹੋਵੇ ਬਹੁਤ
0: ਸ਼ੁਕਰੀਆ। ਇਹ ਉਹਨੂੰ ਕਹਿੰਦੇ ਕੰਮ ਬੋਲਦਾ ਤੁਹਾਡਾ। ਸੰਤੋਸ਼, ਮੈਂ ਨਾ ਇੱਕ ਅੱਜ ਵਿਅਕਤੀ ਦੀ ਗੱਲ ਸੁਣ ਰਿਹਾ ਸੀ, ਉਹ ਗ੍ਰੇਵਯਾਰਡ ਦੇ ਵਿੱਚ ਕੰਮ ਕਰਦਾ, ਲੋਕਾਂ ਨੂੰ ਦਫਰਾਉਣ ਦਾ ਕੰਮ ਕਰਦਾ, ਯੰਗ ਮੁੰਡਾ ਹੈਗਾ
5: ਜੀ।
0: ਤੇ ਅਕਸਰ ਇਹ ਸੋਚਣ ਦੀ ਗੱਲ ਹੁੰਦੀ, ਜਿਹਨਾਂ ਦੇ ਵਿਛੜੇ ਹੁੰਦੇ ਨੇ ਉਹ ਜਾਣਦੇ ਨੇ, ਜਿਹਨਾਂ ਦੇ ਵਿਛੜੇ ਨੇ ਉਹਨਾਂ ਨੂੰ ਨਹੀਂ ਪਤਾ। ਕਈਆਂ ਨਾਲ ਤੁਹਾਡਾ ਮੋਹ ਬਹੁਤ ਹੁੰਦਾ ਤੇ ਕਈਆਂ ਨਾਲ ਤੁਸੀਂ ਕਹਿੰਦੇ ਸਾਡੇ ਬਾਪੂ ਜੀ ਸੀ ਚਲੇ ਗਏ
5: ਜੀ,
0: ਤੁਸੀਂ ਉਦਾਂ ਯਾਦ ਕਰ ਲਿਓ। ਕਈ ਵਾਰੀ ਤੁਹਾਡਾ ਮੋਹ ਇਹ ਬਹੁਤ ਹੁੰਦਾ ਬਾਪੂ ਜੀ ਨਾਲ ਕਿ ਤੁਸੀਂ ਇਕੱਲੀ ਇਕੱਲੀ ਗੱਲ ਉਹਨਾਂ ਯਾਦ ਕਰਦੇ ਰਹਿੰਦੇ ਹੋ ਕਿ ਦੁਨੀਆਂ 'ਚ ਕਰੂ ਆਈ ਸੀ ਤੇ ਸਰੀਰਕ ਰੂਪ 'ਚ ਇੱਦਾਂ ਦੀ ਸੀ ਤੇ ਇੱਦਾਂ ਸੀ। ਸੋ ਉਹ ਇੱਕ ਗੱਲ ਕਹਿ ਰਿਹਾ ਸੀਗਾ, ਉਹ ਕਹਿੰਦਾ ਵੀ ਮੈਂ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਬਿਮਾਰੀ ਨਾਲ ਗਏ, ਯੰਗਸਟਰ ਬੱਚੇ ਜਿਹੜੇ ਡਿਪਰੈਸ਼ਨ ਜਾਂ ਪੜ੍ਹਾਈਆਂ ਜਾਂ ਖਰਚਿਆਂ ਕਰਕੇ ਸੁਸਾਈਡਸ ਕਰ ਗਏ, ਜਾਂ ਬਜ਼ੁਰਗ ਲੋਕ ਜਿਹੜੇ ਮਰ ਗਏ ਉਹਨਾਂ ਕੋਲ ਪੈਸੇ ਨਹੀਂ ਸੀਗੇ ਆਪਣੇ ਹੀ ਫਿਊਨਰਲ ਵਾਸਤੇ, ਕੈਸਕਟ 'ਚ ਉਹਨਾਂ ਦੀਆਂ ਬੋਡੀਜ਼ ਕਿੰਨੇ ਕਿੰਨੇ ਦਿਨ ਪਈਆਂ ਰਹਿੰਦੀਆਂ ਨੇ, ਫਿਰ ਸਰਕਾਰਾਂ ਪੈਸੇ ਦਿੰਦੀਆਂ ਨੇ ਤਾਂ ਉਹਨਾਂ ਨੂੰ ਦਫਨਾਈ ਦਾ। ਮੈਂ ਹਰ ਤਰ੍ਹਾਂ ਦੇ ਲੋਕ ਕਹਿੰਦਾ ਇੱਥੇ ਆਏ ਦੇਖੇ
5: ਜੀ
0: ਸ਼ਮਸ਼ਾਨ ਘਾਟ 'ਚ। ਉਹ ਕਹਿੰਦਾ ਮੈਂ ਇੱਕ ਤੱਥ ਕੱਢਿਆ, ਕੁਛ ਤੋ ਲੋਕ ਕਹੇਂਗੇ ਲੋਗੋਂ ਕਾ ਕਾਮ ਹੈ ਕਹਿਣਾ, ਛੋੜੋ ਬੇਕਾਰ ਕੀ ਬਾਤੋਂ ਮੈਂ ਕਹੀਂ ਬੀਤ ਨਾ ਜਾਏ ਯੇ ਰਹਿਣਾ, ਯਾਨੀ ਕਿ ਜ਼ਿੰਦਗੀ ਕਿਤੇ ਬੀਤ ਨਾ ਜਾਵੇ। ਉਹ ਜ਼ਮਾਨਾ ਜਦੋਂ ਫਿਲਮਾਂ ਮੀਨਿੰਗਫੁੱਲ ਸੀਗੀਆਂ, ਜੋ ਜ਼ਮਾਨਾ ਜਦੋਂ ਆਰਟਿਸਟ ਮੀਨਿੰਗਫੁੱਲ ਹੁੰਦੇ ਸੀ, ਕਲਾ ਵਿਕਦੀ ਸੀ, ਕਲਾ ਨੂੰ ਖਰੀਦਦੇ ਸੀ ਲੋਕ। ਅੱਜ ਜਿੰਨੇ ਨੰਗੇ ਹੋ ਜਾਂਦੇ ਹੋ ਉਨੇ ਨੰਗੇ ਹੋਏ ਤੇ ਪੈਸੇ ਮਿਲ ਜਾਂਦੇ ਨੇ। ਸੋ ਉਹ ਸਮਾਂ ਮੈਂ ਗੱਲ ਕਰਦਾ ਤੇ ਉਹ ਕਹਿੰਦਾ ਲੋਕਾਂ ਦਾ ਤੁਹਾਡੇ ਬਾਰੇ ਕੁਛ ਨਾ ਕੁਛ ਕਹਿੰਦੇ ਹੀ ਰਹਿਣਾ ਹੈਗਾ, ਤੁਸੀਂ ਦੁਨੀਆਂ 'ਤੇ ਉਹਨਾਂ ਦਾ ਰਿਪਲਾਈ ਦੇਣ ਨਹੀਂ ਆਏ। ਕਹਿੰਦਾ ਯਕੀਨ ਮੰਨਿਓ ਲੋਕ ਕਹਿੰਦੇ ਵੀ ਉੱਤੋਂ ਉੱਤੋਂ ਹੀ ਹੁੰਦੇ ਨੇ, ਅੰਦਰੋਂ ਕੋਈ ਵੀ ਕੁਛ ਨਹੀਂ ਕਹਿ ਰਹਿੰਦਾ, ਜੋ ਮੂੰਹ 'ਚ ਆਇਆ ਕਿਸੇ ਲਈ ਕੋਈ ਨਫ਼ਰਤ 'ਚ ਬੋਲ ਦਿੰਦਾ
5: ਜੀ,
0: ਅੰਦਰੋਂ ਸੋਚ ਕੇ ਨਹੀਂ ਬੋਲਦਾ। ਇਸ ਲਈ ਕਹਿੰਦਾ ਜ਼ਿੰਦਗੀ 'ਚ ਕਿਸੇ ਦੀ ਪਰਵਾਹ ਨਾ ਕਰੋ ਤੁਹਾਡੀ ਉਹ ਕੀ ਕਹਿੰਦਾ
5: ਜੀ,
0: ਤੁਸੀਂ ਇਹ ਦੇਖੋ ਤੁਹਾਡੇ ਲਈ ਕੋਈ ਚੰਗਾ ਕਹਿਣੇ ਵਾਲਾ ਬੈਠਾ ਕਿ ਨਹੀਂ ਬੈਠਾ।
5: ਬਿਲਕੁਲ,
0: ਲੋਕਾਂ ਨੂੰ ਜੱਜ ਬਣਾ ਦਿੰਦੇ ਨੇ
5: ਜੀ
0: ਤੇ ਆਪ ਮਦਈ ਬਣ ਕੇ ਤੁਹਾਨੂੰ ਮੁਲਜ਼ਮ ਬਣਾ ਕੇ ਖੜਾ ਕਰ ਦਿੰਦੇ ਨੇ।
5: ਬਿਲਕੁਲ,
0: ਤੁਹਾਨੂੰ ਕੋਈ ਵੀ ਕਿਸੇ ਵੀ ਬੰਦੇ ਨੂੰ, ਹਰ ਬੰਦਾ ਵਿਕਟਮਾਈਜ਼ ਸ਼ੋਅ ਕਰਦਾ ਆਪਣੇ ਆਪ ਨੂੰ ਕਿ ਮੈਂ ਵਿਕਟਮ ਹਾਂ ਜੀ, ਮੇਰੇ ਨਾਲ ਐਂ ਹੋ ਗਿਆ, ਆਹ ਏਅਰ 'ਤੇ ਮੈਂ ਬੈਠਾ, 2500 ਬੰਦਿਆਂ ਨੇ 2500 ਚੀਜ਼ਾਂ ਸਾਡੇ ਨਾਲ ਜ਼ਿੰਦਗੀ 'ਚ ਕੀਤੀਆਂ ਨੇ, ਮਰਦਾਂ ਅਤੇ ਮਰਦਾਂ ਵਾਂਗੂ ਜ਼ਿੰਦਗੀ ਜਿਆਂ, ਖੁਦਾਰਾਂ ਖੁਦਾਰਾਂ ਵਾਂਗੂ ਜੇ, ਲੋਕਾਂ ਦੇ ਬਾਰੇ ਮਿਹਣੇ ਨਹੀਂ ਮਾਰੇ ਕਿ ਉਹਨੇ ਮੇਰਾ ਆਹ ਕਰ ਲਿਆ। ਠੀਕ ਆ, ਮਾੜੇ ਬੰਦੇ 'ਤੇ ਅੱਖ ਰੱਖੀ ਦੀ ਆ, ਨਿਗ੍ਹਾ ਰੱਖੀ ਦੀ ਆ ਐਨ ਟਕਾ ਕੇ ਕਿ ਹੋਰ ਕੋਈ ਕੋਝੀ ਚਾਲ ਨਾ ਚੱਲੇ
5: ਜੀ।
0: ਅਤੇ ਜੇ ਇੱਕ ਚੀਜ਼ ਯਾਦ ਰੱਖਿਓ ਜ਼ਿੰਦਗੀ 'ਚ, ਤੁਸੀਂ ਜੇ ਮਾਰ ਖਾਓਗੇ ਸਾਰੇ ਜਿੰਨੇ ਮੈਨੂੰ ਸੁਣਦੇ ਹੋ, ਤੁਹਾਨੂੰ ਕੋਈ ਕੰਮ ਤੋਂ ਹਟ ਕੇ ਬੁਲਾਉਂਦਾ ਤੁਸੀਂ ਆ ਜਾਓ ਇੱਧਰ, ਇਹਦਾ ਮਤਲਬ ਉਹ ਨਮਕ ਹਰਾਮ ਆ, ਉਹਨੇ ਜਿੱਥੇ ਖਾਧਾ ਉੱਥੇ ਹੀ ਹਰਾਮ ਕਰਦਾ, ਤੁਹਾਡੇ ਕੀ ਪਿਓ ਦਾ ਮਾਮੇ ਦਾ ਮੁੰਡਾ ਲੱਗਦਾ ਅਤੇ ਅਗਲੀ ਵਾਰੀ ਤੁਹਾਡੀ ਹੈ ਤੁਹਾਡੇ ਨਾਲ ਚਤਰਾਈ ਕਰੂਗਾ। ਜਿਹੜਾ ਕਿਸੇ ਦੇ ਕਿਸੇ ਵੀ ਚੀਜ਼ ਲਈ ਉਹਨੂੰ ਗਾਲਾਂ ਕੱਢਦਾ, ਮੈਂ ਕਿਸੇ ਨੂੰ ਪਰਸੋਂ ਮਿਲਿਆ, ਉਹਨੇ ਕਿਸੇ ਬਾਰੇ ਬੋਲਣਾ ਸ਼ੁਰੂ ਕਰਤਾ ਰਾਈਟ ਵੇ, ਮੈਂ ਕਿਹਾ ਇੱਕ ਮਿੰਟ ਰੁਕਿਓ, ਮੈਂ ਉਹਨਾਂ ਦੀ ਭੂਆ ਦਾ ਮੁੰਡਾ, ਜਦੇ ਉਹ ਡਰ ਗਏ, ਜਦੇ ਮੈਨੂੰ ਕਹਿਣ ਲੱਗੇ ਉਹ ਨਹੀਂ ਨਹੀਂ ਐਂ ਤਾਂ ਵਧੀਆ ਬਸ ਇੱਕ ਆਹ ਚੀਜ਼, ਮੈਂ ਕਿਹਾ ਕੋਈ ਗੱਲ ਨਹੀਂ ਮੈਂ ਭੂਆ ਦਾ ਮੁੰਡਾ ਹੈ ਨਹੀਂ ਗਾ ਹੁਣ ਬੋਲੋ। ਤਾਂ ਫਿਰ ਉਹਨੂੰ ਮੈਂ ਸਮਝਾਇਆ, ਮੈਂ ਕਿਹਾ ਤੁਸੀਂ ਇਹਨੂੰ ਬੋਲ ਰਹੇ ਹੋ, ਤੁਸੀਂ ਅਗਲੀ ਵਾਰੀ ਮੇਰੀ ਆ, ਅਗਲੀ ਵਾਰੀ ਮੇਰੀ ਆ, ਇਸ ਲਈ ਮੈਂ ਤੁਹਾਡੇ ਨਾਲ ਦੋਸਤੀ ਨਹੀਂ ਰੱਖਣੀ ਚਾਹੁੰਦਾ, ਕਹਿ ਕੇ ਘਰ ਨੂੰ ਭੇਜ ਦਿੱਤਾ ਮੈਂ। ਸੋ ਉਹ ਬੰਦਾ ਕਹਿੰਦਾ ਵੀ ਲੋਕਾਂ ਨੇ ਤੁਹਾਡੇ ਬਾਰੇ ਕਹਿਣਾ, ਤੁਹਾਡਾ ਕੰਮ ਆ ਉਹਨਾਂ ਨੂੰ ਇਗਨੋਰ ਕਰੋ, ਦਫਾ ਕਰੋ, ਦਫਾ ਕਰੋ ਇੱਕ ਵਰਡ ਆ ਬਹੁਤ ਸੋਹਣਾ, ਦਫਾ ਕਰੋ ਦੈਮ ਅਤੇ ਆਪਣੀ ਜ਼ਿੰਦਗੀ ਖੂਬ ਜੀਓ, ਆਪਣੇ ਕੋਲ ਸਮਾਂ ਬਹੁਤ ਥੋੜ੍ਹਾ ਸਾਰਿਆਂ ਕੋਲ, 905-673-3333 ਰੇਡੀ 'ਤੇ ਫਟਾਫਟ ਕਾਲ ਕਰੋ, ਸਪੈਕਸ 'ਤੇ ਬਾਕੀ ਸਾਰੇ ਵੀ ਲੋਕ ਆ ਰਹੇ ਨੇ, 905-673-3333 ਡੇਟ ਆਫ ਬਰਥ ਦੱਸਣੀ ਆ, ਨਾਮ ਦੱਸਣਾ। ਮਜ਼ੇਦਾਰ ਚੀਜ਼ ਇਹ ਆ ਕਿ ਮੈਂ ਤੁਹਾਨੂੰ ਤੁਹਾਡੇ ਬਾਰੇ ਦੱਸੂੰਗਾ, ਤੁਸੀਂ ਕਿੱਦਾਂ ਦੇ ਹੋ, ਹੈਰਾਨ ਰਹਿ ਜਾਂਦੇ ਲੋਕ, ਇਹ ਚਾਰਟ ਇੰਨਾ ਇਫੈਕਟਿਵ। ਪਾਸਵਰਡ ਹੈ ਤਵਾ ਕਿਚਨ। ਉਸ ਤੋਂ ਬਾਅਦ ਅਸੀਂ ਨਾ ਕਾਲਸ ਖੋਲਣੀਆਂ ਨੇ, ਅੱਜ ਇੱਕ ਗਿਫਟ ਹੈ ਲਿਸਨਰਸ ਨੂੰ, ਅੱਜ ਨਾ ਤੁਹਾਨੂੰ ਇੱਕ ਅਸੀਂ ਲੰਚ ਦੇ ਰਹੇ ਹਾਂ ਸਿਰਫ ਪੰਜ ਫੈਮਿਲੀਜ਼ ਨੂੰ। ਇਹ ਲੰਚ ਜਸਵਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਵੱਲੋਂ ਸਪੋਂਸਰਡ ਆ, ਇੱਕ ਟਾਈਮਿੰਗ ਦੇ ਵਿੱਚ ਤੁਸੀਂ ਜਾਣਾ, 3 ਜਣਿਆਂ ਦਾ ਲੰਚ ਬਿਲਕੁਲ ਫਰੀ ਆ, ਕੁਛ ਨਹੀਂ ਪੇ ਕਰਨਾ। ਇੱਕ ਸੈਟਲ ਮੈਨਿਊ ਹੈਗਾ, ਇੱਕ ਪਲੈਟਰ ਆਊਗਾ, ਇਹ ਪਲੈਟਰ 'ਚ 5 ਦਾਲਾਂ ਸਬਜ਼ੀਆਂ ਅਤੇ ਇਹਦੇ ਵਿੱਚ ਦਹੀਂ, ਇਹਦੇ ਵਿੱਚ ਰਾਈਸ, ਇਹਦੇ ਵਿੱਚ ਬਿਰਿਆਨੀ, ਇਹਦੇ 'ਚ ਬੜਾ ਕੁਛ ਹੋਊਗਾ। ਇਹ ਪਲੈਟਰ ਜਿਹੜਾ ਤੁਸੀਂ ਯੂਜ਼ ਕਰਨਾ, ਔਰ 5 ਜਿਹੜੇ ਲਿਸਨਰ ਹੋਣਗੇ ਅਸੀਂ ਅੱਜ ਉਹਨਾਂ ਨੂੰ ਮੀਟਿੰਗ ਲਈ ਕੱਢਾਂਗੇ, ਤੁਸੀਂ ਆਓਗੇ, ਲੰਚ ਕਰੋਗੇ, ਜਸਵਿੰਦਰ ਤੁਹਾਡੇ ਹੋਸਟ ਹੋਣਗੇ, ਤੁਹਾਡਾ ਵੈਲਕਮ ਕਰਨਗੇ। ਨਜ਼ਾਰਾ, ਜਸਵਿੰਦਰ ਅਤੇ ਬਦਮਾਸ਼ ਬੀਅਰ, ਇਹ ਤਿੰਨਾਂ ਦੀ ਸਪੋਂਸਰਸ਼ਿਪ ਆ। 5 ਮੇਰੇ ਲਿਸਨਰਸ ਨੇ, ਉਹ ਕਹਿੰਦੇ ਜਿਹੜੇ ਉਹ ਤੁਸੀਂ ਭੇਜ ਦਿਓ ਸਾਨੂੰ, ਵਿਦ ਫੈਮਿਲੀ ਆਫ ਦ 3 ਤੁਸੀਂ ਉੱਥੇ ਜਾ ਸਕਦੇ ਹੋ, ਅਤੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਆਪਣੇ ਨਾਂ ਲਿਖਾਉਣੇ ਹੋਣਗੇ, 905-673-3333। ਅਸੀਂ ਡਰੋ ਕੱਢ ਦਾਂਗੇ ਹੁਣੇ ਹੀ 1 ਵਜੇ ਤੋਂ ਪਹਿਲਾਂ, ਅਤੇ ਤੁਹਾਡਾ ਟਾਈਮ ਹੋਊਗਾ 1 ਤੋਂ ਲੈ ਕੇ 2 ਦੇ ਵਿਚਕਾਰ ਦਾ, 1 ਤੋਂ 2 'ਚ। ਜਿਹੜੇ ਜਿਹੜੇ ਨਾਂ ਲਿਖੇ ਗਏ ਘਰ ਕਹਿ ਦਿਓ ਆਪਾਂ ਲੰਚ 'ਤੇ ਜਾਣਾ, ਖਾਣਾ ਨਾ ਬਣਾਇਓ, ਖਾਣਾ ਨਾ ਖਾਇਓ, ਰੇਡੀਓ ਵਾਸਤੇ ਮੈਂ ਵਿਨ ਕੀਤਾ। ਸੋ ਸਟੂਡੀਓ ਦੇ ਲਾਈਨ ਖਾਲੀ ਨੇ 905-673-3337 905-673-3337। ਭਰਤ ਬੋਲਾ ਸ਼ੇਰ ਸੇ ਤੂੰ ਮੂੰਹ ਖੋਲ ਮੈਂ ਤੇਰੇ ਦਾਂਤ ਕਿਨੂੰਗਾ। ਪੰਜ ਵਿਨਰ ਵੀ ਕੱਢਾਂਗੇ ਅਸੀਂ ਅੱਜ, ਅਤੇ ਤੁਸੀਂ ਪੰਜ ਵਿਨਰ ਜਿਹੜੇ ਨੇ ਅੱਜ ਹੀ ਲੰਚ ਕਰੋਗੇ ਵਿਦ ਫੈਮਿਲੀ ਆਫ ਥਰੀ, ਅਤੇ ਵੱਧ ਬੰਦੇ ਜਿਹੜੇ ਹੋਣਗੇ ਚਲੋ ਆਪਣਾ ਪੇ ਕਰ ਦਿਓ $10-20 ਜਿਹੜੇ ਬਣਨਗੇ, ਅਤੇ 905-673-3337। ਬਾਬਾ ਵਕਤੌਰਾ 'ਚ ਪਾਰਟੀਸਪੇਟ ਕਰਨ ਵਾਲੇ ਪੰਜ ਜਿਹੜੇ ਲੋਕ ਨੇ ਅੱਜ ਉਹ ਵਿਨਰ ਵੀ ਹੋਣਗੇ, ਲੱਕੀ ਵੀ ਹੋਣਗੇ। 905-673-3337।

0: ਹੈਗੇ 905-600-7333 ਤੇ 647 ਨੰਬਰ ਜਿਹੜਾ ਹੈਗਾ ਇਹ ਮੈਨੂੰ ਕਾਲ ਕਰਾ, ਮਾਈਕ ਵੀ ਘਵਾ ਲਿਆ ਆਪਣਾ, 647 ਨੰਬਰ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਤੁਹਾਡਾ? ਨੰਬਰ ਲਿਖੋ ਸੁਣੋ।
1: ਬਸ ਠੀਕ ਆ।
0: ਹਾਂਜੀ, ਨਾਂ ਤੇ ਡੇਟ ਆਫ ਬਰਥ ਬੋਲੋ।
1: ਸੁਖਵਿੰਦਰ 1958।
0: ਸੁਖਵਿੰਦਰ ਸਿੰਘ
1: ਕੌਰ।
0: ਓ ਅੱਛਾ, ਕੌਰ। ਓ ਠੀਕ ਹੈ, ਗੁਰੂ ਗੋਬਿੰਦ ਸਿੰਘ ਕੱਟੇ ਗਏ, ਬਾਕੀ ਸਭ ਕੁਝ ਰਹਿ ਗਿਆ ਆਪਣੇ ਕੋਲ। ਨਾਵਾਂ ਨਾਲੋਂ ਕੌਰ ਸਿੰਘ ਲਾਇਆ ਕਰੋ, ਕਿਰਪਾ ਕਰਕੇ।
1: ਹਾਂਜੀ ਹਾਂਜੀ ਸਰ,
0: ਲੱਖ ਚੀਜ਼ਾਂ ਕਰੋ ਜ਼ਿੰਦਗੀ ਦੇ ਵਿੱਚ, ਕੌਰ ਸਿੰਘ ਨਾ ਕੱਟੋ, ਤੁਹਾਡੀ ਪਹਿਚਾਣ ਖਤਮ ਹੋ ਜਾਊਗੀ ਸਾਰਿਆਂ ਦੀ। ਸਿੱਖਣਾ ਤਾਂ ਮੇਰੇ ਮੁਸਲਿਮ ਭਰਾਵਾਂ ਤੋਂ ਸਿੱਖ ਕੇ ਦੇਖਿਓ, ਵੱਡਿਆਂ ਵਡੇਰਿਆਂ ਦੇ ਨਾਮ ਨਹੀਂ ਕੱਟਦੇ ਆਪਣੇ ਨਾਮ ਨਾਲੋਂ, ਠੀਕ ਹੈ? ਹਾਂਜੀ। ਸੋ ਕਈ ਲੋਕ ਸਾਊਥ ਦੇ ਨੇ, ਮੇਰੇ ਦੋਸਤ ਨੇ, ਆਪਣੇ ਨਾਂ ਨਾਲ ਪਿਤਾ ਤੇ ਦਾਦੇ ਦਾ ਨਾਂ ਲਾਉਂਦੇ ਨੇ, ਤੇ ਸਾਡੇ ਪਿਤਾ ਦਸ਼ਮੇਸ਼ ਦਾ ਨਾਂ ਹੀ ਕੱਟ ਦਿੱਤਾ ਸੀ। ਸੁਖਵਿੰਦਰ ਸੋਰੀ, ਮੈਨੂੰ ਕੋਈ ਗੱਲ ਨੂੰ ਬੁਰਾ ਨਾ ਮੰਨਿਓ, ਪਰ ਇਹ ਕਰ ਲਿਆ ਕਰੋ।
1: ਨਹੀਂ ਨਹੀਂ ਨਹੀਂ ਨਹੀਂ, ਹਾਂਜੀ ਸੁਖਵਿੰਦਰ ਕੌਰ ਹੈ ਮੇਰਾ ਨਾਮ।
0: ਹਾਂ ਸੁਖਵਿੰਦਰ, ਸੁਖਵਿੰਦਰ ਵੈਸੇ ਤੁਸੀਂ ਕੰਮ ਕੀ ਕਰ ਰਹੇ ਹੋ?
1: ਮੈਂ ਰਿਟਾਇਰਡ।
0: ਓ ਤੇਰੀ ਮੈਂ ਫੇਰ ਗੇਅਰ ਬਦਲਿਆ, ਜਗਰ ਪੈ ਗਿਆ ਰਿਟਾਇਰ। ਅੱਛਾ, ਪੋਤਿਆਂ ਨੂੰ ਜਾਂ ਪੋਤੀਆਂ ਨੂੰ, ਦੋਤੀਆਂ ਨੂੰ ਇੰਜੋਏ ਕਰਦੇ ਹੋ? ਵੈਰੀ ਗੁੱਡ, ਜਿਉਂਦੇ ਵਸਦੇ ਰਹੋ। ਤੇ ਤੁਸੀਂ ਉਨੇ ਚਿਰ ਦੇਖਿਓ, ਮੈਂ ਤੁਹਾਨੂੰ ਗੱਲ ਦੱਸਾਂ, ਤੁਹਾਨੂੰ ਕੋਈ ਬਿਮਾਰੀ ਨਹੀਂ ਛੇਤੀ ਲੱਗਣੀ, ਤੁਹਾਡੀ ਆਵਾਜ਼ ਸੁਣ ਕੇ ਦੱਸ ਰਿਹਾ ਤੁਹਾਨੂੰ ਮੈਂ, ਜੇ ਕੁਛ ਹੈ ਤਾਂ ਉਵੇਂ ਚਲੀ ਚੁਲੀ ਜਾਊ ਮਾੜਾ ਮੋਟਾ, ਅੱਗੇ ਨਹੀਂ ਵਧੂਗਾ। ਮੇਰਾ ਨਾ ਇੱਕ ਦੋਸਤ ਆ, ਉਹਦਾ ਨਾਂ ਅੰਮ੍ਰਿਤਪਾਲ ਆ, ਉਹਨੇ ਮੈਨੂੰ ਨਾ ਕਾਲ ਕੀਤਾ, ਕਹਿੰਦਾ ਮੇਰਾ ਮੈਡੀਕਲ ਰਿਪੋਰਟ ਆਇਆ, ਕੈਨੇਡਾ ਆਉਣਾ ਸੀ ਮੈਡੀਕਲ ਹੋਇਆ ਦਾ। ਇੱਕ ਮੇਰਾ ਭਰਾ ਛੋਟਾ ਮੇਤੋਂ, ਉਹ ਕਹਿੰਦਾ ਮੇਰਾ ਭਰਾ ਬਾਰ ਬਾਰ ਮੇਰੀ ਰਿਪੋਰਟ ਨੂੰ ਪੜ੍ਹੀ ਜਾਂਦਾ ਵੀ ਠੀਕ ਆ ਕਿ ਗਲਤ ਹੈ। ਉਹ ਰੋਜ਼ ਪੈਗ ਦੋ ਲਾਉਂਦਾ, ਖਾਂਦਾ ਵਧੀਆ, ਚਿੰਤਾ ਜਮਾ ਹੀ ਨਹੀਂ ਕਰਦਾ, ਜਮਾ ਹੀ ਨਹੀਂ। ਉਹਨੇ ਨਹੀਂ ਜ਼ੋਰ ਲਾਇਆ ਜ਼ਿੰਦਗੀ 'ਚ ਮੈਂ ਕੁਛ ਜੋੜਨਾ, ਇੱਕ ਮਕਾਨ ਬਣਾਇਆ ਸਾਰੀ ਜ਼ਿੰਦਗੀ 'ਚ ਉਹਨੇ, ਦੋ ਗੱਡੀਆਂ ਲਈਆਂ ਨੇ, ਟੈਨਸ਼ਨ ਨਹੀਂ ਲੈਣੀ ਬਸ। ਤਾਂ ਮੈਂ ਤੁਹਾਨੂੰ ਆਵਾਜ਼ ਸੁਣ ਕੇ ਕਹਿਤਾ, ਤੁਹਾਨੂੰ ਕਿਹਾ ਨਹੀਂ ਗਾ, ਤੁਹਾਨੂੰ ਮੈਂ ਕਿਹਾ ਨਾ ਆਵਾਜ਼ ਸੁਣ ਕੇ ਤੁਹਾਡੀ ਮੈਂ। ਓਕੇ ਜਸਵਿੰਦਰ, ਜਸਵਿੰਦਰ ਸਿੰਘ ਨੇ ਤੁਹਾਨੂੰ, ਅਸੀਂ ਤੁਹਾਡਾ ਨਾਂ ਦੱਸਾਂਗੇ, ਤੁਹਾਨੂੰ ਨਿਕਲ ਗਿਆ। ਨਹੀਂ ਨਹੀਂ, ਤੁਸੀਂ ਸੁਣਦੇ ਰਹੋ, ਜਸਵਿੰਦਰ ਤੁਹਾਡਾ ਲੰਚ ਸਪੌਂਸਰ ਕਰਨਗੇ 3 ਜਣਿਆਂ ਦਾ, ਠੀਕ ਹੈ? ਜਨਵਰੀ 15 ਦਾਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਹਿੱਸਾ ਦਸਵੰਧ ਜਿਹੜਾ ਉਹਦੇ ਵਿੱਚ ਵਿਸ਼ਵਾਸ ਰੱਖਦੇ ਹੋ, ਬਹੁਤ ਦੋਸਤਾਨਾ ਸੰਬੰਧ ਰੱਖਦੇ ਹੋ ਸਾਰਿਆਂ ਨਾਲ, ਕਾਮ ਰਹਿੰਦੇ ਹੋ, ਪਰ ਤੁਹਾਡੀ ਕਾਲੀ ਦੇ ਕਾਰਨ, ਤੁਹਾਡੇ ਕੋਲ ਕਾਲੀ ਦਾ ਇੱਕ ਗੁਣ ਨਹੀਂ ਹੈਗਾ, ਇਹ ਔਗਣ ਆ। ਕਈ ਵਾਰ ਕਾਲੀ ਕੀਤੀ, ਇੱਕ ਜਿਹੜਾ ਤੁਸੀਂ ਕਿਸੇ ਤੋਂ ਗੱਲ ਸੁਣ ਕੇ, ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਵੀ ਕਿਸੇ ਤੋਂ ਸੁਣ ਕੇ ਆਪਣੇ 'ਤੇ ਅਸਰ ਬਹੁਤ ਛੇਤੀ ਕਰ ਲੈਂਦੇ ਹੋ,
1: ਹਾਂਜੀ
0: ਇਹ ਦੋ ਤੁਹਾਡੀਆਂ ਪ੍ਰੋਬਲਮ ਨੇ, ਇਹਨਾਂ ਨੂੰ ਸੋਲਵ ਕਰੋ। 3 ਹੋਰ ਨੇ ਤੁਹਾਡੀਆਂ, ਅਗਲੀ ਵਾਰ ਦੱਸੂੰਗਾ, ਠੀਕ ਹੈ? ਕਾਲੀ ਕਿਸੇ ਵੀ ਚੀਜ਼ ਦੇ ਵਿੱਚ, ਮਤਲਬ ਰਿਲੈਕਸ ਹੋ ਜਾਓ, ਉਵੇਂ ਹੀ ਹੋਣਾ ਜਿਵੇਂ ਹੋਣਾ ਹੈਗਾ, ਠੀਕ ਹੈ? ਐਫਰਟਸ ਨਹੀਂ ਜ਼ਿਆਦਾ ਕਰ ਲਏ ਉਹਨੂੰ ਕਰਨ ਲਈ, ਅਤੇ ਤੁਹਾਡਾ ਕੰਮ ਬਹੁਤ ਵਧੀਆ ਚੱਲੀ ਜਾਊਗਾ ਸਾਰਾ ਕੁਛ, ਠੀਕ ਹੈ? ਨਜ਼ਾਰਾ ਵੱਲੋਂ ਇਹ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ, ਅਤੇ ਤਵਾ ਕਿਚਨ ਵੱਲੋਂ, ਤਵਾ ਕਿਚਨ ਅਤੇ ਨਜ਼ਾਰਾ ਦੋ ਅਲੱਗ ਅਲੱਗ ਰੈਸਟੋਰੈਂਟਸ ਨੇ। ਹੈਲੋ ਜੀ, ਆ ਰੇਡੀ ਦੀ ਆਵਾਜ਼ ਬੰਦ ਕਰ ਦਿਓ, ਸੈਕਿੰਡ ਕਾਲ। ਹੈਲੋ ਜੀ, ਰੇਡੀ ਦੀ ਆਵਾਜ਼ ਬੰਦ ਕਰ ਦਿਓ, ਬੰਦ ਹੈ ਉਹ ਭਾਈ, ਗੱਲ ਕਰ ਲਓ ਚੱਜ ਨਾਲ ਰੇਡੀਓ 'ਤੇ ਕਾਲ ਕਰਕੇ। ਹੈਲੋ,
2: ਸੁਲਤਾਨ
0: ਕੁਰੇਸ਼ੀ ਬੋਲਿਆ ਕਰੋ ਨਾ ਯਾਰ, ਅਸੀਂ, ਸਾਡਾ ਤਾਂ ਗੱਲ ਬਹਿ ਜਾਂਦਾ ਬੋਲ ਬੋਲ ਕੇ। ਹੈਲੋ,
2: ਮੈਨੂੰ ਪਤਾ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ, ਮੇਰਾ ਨਾਮ ਸੁਲਤਾਨ।
0: ਸੁਲਤਾਨ ਜੀ, ਪਰ ਤੁਸੀਂ ਸਾਡੇ ਵੱਲ ਵੀ ਧਿਆਨ ਦਿਓ ਨਾ, ਅਸੀਂ ਤੁਹਾਨੂੰ ਕਹੀ ਜਾਂਦੇ ਹਾਂ।
2: ਹਾਂਜੀ, ਮੈਂ ਕਿਹਾ ਸ਼ਾਇਦ ਦੂਜੇ ਨਾਲ ਗੱਲ ਕਰ ਰਹੇ ਹੋ, ਕਿਉਂਕਿ ਪਹਿਲੇ
0: ਨਹੀਂ ਨਹੀਂ ਮੈਂ ਕੱਟੀ ਗਈ ਕਾਲ, ਜਦੋਂ ਤੁਸੀਂ ਰੇਡੀਓ ਲਾਓਗੇ ਫਿਰ ਤੁਹਾਨੂੰ ਕੀ ਪਤਾ ਲੱਗਣਾ ਮੈਂ ਕਿਹਨਾਂ ਕੀ ਗੱਲ ਕਰਦਾ ਪਿਆ। ਜਦੋਂ ਤੁਸੀਂ ਲਾਈਨ ਮਿਲ ਗਈ ਸਟੂਡੀਓ 'ਚ, ਤੁਹਾਡੇ ਫੋਨ ਦੇ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਰੇਡੀਓ ਬੰਦ ਕਰ ਦਿਆ ਕਰੋ, ਕਿਉਂਕਿ ਰੇਡੀਓ 'ਤੇ ਜਿਹੜੀ ਆਵਾਜ਼ ਆਪਣੀ ਜਾਂਦੀ ਹੈ ਉਹ 20-30 ਸੈਕਿੰਡ ਬਾਅਦ ਜਾਂਦੀ ਹੈ,
2: ਠੀਕ ਹੈ?
0: ਆਪਣੀ ਕਮਿਊਨੀਕੇਸ਼ਨ ਪ੍ਰੋਪਰਲੀ ਨਹੀਂ ਹੋ ਪਾਉਂਦੀ। ਹੁਣ ਠੀਕ ਹੈ ਸੁਲਤਾਨ ਜੀ?
2: ਹਾਂਜੀ,
0: ਡੇਟ ਆਫ ਬਰਥ ਬੋਲੋ।
2: ਅਕਟੋਬਰ
0: 16 ਅਕਟੂਬਰ। ਸੰਤੋਸ਼ ਵਾਲਾ ਸੁਭਾਗ ਹੈ ਤੁਹਾਡਾ, ਠੀਕ ਹੈ? ਹਾਂਜੀ ਸੰਤੋਸ਼, ਮੇਰੇ ਡੇਟ ਆਫ ਬਰਥ ਦੇ ਨੇੜੇ ਤੇੜੇ ਦੇ ਲੋਕਾਂ ਨੂੰ ਸੁਣ ਕੇ ਖੁਸ਼ ਬਹੁਤ ਹੁੰਦੀ ਹੈ। ਬਈ ਇਹ ਕੀ ਬੁਰਾ ਕਹੂਗਾ ਹੁਣ ਆਪਣੇ ਬਾਰੇ
2: ਜੀ ਜੀ
0: ਨਹੀਂ ਇਹਨੂੰ ਖੁਸ਼ੀ ਅਸੀਂ ਨਹੀਂ ਹੁੰਦੀ ਮੇਰੇ ਚੰਗੀਆਂ ਨੇ ਇਹਨੂੰ ਇਹ ਹੁੰਦਾ ਵੀ ਬੁਰਾ ਕੀ ਕਹੂਗਾ ਆਪਣੇ ਬਾਰੇ
2: ਜੀ
0: ਹੈ
2: ਹਾਂਜੀ
0: ਦੇਖਿਆ ਖੁਸ਼ੀ ਦੇਖੋ ਕਿੰਨੀਆਂ ਨੂੰ ਸਭ ਤੋਂ ਵੱਧ ਖੁਸ਼ ਹੁੰਦੇ ਜਦੋਂ ਮੇਰੀ ਕੋਈ ਬੁਰਾਈ ਆਉਂਦੀ ਹੈ ਸਾਹਮਣੇ ਇਸ ਤਰ੍ਹਾਂ ਦੇ ਲੋਕ ਤੁਹਾਡੇ ਨਾਲ ਹੋਣ ਬੀਰਬਲ ਨਾ ਨਾ ਨਾ ਬੀਰਬਲ ਤੇ ਅਕਬਰ ਦੀ ਜੋੜੀ ਬਣ ਜਾਂਦੀ ਹੈ ਹਾਂ ਬੀਰਬਲ ਹਰ ਗੱਲ ਚ ਅਕਬਰ ਦੇ ਨੁਕਸ ਕੱਢੇ ਦਿੰਦਾ ਸੀ
3: ਅਮਨਜੀ ਬਾਬਾ ਇਹ ਕੀ ਕਹਿੰਦੀ ਮੈਂ ਰੇਡੀਓ ਆਵਾਜ਼ ਸੁਣਦੀ ਆ ਬਾਬਾ ਜੀ ਆ ਇਹਨਾਂ ਤੋਂ ਮੈਂ ਆਪਣੀ ਕੁੰਡਲੀ ਕਢਾਉਂਦੀ ਆ
0: ਥੈਂਕ ਯੂ ਓਕੇ ਡੇਟ ਆਫ ਬਰਥ ਦੁਆਰਾ ਬੋਲੋ ਕੀ ਹੈ ਬਾਈ ਜੀ
3: 16 ਅਕਤੂਬਰ
0: 16 ਅਕਤੂਬਰ ਅੱਛਾ ਤੁਸੀਂ ਕੰਮ ਕੀ ਕਰ ਰਹੇ ਹੋ ਵੈਸੇ ਆਪ ਸੁਲਤਾਨ ਕੀ ਕਰਦੇ ਹੋ ਤੁਸੀਂ
2: ਅਕਾਊਂਟੈਂਟ
0: ਅੱਛਾ ਤੁਸੀਂ ਅਕਾਊਂਟੈਂਟ ਹੋ ਵੈਰੀ ਗੁੱਡ ਵੈਰੀ ਗੁੱਡ ਸੋ ਸੁਲਤਾਨ ਜੀ ਅਕਾਊਂਟੈਂਟ ਨੇ ਬਹੁਤ ਅੱਛਾ ਲੱਗਦਾ ਹੁੰਦਾ ਜਦੋਂ ਮੈਂ ਸੁਣਦਾ ਨਾ ਵੀ ਮੈਨੂੰ ਕਿੱਦਾਂ ਦੇ ਲੋਕ ਸੁਣਦੇ ਨੇ
3: ਜੀ
0: ਮੈਨੂੰ ਪਤਾ ਲੱਗ ਜਾਂਦਾ ਵੀ ਆਹ ਅਕਾਊਂਟੈਂਟ ਆ ਆਹ ਇੱਦਾਂ ਹਾਊਸ ਵਾਈਫ ਆ ਜਿਹੜੇ ਹਾਊਸ ਵਾਈਫ ਹੁੰਦੇ ਆ ਉਹ ਡੈਡੀਕੇਟਡ ਲਿਸਨਰ ਹੁੰਦੀਆਂ ਨੇ ਘਰਾਂ ਦੇ ਅੰਦਰ ਰੇਡੀਓ ਲਾ ਕੇ ਰੱਖਦੇ ਨੇ ਸਾਨੂੰ ਸਾਡੇ ਸਭ ਤੋਂ ਵੱਡੇ ਗਾਹਕ ਉਹ ਨੇ ਸਾਡੇ ਰਿਸਪੋਂਸਰਸ ਦੇ ਨਾ ਉਹਨਾਂ ਨੇ ਘਰੋਂ ਕਹਿਣਾ ਹੁੰਦਾ ਕਿ ਫਲਾਣੀ ਜਗ੍ਹਾ ਫਲਾਣੀ ਚੀਜ਼ ਤੋਂ ਲੈ ਲਓ ਬਹੁਤ ਵਾਰ ਮੈਨੂੰ ਕਾਲ ਆਉਂਦੇ ਆ ਉਹਨਾਂ ਦੇ ਬੱਚਿਆਂ ਦੇ ਕਿ ਸਾਡੇ ਪੇਰੈਂਟਸ ਨੇ ਤੁਹਾਡਾ ਨੰਬਰ ਰੈਫਰ ਕੀਤਾ ਸਾਨੂੰ ਬੜੀ ਅੱਛੀ ਲੱਗਦੀ ਹੈ ਗੱਲ ਫਿਰ ਮੈਨੂੰ ਤੇ ਸੁਲਤਾਨ ਜੀ ਅਕਤੂਬਰ
3: 16
0: ਹਾਂਜੀ ਦੇਖੋ ਜੀ ਪ੍ਰਭਾਵਸ਼ਾਲੀ ਬਹੁਤ ਹੋ ਕਿਸੇ ਦੀ ਵੀ ਪ੍ਰੋਬਲਮ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਹੈਲਪ ਕਰਨ ਦੀ ਸਮਰੱਥਾ ਰੱਖਦੇ ਹੈਗੇ ਹੋ ਇੰਟੈਲੀਜੈਂਟ ਹੋ ਇੰਡੀਪੈਂਡੈਂਟ ਹੋ ਡਿਸੀਜ਼ਨ ਆਪ ਮੜਾ ਲੈਂਦੇ ਹੋ ਠੀਕ ਹੈ
2: ਜੀ
0: ਜ਼ਿਆਦਾ ਉਲਝਦੇ ਨਹੀਂਗੇ ਸੈਂਸੇਬਲ ਹੋ ਜਿਵੇਂ ਮਰਜ਼ੀ ਤੁਸੀਂ ਬਾਹਰੋਂ ਦਿਖਾਈ ਚਲੋ ਅੰਦਰੋਂ ਸੈਂਸ ਕਰ ਰਹੇ ਹੋ ਸਾਹਮਣੇ ਵਾਲੇ ਬੰਦੇ ਲਈ ਠੀਕ ਹੈ ਮਨ ਮਰਜ਼ੀ ਦੇ ਹੱਦ ਦੇ ਮਾਲਕ ਹੋ ਬਹੁਤ ਮਨ ਮਰਜ਼ੀਆਂ ਕੀਤੀਆਂ ਸਹੀ ਵੀ ਹੋਈਆਂ ਤੇ ਗਲਤ ਵੀ ਹੋਈਆਂ ਕਿਸੇ ਵੀ ਚੀਜ਼ ਲਈ ਜੇ ਕੋਈ ਕਰਨੀ ਆ ਹੱਦ ਤੱਕ ਹੀ ਉਹਨੂੰ ਪਿਆਰ ਕਰਦੇ ਹੋ ਕਰਨ ਲਈ ਜਗ੍ਹਾ ਨੂੰ ਉਸ ਚੀਜ਼ ਨੂੰ ਠੀਕ ਹੈ ਕਈ ਵਾਰੀ ਜ਼ਿੱਦ ਤੇ ਜਿਹੜੀ ਹੱਦ ਹੈ ਨਾ ਇਹ ਨੁਕਸਾਨ ਕਰ ਦਿੰਦੀ ਹੈ ਸਹੀ ਹੈ ਮੇਰਾ ਇੱਕ ਸਿਸਟਮ ਆਇਆ ਮੈਂ ਨਾ ਕੋਈ ਕੰਮ ਕਰ ਰਿਹਾ ਹੁੰਦਾ ਹੁਣ ਮੇਰਾ ਇੱਕ ਬਿਜ਼ਨਸ ਲੋਨ ਚੱਲਦਾ ਮੈਂ ਛੱਡ ਦਿੱਤਾ ਪਰਮਾਤਮਾ ਤੇ ਚੀਜ਼ਾਂ ਪਰਮਾਤਮਾ ਤੇ ਛੱਡਣੀਆਂ ਸ਼ੁਰੂ ਕਰੋ ਆਪਣੇ ਬੈਸਟ ਐਫਰਟਸ ਕਰ ਦਿਓ ਪਰਮੇਸ਼ਵਰ ਤੇ ਛੱਡ ਦਿਓ ਮੈਂ ਯਕੀਨਨ ਤੁਹਾਨੂੰ ਕਹਿਣਾ ਪਿਆ ਯਕੀਨਨ ਔਨ ਏਅਰ ਬੈਠਾ ਰੇਡੀਓ ਦੇ ਉੱਤੇ
2: ਬਿਲਕੁਲ
0: 3-4 ਮਹੀਨੇ ਬਾਅਦ ਤੁਸੀਂ ਦੇਖੋਗੇ ਉਹ ਹੋ ਮੈਂ ਐਵੇਂ ਜ਼ੋਰ ਲਾਈ ਗਿਆ ਆਹ ਚੀਜ਼ ਤਾਂ ਮੇਰੇ ਲਈ ਮਾੜੀ ਸੀ ਉਹ ਤੋਂ ਵਧੀਆ ਚੀਜ਼ ਮੈਨੂੰ ਮਿਲ ਗਈ ਕਿਉਂਕਿ ਜਦੋਂ ਤੁਸੀਂ ਹੱਦ ਤੱਕ ਕਿਸੇ ਚੀਜ਼ ਲਈ ਕਰਦੇ ਹੋ ਨਹੀਂ ਹੁੰਦੀ ਤੁਹਾਨੂੰ ਬੜੀ ਸੱਟ ਲੱਗਦੀ ਹੈ ਫਿਰ ਠੀਕ ਹੈ ਕੰਪਲੀਕੇਟਡ ਆਪਣੀ ਪ੍ਰੋਬਲਮ ਕਰ ਦਿੰਦੇ ਆਪਣੀਆਂ ਚੀਜ਼ਾਂ ਸੋਲਵ ਨਹੀਂ ਕਰਨੀਆਂ ਹੁੰਦੀਆਂ ਤੁਹਾਨੂੰ ਚਲੋ ਫਿਰ ਕਰਦੇ ਗੱਲ ਨਜ਼ਾਰਾ ਤੋਂ ਤੁਹਾਡਾ ਲੰਚ ਪੈਕੇਜ ਹੋਊਗਾ ਤੁਹਾਨੂੰ ਜਸਵਿੰਦਰ ਹੁਣ ਇੱਕ ਵਾਰ ਕਾਲ ਕਰ ਲੈਣਗੇ ਉਹਨਾਂ ਟਾਈਮ ਸੈੱਟ ਕਰ ਲਿਓ ਤੁਸੀਂ ਠੀਕ ਹੈ
2: ਨਜ਼ਾਰਾ
0: ਹਾਂਜੀ ਉਹ ਤੁਹਾਨੂੰ ਕਾਲ ਕਰਨਗੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜਸਵਿੰਦਰ ਭਾਅ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਨਜ਼ਾਰਾ ਵਾਲੇ ਤੇ ਜਿਹੜੇ ਲੋਕ ਬੀਰ ਬੂਰ ਪੈਂਦੇ ਉਹਨਾਂ ਨੂੰ ਬੀਰ ਵੀ ਜਿਹੜੀ ਬਦਮਾਸ਼ ਬੀਰ ਵਾਲਿਆਂ ਵੱਲੋਂ ਦਿੱਤੀ ਗਈ ਹੈ ਠੀਕ ਹੈ ਥੈਂਕ ਯੂ ਤੁਹਾਨੂੰ ਕਾਲ ਕਰਨਗੇ ਉਹ ਠੀਕ ਹੈ ਤੇ ਮੇਰਾ ਨੈਕਸਟ ਕਾਲ ਆ ਹੈਲੋ ਜੀ ਹੈਲੋ ਹੈਲੋ ਹੈਲੋ 1419
4: ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਮੈਂ ਕੁਲਵਿੰਦਰ ਕੌਰ ਬੋਲਦੀ
0: ਹਾਂਜੀ ਕੁਲਵਿੰਦਰ ਕੌਰ ਜੀ ਕੁਲਵਿੰਦਰ ਜੀ ਨਜ਼ਾਰਾ ਸਪਾਂਸਰ ਕਰ ਰਿਹਾ ਤੇ ਤੁਸੀਂ ਆਪ ਹਾਊਸ ਵਾਈਫ ਹੋ
4: ਨਹੀਂ ਜੀ ਮੈਂ ਕੰਮ ਕਰਦੀ ਹਾਂ
0: ਤੁਸੀਂ ਕੰਮ ਕਰਦੇ ਹੋ ਹੁਣ ਕੰਮ ਛੱਡ ਦਿਓ ਕੋਈ ਜ਼ਿੰਦਗੀ ਨੂੰ ਵੀ ਇੰਜੋਏ ਕਰੋ ਥੋੜਾ ਜਿਹਾ
4: ਨਹੀਂ ਅਜੇ ਜ਼ਰੂਰਤ ਤੇ ਬਹੁਤ
0: ਹਾਂ ਨਹੀਂ ਨਹੀਂ ਲਾਈਫ ਸਟਾਈਲ ਕਹਿੰਦੇ ਆ ਇਹਨੂੰ ਇੰਨਾ ਲਾਈਫ ਸਟਾਈਲ ਕਹਿੰਦੇ ਨੇ ਲਾਈਫ ਸਟਾਈਲ ਚੇਂਜ ਕਰ ਲਓ ਥੋੜਾ ਥੋੜਾ ਮੈਂ ਹੁਣ ਤੱਕ ਅਲੱਗ ਅਲੱਗ ਲਾਈਫ ਸਟਾਈਲ ਦੇ ਵਿੱਚ ਗਿਆ ਤੇ ਮੈਂ ਉਹਨੂੰ ਚੇਂਜ ਕਰਦਾ ਰਹਿਣਾ ਸਮੇਂ ਦੀ ਸਮੇਂ ਕੋਈ ਬੰਦਿਸ਼ ਨਹੀਂ ਬੰਦਿਸ਼ ਇੱਕੋ ਆ ਕਿ ਮੇਰੀ ਬਾਂਧੀ ਭਗਤ ਛੜਾਵੇ ਬਾਂਧੇ ਭਗਤ ਨਾ ਛੂਟੇ ਮੋਹੇ ਮਹਾਰਾਜ ਕਹਿੰਦੇ ਨੇ ਕਿ ਬੰਦਿਸ਼ ਨਹੀਂ ਹੈ ਕੋਈ ਆਪਾਂ ਪਰਮੇਸ਼ਵਰ ਲਈ ਬੰਦਿਸ਼ ਬਣਾ ਸਕਦੇ ਆਪਣੇ ਲਈ ਬੰਦਿਸ਼ ਕੋਈ ਨਹੀਂ ਹੈਗੀ ਆਪਾਂ ਬਣਾ ਲੈਂਦੇ ਜਦੋਂ ਉਹਨੂੰ ਬਹੁਤ ਪਿਆਰ ਕਰਨ ਲੱਗ ਜਾਂਦੇ ਹਾਂ ਬਹੁਤ ਪਿਆਰ ਕਰ ਲੈਂਦੇ ਫਿਰ ਉਹ ਕਹਿੰਦੇ ਮੇਰੀ ਬਾਧੀ ਭਗਤ ਚੜਾਵੇ ਕਿ ਮੈਨੂੰ ਆਪਣੇ ਅਸੂਲ ਤੋੜਨੇ ਪੈਂਦੇ ਆ ਪਰਮੇਸ਼ਵਰ ਕਹਿੰਦੇ ਆ ਜਿਹੜੀ ਨੇਚਰ ਆ ਉਹ ਕਹਿੰਦੀ ਆ ਜਦੋਂ ਕਿ ਮੈਨੂੰ ਬਹੁਤ ਪਿਆਰ ਨਾਲ ਯਾਦ ਕਰਦਾ ਹੈਗਾ ਠੀਕ ਹੈ ਬਾਂਧੇ ਭਗਤ ਨਾ ਛੂਟੇ ਮੋਹੇ ਤੇ ਉਹਨਾਂ ਦੀ ਬੰਨੀ ਮਰਿਆਦਾ ਮੈਂ ਨਹੀਂ ਛੱਡ ਸਕਦਾ ਚਲੋ ਡੇਟ ਆਫ ਬਰਥ ਕੀ ਆ
4: 25 ਅਕਤੂਬਰ
0: ਲਓ ਅਕਤੂਬਰ ਵਾਲੇ ਇਕੱਠੇ ਹੋ ਗਏ ਸਾਰੇ ਅੱਜ
4: ਹਾਂਜੀ
0: 25 ਅਕਤੂਬਰ ਦੇ ਵਿੱਚ ਲਓ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਤੁਸੀਂ ਕਿਸੇ ਦੀ ਵੀ ਚੀਜ਼ ਨੂੰ ਕਿਸੇ ਦੀ ਸਮਝਦੇ ਹੋ ਚਾਰਮਿੰਗ ਹੋ ਥੋੜ੍ਹਾ ਜਿਹੜਾ ਕੰਮ ਕਰਨ ਦਾ ਢੰਗ ਆ ਬਹੁਤ ਮਿਹਨਤ ਵਾਲਾ ਹੈਗਾ ਕਾਇੰਡ ਹਾਰਟ ਹੈਗੇ ਅੰਦਰੋਂ ਚੰਗੇ ਹੋਣ ਦਿਲ ਦੇ ਬਹੁਤ ਜ਼ਬਾਨ ਤੁਹਾਡੀ ਜਿੱਦਾਂ ਦੀ ਮਰਜ਼ੀ ਆ, ਕੋਈ ਗੁੱਸਾ ਕਰਦਾ ਕਲੀਚਰ ਨਾ ਦਿਆ ਕਰੋ, ਤੁਸੀਂ ਅੰਦਰੋਂ ਸਾਫ਼ ਹੋ ਨਾ, ਤੁਸੀਂ ਨਾ ਮਾਇੰਡ ਕਰਿਆ, ਠੀਕ ਹੈ? ਸਫਾਈ ਨਹੀਂ ਦੇਣੀ, ਤੇ ਇੱਕ ਫ੍ਰੀ ਵੀਲਿੰਗ ਤੁਹਾਡੀ ਪ੍ਰੋਬਲਮ ਆ, ਜਦੋਂ ਵੀ ਤੁਹਾਨੂੰ ਕੋਈ ਮਗਰ ਲਾ ਸਕਦਾ, ਤੁਹਾਨੂੰ ਕੋਈ ਵੀ ਕਿੱਧਰਲੇ ਪਾਸੇ ਨੂੰ ਤੋਰਨਾ, ਕੰਟਰੋਲ ਕਰ ਸਕਦਾ, ਇਹ ਬੰਦ ਕਰੋ। ਕਿਸੇ ਨੇ ਕੋਈ ਗੱਲ ਕਹਿਤੀ, ਤੁਸੀਂ ਉਹਨੂੰ ਮੰਨ ਕੇ ਉਵੇਂ ਰਿਐਕਟ ਕਰ ਦਿੱਤਾ, ਇਹ ਬਹੁਤ ਵੱਡੀ ਪ੍ਰੋਬਲਮ ਆ ਤੁਹਾਡੀ। ਦੂਜਾ, ਤੁਸੀਂ ਲੋਕਾਂ 'ਚ ਪਰਫੈਕਸ਼ਨ ਬਹੁਤ ਲੱਭਦੇ ਹੋ, ਵੀ ਉਹ ਪਰਫੈਕਟ ਹੋਣੇ ਚਾਹੀਦੇ ਨੇ, ਹੈ? ਇਹ ਦੋ ਚੀਜ਼ਾਂ ਚੇਂਜ ਲੈ ਕੇ, ਉਹ ਚਾਰ ਹੋਰ ਨੇ ਤੁਹਾਡੀਆਂ। ਚੰਗਾ ਜੀ, ਥੈਂਕ ਯੂ। ਅਤੇ ਮੇਰੇ ਨਾਲ ਸਪੈਕਸ ਐਕਸਪ੍ਰੀਮ ਹੋਲਡ 'ਤੇ ਆ, ਅਤੇ ਆਦੇਸ਼ ਜੈਨ, ਤੁਸੀਂ ਬਹੁਤ ਟਾਈਮ 'ਤੇ ਹੋਲਡ 'ਤੇ, 11 ਮਿੰਟ ਤੋਂ। ਆਦੇਸ਼,
5: ਹਾਂਜੀ ਹਾਂਜੀ ਸਰ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
5: ਗੁੱਡ ਮਾਰਨਿੰਗ, ਵਧੀਆ ਜੀ ਵਧੀਆ।
0: ਨੰਬਰ ਬੋਲੇ ਆਦੇਸ਼, ਕੀ ਹੈ ਤੁਹਾਡਾ?
5: 17 ਸਪਟੈਂਬਰ।
0: ਨੰਬਰ ਭਾਈ, ਫੋਨ ਨੰਬਰ?
5: 3659944411।
0: ਬਚਪਨ ਤੋਂ ਕਾਲੇ ਹੋ ਕਿ ਵੱਡੇ ਹੋ ਕੇ ਹੋ? ਸ਼ੁਰੂ ਤੋਂ ਹੀ ਹੈ। ਬਹੁਤ ਤੇਜ਼ ਰੋਟੀ ਖਾਂਦੇ ਹੋ ਤੁਸੀਂ, ਬਹੁਤ ਤੇਜ਼ ਬੋਲਦੇ ਹੋ, ਬੋਲੋ, ਤੇ ਬਹੁਤ ਤੇਜ਼ ਰਿਐਕਟ ਕਰ ਦਿੰਦੇ ਹੋ ਸਾਹਮਣੇ ਵਾਲੇ ਨੂੰ।
5: ਹਾਂਜੀ ਹਾਂਜੀ,
0: ਤਿੰਨੋਂ ਚੀਜ਼ਾਂ ਬਹੁਤ ਤੇਜ਼ ਨੇ ਤੁਹਾਡੀਆਂ, ਬਹੁਤ ਤੇਜ਼ ਡਿਸੀਜਨ ਲੈਂਦੇ ਹੋ, ਉਹਨਾਂ ਮਿਸਟੇਕਸ ਹੁੰਦੀਆਂ, ਇਹੀ ਗੱਲ ਕਹਿਣ ਲੱਗਾ ਤੁਹਾਡੀ ਮੈਂ। ਸਲੋ ਡਾਊਨ ਹੋਣਾ ਪੈਣਾ, ਠੀਕ ਹੈ? ਤੇ ਡੇਟ ਆਫ ਬਰਥ ਇੱਕ ਵਾਰ ਫਿਰ ਦੁਬਾਰਾ?
5: 17 ਸਪਟੈਂਬਰ।
0: ਹਾਂਜੀ, ਤੇ ਦੂਸਰਾ ਚੰਗੀਆਂ ਚੀਜ਼ਾਂ ਦੱਸਦਾ, ਪਹਿਲਾਂ ਤੁਹਾਨੂੰ ਅੱਜ ਪਹਿਲਾਂ ਦੱਸਿਆ ਸੀ, ਐਲੀਗੈਂਟ ਹੋ, ਪ੍ਰੋਫੈਸ਼ਨਿਸਟ ਹੋ, ਕੋਈ ਵੀ ਕੰਮ ਬਿਨਾਂ ਪ੍ਰੋਫੈਸ਼ਨ, ਜਿਹੜਾ ਪੂਰੀ ਪ੍ਰੋਫੈਸ਼ਨਲ ਹੋਏ ਬਿਨਾਂ ਕਰਦੇ ਨਹੀਂ ਤੁਸੀਂ। ਹਾਂ ਕਹੀਏ ਤਾਂ ਹਾਂ, ਨਾ ਕਹੀਏ ਤਾਂ ਨਾ, ਹੈਲਪਿੰਗ ਹੈਗੇ ਹੋ ਅਤੇ ਪ੍ਰੈਕਟੀਕਲ ਹੋ, ਮਿਹਨਤ ਲਿਖੀ ਹੈ ਲਾਈਫ ਨੇ ਪਰਮਾਤਮਾ ਨੇ। ਕੰਮ ਕੀ ਕਰ ਰਹੇ ਹੋ?
5: ਮੈਂ ਸੋਫਟਵੇਅਰ ਇੰਜੀਨੀਅਰ।
0: ਅੱਛਾ, ਤੁਸੀਂ ਨੋਟਲ ਕਿਹੜੇ ਇੰਜੀਨੀਅਰ ਹੋ, ਮੈਨੂੰ ਕਹਿਣਾ ਨਹੀਂ ਹੁੰਦਾ। ਸੋਫਟਵੇਅਰ ਇੰਜੀਨੀਅਰ, ਆਈ ਟੀ ਵਾਲੇ ਹੋ? ਭਾਈ ਬਚ ਕੇ ਰਹੋ, ਤੁਸੀਂ ਤਾਂ ਕੰਪਿਊਟਰ ਤੇ ਬੈਠੇ ਬੜੇ ਪੰਗੇ ਲੈ ਜਾਂਦੇ ਹੋ, ਠੀਕ ਹੈ? ਤੁਹਾਨੂੰ ਕੰਪਿਊਟਰ ਦੀ ਦੁਨੀਆ ਲੱਭ ਜਾਂਦੀ ਹੈ, ਚੈਟ ਜੀਪੀਟੀ ਇੱਥੇ ਵਾਲੇ ਜਵਾਕਾਂ ਨੂੰ ਨਹੀਂ ਲੱਭੀ ਹੋਈ ਵੀ ਚੈਟ ਜੀਪੀਟੀ ਸੱਚ ਹੈ? ਬਸ ਨਾ ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚ ਨੇ, ਨਾ ਉਹਨਾਂ ਲਈ ਗੀਤਾ ਭਗਵਤ ਹੈ, ਨਾ ਉਹਨਾਂ ਲਈ ਕੁਰਾਨ। ਨਹੀਂ, ਉਹ ਗਲਤ ਇਨਫੋਰਮੇਸ਼ਨ ਵੀ ਬਹੁਤ ਹੁੰਦੀ ਹੈ ਤੇ ਸਹੀ ਵੀ ਬਹੁਤ ਹੁੰਦੀ ਹੈ। ਪ੍ਰੈਕਟੀਕਲ ਲਾਈਫ ਦੀ ਕੀ ਵੈਲਿਊ ਰਹੇਗੀ ਦੱਸੋ ਮੈਨੂੰ? ਪ੍ਰੈਕਟੀਕਲ ਲਾਈਫ ਇਜ਼ ਐਕਚੁਅਲ ਲਾਈਫ। $1,600 ਦੀ ਇੱਕ ਬੈਡਰੂਮ ਅਪਾਰਟਮੈਂਟ ਦਾ ਰੈਂਟ ਸੀ ਉੱਥੇ $1,600 ਤੋਂ ਲੈ ਕੇ $2,100। ਨੀਚੇ ਕਮਰਸ਼ੀਅਲ ਸੀਗਾ, ਉੱਪਰ 5 ਅਪਾਰਟਮੈਂਟ ਸੀ, 2 ਹੋਰ ਐਡ ਜਾਣੇ ਸੀ, 9 or 8 ਯੂਨਿਟ ਸਿਟੀ ਨੇ ਅਪਰੂਵ ਕਰ ਦੇਣੇ ਸੀ, ਪਾਰਕਿੰਗ ਇਨਫ ਸੀ। ਮੇਰੀ ਕਿਸੇ ਨਾਲ ਗੱਲ ਚੱਲ ਰਹੀ ਸੀ, ਉਹਨਾਂ ਨੇ ਨਾ ਚੈਟ GPT ਤੇ ਪਾਇਆ ਸ਼ਹਿਰ, ਤੇ ਉਹਦੇ ਵਿੱਚੋਂ ਨਾ ਇੱਕ ਨੈਗੇਟਿਵ ਖਬਰ ਆਈ, ਉੱਥੇ ਇੱਕ ਬੜੀ ਵੱਡੀ ਫੈਕਟਰੀ ਸੀ, ਉਹ ਫੈਕਟਰੀ ਬੰਦ ਹੋ ਗਈ, ਗੱਤੇ ਦੀ ਫੈਕਟਰੀ ਸੀ
3: ਜੀ।
0: ਉਸ ਜਗ੍ਹਾ ਟੂਰਿਜ਼ਮ ਦਾ ਹੱਬ ਆ, ਉਹ ਨਾਰਥ ਦੇ ਵਿੱਚ ਆ, ਟੋਬਰਮਰੀ ਦੇ ਨਾਲ ਲੱਗਦੀ ਆ, ਜਿਹਨੂੰ ਮੈਨੀਟੋਲਨ ਆਈਲੈਂਡ ਕਹਿ ਦਿੰਦੇ ਆਪਾਂ, ਉਹਦਾ ਮੂੰਹ ਆ, ਫੇਸ ਹੈ। ਹੁਣ ਬਾਈ ਜੀ, ਮੈਂ ਗਲੀ ਗਲੀ ਚੱਪਾ ਚੱਪਾ, ਉਹਨੇ ਮੈਨੂੰ ਨਾ ਫੋਨ ਕਰਕੇ ਕਿਹਾ, ਵੀਰ ਜੀ ਉੱਥੇ ਤਾਂ ਜੀ ਫਲਾਣੀ ਚੀਜ਼ ਐਂ ਹੋ ਗਈ, ਬੰਦ ਹੋ ਜਾਣਾ ਉੱਥੇ। ਬਾਈ ਜੀ, ਉੱਥੇ ਟਿਮ ਹੋਟਨਸ ਤੋਂ ਲੈ ਕੇ ਬ੍ਰੈਂਡ ਨਿਊ ਬਣਿਆ ਤੋਂ ਲੈ ਕੇ ਸਾਰੇ ਸਟੋਰ 100 ਕਿਲੋਮੀਟਰ ਦੇ ਏਰੀਏ 'ਚ, 60-70 ਕਿਲੋਮੀਟਰ 80 ਕਿਲੋਮੀਟਰ ਦੇ ਏਰੀਏ 'ਚ ਕੋਈ ਟਿਮ ਹੋਟਨ ਨਹੀਂ ਸੀ, ਹੋਰ 80 ਕਿਲੋਮੀਟਰ ਦੇ ਏਰੀਏ 'ਚ ਕੋਈ ਹੋਮ ਹਾਰਡਵੇਅਰ ਨਹੀਂ ਸੀ, 80 ਕਿਲੋਮੀਟਰ ਦੇ ਏਰੀਏ 'ਚ ਕੋਈ ਵੀ ਜਿਹੜਾ ਹੈਗਾ ਨੈਸ਼ਨਲ ਗਰੋਸਰ ਨਹੀਂ ਸੀਗਾ, ਮਤਲਬ ਸਾਰੇ ਟੋਪ ਦੇ ਸਟੋਰ ਉੱਥੇ ਆ ਰਹੇ ਨੇ। ਉਸ ਜਗ੍ਹਾ ਦੀ ਪ੍ਰੋਪਰਟੀ ਨੂੰ ਕਹਿ ਰਹੇ ਨੇ ਕਿ ਇੱਥੇ ਇੱਕ ਫੈਕਟਰੀ, ਉਹ ਇੱਕ ਫੈਕਟਰੀ ਨੂੰ ਆਧਾਰ ਬਣਾ ਕੇ, ਫਿਰ ਮੈਂ ਉਹਨੂੰ ਦੱਸਿਆ ਉਹ ਫੈਕਟਰੀ ਵਿਕ ਚੁੱਕੀ ਆ, ਉਹ ਫੈਕਟਰੀ ਪਾਵਰ ਜਨਰੇਟਿੰਗ ਦਾ ਜਿਹੜਾ ਕੰਮ ਸ਼ੁਰੂ ਕਰਨ ਲੱਗੇ, ਯੂਰੇਨੀਅਮ ਨਾਲ ਬਿਜਲੀ ਪੈਦਾ ਕਰਦੇ ਆ ਜਿਹੜੀ, ਉਹ ਗੱਤੇ ਦੀ ਫੈਕਟਰੀ ਤੋਂ ਯੂਰੇਨੀਅਮ ਫੈਕਟਰੀ ਦੇ ਵਿੱਚ ਇੰਕਲੂਡ ਹੋਣ ਲੱਗੀ ਆ, ਅਤੇ ਕੰਸਟਰਕਸ਼ਨ ਵਰਕਰ ਪਹਿਲਾਂ ਆਉਣਗੇ, ਫਿਰ ਉੱਥੇ ਫੁੱਲ ਟਾਈਮ ਇੰਪਲੋਇਮੈਂਟ ਆਊ, 4,000 ਪਰਿਵਾਰ ਉਹਦੇ ਸਿਰ 'ਤੇ ਰੋਟੀ ਖਾਊਗਾ, ਠੀਕ ਹੈ? 400 ਪਰਿਵਾਰ ਰੋਟੀ ਖਾਊਗਾ। ਅਤੇ ਮੈਂ ਕਿਹਾ, ਤੁਹਾਡੇ ਕੋਲ ਅੱਧੀ ਜਾਣਕਾਰੀ ਹੈ, ਤੁਸੀਂ ਜ਼ਿੰਦਗੀ 'ਚ ਪੈਸਾ ਨਹੀਂ ਕਮਾ ਸਕਦੇ ਇੱਦਾਂ, ਕਿਉਂਕਿ ਤੁਸੀਂ ਇਮੋਸ਼ਨਲ ਲੈਵਲ 'ਤੇ ਚੱਲਦੇ ਹੋ। ਪ੍ਰੈਕਟੀਕਲ ਲਾਈਫ ਬਹੁਤ ਜ਼ਰੂਰੀ ਹੈ। ਧੰਨਵਾਦ ਤੁਹਾਡਾ, ਅਤੇ ਤੁਹਾਨੂੰ ਕਾਲ ਆਊਗੀ ਜਸਵਿੰਦਰ ਸਿੰਘ ਢਿਲੋਣਾ ਦੀ, ਠੀਕ ਹੈ?
5: ਠੀਕ ਹੈ ਸਰ, ਥੈਂਕ ਯੂ।
0: ਜਾਂ ਸੰਤੋਸ਼ ਕਰਨਗੇ, ਤੁਹਾਡਾ ਇੱਕ ਲੰਚ ਹੋਊਗਾ, ਉਸ ਲੰਚ 'ਚ ਬੈਠੇ ਹੋ, ਕੁਛ ਨਵੀਆਂ ਚੀਜ਼ਾਂ ਵੀ ਪਤਾ ਲੱਗਣਗੀਆਂ, ਅਤੇ ਕੁਛ ਤੁਹਾਡਾ ਵੈਲਕਮ ਵੀ ਕਰਨਗੇ, ਪਰਿਵਾਰ ਦਾ ਹੋਊਗਾ, 3 ਜਣਿਆਂ ਦਾ, ਠੀਕ ਹੈ? ਨਜ਼ਾਰਾ, ਅਤੇ ਨਜ਼ਾਰਾ 'ਤੇ ਤੁਸੀਂ ਜ਼ਰੂਰ ਪਹੁੰਚਣਾ, ਤੁਹਾਡੇ ਹੁਣ ਜਨਮ ਦਿਨ ਆ ਰਹੇ ਨੇ ਨਾਲ ਨਾਲ, ਹੁਣ ਸਾਰਿਆਂ ਦੇ ਆਪਣੇ ਜਨਮ ਦਿਨ ਮਨਾਉਣ ਜਾਇਓ ਬਾਈ ਜੀ, ਤੁਸੀਂ ਜ਼ਿੰਦਗੀ ਦੀ ਯਾਦਗਾਰ ਰੱਖੋਗੇ ਇਸ ਸਾਲ ਨੂੰ, ਠੀਕ ਹੈ? ਮੈਂ ਕਹਿੰਦਾ ਕੀ ਬੋਲਿਆ ਸੀ ਸ਼ੁਰੂ ਦੇ ਵਿੱਚ, ਸ਼ਹਿਰ ਚ ਬੋਲਿਆ ਸੀ ਨਾ ਸ਼ੋਅ ਦੇ ਸ਼ੁਰੂ ਦੇ ਵਿੱਚ ਕਿ ਜ਼ਿੰਦਗੀ ਦਾ ਸਫ਼ਰ ਆ ਇਹਨੂੰ ਵਧੀਆ ਤਰੀਕੇ ਨਾਲ ਕੱਟੋ
3: ਜੀ।
0: ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਔਰ ਮੈਂ ਕਹਾਵਤ ਕਹਿੰਦਾ ਕਿ ਅੱਖਾਂ ਗਈਆਂ ਜਹਾਨ ਗਿਆ, ਮੇਰੇ ਨਾਲ ਸਪੈਕਸ ਐਕਸਪ੍ਰੈਸ ਬਾਈ ਜੀ, ਤੁਸੀਂ ਔਨ ਏਅਰ।
6: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ, ਤੇ ਅਮਨ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਤਕਰੀਬਨ 10 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਵਾ ਸਕਦੇ ਹੋ, ਹੈਲਥ ਚੈੱਕ ਕਰਵਾ ਸਕਦੇ ਹੋ, ਤੇ ਅਸੀਂ ਐਡਵਾਂਸ ਟੈਕਨੋਲੋਜੀ ਦਾ ਇਕਵਿਪਮੈਂਟ ਲਿਆ ਕੇ ਰੱਖੇ ਨੇ ਜਿਹਦੇ ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਤੇ ਵਿਜੁਅਲ ਫੀਲਡ। ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਜਿਹੜੀ ਤੁਹਾਡੀ ਅੱਖ ਦਾ ਪੂਰੀ ਜਾਂਚ ਕਰਦੀ ਨੇ, ਹਰ ਇੱਕ ਕੋਨਾ ਚੈੱਕ ਹੁੰਦਾ ਜੀ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਉਹ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆ ਜਾਂਦੇ ਨੇ, ਤੇ ਡਾਕਟਰ ਤੁਹਾਨੂੰ ਉੱਥੇ ਸਮਝਾਉਂਦੇ ਨੇ ਵੀ ਜੇ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਤੇ ਜੇ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਬੱਚਿਆਂ ਦੇ ਐਗਜ਼ਾਮ ਵਾਸਤੇ ਵੀ ਅਸੀਂ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਰੱਖੀ ਹੈ। ਜੇ ਤੁਹਾਡੇ ਘਰ 'ਚ ਬੱਚੇ ਨੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਜਾ ਰਿਹਾ, ਤੇ ਜ਼ਰੂਰ ਇਹਨਾਂ ਦਾ ਐਗਜ਼ਾਮ ਟੋਪੋਗ੍ਰਾਫੀ ਨਾਲ ਕਰਾਓ। ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵੀ ਕਰਦੇ ਹਾਂ ਜਿਹਦੇ ਨਾਲ ਬੱਚੇ ਦੀ ਨਿਗਾਹ ਹੋਰ ਨਹੀਂ ਘਟਦੀ, ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ। ਸੋ ਇੱਦਾਂ ਦਾ ਆਈ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ, ਇੱਦਾਂ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ, ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਇਸ ਤੋਂ ਇਲਾਵਾ ਜਿਨ੍ਹਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ, ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ। $129 ਚ ਅਸੀਂ ਵੈਲਿਊ ਪੈਕੇਜ ਦੇ ਰਹੇ ਹਾਂ ਜਿਹਦੇ ਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ, ਨਾਲ ਸਿੰਗਲ ਵਿਜ਼ਨ ਲੈਂਸ ਵੀ ਪਾ ਕੇ ਦੇ ਰਹੇ ਹਾਂ, ਤੇ $258 ਦਾ ਵੈਲਿਊ ਪੈਕੇਜ ਦੇ ਰਹੇ ਹਾਂ ਜੀ ਜਿਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ ਤੇ ਨਾਲ ਬ੍ਰਾਂਡਡ ਫਰੇਮ ਹੈ ਜੀ। ਤੇ ਜਿਹੜੇ ਵੀ ਸਰੋਤੇ ਆ ਕੇ ਆਪਣੀ ਐਨਕਾਂ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਨੇ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ, ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਜੇ ਤੁਸੀਂ ਅੱਜ ਅਸੀਂ ਅਪਾਇੰਟਮੈਂਟ ਚਾਹੁੰਦੇ ਹੋ ਅੱਖਾਂ ਚੈੱਕਅਪ ਕਰਵਾਉਣ ਦੇ ਲਈ, ਤੇ ਜ਼ਰੂਰ ਕਾਲ ਕਰ ਲਓ 905-460-8888। ਡਾਕਟਰ ਸਾਡੇ ਕੋਲ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ, ਤੇ ਸਟੋਰ ਸਾਡਾ ਅੱਜ 10 ਵਜੇ ਤੋਂ ਲੈ ਕੇ ਜੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ। ਨੰਬਰ ਇੱਕ ਵਾਰੀ ਫਿਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੇ ਤੁਸੀਂ ਜਿੰਨੇ ਵੀ ਲੋਕ ਹੋ ਅੱਖਾਂ 'ਚ ਚਿੱਟਾ ਮੋਤੀਆ ਕਾਲਾ ਮੋਤੀਆ ਜ਼ਰੂਰ ਚੈੱਕ ਕਰਾਓ, ਇਹਨਾਂ ਦੀ ਮਸ਼ੀਨ 1 ਆਫ ਦਾ ਟੌਪ ਮਸ਼ੀਨ ਹੈ। ਤੇ ਮੈਂ ਕੱਲ੍ਹ ਵੀ ਇਹਨਾਂ ਕੋਲ ਕਿਸੇ ਨੂੰ ਭੇਜਿਆ ਸੀਗਾ, ਤੇ ਤੁਸੀਂ ਸਪੈਕਸ ਐਕਸਪ੍ਰੈਸ 410 ਐਂਡ ਸਟੀਲ ਦੇ ਉੱਤੇ

0: ਸੋ ਖੁਸ਼ ਰਹਿਣਾ ਕਿਵੇਂ ਆ ਉੱਥੇ ਗੱਲਬਾਤ ਚੱਲ ਰਹੀ ਹੈ ਤੇ ਪਰ ਸੁਲਤਾਨ ਜੀ ਹਮੇਸ਼ਾ ਖੁਸ਼ ਰਹੇ ਨੇ। ਸੁਲਤਾਨ ਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਸੀ ਮੈਂ।
1: ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ।
0: ਮੈਂ ਨਾ ਇੱਕ ਸ਼ੋਅ ਕੀਤਾ ਪਰਸੋਂ, ਮੈਨੂੰ ਕੱਲ੍ਹ ਇੱਕ ਲੇਡੀ ਨੇ ਉਹਨਾਂ ਦਾ ਕਾਲ ਆਇਆ, ਉਹ ਸੀਨੀਅਰ ਪੋਜੀਸ਼ਨ ਦੇ ਉੱਤੇ ਸਿਟੀ ਆਫ ਬ੍ਰੈਂਪਟਨ ਦੇ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ, ਜਿਹੜਾ ਡਾਊਨਟਾਊਨ ਬ੍ਰੈਂਪਟਨ ਦੇ ਵਿੱਚ ਹੈ
2: ਜੀ।
0: ਉਹ ਮੈਨੂੰ ਕਹਿੰਦੇ ਵੀ ਮੈਂ ਸ਼ੋਅ ਸੁਣੇ ਬਿਨਾਂ ਅੰਦਰ ਨਹੀਂ ਜਾਂਦੀ ਹੁੰਦੀ, ਤੇ ਮੈਨੂੰ ਇੱਕ ਚੀਜ਼ ਦੱਸਿਓ, ਅਸੀਂ ਇੱਕ ਸ਼ੋਅ ਕੀਤਾ ਜਿਹਦੇ ਵਿੱਚ ਸੰਤੋਸ਼ ਯੂਨੀਵਰਸਿਟੀ ਦੀ ਇੱਕ ਰਿਸਰਚ ਸੀ,
2: ਜਿਹੜੀ ਹਾਰਵਰਡ
0: ਯੂਨੀਵਰਸਿਟੀ ਦੀ ਇੱਕ ਰਿਸਰਚ ਸੀ ਜਿਹੜੀ ਦੁਨੀਆ ਦੀ ਸਭ ਤੋਂ ਲੰਬੀ ਰਿਸਰਚ ਬਣੀ ਗਈ ਹੈ, ਉਹ ਇਨਸਾਨਾਂ ਦੇ ਉੱਪਰ ਸੀਗੀ। ਉਹਦੇ 'ਚ ਸੀਗਾ ਕਿ ਇਨਸਾਨ ਨੂੰ ਖੁਸ਼ੀ ਕਿੱਥੇ ਮਿਲਦੀ ਹੈ, ਕਿਹੜੀ ਚੀਜ਼ 'ਚ ਮਿਲਦੀ ਹੈ। ਅਸੀਂ ਇਹਦੇ 'ਤੇ ਕਾਲ ਖੋਲ੍ਹੇ, ਅੱਜ ਵੀ ਖੋਲ੍ਹਾਂਗੇ ਵੈਸੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਨੂੰ ਖੁਸ਼ੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਮਿਲਦੀ ਹੈ? ਤੁਹਾਡੀ ਔਰ ਮੇਰੀ ਖੁਸ਼ੀ ਸਾਂਝੀ ਹੈ ਦੋਵਾਂ ਦੀ, ਇਹ ਕਿਹਾ ਦਰਗਾਹ ਤੋਂ ਆਪਾਂ ਦੋਨੋਂ ਇੱਕੋ ਜਿਹੀ ਹਾਂ।
2: ਮੈਂ ਸਮਝ ਗਈ।
1: ਇਨਸਾਨ ਦੀ ਜਿਹੜੀ ਸਭ ਤੋਂ ਜ਼ਿਆਦਾ ਖੁਸ਼ੀ ਹੈ ਜੀ, ਉਹ ਮਿਲਦੀ ਹੈ ਕਿਸੇ ਦੂਸਰੇ ਇਨਸਾਨ ਦੀ ਹੈਲਪ ਕਰਨ 'ਚ।
0: ਠੀਕ ਹੈ।
1: ਸੋ ਜੇ ਕੋਈ ਵੀ ਇਨਸਾਨ ਵਾਕਈ ਰਿਅਲਾਈਜ਼ ਕਰਦਾ ਹੈ ਕਿ ਅਸੀਂ ਦੁਨੀਆ 'ਤੇ ਆਏ ਹਾਂ ਇੱਕ ਦੂਸਰੇ ਦੇ ਸਾਥ ਵਾਸਤੇ, ਤੇ ਕਿਸੇ ਦੂਸਰੇ ਇਨਸਾਨ ਦੀ ਹੈਲਪ ਕਰਨ 'ਚ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ। ਵੈਸੇ ਅਗਰ ਜਨਰਲੀ ਦੇਖਿਆ ਜਾਏ ਜੀ, ਤੇ ਮਾਂ ਬਾਪ ਦੀ ਖਿਦਮਤ ਕਰਨ 'ਤੇ ਬਹੁਤ ਖੁਸ਼ੀ ਮਿਲਦੀ ਹੈ, ਬੱਚਿਆਂ ਨੂੰ ਅੱਛੀ ਤਾਲੀਮ ਦੇਣ 'ਤੇ ਬਹੁਤ ਖੁਸ਼ੀ ਮਿਲਦੀ ਹੈ, ਬੱਚਿਆਂ ਦੀ ਸਕਸੈਸ 'ਤੇ ਬਹੁਤ ਖੁਸ਼ੀ ਮਿਲਦੀ ਹੈ, ਬਾਕੀ ਕੋਈ ਹੋਰ ਜਿਹੜਾ ਫੈਮਿਲੀ ਮੈਂਬਰਸ ਹੋਣ ਅਗਰ ਉਹਨਾਂ ਦੀ ਤੁਸੀਂ ਹੈਲਪ ਕਰ ਸਕੋ ਤੇ ਉਹਦੇ 'ਤੇ ਬਹੁਤ ਖੁਸ਼ੀ ਮਿਲਦੀ।
0: ਸੋ ਕੰਮ ਕਰਨ 'ਚ,
1: ਕੰਮ ਕਰਨ 'ਚ ਜੀ ਦੇਖੋ, ਹਰ ਇਨਸਾਨ ਜਿਹੜਾ ਹੈ ਉਹ ਕੰਮ ਜ਼ਰੂਰ ਕਰਦਾ ਕਿਉਂਕਿ ਉਹਨੇ ਜ਼ਿੰਦਗੀ ਕੰਮ ਕਰਕੇ ਹੀ ਗੁਜ਼ਾਰਨੀ ਆ। ਜਿਹਨੇ ਕੰਮ ਨਹੀਂ ਕਰਨਾ ਉਹਦੀ ਲਾਈਫ ਜਿਹੜੀ ਹੈ ਆਪਣੇ ਲਈ ਵੀ ਸਟਰਗਲਿੰਗ 'ਚ ਹੋਣੀ ਹੈ ਤੇ ਉਹਨੇ ਕਿਸੇ ਦੀ ਹੈਲਪ ਵੀ ਨਹੀਂ ਕਰ ਸਕਣੀ। ਸੋ ਫੋਕਸ ਹਮੇਸ਼ਾ ਇਹ ਕਰਨਾ ਚਾਹੀਦਾ ਕਿ ਮੈਨੂੰ ਉੱਪਰ ਵਾਲਾ ਕਿਸੇ ਦੂਸਰੇ ਦੀ ਹੈਲਪ ਕਰਨ ਲਈ ਜਾਂ ਮਦਰ ਫਾਦਰ ਦੀ ਹੈਲਪ ਕਰਨ ਲਈ ਜਾਂ ਆਪਣੇ ਮਾਂ ਬਾਪ ਦੀ ਖਿਦਮਤ ਕਰਨ ਲਈ ਬੱਚਿਆਂ ਨੂੰ ਅੱਛੀ ਤਾਲੀਮ ਦੇਣ ਲਈ ਇਸ ਕਾਬਲ ਕਰੇ, ਤੇ ਉਸ ਕਾਬਲ ਹੋਣ ਵਾਸਤੇ ਇਨਸਾਨ ਆਲਵੇਜ਼ ਆਪਣਾ ਕੰਮ ਕਰੇਗਾ ਹੀ, ਤੇ ਫੇਰ ਹੀ ਉਹਨਾਂ ਚੀਜ਼ਾਂ ਤੱਕ ਪਹੁੰਚ ਸਕਦਾ ਜੀ।
0: ਥੈਂਕ ਯੂ ਸਰ, ਦਿਓ ਜੀ ਮੈਸੇਜ ਆਇਆ ਦਾ ਪਲੀਜ਼।
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਿੰਦੇ ਹਾਂ ਜੀ। ਜਿਸ ਤਰ੍ਹਾਂ ਤੁਸੀਂ ਕਿਹਾ, ਕੰਮ ਕਰਨ 'ਚ ਪੈਸ਼ਨ ਹੋਣਾ ਚਾਹੀਦਾ, ਕੰਮ ਕਰਨ 'ਚ ਤੁਹਾਨੂੰ ਖੁਸ਼ੀ ਮਿਲਣੀ ਚਾਹੀਦੀ ਹੈ, ਕੰਮ ਕਰਨ 'ਚ ਤੁਸੀਂ ਇਸ ਕਾਬਲ ਹੋਵੋਗੇ ਕਿ ਤੁਸੀਂ ਆਪਣੇ ਇਰਦ ਗਿਰਦ ਦੇ ਲੋਕਾਂ ਲਈ, ਆਪਣੀ ਫੈਮਿਲੀ ਲਈ, ਫੈਮਿਲੀ ਫਰੈਂਡਸ ਲਈ, ਆਪਣੇ ਪੇਰੈਂਟਸ ਲਈ ਹੈਲਪਫੁਲ ਹੋਵੋਗੇ। ਇਸੇ ਕਰਕੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਮੈਂ ਵੀ ਹਮੇਸ਼ਾ ਆਪਣੇ ਕੰਮ ਨੂੰ ਪੈਸ਼ਨ ਸਮਝ ਕੇ ਕੀਤਾ ਜੀ। ਹਮੇਸ਼ਾ ਕੰਪਨੀਜ਼ ਦੇ ਨਾਲ ਉਹਨਾਂ ਵੋਲੀਅਮ ਡਿਸਕਾਊਂਟ ਨੂੰ ਆਪਣੇ ਕਸਟਮਰ ਤੱਕ ਪਹੁੰਚਾਇਆ ਜਿਹੜਾ ਵੋਲੀਅਮ ਡਿਸਕਾਊਂਟ ਸਾਡੇ ਲਈ ਟਾਰਗੇਟਸ ਫਿੱਟ ਕੀਤੇ ਜਾਂਦੇ ਆ। ਜਿਸ ਤਰ੍ਹਾਂ ਕਿ ਇਸ ਵੀਕਐਂਡ ਤੇ ਲਾਸਟ ਵੀਕਐਂਡ ਹੈ, ਬੋਕਸਿੰਗ ਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਜਦੋਂ ਬੋਕਸਿੰਗ ਡੇ ਪ੍ਰਾਈਸ ਇਨ ਜੁਲਾਈ ਦੀ ਗੱਲ ਕਰਦੇ ਹਾਂ ਜੀ, ਤੇ 85 ਇੰਚ ਟੀਵੀ ਵਾਸਤੇ ਲਾਸਟ ਵੀਕਐਂਡ ਹੈ।

0: ਕਿਉਂਕਿ ਫੀਫਾ ਵਰਲਡ ਕੱਪ ਲਈ ਵੀ ਬਿਗ ਸਕਰੀਨ ਟੀਵੀਆਂ ਤੇ ਸੋਨੀ ਸੈਮਸੰਗ ਨੇ ਪ੍ਰਾਈਸ ਡਰੌਪ ਕੀਤੀ ਸੀ। ਸੋ ਜਿਹੜੇ ਕਸਟਮਰ 85 ਇੰਚ ਦਾ ਸੋਨੀ ਬਰੇਵੀਆ ਮਾਡਲ ਸੋਨੀ ਬਰੇਵੀਆ 3 ਲੈਣਾ ਚਾਹੁੰਦੇ ਜਾਂ ਸੈਮਸੰਗ ਦਾ 85 ਇੰਚ ਮਿੰਨੀ ਐਲਈਡੀ ਦੇ ਨਾਲ 2026 ਦਾ ਲੇਟੈਸਟ ਮਾਡਲ ਲੈਣਾ ਚਾਹੁੰਦੇ, ਮਿਨੀਮਮ $700 ਉਹ ਸੇਵ ਕਰਨਗੇ, ਕਿਉਂਕਿ $2300 ਵਾਲਾ ਟੀਵੀ $1599 ਚ ਅਸੀਂ ਦੇ ਰਹੇ ਹਾਂ। ਔਰ ਜਿਹੜੇ ਕਸਟਮਰ 75 ਇੰਚ ਲੈਣਾ ਚਾਹੁੰਦੇ ਜੀ, ਉਹਨਾਂ ਨੂੰ ਮਿਲੇਗਾ ਅੱਜ ਇਹ $1300 ਵਾਲਾ $899 ਦਾ, ਜਦਕਿ ਮੰਡੇ ਤੋਂ ਬਾਅਦ ਇਹ $1200 ਹੋ ਜਾਣਾ। 65 ਇੰਚ $1000 ਵਾਲਾ $699 ਦਾ ਦਿੱਤਾ ਜਾ ਰਿਹਾ, ਜਦਕਿ ਮੰਡੇ ਤੋਂ ਬਾਅਦ ਇਹ $900 ਦਾ ਹੋ ਜਾਣਾ। 55 ਇੰਚ ਜਿਹੜਾ ਜੀ $399 ਦਾ ਦੇ ਰਹੇ ਹੈ, ਮੰਡੇ ਤੋਂ ਬਾਅਦ ਇਹ $500 ਦਾ ਹੋ ਜਾਣਾ। ਸੋ ਮਿਸ ਨਾ ਕਰਨਾ, ਅੱਜ ਸ਼ਾਮ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਆ ਕੇ ਤੁਸੀਂ ਇਹਨਾਂ ਲੋਐਸਟ ਪ੍ਰਾਈਸਿਸ ਦਾ ਫਾਇਦਾ ਚੁੱਕ ਸਕਦੇ ਹੋ। 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ ਚਾਹੁੰਦੇ $5000 ਵਾਲਾ $2999 ਚ ਲੈ ਕੇ $2000 ਦੀ ਉਹ ਸੇਵਿੰਗ ਕਰ ਸਕਦੇ। ਸਾਡੀਆਂ ਅੱਜ ਵੀ ਡਿਲੀਵਰੀਜ਼ ਗਈਆਂ ਜੀ ਵੈਲ ਐਂਡ ਨਿਆਗਰਾ ਫਾਲ ਏਰੀਆ ਚ। ਅਗਰ ਤੁਹਾਡੀ ਕਲੋਜ਼ਿੰਗ ਵੈਲ ਐਂਡ ਨਿਆਗਰਾ ਫਾਲ, ਸਟੋਨੀ ਕ੍ਰੀਕ, ਹੈਮਿਲਟਨ, ਬ੍ਰੈਂਟਫੋਰਡ ਏਰੀਆ ਚ ਹੋਈ ਹੈ, ਤੇ ਡੈਫੀਨੇਟਲੀ ਤੁਸੀਂ ਕੰਟੈਕਟ ਕਰਕੇ ਆਪਣੇ 40% ਦੀ ਸੇਵਿੰਗ ਹੋਮ ਅਪਲਾਈਸਿਸ ਦੇ ਉੱਪਰ ਕਰ ਸਕਦੇ ਹੋ, ਤੇ ਵੈਰੀ ਨੈਕਸਟ ਡੇ ਤੁਹਾਨੂੰ ਡਿਲੀਵਰੀ ਹੋ ਜਾਏਗੀ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਸਿਰਫ ਅੱਜ $1799 ਦਾ ਦਿੱਤਾ ਜਾ ਰਿਹਾ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਤੇ $800 ਤੁਸੀਂ ਜਿਹੜੇ ਆ ਇਹਦੇ ਚ ਸੇਵ ਕਰਨੇ ਆ, ਔਰ ਤੁਹਾਨੂੰ ਫ੍ਰੀ ਡਿਲੀਵਰ ਹੋਏਗਾ। 6 ਮਹੀਨੇ ਚ ਤੁਸੀਂ ਪੇ ਕਰੋਗੇ, $3000 ਤੱਕ ਦੀ ਵੀ ਸ਼ੋਪਿੰਗ ਕਰੋ ਜੀ, ਤੇ ਤੁਸੀਂ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828, 905-450-2828 ਜੀ।
1: ਥੈਂਕ ਯੂ ਸੋ ਮਚ। ਔਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਸੁਲਤਾਨ ਜੀ ਤੁਹਾਡੇ ਨਾਲ ਬੜੀ ਪ੍ਰੋਫੈਸ਼ਨਲ ਗੱਲ ਕਰਕੇ ਗਏ ਨੇ ਉੱਥੇ। ਮੇਰੇ ਨਾਲ ਜਸਵਿੰਦਰ ਵੀ ਨੇ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਕੀ ਹਾਲ ਚਾਲ ਨੇ? ਚੜ੍ਹਦੀ ਕਲਾ ਕਹਿੰਦੇ ਨਾ, ਖੁਸ਼ ਬੰਦਿਆਂ ਨੂੰ ਹਜੇ ਤੂੰ ਮਿਲਿਆ ਹੀ ਨਹੀਂ। ਖੁਸ਼ ਰਹਿਣਾ ਇੱਕ ਢੰਗ ਹੈਗਾ, ਖੁਸ਼ ਰਹਿਣਾ ਇੱਕ ਵਿਉਂਤ ਬੰਦੀ ਆ, ਤੇ ਖੁਸ਼ ਰਹਿਣਾ ਸਮੇਂ ਦੀ ਨਜਾਕਤ ਨੂੰ ਸਮਝਣਾ ਹੈਗਾ। ਬਹੁਤ ਸਾਰੇ ਲੋਕ ਮੈਂ ਕਰਦੇ ਭੱਜੇ ਰਹੇ। ਇਹ ਮੁਲਕ ਐਸਾ, ਮੈਂ ਕਿਹਾ ਡੁਬਈ ਤੋਂ ਇੱਕ ਬੰਦਾ ਇੱਥੇ ਉਤਰਿਆ, ਉੱਥੇ ਡਿਲੀਵਰੀਆਂ ਦਾ ਕੰਮ ਕਰਦਾ ਸੀਗਾ। ਮੈਂ ਡੁਬਈ ਗਿਆ, ਮੈਂ ਉੱਥੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਦੇਖੇ ਜਿਹੜੇ ਡਿਲੀਵਰੀਆਂ ਕਰਦੇ ਨੇ, ਸਪੈਸ਼ਲੀ ਟੈਂਪਰੇਚਰ 45 ਡਿਗਰੀ ਤੱਕ ਟੈਂਪਰੇਚਰ ਹੁੰਦਾ, 45 ਡਿਗਰੀ ਤੱਕ। ਮੱਕੀ ਦੇ ਦਾਣੇ ਰੇਤੇ ਦੇ ਉੱਤੇ ਰੱਖ ਦਿਓ, ਦਾਣੇ ਭੁੱਜੇ ਜਾਣਗੇ, ਖਿੱਲਾਂ ਬਣ ਜਾਣਗੀਆਂ ਉਹਦੀਆਂ, ਐਸੇ ਟੈਂਸ਼ਨ। ਉਹ ਜਦੋਂ ਕੈਨੇਡਾ ਉੱਤਰਦਾ ਨਾ, ਉੱਤਰਦੇ ਹੀ 2 ਦਿਨਾਂ ਦੇ ਵਿੱਚ ਕਾਹਲਾ 'ਚ ਪੈ ਜਾਂਦਾ ਵੀ ਲੈ ਵੀ ਮੈਂ ਲੁੱਟ ਲੈਣੀ ਆ, ਕਿਤੇ ਖਾਲੀ ਜਾਂਦਾ ਜੀ। ਇਹ ਕਾਹਲ ਲੋਕਾਂ ਨੂੰ ਅਨਪ੍ਰੋਫੈਸ਼ਨਲ ਵੇਚ ਲੈ ਜਾਂਦੀ ਆ। ਕਈ ਵਾਰੀ ਬੰਦਾ ਕੰਪਿਊਟਰ 'ਤੇ ਬੈਠਾ, ਆਈ ਟੀ ਦਾ ਕੰਮ ਕਰਦਾ, ਉੱਥੇ ਹੀ ਬੈਠਾ, ਸਾਰਾ ਕੁਝ ਦੇਖੀ ਜਾਂਦਾ ਆਪੇ, ਅਤੇ ਉਹੀ ਮਰਦਾ ਜਿਹੜਾ ਕਹਿੰਦਾ ਮੈਨੂੰ ਆਪ ਨੂੰ ਸਭ ਕੁਝ ਪਤਾ ਲੱਗ ਗਿਆ। ਹਮੇਸ਼ਾ ਜਾਣਕਾਰ ਲੋਕ ਜਿਹੜੇ ਹੈਗੇ ਨੇ ਤੁਹਾਨੂੰ ਦੱਸ ਸਕਦੇ ਨੇ। ਔਰ ਜਸਵਿੰਦਰ ਸਿੰਘ ਢਿੱਲੋਂ ਇੱਕ ਐਸਾ ਨਾਮ ਹੈ ਬਾਈ, ਤੁਹਾਡੇ ਪਿੱਛੇ ਡਿਸਟਰਬੈਂਸ ਬਹੁਤ ਜ਼ਿਆਦਾ। ਮੈਨੂੰ ਐ ਲੱਗਿਆ ਵੀ ਟਰੈਕਟਰ ਤੇ ਬੈਠੇ ਹੋ, ਪਿੱਛੇ ਹਲ ਪਾਏ ਹੋਏ ਨੇ ਤੇ ਗੱਡੀ ਚਲਾ ਰਹੇ ਸੀ। ਅੱਛਾ, ਸੋ ਮੇਰਾ ਬਲੂਟੁੱਥ ਦੀ ਪ੍ਰੋਬਲਮ ਬਾਈ ਜੀ, ਤੇ ਜਸਵਿੰਦਰ ਸਿੰਘ ਢਿੱਲੋਂ ਤੁਹਾਨੂੰ ਅਸੀਂ ਇੱਕ ਸੈਗਮੈਂਟ ਸ਼ੁਰੂ ਕੀਤਾ ਜਿਹਦੇ ਵਿੱਚ ਸਾਰੇ ਲੋਕ ਤੁਸੀਂ ਆਓਗੇ, ਤੁਹਾਡੇ ਵਾਸਤੇ 1-to-1 ਮੀਟਿੰਗ, ਛੋਟੀ ਜਿਹੀ ਇੱਕ ਪਿਆਰੀ ਜੀ ਇੱਕ ਲੰਚ ਦਾ ਅਰੇਂਜਮੈਂਟ ਅਸੀਂ ਰੱਖਿਆ। ਉਹ ਲੰਚ ਦੇ ਵਿੱਚ ਤੁਹਾਡਾ ਪਰਿਵਾਰ ਪਹੁੰਚਦਾ, ਤੁਹਾਨੂੰ ਇਹ ਹੋਸਟ ਕਰਦੇ ਨੇ, ਬਿਠਾਉਂਦੇ ਨੇ, ਤੁਹਾਡਾ ਗੱਲਬਾਤ ਕਰਦੇ, ਇੱਕ ਦੂਸਰੇ ਬਾਰੇ ਦੱਸਦੇ ਹੋ ਤੁਸੀਂ, ਅਤੇ ਫਿਰ ਤੁਸੀਂ ਆਪਣਾ ਜਿਹੜਾ ਫੂਡ ਔਡਰ ਕਰਦੇ ਉਨੀ ਦੇਰ 'ਚ, ਜਿੰਨੀ ਦੇਰ 'ਚ ਫੂਡ ਆਉਂਦਾ। ਜਸਵਿੰਦਰ ਤੁਹਾਡੇ ਲਈ ਬੜਾ ਖੂਬਸੂਰਤ ਜਿਹਾ ਤੋਹਫਾ ਲੈ ਕੇ ਤੁਹਾਨੂੰ ਫਿਰ ਅਲਵਿਦਾ ਕਰਕੇ ਚਲੇ ਜਾਂਦੇ, ਅਤੇ ਤੁਸੀਂ ਨੈਕਸਟ ਟਾਈਮ ਫਿਰ ਇਹਨਾਂ ਨੂੰ ਮਿਲਦੇ ਹੋ। ਜਸਵਿੰਦਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੂੰ ਸਪੋਂਸਰ ਕਰ ਰਹੇ ਹੋ। ਕੁਇਕਲੀ ਆਪਣੀ ਫੀਲਡ ਬਾਰੇ, ਆਪਣੇ ਬਾਰੇ ਦੱਸੋਗੇ, ਕੀ ਕਰਦੇ ਹੋ ਅਤੇ ਕਿਵੇਂ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋ?
2: ਹਾਂਜੀ, ਜੇ ਮੈਂ ਐਗਜ਼ਾਮਪਲ ਦੇਵਾਂ, ਮੈਂ ਦੇਖੋ ਨਾ, ਕੱਲ੍ਹ ਇੱਕ ਟੀਚਰ ਸੀਗੇ, ਜੋ ਪਹਿਲਾਂ ਇੱਕ ਮੇਰਾ ਕਲਾਇੰਟ ਸੀ, ਉਹਨਾਂ ਨੇ ਇੱਕ ਟੀਚਰ ਨੂੰ ਹੋਰ ਨਾਲ ਲੈ ਕੇ ਆਏ ਸੀ। ਹੋਇਆ ਕੀ ਕਿ ਵੀ ਮੈਂ ਉਹਨਾਂ ਦੀ ਜਦੋਂ ਪ੍ਰੋਫਾਈਲ ਦੇਖਿਆ ਤੇ ਉਹਨਾਂ ਨੂੰ ਮੈਂ ਸੁਜੈਸਟ ਕੀਤਾ ਕਿ ਪਹਿਲਾਂ ਤੁਸੀਂ $50,000 ਦੀ ਆਰ ਐਸ ਪੀ ਲਵੋ। ਹੁਣ ਜਦੋਂ ਤੁਸੀਂ $50,000 ਦੀ ਆਰ ਐਸ ਕੀ ਲੈਂਦੇ ਆ ਚੀਜ਼ ਆਲਮੋਸਟ ਸਾਨੂੰ 40% ਟੈਕਸ ਬ੍ਰੈਕਟ ਦਿੰਦੇ ਆ, ਡੇਢ ਲੱਖ ਡਾਲਰ ਸੀਗੀ ਉਹਦੀ ਸੈਲਰੀ, ਤਾਂ ਉਹਨੂੰ 20,000 ਡਾਲਰ ਰਿਟਰਨ ਮਿਲਦਾ ਜਿਹੜਾ ਕਿ ਆਪਾਂ ਟੈਕਸ ਫ੍ਰੀ ਸੇਵਿੰਗ ਅਕਾਊਂਟ 'ਚ ਉਹਨਾਂ ਦਾ ਜਮ੍ਹਾਂ ਕਰਾਉਣਾ ਜਿਹੜਾ ਰਿਟਰਨ ਆਉਣੀ ਆ। ਹੁਣ ਗੱਲ ਇਹ ਕਿ 50,000 ਡਾਲਰ ਜਦੋਂ ਉਹਦੇ ਕੋਲ ਆ ਰਹੇ ਕੰਮਲੇਟ ਹੋ ਗਿਆ, ਉਹਦੇ ਅਗੇਂਸਟ ਅਸੀਂ ਉਹਨੂੰ 200,000 ਦੇ ਲਾਈਨ ਆਫ ਇਨਵੈਸਟਮੈਂਟ ਲੈ ਕੇ ਦਿੰਦੇ ਹਾਂ ਜਿਹੜੀ ਇਨਵੈਸਟਮੈਂਟ ਉਹਦੀ ਕਰਦੀ ਆ। ਹੁਣ ਕੀ ਹੈ, ਕਲਾਇੰਟ ਦੀ ਆਰ ਆਰ ਐਸ ਪੀ ਉਸ ਦੀ ਲੋਨ ਦੀ ਇਨਵੈਸਟਮੈਂਟ ਕਰੇਗੀ, ਤਾਂ ਜਿਹੜੇ ਵੀ ਲੋਨ ਦੇ ਉੱਤੇ ਜਿਹੜੇ ਪੈਸੇ ਬਣਗੇ ਉਸ ਕਲਾਇੰਟ ਦੇ ਪੋਕਿਟ ਦੇ ਵਿੱਚ ਪਏਗੇ, ਜਾਂ ਉਹਨੂੰ ਆਪਾਂ ਲੋਨ ਆਰ ਆਰ ਐਸ ਪੀ ਨੂੰ ਪੇ ਆਫ ਕਰਨ ਦੇ ਵਿੱਚ ਹੈਲਪ ਕਰਦੇ ਹਾਂ। ਤਾਂ ਬੇਸਿਕਲੀ ਜੇ 2,00,000 ਡਾਲਰ 15% ਰਿਟਰਨ ਦੇਵੇ ਤਾਂ 30,000 ਡਾਲਰ ਬਣਦਾ ਸਾਲ ਦਾ, ਵਿੱਚ ਵੀ ਕੈਨ ਯੂਜ ਟੂ ਪੇ ਦਾ ਆਰ ਐਸ ਪੀ ਲੋਨ ਪਲੱਸ ਉਹਦੇ ਕੈਸ਼ ਫਲੋ ਇਨਕਰੀਜ਼ ਹੁੰਦਾ ਹੈ। ਤਾਂ ਉਹਦੇ ਨਾਲ ਇਹ ਸਾਰਾ ਕੰਮ ਕਰਨ ਦੇ ਨਾਲ ਕਲਾਇੰਟ ਦੇ ਪੋਕਿਟ ਦੇ ਵਿੱਚੋਂ ਸਿਰਫ $250 ਜਾਣਾ ਜਿਹੜਾ ਕਿ ਉਹਨੇ $50,000 ਦੀ ਆਰ ਐਸ ਪੀ ਲਈ ਆ, ਬਾਕੀ ਜਿਹੜੇ ਪੈਸੇ ਨੇ ਉਹ ਆਟੋਮੈਟਿਕਲੀ ਉਹਦੇ ਕਲਾਇੰਟ ਦੇ ਕੋਲ 30,000 ਤੋਂ 40,000 ਡਾਲਰ ਦਾ ਬੈਨੀਫਿਟ ਹੋਣਾ ਹੈ। ਸੋ ਇਹ ਸਟ੍ਰੈਟੇਜੀ ਹੁੰਦੀ ਹੈ, ਇਹ ਪਲੈਨਿੰਗ ਹੁੰਦੀ ਹੈ ਕਿ ਇਹਨੂੰ ਆਪਾਂ ਕਿੱਦਾਂ ਪਲੈਨ ਕਰਦੇ ਹਾਂ, ਕਿੱਦਾਂ ਇੰਪਲੀਮੈਂਟ ਕਰਦੇ ਹਾਂ, ਕਿਉਂਕਿ ਕਲਾਇੰਟ ਦੀ ਪ੍ਰੋਬਲਮ ਇਹ ਹੈ ਕਿ ਵੀ ਉਹਨਾਂ ਨੂੰ ਇਸ ਚੀਜ਼ਾਂ ਦਾ ਪਤਾ ਹੀ ਨਹੀਂ। ਵੱਡੀ ਪਾਰਟ ਇਸ ਪ੍ਰੋਬਲਮ ਇਹ ਹੈ ਕਿ ਲੋਕਾਂ ਕੋਈ ਪਲੈਨਿੰਗ ਨਹੀਂ ਆਪਾਂ ਕਿੱਦਾਂ ਰਿਟਾਇਰ ਹੋ ਸਕਦੇ ਹਾਂ, ਤਾਂ ਅਸੀਂ ਆਪਾਂ ਕਿੱਦਾਂ ਕੈਸ਼ ਫਲੋ ਇਨਕਰੀਜ਼ ਕਰ ਸਕਦੇ ਹਾਂ। ਦੇ ਆਰ ਵਰਕਿੰਗ ਇਨ ਦਿਸ ਲਾਈਕ ਆਲਮੋਸਟ ਵੈਰੀ ਹਾਰਡ, ਪਰ ਆਪਾਂ ਪਲੈਨ ਕਰਕੇ ਉਹਦੀ ਹੈਲਪ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਪੈਸੇ ਬਣਾ ਕੇ ਦੇ ਸਕਦੇ ਹਾਂ। ਸੋ ਇਹਦੇ ਲਈ ਤੁਸੀਂ ਸਾਨੂੰ ਹੋਰ ਜਾਣਕਾਰੀ ਦਿੱਤੀ, ਤੁਹਾਡੇ ਕੋਲ ਪੈਸੇ ਨਹੀਂ ਹੈ ਪਰ ਤੁਸੀਂ ਟੈਕਸ ਬਹੁਤ ਜ਼ਿਆਦਾ ਪੇ ਕਰਦੇ ਹਾਂ, ਅਤੇ ਪਲੈਨਿੰਗ ਦੇ ਨਾਲ ਤੁਸੀਂ ਮੇਰੇ ਨਾਲ ਕੰਸਲਟ ਕਰ ਸਕਦੇ, ਮੈਂ ਤੁਹਾਨੂੰ ਕਿਸੇ ਤਰ੍ਹਾਂ ਗਾਈਡ ਕਰ ਸਕਦਾ। ਆਈ ਹੈਵ ਆਲਮੋਸਟ 20 ਈਅਰਸ ਦਾ ਐਕਸਪੀਰੀਅੰਸ ਆ, ਮੋਰ ਦੈਨ $30 million ਆਪਾਂ ਮੈਨੇਜ ਕਰਦੇ ਹਾਂ। ਸੋ ਦੇਰ ਇਜ਼ ਅ ਲੋਟ ਆਫ ਕਲਾਇੰਟ ਆਈ ਸੀ ਐਵਰੀ ਡੇ, ਲੋਕਾਂ ਦੀ ਪਲੈਨਿੰਗ ਦੇ ਵਿੱਚ ਪ੍ਰੋਬਲਮ ਹੈ। ਮੈਂ ਕਹਿੰਦਾ ਵੀ ਕੋ ਪਲੈਨ ਕਰਾ ਲਓ, ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿੰਨੀ ਸੌਖੀ ਤਰੀਕੇ ਨਾਲ ਇਸ ਕੰਟਰੀ ਤੁਸੀਂ ਰਿਟਾਇਰ ਹੋ ਸਕਦੇ।
1: ਤੋ ਨੰਬਰ ਇੱਕ ਵਾਰ ਬੋਲ ਦਿਓ ਫਿਰ ਆਪਣਾ।
2: ਮੇਰਾ ਨੰਬਰ ਹੈ 416-276-6678-678-6869। ਮੈਂ ਅਮਰ ਜੀ ਕਹਿੰਦਾ ਕਿ ਵੀ ਤੁਸੀਂ 90% ਆਪਣੀ ਮਰਜ਼ੀ ਨਾਲ ਖਰਚੋ, ਜਿੱਥੇ ਵੀ ਤੁਸੀਂ ਤੁਹਾਡੀ ਇਨਕਮ ਹੈਗੀ ਆ, ਸਿਰਫ 10% ਇਨਕਮ ਜਿਹੜੀ ਹੈ ਨਾ ਤੁਸੀਂ ਮੇਰੇ ਨਾਲ ਇਨਵੈਸਟ ਕਰਨੀ ਹੈ, ਸਪੈਂਡ ਨਹੀਂ ਕਰਨੀ, ਮੈਂ ਤੁਹਾਨੂੰ ਸੇਵਿੰਗ ਹੀ ਕਰਾ ਰਿਹਾ ਹੈ। ਉਹਦੇ ਨਾਲ ਅਗਲੇ 20 ਸਾਲਾਂ ਦੇ ਵਿੱਚ ਜਿਹੜੀ ਤੁਹਾਡੀ 90% ਇਨਕਮ ਹੈਗੀ ਨਾ ਉਹਨੂੰ ਰਿਪਲੇਸ ਕਰ ਸਕਦੇ ਹਾਂ ਸਿਰਫ 10% ਦੀ ਸੇਵਿੰਗ ਦੇ ਨਾਲ। ਇਹਦੇ ਲਈ ਤੁਸੀਂ ਮੈਨੂੰ ਪਤਾ ਕਰਨ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ।
1: ਥੈਂਕ ਯੂ ਸੋ ਮਚ। 416 ਬਹੁਤ ਸ਼ੁਕਰੀਆ, ਥੈਂਕ ਯੂ। ਬਹੁਤ ਜ਼ਿਆਦਾ ਡਿਸਟਰਬੈਂਸ ਜਸਵਿੰਦਰ ਰਹੀ ਹੈ, ਤੁਹਾਨੂੰ ਟੈਕਸਟ ਮੈਸੇਜ ਸੁਣਾਵਾਂਗੇ ਬਾਅਦ। ਅਤੇ ਤੁਸੀਂ ਜਸਵਿੰਦਰ ਨੂੰ ਜਿਹੜੀ ਕਾਲ ਕਰਨੀ ਹੈ ਨੰਬਰ ਜਸਵਿੰਦਰ ਨੂੰ ਜਿਹੜਾ ਕਾਲ ਕਰਨ ਦੇ ਲਈ ਤੁਸੀਂ ਡਾਇਲ ਕਰ ਸਕਦੇ ਹੈਗੇ ਹੋ, ਅਤੇ
3: 416-278-6869
1: ਤੇ ਤੁਸੀਂ ਕਾਲ ਕਰ ਸਕਦੇ ਹੋ। ਸੰਤੋਸ਼ ਜੀ ਵਧੀਆ ਬੋਲ ਗਏ ਨੇ, ਸੋ ਸੰਤੋਸ਼ ਜੀ ਖੁਸ਼ ਰੱਖਣ ਲਈ ਆਪਾਂ ਗੱਲ ਕਰਾਂਗੇ ਜੀ, ਠੀਕ ਹੈ, ਖੁਸ਼ ਰੱਖਣ।

0: ਚਾਬੀਆਂ ਗਵਾਉਣੀਆਂ, ਤਾਲੇ ਚਮਕਾਉਣੇ, ਹਾਲੇ ਜ਼ਿੰਦਗੀ ਨੇ ਬਹੁਤ ਸਾਰੇ ਸਬਕ ਸਿਖਾਉਣੇ। ਸੰਤੋਸ਼ ਦਾ ਮਤਲਬ ਸਮਝਾਇਆ
1: ਕਿ ਅਜੇ ਵੀ ਬਹੁਤ ਕੁਛ ਸਾਨੂੰ ਵਧੀਆ ਚੀਜ਼ਾਂ ਵੀ ਮਿਲਣਗੀਆਂ ਤੇ ਕੁਛ ਸਾਨੂੰ ਸਟਰਗਲਸ ਵੀ ਮਿਲ ਸਕਦੀਆਂ
0: ਸਕਦੀਆਂ
1: ਜੀ।
0: ਤੁਸੀਂ ਇੰਨੀ ਉਮੀਦ ਰੱਖਦੇ ਹੋ ਸਕਦੀਆਂ, ਓਕੇ, ਸਟਰਗਲ ਮਿਲੂਗੀ,
1: ਪਾਰਟ ਆਫ ਲਾਈਫ ਆ।
0: ਚਾਂਦੀ ਚਾਬੀਆਂ ਜਿਹੜੀਆਂ ਤੁਸੀਂ ਨਵੀਆਂ ਚਾਬੀਆਂ ਬਣਾਓਗੇ, ਬੰਦ ਪਏ ਲੋਕ ਨੇ ਉਹਨਾਂ ਨੂੰ ਖੋਲੋਗੇ, ਤੇ ਤਾਲੇ ਚਮਕਾਉਣੇ, ਮੁਸੀਬਤਾਂ ਨੇ ਵੱਡੀਆਂ ਤੋਂ ਵੱਡੀਆਂ ਹੋ ਕੇ ਜ਼ਿੰਦਗੀ ਚ ਮਿਲਣਾ
1: ਜੀ,
0: ਪਰ ਤੁਸੀਂ ਡੋਲਣਾ ਨਹੀਂ ਹੈ। ਫਿਲਹਾਲ ਮੇਰੇ ਨਾਲ ਜੋਤੀ ਹੈ, ਜੋਤੀ ਕੈਸੇ ਆਪ
1: ਜੀ? ਜੋਤੀ ਜੀ, ਆਪਕੋ ਮੇਰੀ ਆਵਾਜ਼ ਆ ਰਹੀ ਹੈ?
0: ਜੋਤੀ ਜੀ,
2: ਹਾਂਜੀ ਹਾਂਜੀ ਹਾਂਜੀ,
0: ਕੈਸੇ ਆਪ?
2: ਬੜੀਆ ਬੜੀਆ, ਚੜ੍ਹਦੀ ਕਲਾ ਮੇ,
0: ਚੜ੍ਹਦੀ ਕਲਾ ਮੇ, ਬਹੁਤ ਖੂਬਸੂਰਤ ਵੈਦਰ। ਹਾਂਜੀ
1: ਜੀ
2: ਹਾਂਜੀ,
0: ਸੋ ਬੜੀ ਖੂਬਸੂਰਤ ਸਵੇਰ ਹੈ ਕਿ ਸੁਰਮਈ ਸਵੇਰ ਹੈ ਇੱਕ। ਇਹ ਸਵੇਰ ਕੀ ਕਰ ਰਹੀ ਹੈ ਜੋਤੀ ਇਸ ਵੇਲੇ, ਕਿਹੜੇ ਕਿਹੜੇ ਫਾਇਦੇ ਦੇ ਰਹੀ ਹੈ, ਦੱਸਾਂ ਮੈਂ ਕੀ ਫਾਇਦੇ ਦੇ ਰਹੀ ਹੈ
1: ਜੀ।
0: ਜੰਗਲਾਂ 'ਚ ਲੱਗੀਆਂ ਅੱਗਾਂ ਨੂੰ ਰਾਹਤ ਪਾ ਰਹੀ ਹੈ ਸਵੇਰ, ਅੱਜ ਦੀ ਆਜੋ ਅੱਗਾਂ ਲੱਗੀਆਂ ਨੇ, ਜਿਹਦੇ 'ਚ ਅਮੈਰੀਕਨ ਸੈਨੇਟਰ ਇੱਕ ਬਿੱਲ ਲੈ ਕੇ ਆ ਰਿਹਾ ਕਿ ਕੈਨੇਡਾ ਦੇ ਆਫੀਸ਼ਲਸ ਦੀ ਲਾਪਰਵਾਹੀ ਨਾਲ ਅੱਗ ਲੱਗੀ ਹੈ, ਅਤੇ ਇਹਨਾਂ ਦੇ ਉੱਤੇ ਬੈਨ ਅਤੇ ਇਹਨਾਂ ਦੇ ਉੱਤੇ ਟੈਰਿਫ ਲਗਾ ਦਿੰਦੇ ਆ। BS ਦੇ ਵਿੱਚ ਮਸ਼ਹੂਰ ਹੈ ਅਮੈਰੀਕਾ, ਅਤੇ ਇੱਦਾਂ ਲੱਗ ਰਿਹਾ ਜਿਵੇਂ ਮੇਰੇ ਦਾਦਾ ਜੀ ਦਾਦੀ ਜੀ ਦੇ ਇੱਕ ਕਹਾਵਤ ਹੈ, ਜੋਤੀ ਕਹਿੰਦੇ ਬੜਾ ਵਰਿਕਸ਼ ਧੀਰੇ ਗਿਰਤਾ ਹੈ ਪਰ ਜਬ ਉਹ ਗਿਰਤਾ ਹੈ ਆਪਣੀ ਜੜੇ ਨਿਕਾਲ ਦਿੱਤਾ ਹੈ
1: ਜੀ।
0: ਯਾਨੀ ਅਮੈਰੀਕਾ ਇੱਦਾਂ ਲੱਗਦਾ ਪਿਆ ਵੀ ਜਿਵੇਂ ਇਹਨੇ ਡਿੱਗਣਾ ਦਰਖਤ ਨੇ ਹੁਣ
1: ਜੀ,
0: ਇਹਦੀਆਂ ਜੜਾਂ ਹੌਲੀ ਹੌਲੀ ਨਿਕਲ ਰਹੀਆਂ ਨੇ ਅਤੇ ਨਿਕਲ ਕੇ ਬਾਹਰ ਆ ਜਾਣੀਆਂ ਅਤੇ ਦਰਖਤ ਗਿਰ ਕੇ ਫਿਰ ਇਹ ਮਰ ਜੂਗਾ। ਛੋਟਾ ਦਰਖਤ ਗਿਰ ਵੀ ਜਾਵੇ ਨਾ, ਟੇਢਾ ਹੋ ਜਾਵੇ
1: ਜੀ,
0: ਕੁਦਰਤ ਨੂੰ ਖੜਾ ਕਰ ਦਿੰਦੀ ਹੈ। ਅੱਜ ਦੀ ਬਾਰਿਸ਼ ਤੁਹਾਡੇ ਜਿਹੜੇ ਧੂੰਏ ਦੇ ਲੈਵਲ ਨੂੰ ਖਤਮ ਕਰਨ ਲੱਗੀ ਹੋਈ ਹੈ ਰਾਈਟ ਨਾਓ,
1: ਬਿਲਕੁਲ
0: ਕੁਦਰਤ ਤੁਹਾਡੇ ਲਈ ਕੰਮ ਕਰ ਰਹੀ ਹੈ ਅਤੇ ਕੁਦਰਤ ਅੱਗ ਬੁਝਾ ਰਹੀ ਹੈ, ਬਹੁਤ ਸਾਰੇ ਜੀਵ ਜੰਤੂਆਂ ਨੂੰ ਰਾਹਤ ਦੇ ਰਹੀ ਹੈ। ਸ਼ੁਕਰ ਹੈ ਪਰਮਾਤਮਾ ਦਾ, ਇਹ ਬਾਰਿਸ਼ ਰਾਹਤ ਦੇ ਰੂਪ ਦੇ ਵਿੱਚ ਹੈ, ਇਹ ਬਾਰਿਸ਼ ਮੁਸੀਬਤ ਦੇ ਰੂਪ 'ਚ ਨਹੀਂ ਆਈ, ਰਾਹਤ ਦੇ ਰੂਪ 'ਚ ਆਈ ਹੈ। ਜੋਤੀ ਦੇ ਕੋਲੋਂ ਮੈਂ ਲੈ ਕੇ ਗਿਆ ਦਰਖਤ। ਜੋਤੀ ਜੀ, ਕੱਲ੍ਹ ਮੈਨੂੰ ਇੱਕ ਕਿਸੇ ਬੰਦੇ ਦਾ ਫੋਨ ਆਇਆ, ਕਹਿੰਦਾ ਟਮਾਟਰ ਦੇ ਬੂਟੇ ਬਹੁਤ ਉੱਚੇ ਹੋ ਗਏ ਨੇ, ਟਮਾਟਰ ਨਹੀਂ ਆਏ ਹਜੇ। ਮੈਂ ਪਤਾ ਕਿਆ ਬੋਲਾਂ ਉਨਕੋ, ਮੈਂ ਕਿਹਾ 2 ਮਿੰਟ ਹੋਲਡ ਕੀਜੀਏ, ਕਹਿੰਦੇ ਮੈਂ ਲੈਂਡਲਾਈਨ ਸੇ ਕਾਲ ਕਰਾਂ, ਦੇਖ ਨਹੀਂ ਸਕਤਾ। ਮੈਂ ਕਿਹਾ ਦੇਖਣਾ ਨਹੀਂ, ਮੈਂ ਆਪਣੇ ਦੇਖਣ ਜਾ ਰਿਹਾ। ਮੈਨੇ ਉਨਕੋ ਗਿਣ ਕੇ ਟਮਾਟਰ ਗਿਣਾਏ, 29 ਟਮਾਟਰ ਮੇਰੇ ਰੈਡੀ ਹੈ, ਔਰਗੈਨਿਕ ਟਮਾਟਰ 29।
2: ਓ ਮਾਈ ਗੋਡ,
0: ਫਿਰ ਮੈਨੇ ਦੇਖੀ ਮਿਰਚੇ ਕਿਤਨੀ ਰੈਡੀ ਹੈ ਹਮਾਰੀ,
2: ਹਾਂਜੀ।
0: ਫਿਰ ਜੋਤੀ ਮੈਂ ਦੇਖਿਆ ਕਿ ਕਰੇਲਿਆਂ ਦੇ ਉੱਪਰ ਫੁੱਲ ਆ ਚੁੱਕੇ ਨੇ, ਕਰੇਲਿਆਂ ਦੀਆਂ ਵੇਲਾਂ ਦੇ ਉੱਪਰ,
2: ਹਾਂਜੀ।
0: ਉਸ ਤੋਂ ਬਾਅਦ ਜੋਤੀ ਮੈਂ ਉਹਨੂੰ ਜਾ ਕੇ ਦੇਖਿਆ, ਮੈਨੂੰ ਇਕੱਲੇ ਇਕੱਲੇ ਬੈਂਗਣ ਦੱਸੇ ਵੀ ਇੰਨੇ ਬੈਂਗਣ ਰੈਡੀ ਹੋ ਗਏ
1: ਜੀ,
0: ਉਹ ਹੱਸੀ ਜਾਵੇ ਨਾਲ ਕਿ ਜਿਵੇਂ ਮੈਂ ਰੱਖ ਦਵਾਂ ਫੋਨ ਹੁਣ, ਮੈਂ ਕਿਹਾ ਨਹੀਂ ਸੁਣੋ ਇੱਕ ਮਿੰਟ, ਉਹ ਵੀ ਆਪਸੇ ਲੈ ਕੇ ਆਇਆ, ਮੈਂ ਵੀ ਆਪਸੇ ਲੈ ਕੇ ਆਇਆ।
2: ਹਾਂਜੀ,
0: ਮੈਨੇ ਉਸਕੋ ਬੋਲਾ ਟਮਾਟਰ ਜੋ ਹੈ ਇਸ ਵਾਰ ਵੈਦਰ ਚੇਂਜ ਹੈ, ਹਮਾਰੀ ਐਡਮਿੰਟਨ ਵਾਲੀ ਸਬਜ਼ੀ ਹਮ ਪੁੱਛਦੇ ਰਹਤੇ, ਹਮ ਇੱਕ ਦੂਸਰੇ ਕਾ ਹਾਲ ਵੀ ਪੁੱਛਦੇ ਔਰ ਸਬਜ਼ੀਓਂ ਕੇ ਬਾਰੇ ਵੀ ਪੁੱਛਦੇ ਹੈ।
2: ਹਾਂਜੀ,
0: ਹਮਾਰੀ ਐਡਮਿੰਟਨ ਵਾਲੀ ਸਬਜ਼ੀ ਆ ਗਈ ਇਸ ਟਾਈਮ ਪੇ ਤਿਆਰ ਹੋ ਜਾਤੀ ਹੈ, ਅਭੀ ਉਨਕੇ ਫੂਲ ਵੀ ਨਹੀਂ ਆਏ, ਹਮਾਰੇ ਫੂਲ ਆ ਗਏ ਹੈ
1: ਜੀ।
2: ਹਾਂਜੀ,
0: ਵੈਦਰ ਜਿਹੜਾ ਇੰਪੈਕਟ ਕਰਦਾ ਉਹਨੂੰ ਮੈਂ ਦੱਸਿਆ, ਮੈਂ ਕਿਹਾ ਵੈਦਰ ਬਹੁਤ ਇੰਪੈਕਟ ਕਰਦਾ ਹੈ, ਤੇ ਪਨੀਰੀ ਬੜੀ ਤਕੜੀ ਹੈ, ਐਡੇ ਐਡੇ ਬੂਟੇ ਹੋ ਗਏ ਨੇ ਕਿਉਂਕਿ ਲੋਕਾਂ ਨੇ ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਲਈ ਸੀ। ਸੰਤੋਸ਼ ਜੀ, ਤੁਸੀਂ ਆਪਣੀ ਪਨੀਰੀ ਬਾਰੇ ਦੱਸੋ ਜੀ।
1: ਜੀ ਬਿਲਕੁਲ, ਮੈਨੂੰ ਜੋਤੀ ਜੀ ਨੇ ਬਹੁਤ ਵਧੀਆ ਅਮਨ ਜੀ ਗਾਈਡ ਕੀਤਾ, ਪਹਿਲਾਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ ਗਾਰਡਨਿੰਗ ਕਿੱਦਾਂ, ਮੈਂ ਲੋਕਾਂ ਦੇ ਘਰੇ ਦੇਖ ਕੇ ਬਹੁਤ ਖੁਸ਼ ਹੁੰਦੀ ਸੀ ਬਟ ਆਪਣਾ ਨੌਲੇਜ ਨਹੀਂ ਸੀ, ਬਟ ਜੋਤੀ ਜੀ ਨੇ ਸਾਰਾ ਦੱਸਿਆ। ਮੈਂ ਮਿਰਚਾਂ, ਭਿੰਡੀਆਂ, ਕਰੇਲੇ ਤੇ ਘੀਆ ਤੇ ਇੱਕ ਵੇਲ ਜਿਹੜੇ ਹੁੰਦੇ ਆ, ਉਹ ਕੀ ਹੁੰਦੇ ਆ, ਉਹ ਗ੍ਰੀਨ ਕਲਰ ਦੇ,
0: ਗ੍ਰੀਨ ਕਲਰ ਦੇ ਸਾਰੇ ਬੂਟੇ ਹੁੰਦੇ, ਗ੍ਰੀਨ ਕਲਰ ਦੀ ਸਾਰੇ ਵੇਲ ਹੁੰਦੇ। ਜੋਤੀ, ਰੈਡ ਕਲਰ ਦੀ ਵੇਲ ਕੌਣ ਸੀ ਹੁੰਦੀ ਹੈ, ਹੋਤੀ ਹੈ ਕੋਈ ਰੈਡ ਕਲਰ ਦੀ?
1: ਅਮਨ ਜੀ, ਮੈਂ ਨਾ ਉਹ ਕੱਦੂ ਵਾਲੀ ਦਾ, ਉਹਨੂੰ ਗੋਲ ਗੋਲ ਗ੍ਰੀਨ ਕਲਰ ਦਾ ਹੁੰਦਾ ਹੈ, ਉਹ ਵੇਲ ਉੱਪਰ ਚੜਾਣੀ ਸਿਖਾਈ ਇਹਨਾਂ ਨੇ, ਸੋ ਬਹੁਤ ਹੀ ਵਧੀਆ ਹੈ। ਜਿਨ੍ਹਾਂ ਨੂੰ ਮੇਰੇ ਵਰਗੋ ਨਾਮ ਨਹੀਂ ਪਤਾ ਬਟ ਲਗਾਉਣ ਦਾ ਸ਼ੌਂਕ ਹੈ, ਉਹ ਪਲੀਜ਼ ਜੋਤੀ ਜੀ ਕੋ।
0: ਜੋਤੀ, ਜਦੋਂ ਮੈਂ ਰੋਜ਼ ਸਵੇਰੇ ਨਿਕਲਦਾ ਹੈਗਾ, ਮੈਂ ਨਾ ਆਪਣੇ ਬੱਚਿਆਂ ਨੂੰ ਦੇਖ ਕੇ ਆਉਣਾ, ਮੇਰੇ ਬੱਚੇ ਨੇ ਜੋ ਤੁਸੀਂ ਮੈਨੂੰ ਫਲਾਵਰਸ ਨਹੀਂ ਦਿੱਤੇ ਸੀਗੇ
1: ਜੀ,
2: ਹਾਂਜੀ ਹਾਂਜੀ,
0: ਉਹ ਮੇਰੇ ਬੱਚੇ ਨੇ। ਇੱਕ ਜਿਹੜਾ ਮੇਰੇ ਘਰ ਦੇ ਵਿੱਚ ਜਿਹੜੇ ਗੋਰੇ ਮੈਨੂੰ ਵੇਚ ਕੇ ਗਏ, ਮੈਨੂੰ ਫੁੱਲਾਂ ਦਾ ਸ਼ੌਂਕ ਕਿੱਥੋਂ ਪਿਆ, ਉਹ ਮੇਰੇ ਘਰ ਦੇ ਬਾਹਰ ਨਾ ਫੁੱਲ ਆਪਣੇ ਪਰੇਨੀਅਲਸ ਨਿਕਲਦੇ ਨੇ, ਆਪਣੇ ਆਪੇ ਬੰਦ ਹੋ ਜਾਂਦੇ ਨੇ, ਫਿਰ ਨਵੇਂ ਨਿਕਲ ਆਉਂਦੇ, ਫਿਰ ਦੂਜੇ ਨਿਕਲ ਆਉਂਦੇ, ਫਿਰ ਤੀਜੇ ਨਿਕਲ ਆਉਂਦੇ ਨੇ
1: ਜੀ।
0: ਜੋਤੀ, ਆਪਨੇ ਜੋ ਮੇਰੇ ਕੋ ਫੂਲ ਦੀ ਇੱਥੇ, ਉਨਕੋ ਹਰ ਸਵੇਰ 'ਚ ਮੈਂ ਗਾੜੀ ਬੈਕ ਕਰਤਾ ਹੂੰ, ਧਿਆਨ ਸੇ ਦੇਖ ਕੇ ਆਤਾ ਹੂੰ, ਸ਼ਾਮ ਕੋ ਜਾਣੇ ਕੇ ਸਮੇਂ, ਅੰਦਰ ਜਾਣੇ ਕੇ ਸਮੇਂ ਫਿਰ ਮੈਂ ਦੇਖ ਕੇ ਜਾਤਾ ਹੂੰ। ਇਹਨੂੰ ਕਹਿੰਦੇ ਕੁਦਰਤ ਦਾ ਪਿਆਰ। ਸਾਰੀ ਦੁਨੀਆ ਨੂੰ ਮੈਂ ਇੱਕ ਮੈਸੇਜ ਦੇਣ ਲੱਗਿਆ ਅੱਜ ਦੇ ਇਸ ਸ਼ੋਅ ਦੇ ਵਿੱਚ, ਅੱਜ ਤੁਸੀਂ ਸਾਰਿਆਂ ਨੇ ਜਾਣਾ ਗਿੱਲੇ ਗਿੱਲੇ ਮੌਸਮ 'ਚ, ਜੋਤੀ ਤੁਹਾਨੂੰ ਇਹੋ ਜਿਹੇ ਫੁੱਲ ਦਊਗੀ। ਕੈਨੇਡਾ 'ਚ ਕਹਿੰਦੇ ਫੁੱਲਾਂ 'ਚ ਖੁਸ਼ਬੂ ਨਹੀਂ ਆਉਂਦੀ
1: ਜੀ,
0: ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਚੱਲ ਜਾਓ, ਫੁੱਲਾਂ 'ਚ ਖੁਸ਼ਬੂ ਦੇਖ ਲਿਓ
1: ਜੀ, ਬਿਲਕੁਲ।
0: ਪੰਜਾਬੀਆਂ ਦੀ ਪ੍ਰੋਬਲਮ ਇਹ ਹੈ ਕਿ ਹੋਮ ਡਿਪੂ ਤੋਂ ਬੂਟੇ ਮਿਲ ਜਾਂਦੇ ਨੇ, ਪਰ ਇਹ ਬੂਟੇ ਕਿੱਥੇ ਲਾਉਣੇ ਨੇ, ਕਿਵੇਂ ਲਾਉਣੇ ਨੇ, ਇਹ ਆਪਣੇ ਆਪ ਦੁਆਰਾ ਨਿਕਲਣਗੇ ਕਿ ਨਹੀਂ ਨਿਕਲਣਗੇ, ਇਹ ਮਹਿੰਗੇ ਬਹੁਤ ਪਏ ਹੁੰਦੇ ਨੇ ਉੱਥੇ, ਬਹੁਤ ਮਹਿੰਗੇ ਲਾਏ ਹੁੰਦੇ ਉਹਨਾਂ ਦੇ। ਜੋਤੀ ਆਪਣੇ ਬਾਰੇ ਫੂਲੋਂ ਕੇ ਬਾਰੇ ਬਤਾਇਆ, ਪਹਿਲੇ ਹਮਾਰੇ ਪਾਸ ਫੂਲ ਕੌਨ ਕੌਨ ਸੇ ਹੈ?
2: ਹਾਂਜੀ ਹਾਂਜੀ, ਜੋ ਆਪ ਫੂਲੋਂ ਕੀ ਬਾਤ ਕਰੇ ਵੋ ਸਾਰੇ ਹਰ ਸਾਲ ਆਨੇ ਵਾਲੇ ਫੂਲ ਹੈ, ਪਹਿਲੀ ਵਾਰ, ਕਿਉਂਕਿ ਮੋਸਟਲੀ ਲੋਕ ਲੈ ਕਰ ਆ ਜਾਤੇ ਬਾਹਰ ਸੇ ਔਰ ਵੋ ਨੈਕਸਟ ਈਅਰ ਆਤੇ ਨਹੀਂ ਹੈ। ਤੋ ਹਮਾਰੇ ਪਾਸ ਹਮਨੇ ਅਭੀ ਜੋ ਜਿਨਕੋ ਪੈਰੀਨੀਅਲਸ ਬੋਲਤੇ, ਏਕ ਤੋ ਉਸਕੇ ਉੱਪਰ ਹਮਾਰੀ ਡੀਲ ਲਗੀ ਹੋਈ ਹੈ, ਵੋ ਬਾਏ ਵਨ ਗੇਟ ਸੈਕੰਡ 50% ਆਫ ਹੈ। ਉਸਕੇ ਸਾਥ ਹਮਾਰੇ ਪਾਸ ਲਾਈਕ ਰੋਜ਼ੇਸ ਤੋ ਹੈ ਜਿਸਕੀ ਬਹੁਤ ਅੱਛੀ ਖੁਸ਼ਬੂ ਹੈ, ਉਸਕੇ ਸਾਥ ਅਲੱਗ ਅਲੱਗ ਅਬ ਜੋ ਬੇਲ ਉੱਪਰ ਚੜ੍ਹਨੇ ਵਾਲੇ ਫੂਲ ਆਏ ਹੈ ਉਨਕੀ ਵੀ ਖੁਸ਼ਬੂ, ਜੈਸੇ ਰਾਤ ਰਾਣੀ ਜੋ ਹੋਤੀ ਹੈ ਉਸਕਾ ਏਕ ਵਰਜਨ ਹੈ, ਉਸਕੋ ਬੋਲਤੇ ਹਨੀ ਸਕਲ, ਉਸਕੀ ਬੜੀਆ ਖੁਸ਼ਬੂ ਆਤੀ ਹੈ, ਆਪ ਆਪਕੇ ਡੇਕ ਕੇ ਬਾਜੂ ਮੇ ਲਗਾ ਸਕਤੇ ਹੋ, ਵਹਾਂ ਬੈਠੋਗੇ ਤੋ ਲਾਈਕ ਯੂ ਨੋ ਇਤਨੀ ਫ੍ਰੈਗਨੈਂਸ ਆਏਗੀ ਤੋ ਆਪਕੋ ਮਨ ਨਹੀਂ ਕਰੇਗਾ ਘਰ ਕੇ ਅੰਦਰ ਜਾਣੇ ਕੇ ਲੀਏ। ਵੋ ਹੈ ਇੱਕ ਹਾਈਡ੍ਰੇਂਜਿਆ ਕਰਕੇ, ਆਪ ਬਾਹਰ ਵਾਕ ਕਰਤੇ ਹੋ ਤੋ ਏਕਦਮ ਬੜੇ ਬੜੇ ਵਾਈਟ ਫੁੱਲ ਦਿਖਤੇ, ਪਿੰਕ ਕਲਰ ਕੇ ਰਾਊਂਡ ਰਾਊਂਡ ਫੁੱਲ ਦਿਖਤੇ, ਉਸਕੀ ਵੀ ਹਮਾਰੇ ਪਾਸ ਕਾਫੀ ਸਾਰੀ ਵਰਾਇਟੀਜ ਆਈ ਹੈ। ਜੋ ਸੈਸਤਾ ਡੇਜ਼ੀਜ਼ ਬੋਲਤੇ, ਡੇਜ਼ੀ ਜੈਸੇ ਯੈਲੋ ਕਲਰ ਕੇ ਫਲਾਵਰ ਹੋਤੇ, ਵਾਈਟ ਹੋਤੇ, ਪਿੰਕ ਹੋਤੇ, ਔਰੇਂਜ ਹੋਤੇ, ਇਹ ਹਰ ਇੱਕ ਟਾਈਪ ਕੇ ਫੁੱਲ ਹਮਾਰੇ ਪਾਸ ਅਵੇਲੇਬਲ ਹੈ। ਔਰ ਪੌਦੇ ਤੋ ਇਤਨੇ ਅੱਛੇ ਹੈ ਨਾ ਕਿ ਲੋਕ ਮੁਝੇ ਆਪ ਜੋ ਲਾਸਟ ਮੰਥ ਲੈ ਕੇ ਗਏ ਥੇ ਵੋ ਮੁਝੇ ਫੋਟੋ ਭੇਜਣਾ ਸ਼ੁਰੂ ਕਰ ਦੀ ਹੈ ਕਿ ਇਤਨਾ ਅੱਛਾ ਆ ਗਿਆ ਹੈ। ਇੱਕ ਲੇਡੀ ਨੇ ਕੱਲ ਹੀ ਫੋਟੋ ਭੇਜਿਆ ਥਾ ਕਿ ਬੋਲਤੀ ਕਿ ਆਪਨੇ ਜੋ ਸਜੈਸਟ ਕੀਆ ਥਾ ਉਸਕੋ ਬੋਲਤੇ ਲੁਪਿਨ, ਵੋ ਐਸਾ ਲੰਬਾ ਫਲਾਵਰ ਹੋਤਾ ਹੈ, ਵੋ ਇਤਨਾ ਸੁੰਦਰ ਉਸਨੇ ਬੈਕਯਾਰਡ ਕਾ ਪਿਕਚਰ ਭੇਜਾ, ਔਰ ਦੇਖ ਕੇ ਖੁਸ਼ੀ ਵੀ ਹੋਤੀ ਹੈ ਕਿ ਹਮ ਗਾਈਡ ਵੀ ਕਰ ਰਹੇ ਤੋ ਲੋਗੋਂ ਕੋ ਰਿਜ਼ਲਟ ਵੀ ਦਿਖ ਰਹੇ। ਤੋ ਯੇ ਸਾਰੇ ਜੋ ਹਮਾਰੇ ਪਲਾਸ ਫੁੱਲੋਂ ਕੇ ਜੋ ਪਲਾਂਟਸ ਹੈ, ਇਹ ਸਾਰੇ ਪੈਰੀਨੀਅਲਸ ਹੈ, ਜੋ ਹਰ ਸਾਲ ਆਨੇ ਵਾਲੇ ਪੈਰੀਨੀਅਲਸ, ਜੋ ਆਪਕੋ ਬਾਰ ਬਾਰ ਖਰੀਦਣਾ ਨਹੀਂ ਪੜੇ, ਇੱਕ ਵਾਰ ਲਗਾ ਔਰ ਛੋੜ ਦੋ। ਪਾਣੀ ਦੇਣਾ ਜ਼ਰੂਰੀ ਹੈ, ਅਫਕੋਰਸ ਵੋ ਤੋ ਹੈ ਹੀ, ਰਾਈਟ, ਬਾਕੀ ਤੋ ਕੁਛ ਕਰਨਾ ਨਹੀਂ ਹੈ ਆਪਕੋ, ਆਪਕਾ ਗਾਰਡਨ ਹਮੇਸ਼ਾ ਫੁੱਲੋ ਸੇ ਭਰਾ ਰਹੇਗਾ।
1: ਔਰ ਜੋਤੀ ਜੀ ਆਪ ਬਤਾਓ ਕਿ ਔਰ ਆਪਕੇ ਅਕੋਰਡਿੰਗ ਕੌਣ ਕੌਣ ਸੀ ਹਮੇ ਸਬਜ਼ੀਆਂ ਲਗਾਉਣੀ ਚਾਹੀਏ ਔਰ ਆਪਕੇ ਸਟਾਕ ਮੇ ਔਰ ਕਿਆ ਹੈ?
2: ਅਭੀ ਸਬਜ਼ੀਓ ਮੇ ਹਮਾਰੇ ਪਾਸ ਗ੍ਰੀਨ ਚਿਲੀਜ਼ ਹੈ, ਬੈਂਗਨ ਹੈ ਔਰ ਟਮਾਟਰਸ ਹੈ, ਔਰ ਟਮਾਟਰ ਬੇਲ ਵੀ ਅੱਛੇ ਬਣੇ ਹੋਏ ਤੋ ਅਭੀ ਵੀ ਲਗਾ ਸਕਤੇ ਹੋ ਆਪ ਉਨਕੋ, ਤੋ ਉਸਕੋ ਅਭੀ ਇਮੀਡੀਏਟਲੀ ਫਲ ਆਨਾ ਸ਼ੁਰੂ ਹੋ ਜਾਏਗਾ, ਤੋ ਵੋ ਵੀ ਹਮਾਰੇ ਪਾਸ ਅਵੇਲੇਬਲ ਹੈ। ਇਸਕੇ ਸਾਥ ਸਾਥ ਹਮਾਰੇ ਪਾਸ ਬੜੇ ਬੜੇ ਦਰਖਤ ਵੀ ਹੈ ਜੋ ਅਭੀ ਟਾਈਮ ਹੈ ਲਗਾਨੇ ਕਾ, ਜੈਸੇ ਆਪਕੋ ਬੈਕਯਾਰਡ ਮੇ ਕੁਛ ਟ੍ਰੀਜ਼ ਲਗਾਨੇ, ਮੇਪਲ ਕਾ ਹੋ ਗਿਆ ਯਾ ਓਕ ਟ੍ਰੀ ਹੋ ਗਿਆ, ਤੋ ਯੇ ਸਾਰੇ ਵੀ ਹਮਾਰੇ ਪਾਸ ਅਵੇਲੇਬਲ ਹੈ। ਉਸਕੇ ਸਾਥ ਫਰੂਟਸ ਕੇ ਵੀ ਸਾਰੇ ਟ੍ਰੀਜ਼ ਅਵੇਲੇਬਲ ਹੈ, ਜੈਸੇ ਸੇਫ ਹੋ ਗਿਆ, ਆੜੂ ਹੋ ਗਿਆ, ਪੇਰ, ਯੇ ਸਾਰੀ ਚੇਰੀਜ਼ ਔਰ ਛੋਟੇ ਛੋਟੇ ਬੇਰੀਜ਼ ਕੇ ਅਲੱਗ ਅਲੱਗ ਟਾਈਪਸ ਕੇ ਵੀ ਹਮਾਰੇ ਪਾਸ ਟ੍ਰੀਜ਼ ਅਵੇਲੇਬਲ ਹੈ। ਹਾਂਜੀ ਹਾਂਜੀ, ਏਕਦਮ ਮੁਝੇ ਕੰਮ ਸੁਣਾਈ ਦੇ ਰਹਾ ਥਾ। ਹਾਂ, ਹਮਾਰਾ ਐਡਰੈਸ ਹੈ 2547 ਐਂਬਲਟਨ ਰੋਡ, ਮਿਸ ਬ੍ਰੈਮਟਨ, ਜੋ ਐਂਬਲਟਨ ਐਂਡ ਹੈਰੀਟੇਜ ਕੇ ਜੰਕਸ਼ਨ ਪੇ ਹੈ, ਬਿਲਕੁਲ ਜੰਕਸ਼ਨ ਪੇ ਹੈ, ਈਜ਼ੀ ਹੈ ਆਨਾ ਜਾਣਾ ਸਭ ਕੇ ਲੀਏ, ਤੋ ਪਲੀਜ਼ ਜ਼ਰੂਰ ਵਿਜ਼ਿਟ ਕਰੇ ਗ੍ਰੀਨ ਵੈਲੀ ਗਾਰਡਨ ਸੈਂਟਰ। ਹਮ ਸੈਟਰਡੇ ਸੰਡੇ 7 ਡੇਜ਼ ਓਪਨ ਹੋਤੇ ਹੈ, 9-7 ਬਜੇ ਕਾ ਹਮਾਰਾ ਟਾਈਮਿੰਗ ਵੀ ਹੈ, ਸੋ ਪਲੀਜ਼ ਐਵਰੀਬਡੀ ਮੈਂ ਰਿਕੁਐਸਟ ਕਰੂੰਗੀ ਕਿ ਵਿਜ਼ਿਟ ਕਰੋ, ਗਾਈਡੈਂਸ ਲੋ।
1: ਔਰ ਸੋ ਸਾਰੇ ਨੇ ਪਹੁੰਚਣਾ ਹੈ ਗ੍ਰੀਨ ਵੈਲੀ ਗਾਰਡਨ ਸੈਂਟਰ। ਸੋਰੀ ਮੈਂ ਪਹਿਲਾਂ ਬੋਲ ਰਹੀ ਸੀ, ਸਾਡਾ ਰੇਡੀਓ ਦਾ ਸਵਿਚ ਆਫ ਸੀਗਾ, ਸੋ ਮੇਰੀ ਆਵਾਜ਼ ਬਹੁਤ ਦੂਰੋਂ ਪਹੁੰਚ ਰਹੀ ਸੀ। ਸੋ 2 ਲੋਕੇਸ਼ਨਸ ਹੈਗੀਆਂ ਇਹਨਾਂ ਦੀਆਂ, ਗ੍ਰੀਨ ਵੈਲੀ ਸੁਪਰ ਮਾਰਕੀਟ ਦੀਆਂ ਹੀ ਇਹ 2 ਲੋਕੇਸ਼ਨਸ ਹੈਗੀਆਂ। ਗੁਰਦੇਵ ਜੀ ਐਂਡ ਉਹਨਾਂ ਦੀ ਪ੍ਰੋਪਰ ਟੀਮ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਸਰਵ ਕਰ ਰਿਹਾ, ਔਰ ਜਿਨ੍ਹਾਂ ਨੂੰ ਵੀ ਨੌਲੇਜ ਨਹੀਂ ਹੈ ਸਾਰੇ ਜਾਣੇ ਪਹੁੰਚੋ, ਔਰ ਜੋਤੀ ਜੀ ਤੁਹਾਨੂੰ ਪ੍ਰੋਪਰ ਟ੍ਰੇਨਡ ਕਰਕੇ ਅੱਜ ਘਰੇ ਭੇਜਣਗੇ। ਸੋ ਪਹੁੰਚਣਾ ਤੁਸੀਂ ਇਹਨਾਂ ਦੀ ਫਸਟ ਲੋਕੇਸ਼ਨ ਹੈਗੀ ਆ ਮਕਵੀਨ ਡਰਾਈਵ ਐਂਡ ਮੇਫੀਲਡ 'ਤੇ। ਸੋ ਤੁਸੀਂ ਪਹੁੰਚਣਾ ਹੈ 11665 ਮਕਵੀਨ ਡਰਾਈਵ, ਬਰੈਂਪਟਨ, ਅਤੇ ਇਹਨਾਂ ਦਾ ਨੰਬਰ ਨੋਟ ਕਰ ਲਓ ਤੁਸੀਂ, 9059131 1666 ਤੇ ਦੂਸਰੀ ਲੋਕੇਸ਼ਨ ਹੈਰੀਟੇਜ ਰੋਡ ਤੇ ਐਂਬਲਟਨ ਰੋਡ ਦੀ ਇੰਟਰਸੈਕਸ਼ਨ ਤੇ ਹੈ ਤੇ ਤੁਸੀਂ ਨੰਬਰ ਡਾਲ ਕਰਨਾ ਇਹਨਾਂ ਦਾ 6472225601 ਇਹ ਹੈਗਾ ਜਦੋਂ ਤੁਸੀਂ ਜਾਂਦੇ ਹੋ ਸ਼ੋਪਿੰਗ ਕਰਨ ਟੋਰੋਂਟੋ ਆਊਟਲੈਟ ਉਸ ਤੋਂ ਪਹਿਲਾਂ ਐਮਾਜ਼ੋਨ ਦਾ ਵੇਅਰ ਹਾਊਸ ਆਉਂਦਾ ਹੈ ਉਹਦੇ ਲਾਗੇ ਇਹਨਾਂ ਦਾ ਸੈਕਿੰਡ ਇਹਨਾਂ ਦੀ ਲੋਕੇਸ਼ਨ ਹੈ ਜਾਓ ਤੁਸੀਂ ਜਾ ਕੇ ਤੁਹਾਨੂੰ ਜਿਹੜੀ ਵੀ ਸਟ੍ਰੈਸ ਹੈਗੀ ਹੈ ਡਿਪਰੈਸ਼ਨ ਹੈਗੀ ਹੈ ਉੱਥੇ ਉਹਨਾਂ ਦੀ ਹਰਿਆਲੀ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਏਗਾ ਫੋਟੋਆਂ ਖਿੱਚਿਓ ਔਰ ਆਪਦੀਆਂ ਸਬਜ਼ੀਆਂ ਲਓ ਔਰ ਜੋਤੀ ਜੀ ਕੋਲ ਸਾਰਾ ਸਿੱਖੋ ਕਿ ਕਿਵੇਂ ਤੁਸੀਂ ਲਗਾ ਸਕਦੇ ਹੋ ਔਰ ਤੁਸੀਂ ਪਹੁੰਚਣਾ ਸਾਰਿਆਂ ਨੇ ਗ੍ਰੀਨ ਵੈਲੀ ਗਾਰਡਨ ਸੈਂਟਰ ਥੈਂਕ ਯੂ ਸੋ ਮਚ ਜੋਤੀ ਜੀ ਫਿਰ ਮਿਲਦੇ ਹਾਂ
2: ਥੈਂਕ ਯੂ
1: ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ 1301 ਹੈਲੋ ਹੈਲੋ ਜੀ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ 1301
3: ਹਾਂਜੀ ਸੰਦੋ ਜੀ ਸਤਿ ਸ਼੍ਰੀ ਅਕਾਲ ਨਵਦੀਪ ਬੋਲ ਰਹੀ ਹਾਂ
1: ਜੀ ਸਾਡੇ ਨਾਲ ਹੈਗੇ ਆ ਨਵਦੀਪ ਜੀ ਅ ਫਰੈਸ਼ ਗ੍ਰੋਸਰੀ ਡਿਪੂ ਤੋਂ ਤੇ ਨਵਦੀਪ ਜੀ ਜਦੋਂ ਵੀ ਆਉਂਦੇ ਆ ਧਮਾਲਾ ਪਾ ਕੇ ਜਾਂਦੇ ਆ ਕਿਉਂਕਿ ਇਹਨਾਂ ਦੀਆਂ ਡੀਲਸ ਜਿਹੜੀਆਂ ਹੁੰਦੀਆਂ ਉਹ ਸਾਰੇ ਵੱਡਿਆਂ ਵੱਡਿਆਂ ਸਟੋਰਸ ਨੂੰ ਨਾ ਬੀਟ ਕਰ ਦਿੰਦੀਆਂ ਔਰ ਜਦੋਂ ਵੀ ਤੁਸੀਂ ਇਹਨਾਂ ਦੇ ਸਟੋਰ ਤੇ ਜਾਓਗੇ ਮੈਂ ਹਮੇਸ਼ਾ ਪੈਸੇ ਬਚਾ ਕੇ ਉਹ ਕਿਤੇ ਨਾ ਕਿਤੇ ਹੋਰ ਸ਼ੋਪਿੰਗ ਕਰਨ 'ਚ ਲਗਾਉਂਦੀ ਹਾਂ ਔਰ ਡੀਲਸ ਇਹਨਾਂ ਦੀਆਂ ਐਵਰੀ ਵੀਕ ਹੀ ਪਤਾ ਨਹੀਂ ਕਿੱਥੋਂ ਕਿੱਥੋਂ ਨਵਦੀਪ ਜੀ ਤੁਸੀਂ ਇੰਨੀਆਂ ਸੋਹਣੀਆਂ ਡੀਲਸ ਲੈ ਕੇ ਆਉਂਦੇ ਹੋ ਕਿ ਦਿਲ ਨਾ ਚਾਹੁੰਦਿਆਂ ਹੋਏ ਵੀ ਫਰੈਸ਼ ਗਰੋਸਰੀ ਡਿਪੋ ਦੇ ਬਾਹਰ ਸਾਡੀ ਗੱਡੀ ਸਟੋਪ ਲਗਾਉਂਦੀ ਲਗਾਉਂਦੀ ਹੈ ਸੋ ਅੱਜ ਤੁਸੀਂ ਕੀ ਡੀਲਸ ਲੈ ਕੇ ਆਏ ਹੋ
3: ਹਾਂਜੀ ਸੰਤੋਸ਼ ਜੀ ਸੋ ਬਿਲਕੁਲ ਮੌਸਮ ਸੁਹਾਵਣਾ ਆ ਤੇ ਥੋੜਾ ਜਿਹਾ ਬਰਸਾਤ ਨੇ ਤੰਗ ਕਰਨਾ ਹੈ ਅਸੀਂ ਗਰੋਸਰੀ ਕਰਨ ਲੱਗੇ ਬਟ ਕੋਈ ਗੱਲ ਨਹੀਂ ਅਸੀਂ 12 ਵਜੇ ਤੱਕ ਓਪਨ ਹੈਗੇ ਆ ਜੀ ਰਾਤ 12 ਵਜੇ ਤੱਕ ਅਸੀਂ ਸੇਵਾ 'ਚ ਹਾਜ਼ਰ ਹੈਗੇ ਆ ਇੱਥੇ
0: ਸੋ ਮੈਂ ਇੱਕ ਵਾਰ ਜ਼ਰੂਰ ਦੱਸ ਦਵਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਭਾਜੀ ਕਿ ਫਰੈਸ਼ ਗਰੋਸਰੀ ਡਿਪੂ ਦਾ ਇੱਕ ਵਾਅਦਾ ਹੈ ਜੇ ਤੁਸੀਂ ਕੀਮਤ ਜਿਹੜੀ ਹੈਗੀ ਆ ਜਦੋਂ ਕਾਰਟ ਲੈ ਕੇ ਅੰਡਰ ਵੜੋਗੇ ਜੇ ਤੁਸੀਂ ਅਪਰੋਕਸੀਮੇਟਲੀ $300 ਦੀ ਗਰੋਸਰੀ ਚੱਕਦੇ ਹੋ ਅਪਰੋਕਸੀਮੇਟ $80 ਤੋਂ ਲੈ ਕੇ $100 ਤੱਕ ਬਚਾ ਸਕੋਗੇ $300 ਦੀ ਗਰੋਸਰੀ 'ਤੇ ਇੰਨਾ ਫਰਕ ਹੈਗਾ ਅਤੇ ਟੋਟਲ ਆਈਟਮਸ ਜਿਹੜੀਆਂ ਨੇ ਭਾਜੀ ਬੋਲਣਗੇ ਅਸੀਂ ਮਾਰਕੀਟ ਕੰਪੈਰੀਜ਼ਨ ਦੇ ਨਾਲ ਬੋਲਦੇ ਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ ਲੋਕ ਆਹ ਆਟਾ $17 ਦਾ ਵੇਚਦੇ ਨੇ ਤੁਸੀਂ ਫਰੈਸ਼ ਗਰੋਸਰੀ ਡਿਪੂ ਤੋਂ $13.5 ਦਾ ਪਿੱਕ ਕਰਕੇ ਲੈ ਕੇ ਜਾਣਾ ਭਾਜੀ ਆਈਟਮ ਦੇ ਨਾਲ ਅਤੇ ਪਲੀਜ਼ ਦੱਸਿਓ ਅਤੇ ਲੋਕੇਸ਼ਨ 2 ਨੇ ਵੌਨ ਦੇ ਵਿੱਚ ਲੋਕਾਂ ਨੂੰ ਸੋਰੀ ਡਰਮ ਦੇ ਵਿੱਚ ਡਰਮ ਹੋ ਗਿਆ ਏਜੈਕਸ ਹੋ ਗਿਆ ਪਿਕਰਿੰਗ ਹੋ ਗਿਆ ਔਸ਼ਵਾ ਹੋ ਗਿਆ ਵਿਟਵੀ ਹੋ ਗਿਆ ਕਲੈਰਿੰਗਟਨ ਹੋ ਗਿਆ ਬੈਲਵਿਲ ਹੋ ਗਿਆ ਇਸ ਏਰੀਏ 'ਚ ਜਾਂ ਉੱਪਰਲੇ ਪਾਸੇ ਲਿੰਡਜੀ ਪੀਟਰਬਰੋ ਹੋ ਗਿਆ ਲੋਕਾਂ ਨੂੰ ਗਰੋਸਰੀ ਬਹੁਤ ਮਹਿੰਗੀ ਮਿਲ ਰਹੀ ਸੀ ਤੁਸੀਂ ਹੁਣ ਹੋਲਸੇਲ ਪ੍ਰਾਈਸ 'ਚ ਆ ਕੇ ਗਰੋਸਰੀ ਪਿੱਕ ਕਰਦੇ ਹੋ ਫਰੈਸ਼ ਗਰੋਸਰੀ ਡਿਪੂ ਦੀ ਦੂਸਰੀ ਲੋਕੇਸ਼ਨ 31 ਸਟੇਪਲ ਬੁਸ਼ ਜਾਂ ਵਿਟਵੀ ਦੇ ਵਿੱਚ ਡੰਡਾਸ ਐਂਡ ਥਿਕਸਨ ਦੇ ਇੰਟਰਸੈਕਸ਼ਨ ਦੇ ਕੋਲ ਤੁਸੀਂ ਪਹੁੰਚ ਜਾਂਦੇ ਹੋ ਤੇ ਭਾਜੀ ਦਿਓ ਇਨਫੋਰਮੇਸ਼ਨ
3: ਹਾਂਜੀ ਭਾਜੀ ਅਮਨ ਭਾਜੀ ਸਾਡਾ ਮੇਨ ਜਿੱਦਾਂ ਤੁਹਾਡੇ ਨਾਲ ਪ੍ਰੋਮਿਸ ਸੀਗਾ 2023 ਜਦੋਂ ਆਪਾਂ ਸ਼ੁਰੂ ਕੀਤਾ ਸੀ ਅਸੀਂ ਇਹੀ ਕਿਹਾ ਸੀਗਾ ਕਿ ਅਸੀਂ ਜਿਹੜੀ ਸਾਡੀ ਸੈਲਿੰਗ ਆ ਉਹ ਹਮੇਸ਼ਾ ਹੀ ਹੋਲਸੇਲ ਪ੍ਰਾਈਜ਼ ਦੇ ਹਿਸਾਬ ਦੇ ਨਾਲ ਹੀ ਰਹਿੰਦੀ ਆ ਸੋ ਜੇ ਤੁਸੀਂ ਸਟੋਰ ਦੇ ਵਿੱਚ ਆਉਂਦੇ ਹੋ ਤੁਹਾਨੂੰ ਪ੍ਰਾਈਜ਼ ਹੋਲਸੇਲ ਵਾਲੇ ਮਿਲਦੇ ਆ ਜੀ ਸਾਡਾ ਮਾਰਜਨ ਅਸੀਂ ਆਪਣਾ ਘੱਟ ਰੱਖ ਕੇ ਹੋਲਸੇਲ ਦੇ ਹਿਸਾਬ ਨਾਲ ਹੀ ਸੈਲ ਕਰਦੇ ਹਾਂ ਤੁਸੀਂ ਸੂਜੀ ਦਾ ਬੈਗ ਲੈਣ ਜਾਣਾ 4 ਪਾਉਂਡ ਦਾ ਕਿਸੇ ਵੀ ਸਟੋਰ 'ਚ ਚਲੇ ਜਾਓ ਵੱਡੇ ਤੋਂ ਵੱਡੇ ਸਟੋਰ ਛੋਟੇ ਤੋਂ ਛੋਟੇ ਸਟੋਰ 'ਚ ਘੱਟੋ ਘੱਟ $6-7 ਵਿੱਚ 4 ਪਾਉਂਡ ਦਾ ਬੈਗ ਤੁਹਾਨੂੰ ਮਿਲਦਾ ਜੀ ਸੂਜੀ ਦਾ ਜਿਹੜਾ ਕਿ ਸਿਰਫ $4 'ਚ ਮਿਲਦਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਤੁਸੀਂ ਸੂਜੀ ਫਾਈਨ ਲੈ ਕੇ ਜਾਣੀ ਆ ਕੋਰਸ ਲੈ ਕੇ ਜਾਣੀ ਆ ਤੁਸੀਂ ਸਿਰਫ $3.99 ਦਾ ਬੈਗ ਫਰੈਸ਼ ਗਰੋਸਰੀ ਡਿਪੂ ਤੋਂ ਲੈ ਕੇ ਜਾਣਾ ਆ ਇਸੇ ਤਰ੍ਹਾਂ ਬਾਸਮਤੀ ਰਾਈਸ ਦੇ ਵਿੱਚ ਟਿਲਡਾ ਬਾਸਮਤੀ ਰਾਈਸ ਵਨ ਆਫ ਦਾ ਬੈਸਟ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਉਂਦਾ ਜੀ $18 ਦਾ ਬੈਗ ਭਾਜੀ ਜਿਹੜੇ ਵੱਡੇ ਸਟੋਰ ਕਹਿੰਦੇ ਆ ਕਿ ਅਸੀਂ ਤੁਹਾਡੀ ਸੇਵਿੰਗ ਕਰਾ ਕੇ ਦਿੰਦੇ ਹਾਂ $18 ਤੋਂ ਘੱਟ ਬੈਗ ਕਿਤੇ ਨਹੀਂ ਜਿਹੜਾ ਕਿ $14 ਯਾਨੀ ਕਿ $4 ਆਫ ਆ ਜੀ ਬੈਗ ਮਗਰ ਜਿਹੜਾ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਇਦੋਂ ਇਲਾਵਾ ਪੀਨਟ ਆਇਲ ਦੀ ਕੁਕਿੰਗ ਦੇ ਵਿੱਚ ਸਾਡੇ ਸਾਊਥ ਏਸ਼ੀਅਨ ਫੈਮਿਲੀਜ਼ ਬਹੁਤ ਜ਼ਿਆਦਾ ਯੂਜ਼ ਕਰਦੇ ਆ ਪੀਨਟ ਆਇਲ 2 ਲੀਟਰ ਦਾ ਜਿਹੜਾ ਇਹ ਜਾਰ ਹੈਗਾ ਜੀ ਇਹ ਸਿਰਫ ਤੇ ਸਿਰਫ $13 ਦੇ ਵਿੱਚ ਤੁਹਾਨੂੰ ਮਿਲਣਾ ਜੀ ਜਿਹੜਾ ਕਿ ਮਿਨੀਮਮ $17-18 ਦਾ ਬਾਹਰ ਮਿਲਦਾ ਜੀ ਸੋ ਸਿਰਫ $13 ਮਤਲਬ $4-5 ਤੁਹਾਨੂੰ ਇਸ ਪੀਨਟ ਆਇਲ ਦੇ ਜਾਰ ਮਗਰ 2 ਲੀਟਰ ਦਾ ਜਿਹੜਾ ਹੈਗਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਲਕਸ਼ਮੀ ਪੀਨਟ ਆਇਲ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਇਦੋਂ ਇਲਾਵਾ ਤੁਸੀਂ ਘਿਓ ਲੈ ਕੇ ਜਾਣਾ ਹਮੇਸ਼ਾ ਹੀ ਸਾਡੇ ਪ੍ਰਾਈਜ਼ ਇੰਨੇ ਕੁ ਰੀਜ਼ਨੇਬਲ ਹੁੰਦੇ ਆ ਕਿ ਸਾਡੀ ਸਭ ਨਾਲੋਂ ਜ਼ਿਆਦਾ ਸੇਲ ਜਿਹੜੀ ਆ ਬ੍ਰਾਂਡ ਨਾਨਕ ਵੇਰਕਾ ਦੇਸੀ ਘਿਓ ਦੇ ਵਿੱਚ ਹੁੰਦੀ ਆ ਜੀ ਸਿਰਫ $24.99 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਮਿਨੀਮਮ 30 ਤੱਕ ਸਾਰੇ ਪਾਸੇ ਲੱਗਿਆ ਹੁੰਦਾ ਜੀ ਅਸੀਂ ਆਪਣੀ ਪ੍ਰਾਈਜ਼ ਹਮੇਸ਼ਾ ਹੀ ਫਿਕਸ ਰੱਖੀਆਂ ਹੋਈਆਂ ਕਿ ਅਸੀਂ ਇਦੋਂ ਵੱਧ ਵਧਾਉਣਾ ਨਹੀਂ ਹੈਗਾ ਸੋ $24.99 ਚ 1.6 ਕੇ ਜੀ ਵਾਲਾ ਬ੍ਰਾਂਡ ਦੇਸੀ ਘਿਓ ਤੁਸੀਂ ਲੈ ਕੇ ਜਾਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਚਾਹ ਪੱਤੀ ਦੇ ਵਿੱਚ ਆ ਜਾਈਏ ਤਾਂ ਟਾਟਾ ਤਾਜ ਮਹਿਲ ਟੀ, ਵਨ ਆਫ ਦਾ ਬੈਸਟ ਪ੍ਰੀਮੀਅਮ ਐਕਸਪੋਰਟ ਕੁਆਲਿਟੀ, 900 ਗ੍ਰਾਮ ਦਾ ਪੈਕ $17 ਤੋਂ ਘੱਟ ਕਿਤੇ ਨੀ ਲੱਗਿਆ ਹੁੰਦਾ ਜੀ, $16-17, ਜਿਹੜਾ ਕਿ ਸਿਰਫ $12 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਔਰ ਇਹਦੋਂ ਇਲਾਵਾ ਹੋਰ ਬਹੁਤ ਸਾਰੀਆਂ ਡੀਲ ਨੇ, ਜਾਣ ਲੱਗੇ ਸਿਰਫ 2 ਡੀਲਾਂ ਹੋਰ ਦੱਸਣ ਲੱਗੀਆਂ ਜਿਹੜੀਆਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਨਾ। ਆਸ਼ੀਰਵਾਦ ਮਲਟੀਗ੍ਰੇਨ ਆਟਾ 20 LB ਦਾ ਬੈਗ, $22-23 ਦਾ ਬੈਗ, ਜਿਹੜਾ ਤੁਹਾਨੂੰ ਬਾਹਰ ਇਸ ਵੇਲੇ ਵੱਡੇ ਵੱਡੇ ਸਟੋਰਾਂ ਦੇ ਵਿੱਚ ਮਿਲਣਾ ਹੈ ਜੀ, ਜਿਹੜੇ ਆਪਣੇ ਆਪ ਨੂੰ ਕਾਰਪੋਰੇਟਸ ਕਹਿੰਦੇ ਆ, $22-23 ਦੇ ਵਿੱਚ ਇਹ ਬੈਗ ਲੱਗਿਆ, ਜਿਹੜਾ ਤੁਹਾਨੂੰ ਮਿਲਣਾ ਸਿਰਫ $17 ਦੇ ਵਿੱਚ, ਜਾਣੀ ਕਿ $5 ਇੱਕ ਬੈਗ ਮਗਰ ਆਫ ਨੇ। ਇਸੇ ਤਰ੍ਹਾਂ ਹੀ ਜੇ ਲਕਸ਼ਮੀ ਸ਼ਰਬਤੀ ਆਟਾ ਮਿਨੀਮਮ $22-23 ਦੇ ਵਿੱਚ, ਭਾਜੀ ਇਹ ਆਟਾ ਡਰਮ ਏਰੀਆ 'ਚ ਬਹੁਤ ਜ਼ਿਆਦਾ ਵਿਕਦਾ, ਔਰ ਲੋਕੀ ਸਾਨੂੰ ਕਹਿ ਕੇ ਜਾਂਦੇ ਨੇ ਕਿ $23-24 ਦਾ ਜਿਹੜਾ ਬੈਗ ਆ ਤੁਸੀਂ $17 ਕਿਵੇਂ ਦੇ ਜਾਂਦੇ ਹੋ, ਸਾਡੀ ਬਾਇੰਗ ਉਸ ਹਿਸਾਬ ਦੇ ਨਾਲ ਹੁੰਦੀ ਹੈ ਜੀ। ਸੋ ਸਿਰਫ $17 ਦੇ ਵਿੱਚ ਬੈਗ ਮਿਲਣਾ ਤੁਹਾਨੂੰ ਲਕਸ਼ਮੀ ਸ਼ਰਬਤੀ ਆਟਾ $17 ਚ, ਇਹ ਪ੍ਰਾਈਸ ਤੁਹਾਨੂੰ ਕਿਤੇ ਨੀ ਮਿਲਣਾ, ਭਾਵੇਂ ਗੂਗਲ ਕਰਕੇ ਦੇਖ ਲਿਓ। ਸੋ ਪਹੁੰਚਣਾ ਕਿੱਥੇ ਤੁਸੀਂ, 2 ਲੋਕੇਸ਼ਨ ਨੇ ਜੀ, ਫਰੈਸ਼ ਗਰੋਸਰੀ ਡਿਪੂ ਦੀਆਂ 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ ਇੱਕੋ ਇੱਕ ਹੈ ਜੀ, 905-458-1300, 905-458-1300। ਸੈਕਿੰਡ ਲੋਕੇਸ਼ਨ ਡਰਮ ਦੇ ਵਿੱਚ, ਬਹੁਤ ਜ਼ਿਆਦਾ ਓਵਰ ਐਕਸਪੈਂਸਿਸ ਪ੍ਰਾਈਜ਼ ਲੋਕ ਪੇ ਕਰ ਰਹੇ ਸੀਗੇ, ਬਹੁਤ ਵਧੀਆ ਰਿਸਪੋਂਸ ਮਿਲਿਆ ਜੀ ਸਾਨੂੰ, ਲੋਕੀ ਕਹਿੰਦੇ ਆ ਕਿ ਤੁਹਾਡੇ ਪ੍ਰਾਈਜ਼ ਦਾ ਬਹੁਤ ਡਿਫਰੈਂਸ ਆ, ਕਿਉਂਕਿ ਅਸੀਂ ਬ੍ਰੈਂਪਟਨ ਦੇ ਵਿੱਚ ਵੀ ਸੇਮ ਪ੍ਰਾਈਜ਼ ਹੀ ਅਵੇਲੇਬਲ ਕਰਵਾਈਦਾ ਆ। ਸੋ ਉੱਥੇ ਪਹੁੰਚਣ ਵਾਸਤੇ ਤੁਸੀਂ ਪਹੁੰਚਣਾ 1618 ਡੰਡਾਲ ਸਟਰੀਟ ਈਸਟ ਵਿਟਵੀ ਦੇ ਉੱਤੇ। ਫੋਨ ਨੰਬਰ ਹੈਗਾ ਜੀ 905-556-1651, 905-556-1651। ਸੋ ਸੇਵਿੰਗ ਦਾ 100% ਫਾਇਦਾ ਲੈਣ ਵਾਸਤੇ, ਗਰੋਸਰੀ ਦੇ ਵਿੱਚ ਪੈਸੇ ਬਚਾਉਣ ਵਾਸਤੇ ਪਹੁੰਚਣਾ ਕਿੱਥੇ ਜੀ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨ ਭਾਜੀ,
0: ਥੈਂਕ ਯੂ ਸੋ ਮਚ। ਔਰ ਫਰੈਸ਼ ਗਰੋਸਰੀ ਡਿਪੂ ਨੂੰ ਤੁਸੀਂ ਜ਼ਰੂਰ ਵਿਜ਼ਿਟ ਕਰੋਗੇ, ਦੋਨੋਂ ਲੋਕੇਸ਼ਨ ਨੇ, ਔਰ ਗਰੋਸਰੀ ਦੇ ਵਿੱਚ ਤੁਹਾਨੂੰ ਸੇਵਿੰਗ ਹੋਗੀ। ਅੱਛਾ, ਇੱਕ ਨਾ ਸਵਾਲ ਸੀ ਸੰਤੋਸ਼, ਆਪਾਂ ਨਾਲ ਪਵਨ ਨੂੰ ਵੀ ਇੱਥੇ ਲਵਾਂਗੇ, ਆਪਾਂ ਪੁੱਛਣਾ ਚਾਹੁੰਦੇ ਸਾਰਿਆਂ ਨੂੰ, ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਿਸ ਚੀਜ਼ 'ਚ ਮਿਲਦੀ ਹੈ?
1: ਜੀ ਬਿਲਕੁਲ,
0: ਇੱਕ ਅਸੀਂ ਐਸੀ ਸਟੱਡੀ ਹੈ ਜਿਹਦਾ ਜ਼ਿਕਰ ਕਰਨ ਜਾ ਰਹੇ ਸਨ, ਤੁਸੀਂ ਇੱਕ ਵਾਰ ਦੱਸਿਓ ਸਟੱਡੀ ਕੀ ਸੀ, ਆਪਣਾ ਸਵਾਲ ਕੀ?
1: ਜੀ ਬਿਲਕੁਲ, ਹਾਰਵਰਡ ਯੂਨੀਵਰਸਿਟੀ ਨੇ ਇੱਕ ਸਟੱਡੀ ਕੀਤੀ ਅਮਨ ਜੀ, 60+ ਇਅਰਸ ਦੀ ਸਟੱਡੀ ਹੈਗੀ ਆ, ਜਿਹਦੇ ਵਿੱਚ ਐਂਡ ਤੇ ਜਾ ਕੇ ਉਹਨਾਂ ਨੇ ਇੱਕ ਕੰਕਲੂਜਨ ਕੱਢਿਆ ਕਿ ਹੈਪੀਨੈਸ ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਨਾਲ ਮਿਲਦੀ ਹੈ।
0: ਹਾਂ, ਤੁਸੀਂ ਕਿਸ ਚੀਜ਼ ਨਾਲ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋ? ਅਗਰ ਕੋਈ ਸਾਡੇ ਕਾਲਰਸ ਨੇ ਜਿਵੇਂ ਦੱਸਣਗੇ ਸਾਰੇ, ਅਸੀਂ ਤੁਹਾਨੂੰ ਅੱਜ ਦੀ ਸਟੱਡੀ ਦੱਸਾਂਗੇ ਕਿ ਉਹ ਸਟੱਡੀ ਕੀ ਹੈਗੀ ਹੈ।
1: ਜੀ ਬਿਲਕੁਲ,
0: 905-673-33-37 ਸਟੂਡੀਓ ਦੇ ਨੰਬਰ ਨੇ। ਇਹ ਸਟੱਡੀ ਜਾਣ ਕੇ ਤੁਹਾਡੀ ਲਾਈਫ ਦੇ ਵਿੱਚ ਬੜੀ ਚੇਂਜ ਆਊਗੀ, ਲਾਈਫ ਚੇਂਜਿੰਗ ਸਟੱਡੀ ਹੈਗੀ ਆ। ਅਤੇ ਨਾਲ ਨਾਲ ਅਸੀਂ 5 ਜਣਿਆਂ ਦੇ ਅੱਜ ਲੰਚ ਕੱਢ ਰਹੇ ਹਾਂ, 1 ਤੋਂ ਲੈ ਕੇ 2 ਵਜੇ ਤੱਕ
1: ਜੀ,
0: 1 ਤੋਂ 2 ਦੇ ਵਿੱਚ 5 ਫੈਮਿਲੀਜ਼ ਦੇ ਅਸੀਂ ਲੰਚ ਕੱਢਾਂਗੇ ਨਜ਼ਾਰਾ ਵੱਲੋਂ, ਅਤੇ ਤੁਸੀਂ ਜ਼ਰੂਰ ਨਜ਼ਾਰਾ 'ਤੇ ਪਹੁੰਚੋਗੇ। ਸਭ ਤੋਂ ਪਹਿਲਾਂ ਮੇਰੇ ਨਾਲ ਪਵਨ ਹੋਲ ਦੇ ਉੱਤੇ ਨੇ, ਪਵਨ ਜੀ ਤੁਸੀਂ ਆਨ ਏਅਰ, ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਪਵਨ। ਹੈਲੋ,
4: ਸਤਿ ਸ਼੍ਰੀ ਅਕਾਲ ਅਮਨ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡੇ? ਬਹੁਤ ਸਾਰੇ ਲੋਕ ਨੇ ਜਿਹੜੇ ਸੁਣਦੇ ਪਏ ਨੇ, ਤੁਹਾਨੂੰ ਲਾਸਟ ਟਾਈਮ ਕਿਸੇ ਨੇ ਕਾਲ ਕੀਤੀ ਜਾਣਨ ਲਈ ਕਿ ਉਹਨਾਂ ਦੇ ਫੈਮਿਲੀ 'ਚ ਜੇ ਕੋਈ ਬੰਦਾ ਰਹਿੰਦਾ ਕਿਹੜਾ ਕਲੋਜ਼ ਪਾਉਣਾ ਉਹ ਕਵਰ ਹੋ ਸਕਦਾ, ਪ੍ਰੋਟੈਕਟ ਹੋ ਸਕਦਾ ਹੈਗਾ, ਕਰਿਆ ਕਿਸੇ ਨੇ?
4: ਹਾਂਜੀ ਹਾਂਜੀ, ਆਈਆਂ ਸੀ ਕਾਲਸ ਜੀ, ਪੁੱਛਿਆ ਸੀ।
0: ਜਿੰਨੇ ਵੀ ਲੋਕ ਸੁਣਦੇ ਹੋ ਨਾ, ਇੱਕ ਹਾਦਸਾ ਵਾਪਰਿਆ ਜਿਹਦੇ ਵਿੱਚ ਇੱਕ ਬੱਚੇ ਨੇ ਪੇਰੈਂਟ ਦੀ ਗੱਡੀ ਚਲਾਈ ਅਤੇ ਉਹ ਤੋਂ ਬਾਅਦ ਉਹ ਐਕਸੀਡੈਂਟ ਦੇ ਵਿੱਚ ਕਿਸੇ ਦੀ ਡੈਥ ਹੋ ਗਈ। ਹੁਣ ਉਹਦੇ 'ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਸ ਇਨਵੈਸਟੀਗੇਸ਼ਨ ਦੇ ਕਾਰਨ ਮੈਨੂੰ ਇੱਕ ਨਵੀਂ ਚੀਜ਼ ਪਤਾ ਲੱਗੀ ਕਿ ਆਟੋ ਇੰਸ਼ੋਰੈਂਸ ਨੂੰ ਕਿਵੇਂ ਵਰਤਣਾ ਘਰਾਂ ਦੇ ਅੰਦਰ, ਕਿਹੜੀ ਕਿਹੜੀ ਚੀਜ਼ਾਂ ਕੰਪਲਸਰੀ ਨੇ। ਪਵਨ ਦਾ ਨੰਬਰ ਹੈਗਾ 647-325-9900, ਇੱਕ ਕਲੋਜ਼ ਹੁੰਦਾ ਵਿੱਚ ਤੁਹਾਡੀ ਇੰਸ਼ੋਰੈਂਸ ਦੇ, ਉਹ ਕਲੋਜ਼ ਤੁਹਾਨੂੰ ਪਵਨ 1-to-1 ਦੱਸ ਦੇਣਗੇ, ਅਤੇ ਤੁਸੀਂ 647-325-9900 'ਤੇ ਕਾਲ ਕਰਨੀ ਹੈ, ਐਂਡ ਸ਼ੀ ਵਿਲ ਲੈਟ ਯੂ ਨੋ ਕਿ ਆਹ ਰਾਈਡਰ ਵਿੱਚ ਐਡ ਹੋਣਾ ਚਾਹੀਦਾ ਤੁਹਾਡੀ ਇੰਸ਼ੋਰੈਂਸ 'ਤੇ। ਚੈੱਕ ਕਰਾਓ ਆਪਣੇ ਇੰਸ਼ੋਰੈਂਸ ਵਾਲੇ ਤੋਂ, ਜਾਂ ਮੈਂ ਚੈੱਕ ਕਰ ਦੂੰ, ਮੈਨੂੰ ਪੋਲਿਸੀ ਭੇਜ ਦਿਓ, ਅਤੇ ਤੁਸੀਂ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਨੇ, ਬੱਚੇ ਜਾਂ ਕੋਈ ਹੋਰ ਲੋਕ ਨੇ, ਉਹ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਇਨਡਾਇਰੈਕਟਲੀ ਉਹ ਐਡ ਹੋ ਜਾਂਦੇ ਨੇ। ਇਹਦੇ ਨਾਲ ਕੀ ਹੁੰਦਾ, ਫਿਰ ਤੁਹਾਨੂੰ ਕਦੇ ਕਲੇਮ ਆ ਗਿਆ, ਇੰਸ਼ੋਰੈਂਸ ਕੰਪਨੀ ਆਪਣੇ ਇਨਵੈਸਟੀਗੇਟਰ ਤੁਹਾਡੇ 'ਤੇ ਚੜਾ ਕੇ ਨਹੀਂ ਬਿਠਾਉਂਦੀ ਤਾਂ ਜੋ ਤੁਹਾਡਾ ਕਲੇਮ ਕੈਂਸਲ ਕਰ ਸਕੇ। 647-325-9900, ਅਤੇ ਹਮੇਸ਼ਾ ਹੀ ਤਰ੍ਹਾਂ ਪਵਨ, ਆਟੋ ਇੰਸ਼ੋਰੈਂਸ ਦੇ ਵਿੱਚ ਕਿੰਨੇ ਕੁ ਰੇਟ ਘਟੇ ਸਾਰਿਆਂ ਦੇ ਆਪਾਂ ਉਹ ਦੱਸ ਦਿੰਦੇ ਹਾਂ। ਨਵੇਂ ਲੋਕ ਕਾਲ ਕਰਦੇ ਨੇ, ਤੁਸੀਂ ਗੱਡੀ ਚਲਾਉਂਦੇ ਚਲਾਉਂਦੇ ਹੈਰਾਨ ਰਹਿ ਜਾਓਗੇ, ਅਸੀਂ 2 ਜਣਿਆਂ ਬਾਰੇ ਦੱਸਣ ਲੱਗੇ ਬਿਨਾਂ ਨਾਂ ਬਿਨਾਂ ਐਡਰੈਸ ਤੋਂ। ਪਵਨ ਜੀ, ਸਭ ਤੋਂ ਪਹਿਲਾਂ ਦੱਸੋ ਕਿ ਲਾਸਟ ਕਾਲ ਜਿਹੜੀ ਕੋਈ ਆਈ ਆ ਉਹਦੇ ਰੇਟ ਘਟੇ ਉਹ ਦੱਸੋ ਸਾਨੂੰ।
4: ਹਾਂਜੀ ਅਮਨ ਜੀ, ਮੈਂ ਥੋੜਾ ਜਿਹਾ ਦੱਸਦਾ ਆਪਣੇ ਬਾਰੇ ਕਿ ਆਪਾਂ ਆਟੋ ਹੋਮ ਇੰਸ਼ੋਰੈਂਸ ਅਗਰ ਕੋਈ ਰੈਂਟਲ ਪ੍ਰੋਪਰਟੀ ਆ ਉਹਨੂੰ ਵੀ ਆਪਾਂ ਕਵਰ ਕਰਦੇ ਹਾਂ, ਚਾਹੇ ਤੁਹਾਡੇ ਸਟੂਡੈਂਟਸ ਰਹਿੰਦੇ ਨੇ, ਚਾਹੇ ਤੁਸੀਂ ਫੈਮਿਲੀ ਨੂੰ ਦਿੱਤੀ ਹੋਈ ਆ ਜੀ, ਸਾਰੀਆਂ ਤਰ੍ਹਾਂ ਦੀਆਂ ਰੈਂਟਲ ਪ੍ਰੋਪਰਟੀਜ਼ ਆਪਾਂ ਕਰਦੇ ਹਾਂ। ਇਸ ਤੋਂ ਇਲਾਵਾ ਜੀ ਆਪਾਂ ਕਮਰਸ਼ੀਅਲ ਪ੍ਰੋਪਰਟੀਜ਼ ਵੀ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਪ੍ਰੋਪਰਟੀ ਆ, ਚਾਹੇ ਤੁਹਾਡੀ ਸ਼ੋਪ ਆ ਪਲਾਜ਼ੇ ਵਿੱਚ, ਚਾਹੇ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਕਿਸੇ ਵੀ ਤਰ੍ਹਾਂ ਦਾ ਕਮਰਸ਼ੀਅਲ, ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕੋਰਟ ਲਈ। ਤੇ ਅਮਨ ਜੀ ਜਿਵੇਂ ਹਮੇਸ਼ਾ ਆਪਾਂ ਦੱਸਦੇ ਹਾਂ ਕਿ ਆਪਣੇ ਰੇਟਸ ਘੱਟ ਰਹੇ ਨੇ ਜਦੋਂ ਕੋਈ ਕਾਲ ਕਰਦਾ ਜੀ, ਉਹੀ ਫੈਮਿਲੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜੀ। ਲਾਸਟ ਟਾਈਮ ਮੇਰੇ ਕੋਲ ਆਈਆਂ ਸੀ ਫੈਮਿਲੀ ਜਿਹਨਾਂ ਕੋਲ ਦੋ ਗੱਡੀਆਂ ਸੀਗੀਆਂ ਜੀ, ਇੱਕ ਹਾਊਸ ਸੀਗਾ, ਤਾਂ ਉਹਨਾਂ ਦੇ ਆਲ ਟੂਗੈਦਰ ਜੀ ਮੈਂ ਮੰਥਲੀ $75 ਉਹਨਾਂ ਦੇ ਘਟੇ ਨੇ। ਤੇ ਇਸ ਤੋਂ ਇਲਾਵਾ ਜੀ ਇੱਕ ਫੈਮਿਲੀ ਮੇਰੇ ਕੋਲ ਹੋਰ ਆਈ ਸੀ, ਉਹਨਾਂ ਕੋਲ ਇੱਕ ਗੱਡੀ ਸੀਗੀ ਤੇ ਨਾਲ ਉਹਨਾਂ ਕੋਲ ਹੋਮ ਨੀ ਹੈਗਾ ਜੀ, ਉਹ ਰੈਂਟ ਤੇ ਰਹਿੰਦੇ ਸੀਗੇ। ਤੇ ਉਹਨਾਂ ਦੇ ਵੀ ਜੀ ਆਲਮੋਸਟ ਕਹਿ ਲਓ ਕਿ ਉਹਨਾਂ ਦੇ ਤਾਂ ਜ਼ਿਆਦਾ ਘਟੇ ਸੀਗੇ ਜੀ $110।
0: ਸੋ ਤੁਸੀਂ ਉਹਦੇ 'ਚ ਕੁਛ ਐਡ ਵੀ ਕੀਤਾ, ਕਵਰੇਜ ਵਧਾਤੀ
4: ਜੀ? ਕਵਰੇਜ ਵਧਾਤੀ ਉਹਨਾਂ ਨੂੰ, ਉਹਨਾਂ ਦੇ ਸਮਾਨ ਕੰਟੈਂਟ ਦੀ ਕਵਰੇਜ ਦੇਤੀ
0: ਐਕਸਟਰਾ। ਜਿਹੜੇ ਲੋਕ ਕੱਲੇ ਆਟੋ ਉਹਨਾਂ ਦੀ ਗੱਡੀਆਂ ਰੱਖ ਕੇ ਬੈਠੇ, ਤੁਹਾਡੀ ਡਬਲ ਪੈਕੇਜ ਦੇ ਨਾਲ ਕੀ ਹੁੰਦਾ, ਰੇਟ ਘਟ ਜਾਂਦਾ, ਕਵਰੇਜ ਵੱਧ ਜਾਂਦੀ ਹੈ। ਜਦੋਂ ਸਿੰਗਲ ਪੈਕੇਜ ਲੈਂਦੇ ਹੋ ਉਦੋਂ ਸਿੰਗਲ ਪੈਕੇਜ 'ਚ ਰੇਟ ਵੱਧ ਹੁੰਦਾ। ਤਾਂ ਤੁਸੀਂ ਪਵਨ ਨੂੰ ਕਾਲ ਕਰਨੀ ਹੈ, ਕਿਸੇ ਨੇ ਵੀ 6473259100। ਤੁਸੀਂ ਦੇਖਿਆ ਕਿ 130 ਤੋਂ ਲੈ ਕੇ 400 ਸਾਲ ਦਾ, 1000 ਸਾਲ ਦਾ, 2000 ਸਾਲ ਦਾ ਬਚ ਰਿਹਾ। ਇੱਕੋ ਮਿਸਟੇਕ ਸਾਰੇ ਕਰ ਰਹੇ ਨੇ ਕਿ ਉਹ ਰੇਟ ਚੈੱਕ ਨਹੀਂ ਕਰ ਰਹੇ, ਉਹਨਾਂ ਲੱਗਾ ਜਿਹੜਾ ਮੇਰੇ ਕੋਲ ਪਿਆ ਉਹ ਬੈਸਟ ਹੈ। ਜਸਟ ਕਾਲ ਹਰ, ਗਿਵ ਹਰ 3 ਮਿੰਟ। ਪਵਨ ਕਹਿੰਦੇ ਨੇ ਤੁਸੀਂ 3 ਮਿੰਟ ਦਿਓ, ਮੈਂ ਤੁਹਾਨੂੰ ਫਾਈਨੈਂਸ਼ੀਅਲ ਫਰੀਡਮ ਦਊਂਗੀ। 6473259100 'ਤੇ ਪਵਨ ਕੌਰ ਗਿੱਲ ਨੂੰ ਕਾਲ ਕਰਨੀ ਹੈ, 647-325-9900। ਪਵਨ ਬਹੁਤ ਸ਼ੁਕਰੀਆ,
4: ਥੈਂਕ ਯੂ ਜੀ।
0: ਸੋ ਪਵਨ ਇੱਕ ਕੁਐਸਚਨ ਸੀ ਜਾਣ ਤੋਂ ਪਹਿਲਾਂ,
4: ਹਾਂਜੀ,
0: ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਿਸ ਚੀਜ਼ 'ਚ ਮਿਲਦੀ ਹੈ
4: ਜੀ? ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਘਟਦੀ ਆ ਤੇ ਫੈਮਿਲੀਜ਼ ਮੇਰੇ ਨਾਲ ਬਹੁਤ ਵਧੀਆ ਡੀਲ ਕਰਦੀਆਂ ਨੇ,
0: ਹਨਾ, ਕੰਮ ਤੁਹਾਡੇ ਕੰਮ 'ਚ ਖੁਸ਼ੀ ਬਹੁਤ ਮਿਲਦੀ ਹੈ
4: ਜੀ। ਜੀ
0: ਬਹੁਤ ਅੱਛਾ ਲੱਗਦਾ, ਥੈਂਕ ਯੂ। 6473259100। ਕੋਈ ਗਲਤ ਐਡਰੈਸ ਲਗਾ ਕੇ ਗਲਤ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ। ਪਵਨ ਕੌਰ ਗਿੱਲ ਨੂੰ ਕਾਲ ਕਰਨੀ ਹੈ, 647-325-9900। 6473259100 ਤੇ ਪਰਮ ਸਤਿਕਾਰਯੋਗ ਜਿਹੜੀ ਮੇਰੀ ਸਾਰੀ ਲਿਸਨਰਸ਼ਿਪ ਹੈ, ਤੁਹਾਡੇ ਲਈ ਇੱਕ ਮੈਸੇਜ ਆ। ਅੱਖਾਂ ਦਾ ਇੱਕ ਟੈਸਟ ਹੈ ਸਪੈਸ਼ਲ, ਜਿਹਦੇ ਨਾਲ ਕਾਲਾ ਮੋਤੀਆ ਚਿੱਟਾ ਮੋਤੀਆ ਦੋਨੋਂ ਪਤਾ ਲੱਗ ਜਾਂਦੇ ਨੇ। ਇਹ ਮਸ਼ੀਨ ਆ, ਇਹ ਤਕਰੀਬਨ 8-9 ਮਿੰਟ ਲਾ ਕੇ ਤੁਹਾਨੂੰ ਦੱਸ ਦੂ ਤੁਹਾਡੀ ਅੱਖਾਂ ਦਾ ਲੈਵਲ ਕੀ ਆ। ਸਭ ਤੋਂ ਵੱਧ ਅਸੀਂ ਪਿਛਲੇ 10 ਸਾਲ ਦੇ ਵਿੱਚ ਸਕਰੀਨ 'ਤੇ ਟਾਈਮ ਲਾਉਣਾ ਸ਼ੁਰੂ ਕਰਤਾ, ਜੋ ਕਿ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਸੀ। ਬਾਡੀ ਔਰਗਨਸ ਵੀਕ ਹੁੰਦੇ ਨੇ, ਅੱਖਾਂ ਨੂੰ ਸੰਭਾਲਣਾ ਤਾਂ ਨਾਲ ਦੀ ਨਾਲ ਚੈੱਕ ਕਰਾਓ। ਅਤੇ ਅੱਖਾਂ ਗਈਆਂ ਜਹਾਨ ਗਿਆ। ਮੇਰੇ ਨਾਲ ਰਾਜਨ ਹੈ, ਰਾਜਨ ਆਨ ਏਅਰ ਪਲੀਜ਼।
5: ਬਹੁਤ ਬਹੁਤ ਧੰਨਵਾਦ ਜੀ। ਅਮਨ ਜੀ, ਜਿਹੜੇ ਵੀ ਸਾਡੇ ਸਰੋਤੇ ਸੁਣਦੇ ਪਏ ਉਹਨਾਂ ਨੂੰ ਦੱਸ ਦਈਏ ਕਿ ਅੱਖਾਂ ਦਾ ਚੈੱਕਅਪ ਕਰਵਾਉਣਾ ਨੇ ਤੇ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ, ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਤੇ ਜਿਵੇਂ ਤੁਸੀਂ ਐਕਸਪਲੇਨ ਕੀਤਾ, ਬਿਲਕੁਲ ਸਾਡੇ ਕੋਲ ਜੀ OCT ਮਸ਼ੀਨ ਹੈ ਜਿਹੜੇ ਕਿ ਅੱਖਾਂ ਦਾ ਜਿਹੜਾ ਰੈਟਿਨਾ ਹੈ ਉਹਨੂੰ ਸਕੈਨ ਕਰ ਦਿੰਦੀ ਹੈ, ਤੇ ਉਸ ਤੋਂ ਪਤਾ ਚੱਲ ਜਾਂਦਾ ਵੀ ਅੱਖ ਦੇ ਵਿੱਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਉਹਦਾ ਅਸੀਂ ਇਲਾਜ ਕਰ ਸਕਦੇ ਹਾਂ। ਨਾਲ ਦੇ ਨਾਲ ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ ਕਿ ਜੇ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਾਉਣਾ ਹੈ ਤੇ ਬੱਚਿਆਂ ਦੇ ਐਗਜ਼ਾਮ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਬੱਚੇ ਸਾਡੀ ਫੈਮਿਲੀ 'ਚ ਹੁੰਦੇ ਨੇ ਜਿਹਨਾਂ ਨੰਬਰ ਹਰ ਸਾਲ ਵੱਧਦਾ ਰਹਿੰਦਾ। ਸੋ ਨੰਬਰ ਰੋਕਣ ਦੇ ਲਈ ਸਾਨੂੰ ਹੁੰਦਾ ਵੀ ਕੋਈ ਤਰੀਕਾ ਮਿਲ ਜਾਵੇ। ਅਸੀਂ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਪ੍ਰੋਗਰਾਮ ਚਲਾ ਰਹੇ ਹਾਂ ਜੀ। ਇਹਦੇ 'ਚ ਅਸੀਂ ਬੱਚਿਆਂ ਨੂੰ ਸਪੈਸ਼ਲ ਐਨਕਾਂ ਬਣਾ ਕੇ ਦਿੰਦੇ ਹਾਂ ਜਿਹੜਾ ਕਿ ਥੈਰੇਪੀ ਦਾ ਕੰਮ ਕਰਦੀ ਹੈ। ਬੱਚਿਆਂ ਦੇ ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ ਹੈ ਤੇ ਬੱਚੇ ਦਾ ਨੰਬਰ ਅੱਗੋਂ ਵੱਧਦਾ ਨਹੀਂ। ਸੋ ਜੇ ਤੁਹਾਡੇ ਪਰਿਵਾਰ 'ਚ ਕੋਈ ਇਹੋ ਜਿਹੇ ਹੈਗੇ ਨੇ ਜੀ, ਜਿਹੜੇ ਬੱਚੇ ਜਿਹਨਾਂ ਦੇ ਘਰ ਹੈਗੇ ਨੇ ਜਿਹਨਾਂ ਦਾ ਨੰਬਰ ਵੱਧਦਾ ਜਾਂਦਾ ਹੈ, ਤੇ ਜ਼ਰੂਰ ਆ ਕੇ ਤੁਸੀਂ ਆਪਣੇ ਅੱਖਾਂ ਦਾ ਚੈੱਕਅਪ ਕਰਾਓ। ਨੰਬਰ ਹੈ ਸਾਡਾ ਜੀ 905-460-8888-905-460-8888। ਤੇ ਇੱਕ ਹੋਰ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਜੀ, ਜਿਹਦੇ 'ਚ ਅਸੀਂ ਆਪਣੇ ਸਰੋਤਿਆਂ ਨੂੰ ਸੇਵ ਕਰਕੇ ਦਿੰਦੇ ਹਾਂ ਪੈਸੇ, ਕਿਉਂਕਿ ਬਹੁਤ ਸਾਰੇ ਸਾਡੇ ਸਰੋਤ ਹੁੰਦੇ ਹਨ ਜੀ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ, ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਰੱਖਿਆ ਹੈ ਜੀ। ਵੈਲਿਊ ਪੈਕੇਜ 'ਚ ਦੋ ਚੀਜ਼ਾਂ ਦੇ ਰਹੇ ਹਾਂ। ਪਹਿਲੇ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਯੂਜ਼ ਕਰਨ ਦੀ ਆਪਸ਼ਨ ਦੇ ਰਹੇ ਹਾਂ। ਇਹ ਤਕਰੀਬਨ ਸਾਡੇ ਕੋਲ 700-800 ਫਰੇਮ ਡਿਸਪਲੇ 'ਤੇ ਲੱਗੇ ਨੇ। ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਯੂਜ਼ ਕਰ ਲੈਣ, $300 ਦੀ ਕੀਮਤ ਦਾ ਫਰੇਮ ਹੈ ਜੀ। ਸੋ ਵੈਲਿਊ ਪੈਕੇਜ 'ਚ ਇੱਕ ਤਾਂ ਫਰੇਮ ਇਨਕਲੂਡਿਡ ਹੈ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਿਡ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਔਨ ਟਾਪ ਆਫ ਇਟ ਜਿਹੜਾ ਤੁਹਾਡੇ ਗਲਾਸਿਸ ਬਣਾ ਕੇ ਦੇ ਰਿਹਾ, ਇਹਨਾਂ ਫਰੇਮਾਂ ਦੀ ਇੱਕ ਸਾਲ ਦੀ ਤੁਹਾਨੂੰ ਮੈਨੂਫੈਕਚਰਿੰਗ ਡਿਫੈਕਟ ਵਾਰੰਟੀ ਵੀ ਮਿਲਦੀ ਹੈ, ਪਲੱਸ ਜਦੋਂ ਤੁਸੀਂ ਇਹ ਗਲਾਸਿਸ ਪਿੱਕ ਕਰਨ ਲਈ ਆਉਂਦੇ ਹੋ ਤਾਂ ਪ੍ਰੋਪਰ ਤੁਹਾਨੂੰ ਐਡਜਸਟਮੈਂਟ ਕਰਕੇ ਦਿੰਦੇ ਹਾਂ, ਜਿੱਦਾਂ ਵੀ ਤੁਹਾਡੇ ਫੇਸ ਦੇ ਹਿਸਾਬ ਨਾਲ ਲੂਜ਼ ਹੈ ਜਾਂ ਟਾਈਟ ਹੈ, ਸਾਰੀ ਪ੍ਰੋਪਰ ਕਰਕੇ ਦਿੰਦੇ ਹਾਂ। ਔਰ ਸਭ ਤੋਂ ਵੱਡੀ ਗੱਲ, ਇਹ ਗਲਾਸਿਸ ਜੀ ਪ੍ਰੋਪਰ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਨਾਲ ਤੁਹਾਡੇ ਅੱਖ ਦੀਆਂ ਮੈਜ਼ਰਮੈਂਟਸ ਲੈ ਕੇ ਅਤੇ ਫਿਰ ਬਣਾਈਆਂ ਜਾਂਦੀਆਂ ਨੇ। ਸੋ ਇਸੇ ਕਰਕੇ ਇਹਨੂੰ ਵੈਲਿਊ ਪੈਕੇਜ ਕਹਿੰਦੇ ਆ ਕਿ ਇਹਦੇ 'ਚ ਇੰਨਾ ਸਾਰਾ ਕੁਛ ਦੇ ਰਹੇ ਹਾਂ ਅਤੇ ਚਾਰਜ ਕਰ ਰਹੇ ਹਾਂ ਜੀ ਸਿਰਫ $129। ਸੋ ਤੁਸੀਂ ਆਪਣੇ ਪੂਰੇ ਕੰਫੀਡੈਂਸ ਦੇ ਨਾਲ ਇੱਥੋਂ ਤੁਸੀਂ ਗਲਾਸਿਸ ਬਾਏ ਕਰ ਸਕਦੇ ਹੋ। ਅਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ ਤਾਂ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਸਾਡੇ ਕੋਲ। $300 ਦੀ ਕੀਮਤ ਦੇ ਲੈਂਸਿਸ ਨੇ ਅਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ। ਔਨ ਟੋਪ ਆਫ ਇਟ ਤੁਸੀਂ ਆਪਣੀ ਐਨਕਰ 'ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਅਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤਾਂ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ, ਦੂਜੇ ਪੇਅਰ 'ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪੰਚਨ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਇੱਕ ਵਾਰੀ ਫਿਰ ਜੀ 905-460-8888-905-460-8888। ਬਹੁਤ ਬਹੁਤ ਧੰਨਵਾਦ ਬੰਸ਼ੀ।
0: ਥੈਂਕ ਯੂ ਸੋ ਵੈਰੀ ਮਚ।

09005673333 ਕਿ ਮੈਂ ਨਾ ਅੰਗਰੇਜ਼ੀ ਜਾਣਦੀ ਮੁੰਡਾ ਹੈਲੋ ਹੈਲੋ ਕਰ ਨਹੀਂ ਗਿਆ ਅਤੇ ਬੜ ਨਹੀਂ ਗਿਆ ਮਰੂਤੀ ਦੇ ਵਿੱਚ ਬੜ ਨਹੀਂ ਗਿਆ। ਅਗਰ ਕਿਸੇ ਨੂੰ ਯਾਦ ਹੋਵੇ ਇਹ ਖੂਬਸੂਰਤ ਆਵਾਜ਼ ਕਿਸ ਦੀ ਹੈ ਅਤੇ ਇਹ ਗਾਣਾ ਕਿਸ ਨੇ ਗਾਇਆ, ਬੜਾ ਮਜ਼ਾ ਆਊਗਾ ਕਿਉਂਕਿ ਗਾਣਾ ਸੁਣ ਕੇ ਹੀ ਬੜਾ ਮਜ਼ਾ ਆਉਂਦਾ ਹੈ।

0: पटांग बना पंजाबी दा शब्द नहीं ऊंट दा पटांग फिलहाल तुहाडे घरां दे विच 905-600-7333 सुड़ी दे नंबर ने इक लाइन खाली है थोड़े घरां दे विच थोड़ी रिश्तेदारियां च बहुत सारे लोग ऐसे ने जिन्हां नूं लाइफ टाइम कोई दवाई लग चुकी है
1: जी
0: लाइफ टाइम कोई बीमारी लगी है लाइफ टाइम कोई प्रॉब्लम आई है ते ओ लोग ये नहीं जानते कि 90,000 तक लाइफ टाइम कोई भी डिजीज दे नाल उन्हां नूं क्लेम्स जिहड़ा हैगा कि बेनीफिट के तौर उत्ते सरकार तो मिल सकता है पंजाब इंश्योरेंस तो शेर जंग राणा जी राणा जी तुसीं ऑन एयर
2: थैंक यू सो मच अमन जी तुहानू ते अपने सारे लिसनर्स नूं प्यार भरी सत श्री अकाल सो RDSP प्रोग्राम गवर्नमेंट ने 2008 तो स्टार्ट किया होया ते इहदे च $90,000 तक दी ग्रांट उन्हां सब लोकां नूं मिल रही है जिन्हां दी उम्र 49 साल या उस तो घट हैगी है फिजिकली या मैंटली डिसेबल आ ते आपां इह ग्रांट अपलाई कर सकदे आ एंड ईवन जे आपां एलिजिबिलिटी रखदे सीगे पिछले सालां दी ते पिछले 10 साल दी जिहड़ी मिसिंग ग्रांट है ਉਹ ਵੀ ਗਵਰਨਮੈਂਟ ਆਪਾਂ ਨੂੰ ਦੇ ਦਿੰਦੀ ਹੈਗੀ ਸੋ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਨਾਲ ਨਾਲ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਸੋ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ CRA ਨੇ ਇਸ਼ੂ ਕਰਨਾ ਹੁੰਦਾ ਤੇ ਡਾਕਟਰਸ ਦੀ ਰਿਕਮੈਂਡੇਸ਼ਨ ਦੇ ਉੱਤੇ ਸਾਨੂੰ ਇਹ ਸਰਟੀਫਿਕੇਟ ਮਿਲਦਾ ਹੈਗਾ ਸੋ ਕਿੱਦਾਂ ਇਹ ਸਰਟੀਫਿਕੇਟ ਲਿਆ ਜਾ ਸਕਦਾ ਤੁਸੀਂ ਮੈਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਸੋ ਵੈਲਿਡ ਇੰਸ਼ੋਰੈਂਸ ਨੰਬਰ ਦਾ ਭਾਵੇ ਹੈਗਾ ਕਿਉਂਕਿ ਜਦੋਂ ਗਵਰਨਮੈਂਟ ਨੇ ਗ੍ਰਾਂਟ ਸਟਾਰਟ ਕੀਤੀ ਸੀ ਉਦੋਂ ਅਮਨ ਜੀ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਹੈ ਉਹਨਾਂ ਨੂੰ ਇਹ ਫੈਸਿਲਿਟੀ ਮਿਲਦੀ ਸੀ ਇਹੀ $90,000 ਦੀ ਗ੍ਰਾਂਟ ਮਿਲਦੀ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਚੇਂਜਿਸ ਕਰਕੇ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੇ ਇਹ ਗ੍ਰਾਂਟ ਦੇਣਾ ਸਟਾਰਟ ਕਰ ਦਿੱਤਾ ਸੋ ਇਹੀ ਕਾਰਨ ਹੈ ਜਿਹੜੇ ਲੋਕ ਇੱਥੇ ਟੈਂਪਰੇਰੀ ਹੈ ਕਈ ਵਾਰੀ ਉਹਨਾਂ ਦਾ ਸੋਸ਼ਲ ਇੰਸ਼ੋਰੈਂਸ ਨੰਬਰ ਦੀ ਵੈਲਿਡਿਟੀ ਹੁੰਦੀ ਹੈ ਮੋਸਟ ਆਫ ਦਾ ਟਾਈਮ ਤੇ ਉਹ ਵੈਲਿਡ ਹੋਣਾ ਚਾਹੀਦਾ ਤਾਂ ਹੀ ਆਪਾਂ RDSP ਅਕਾਊਂਟ ਓਪਨ ਕਰ ਸਕਦੇ ਹਾਂ ਤੇ ਨਾਲ ਨਾਲ ਗਵਰਨਮੈਂਟ ਨੇ ਇਸੇ ਮਹੀਨੇ ਕੁਝ ਚੇਂਜਿਸ ਵੀ ਕੀਤੀਆਂ ਨੇ ਜਿਨ੍ਹਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਪੇਰੈਂਟਸ ਨੂੰ $3,480 ਤੱਕ ਹਰ ਸਾਲ ਜਿਹੜਾ ਐਕਸਟਰਾ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ ਐਂਡ ਜੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈ ਤੇ ਉਹਨਾਂ ਦਾ $2,450 ਜਿਹੜਾ ਹੈਗਾ ਗਵਰਨਮੈਂਟ ਵੱਲੋਂ ਐਕਸਟਰਾ ਦਿੱਤਾ ਜਾਂਦਾ ਹੈਗਾ ਇਸ $90,000 ਤੋਂ ਇਲਾਵਾ ਐਂਡ ਜਿਹੜੀ ਇਹ ਗ੍ਰਾਂਟ ਹੈ ਪਿਛਲੇ ਸਾਲ ਉਹਨਾਂ ਨੇ 2400 ਵਾਲੀ ਜਿਹੜੀ ਹੈਗੀ 2450 ਵਾਲੀ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਉਹਨਾਂ ਨੇ ਸਟਾਰਟ ਕੀਤੀ ਤੇ ਆਪਾਂ ਇਹ ਰੈਟ੍ਰੋਐਕਟਿਵ ਵੀ ਪਿਛਲੇ ਮਹੀਨਿਆਂ ਦਾ ਵੀ ਆਪਾਂ ਲੈ ਸਕਦੇ ਹਾਂ ਲੇਕਿਨ ਉਹਦੇ ਲਈ ਇੱਕ ਫਾਰਮ ਹੈ ਉਹ ਭਰਨਾ ਪੈਂਦਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਨਾਲ ਨਾਲ ਅਮਨ ਜੀ ਜਿਹੜਾ 2023 ਤੋਂ ਬਾਅਦ ਗਵਰਨਮੈਂਟ ਨੇ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈ ਐਵਰੀ ਡੇ ਜਿਹੜੇ ਇਨਸੁਲਿਨ ਦਿੰਦੇ ਨੇ ਅਗਰ 49 ਸਾਲ ਤੋਂ ਉਮਰ ਘੱਟ ਹੈ ਸੋ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਜਿਹੜਾ ਹੈਗਾ ਮਿਲ ਸਕਦੀ ਹੈ ਇਸ ਤੋਂ ਇਲਾਵਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਨੇ ਐਂਡ ਜਿਨ੍ਹਾਂ ਨੂੰ ਕਹਿ ਲਓ ਵੀ ਆਟਿਜ਼ਮ ਹੈ ਜਾਂ ਡਾਊਨ ਸਿੰਡਰਮ ਹੋ ਗਿਆ ADHD ਡੈਮੈਂਸ਼ੀਆ ਅਲਜ਼ਾਈਮਰ CP ਦਾ ਇਸ਼ੂ ਹੈ ਡਿਵੈਲਪਮੈਂਟਲ ਡਿਲੇ ਐਪੀਲੈਪਸੀ ਡਿਵੈਲਪਮੈਂਟਲ ਡਿਸਬਿਲਿਟੀਜ਼ ਇਸ ਤੋਂ ਇਲਾਵਾ ਕਰੋਨਿਕ ਕੰਡੀਸ਼ਨ MS ਸਵੇਅਰ ਕੋਲਾਈਟਿਸ ਸਵੇਅਰ ਅਰਥਰਾਈਟਿਸ ਕਰੋਨ ਡਿਜ਼ੀਜ਼ ਲਿਓਪੇਸ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਕੈਂਸਰ ਦਾ ਕੋਈ ਪੇਸ਼ੈਂਟ ਹੈ ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਰ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਗਜ਼ਾਈਟੀ ਡਿਸਆਰਡਰ ਸਵੇਅਰ ਲਰਨਿੰਗ ਡਿਸਬਿਲਿਟੀਜ਼ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ OCD, polio, Parkinson, paralysis, hip injury, pain, glaucoma, even ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਉਮਰ 49 ਸਾਲ ਤੋਂ ਘੱਟ ਹੈ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਸੋ ਤੁਸੀਂ ਕਾਲ ਕਰਨਾ ਸਪੈਸ਼ਲੀ ਜੇ ਉਮਰ ਆਲਰੇਡੀ 47-48-49 ਸਾਲ ਹੋ ਚੁੱਕੀ ਹੈ ਤੁਹਾਨੂੰ ਕੁਇਕਲੀ ਐਕਸ਼ਨ ਲੈਣਾ ਪਏਗਾ ਕਿਉਂਕਿ ਜਦੋਂ ਆਪਾਂ 50 ਸਾਲ ਦੇ ਹੋ ਗਏ ਉਦੋਂ ਜਿਹੜੀ ਇਹ RDSP ਦੀ $90,000 ਦੀ ਗ੍ਰਾਂਟ ਇਹ ਬੰਦ ਹੋ ਜਾਣੀ ਹੈ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ
0: ਥੈਂਕ ਯੂ ਸੋ ਮਚ ਔਰ ਬਹੁਤ ਬਹੁਤ ਪਿਆਰ ਔਰ 416-910-9000 ਤੇ ਡਿਟੇਲ ਜਾਣਕਾਰੀ ਤੁਸੀਂ ਲੈ ਸਕਦੇ ਹੋ 1140 ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਹੋ ਗਈ ਮੈਂ ਨਾ ਅੰਗਰੇਜ਼ੀ ਜਾਣਦੀ ਉਹ ਪੁੱਛ ਲੈਂਦੇ ਬਾਅਦ ਚੋਂ ਪਰ ਸਾਡਾ ਹਜੇ ਆਪੇ ਅੰਗਰੇਜ਼ੀ ਦਾ ਪੀਰੀਅਡ ਬਣਿਆ ਪਿਆ ਅਤੇ ਸਪੀਡਐਕਸ ਵਾਲੇ ਨਾਲ ਨੇ ਮੇਰੇ ਨਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਸਪੀਡਐਕਸ ਸਤਿ
3: ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ
0: ਕੀ ਹਾਲ ਚਾਲ ਨੇ
3: ਚੜ੍ਹਦੀ ਕਲਾ ਜੀ
0: ਅੱਜ ਜਿਹੜਾ ਬਾਹਰ ਮੀਂਹ ਪੈ ਰਿਹਾ ਨਾ ਬੜਾ ਸਕੂਨ ਦੇ ਰਿਹਾ ਭਾਜੀ ਕਿਉਂ ਦੇ ਰਿਹਾ ਦੱਸੋ
3: ਬਿਲਕੁਲ ਹਾਂਜੀ
0: ਇਹ ਕਿਉਂ ਦੇ ਰਿਹਾ ਦੱਸੋ
3: ਇੱਕ ਤਾਂ ਜੀ ਗਰਮੀ ਬਹੁਤ ਸੀਗੀ ਉਹ ਤੋਂ ਰਾਹਤ ਮਿਲ ਗਈ ਤੇ ਦੂਸਰਾ ਜਿਹੜਾ ਵੈਦਰ ਆ ਬੜਾ ਰੋਮਾਂਟਿਕ ਜਿਹਾ ਹੋਇਆ ਪਿਆ ਵਾ ਤੇ ਇੱਕ ਲੋਕਾਂ ਨੂੰ ਛੁੱਟੀ ਹੈ ਜੀ ਇੰਜੋਏ ਕਰਨ ਲਈ ਵਧੀਆ ਟਾਈਮ ਆ ਕੋਈ
0: ਵਾਈਲਡ ਫਾਇਰ ਹੈ ਜਿਹੜੀ ਅੱਗ ਆ ਜਿਹੜੀ ਲੱਗੀ ਉਹਦੇ ਤੇ ਇਹ ਅਸਰ ਪਾਊਗਾ ਜਿਹੜਾ ਧੂੰਆਂ ਨਹੀਂ ਭਾਜੀ ਆਪਣੇ ਬ੍ਰੈਂਟਨ ਦੇ ਆਸ ਪਾਸ ਮਿਸਾਗਾ ਟੋਰਾਂਟੋ ਆਲੇ ਦੁਆਲੇ ਬਣਿਆ ਇਹ ਪਾਣੀ ਇਸ ਧੂੰਏ ਨੂੰ ਵੀ ਥੱਲੇ ਲੈ ਕੇ ਆਊਗਾ ਉਹ 'ਚ ਗ੍ਰੈਵਿਟ ਲੈ ਕੇ ਆਊਗਾ
1: ਬਿਲਕੁਲ
0: ਅਤੇ ਨਾਲ ਭਾਜੀ ਦੇ ਕਹਿਣ ਮੁਤਾਬਕ ਰੋਮਾਂਟਿਕ ਜਿਹਾ ਮੌਸਮ ਹੈ ਅਤੇ ਰੋਮਾਂਟਿਕ ਜਿਹਾ ਕੁਛ ਖਾਣਾ ਤਾਂ ਨਜ਼ਾਰਾ ਓਪਨ ਹੋ ਚੁੱਕਿਆ ਤਵਾ ਕਿਚਨ ਵਾਲੇ ਓਪਨ ਨੇ ਤੁਹਾਡੀ ਵੇਟ ਕਰ ਰਹੇ ਨੇ
1: ਡਾਈਨ ਇਨ ਕਰਕੇ ਆਓ ਨਾ
0: ਡਾਈਨ ਇਨ ਕਰਕੇ ਆਓ ਉੱਥੇ ਸਾਰੇ ਜਣੇ ਅਤੇ ਟੇਕ ਆਊਟਸ 'ਤੇ ਔਡਰ ਕਰੋ ਅਤੇ ਇਸ ਠੰਡੇ ਠੰਡੇ ਜਿਹੇ ਮੌਸਮ 'ਚ ਨਿੱਘੇ ਨਿੱਘੇ ਅਤੇ ਗਰਮ ਗਰਮ ਮੌਸਮ 'ਚ ਘਰੇ ਮੰਗਾਓ ਤੁਸੀਂ ਪਹਾੜਗੰਜ ਕੇ ਛੋਲੇ ਭਟੂਰੇ ਟੇਕ ਆਊਟ ਕਰਾਓ ਹੁਣੇ 905-790-1699 ਤੁਸੀਂ ਜਿਹੜਾ ਅੰਮ੍ਰਿਤਸਰੀ ਕੁਲਚਾ ਫੁੱਟ ਲੌਂਗ ਅੰਮ੍ਰਿਤਸਰੀ ਕੁਲਚਾ ਇਹਨਾਂ ਦੱਸ ਜੀ ਮੈਂ ਸਭ ਫੁੱਟ ਲੌਂਗ ਹੈ ਨਾ ਫੁੱਟ ਲੌਂਗ ਅੰਮ੍ਰਿਤਸਰੀ ਕੁਲਚਾ ਜਾਂ ਤੁਸੀਂ ਟਰਾਈ ਕਰਨਾ ਭਾਜੀ ਤੁਹਾਡੇ ਨਵਾਂ ਸ਼ੈਫ ਆ ਗਿਆ ਤੁਹਾਡੇ ਕੋਲ ਬਿਲਕੁਲ ਜਿਹੜੀ ਰੈਂਬਲ ਵਾਲੀ ਲੋਕੇਸ਼ਨ ਹੈ ਜੇ ਤੁਸੀਂ ਉਹਨਾਂ ਦੇ ਨਾਂ ਚੱਕ ਲੈਣਗੇ
3: ਫੂਡ ਦੀ ਹੁੰਦਾ ਦੁਪਹਿਰ ਦਾ
0: ਹਾਂਜੀ
3: ਸਾਡਾ ਜਿਹੜਾ ਲੰਚ ਆ ਉਹ ਨਜ਼ਾਰਾ ਜਾਂ ਤਵਾ ਕਿਚਨ ਤੋਂ ਹੀ ਹੁੰਦਾ
0: ਹਾਂ ਤੁਸੀਂ ਦੇਖਿਓ ਬਈ ਤੁਸੀਂ ਅੱਜ ਖਾ ਕੇ ਨਜ਼ਾਰਾ ਕਿਵੇਂ ਆਊਗਾ ਤੁਹਾਨੂੰ ਇਹ ਸ਼ੈਫ ਕਾਰਪੋਰੇਟ ਸ਼ੈਫ ਆ ਜਿਹਨੂੰ ਅਸੀਂ ਇੱਧਰ ਇਹਨਾਂ ਤੋਂ ਕਹਿ ਕੇ ਮੂਵ ਕਰਾਇਆ ਅਤੇ ਤੁਸੀਂ ਬਾਈ ਜੀ ਅੱਜ ਜਿਹਨਾਂ ਨੇ ਬੜੀਆਂ ਆਈਟਮਸ ਨੇ ਬਿਰਿਆਨੀ ਕਦੇ ਖਾ ਕੇ ਦੇਖਿਓ ਇਸ ਸ਼ੈਫ ਦੇ ਹੱਥੀ ਬਣੀ ਬਿਰਿਆਨੀ ਸਪੈਸ਼ਲਿਸਟ ਨੇ ਹੈਦਰਾਬਾਦੀ ਬਿਰਿਆਨੀ ਅਤੇ ਨਾਲ ਨਾਲ ਹੁਣ ਕਹਿੰਦਾ ਸਪੀਡ ਐਕਸਟ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਨੂੰ
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਹਾਂਜੀ ਬਾਈ ਜੀ ਮੈਂ ਇੱਕ ਗੱਲ ਦੱਸਣ ਲੱਗਿਆ ਕੈਨੇਡਾ ਕਾਮਯਾਬ ਕਿਵੇਂ ਹੈਗਾ ਕੈਨੇਡਾ ਕਾਮਯਾਬ ਹੈ ਤੁਹਾਡੇ ਸਕਿੱਲ ਦੇ ਨਾਲ ਤੁਹਾਡੀ ਪਬਲਿਕ ਡੀਲਿੰਗ ਤੁਹਾਡੀ ਨੀਅਤ ਕਿੱਦਾਂ ਦੀ ਹੈ ਜੱਗੂ ਭਗਵਾਨਪੁਰੀ ਦੇ ਗਰੁੱਪ ਦਾ ਇੱਕ ਬੰਦਾ ਫੜਿਆ ਗਿਆ ਮੈਂ ਨਾਲ ਨਾਲ ਹੁਣ ਪੜ੍ਹ ਰਿਹਾ ਸੀ ਗੋਰੇ ਹੱਸ ਰਹੇ ਸੀ ਕਿ ਇਹ ਗੈਂਗਸਟਰ ਨੇ ਵੀ ਸਾਨੂੰ ਤਾਂ ਇਹਨਾਂ ਨੂੰ ਦੇਖ ਕੇ ਹਾਸਾ ਆਉਂਦਾ ਪਿਆ ਸ਼ਕਲਾਂ ਦੇਖ ਕੇ ਇਹਨਾਂ ਦੀਆਂ ਆ ਇੱਕ ਗੋਰੇ ਨੇ ਲਿਖਿਆ ਕਹਿੰਦਾ ਤੁਸੀਂ ਇਹਨਾਂ ਤੋਂ ਡਰਦੇ ਹੋ ਇਹ ਤਾਂ ਸ਼ਕਲ ਤੋਂ ਹੀ ਆਪ ਚਿੰਦੀ ਚੋਰ ਲੱਗਦੇ ਇਹਨਾਂ ਨੇ ਲਿਖਿਆ ਥੱਲੇ ਅੰਗਰੇਜ਼ੀ ਦੇ ਵਿੱਚ ਇਹ ਲਿਖ ਰਹੇ ਨੇ ਗੰਗੂ ਭਗਵਾਨਪੁਰੀ ਦਾ ਬੰਦਾ ਬਾਰਡਰ ਦੇ ਨੇੜਿਓਂ ਫੜਿਆ ਗਿਆ ਉਧਰੋਂ ਜਿਹੜਾ ਐਸ ਐਚ ਓ ਸੀਗਾ ਜਿਹਨੇ ਪੈਸੇ ਲੈ ਕੇ ਐਕਸਟੋਰਸ਼ਨ ਲਈ ਸੀ ਅਮੈਰੀਕਨ ਸਿਟੀਜ਼ਨ ਤੋਂ ਉਹ ਆਲਰੇਡੀ ਸਸਪੈਂਡ ਕਰ ਲਿਆ ਗਿਆ ਅਤੇ ਉਹਨੂੰ ਅਰੈਸਟ ਕਰ ਲਿਆ ਗਿਆ ਠੀਕ ਹੈ ਜੀ ਐਸ ਐਚ ਓ ਪੰਜਾਬ ਪੁਲਿਸ ਦਾ ਇਹਨਾਂ ਨਾਲ ਜਿਹੜੇ ਆ ਤੁਰੇ ਫਿਰਦੇ ਨੇ ਮਲੰਗ ਜੇ ਇਹਨਾਂ ਨਾਲ ਮਿਲ ਕੇ ਐਕਸਟੋਰਸ਼ਨਸ ਕਰ ਰਿਹਾ ਸੀ ਅਤੇ ਇਹਨਾਂ ਦੀ ਔਕਾਤ ਦੇਖੋ ਦੁਨੀਆਂ ਦੇ ਸਭ ਤੋਂ ਤਕੜੇ ਮੁਲਕਾਂ ਨਾਲ ਪੰਗੇ ਲੈਣ ਲੱਗੇ ਜਿਹਨਾਂ ਨੇ ਦੁਨੀਆਂ 'ਤੇ ਕਿਸੇ ਨੂੰ ਝੱਲਿਆ ਨਹੀਂ ਇਹ ਉਹਨਾਂ ਨਾਲ ਪੰਗੇ ਲੈਣ ਲੱਗ ਗਏ ਕਹਿੰਦੇ ਨੇ ਅੱਤ ਖੁਦਾ ਦਾ ਵੈਰ ਆ ਹੁਣ ਸ਼ਾਇਦ ਬੜੀ ਜਲਦੀ ਇਹ ਭਗਵਾਨਪੁਰੀਏ ਫਲਾਣੇਪੁਰੀਏ ਇਕੱਠੇ ਕਰਕੇ ਅਮੈਰੀਕਾ ਲੈ ਕੇ ਆਉਣਗੇ ਉਹਨਾਂ ਨੂੰ ਕੇਸ ਪਾ ਕੇ ਸਾਰਿਆਂ ਨੂੰ ਚੱਕ ਕੇ ਲਿਆਉਣਗੇ ਜਿਹੜਾ ਪੁਛਨੋਈ ਪੁਛਨੋਈ ਇਹਨਾਂ ਨੇ ਬਣਾਇਆ ਨਾ ਸੁੱਕੇ ਸੁੱਕੇ ਜਿਹੇ ਮਰੇ ਮਰੇ ਜਿਹੜੇ ਬੈਠੇ ਨੇ ਅੰਦਰ ਭਾਜੀ ਇੰਡੀਅਨ ਸਰਕਾਰ 'ਤੇ ਬੜਾ ਵੱਡਾ ਸਵਾਲੀਆ ਚਿੰਨ ਉੱਠ ਖੜਿਆ ਕਿ ਇੰਡੀਆ ਕਿਹੋ ਜਿਹੀ ਸਰਕਾਰ ਆ ਅਤੇ ਕਿਹੋ ਜਿਹਾ ਮੁਲਕ ਆ ਕਿੰਨੇ ਵੱਡੇ ਲੈਵਲ ਦੇ ਉੱਤੇ ਥਰਡ ਕਲਾਸ ਕੰਟਰੀ ਵਾਂਗੂ ਸਾਡੀ ਬੇਇੱਜ਼ਤੀ ਹੋ ਰਹੀ ਹੈ ਇਸ ਸਮੇਂ
1: ਜੀ
0: ਥਰਡ ਕਲਾਸ ਕੰਟਰੀਆਂ 'ਚ ਇਹੋ ਜਿਹੇ ਗੈਂਗ ਗੂੰਗ ਜਿਹੇ ਹੁੰਦੇ ਨੇ ਇਹੋ ਜਿਹੇ ਬੰਦੇ ਹੁੰਦੇ ਨੇ ਆਪਾਂ ਉਹ ਥਰਡ ਕਲਾਸ ਕੰਟਰੀਆਂ ਦੀ ਸੂਚੀ ਦੇ ਵਿੱਚ ਆ ਚੁੱਕੇ ਕਿ ਇੰਡੀਅਨਸ ਦੀ ਰੈਪੂਟੇਸ਼ਨ ਡੀਫੇਮ ਹੋ ਗਈ ਹੈ ਪੂਰੀ ਡੀਫੇਮ ਕਰ ਦਿੱਤੀ ਗਈ ਗੋਰੇ ਜਿਹੜੇ ਕੁਛ ਮੈਂ ਇੱਕ ਨਾ ਨਕਲੀ ਆਈਡੀਆਂ ਬਣਾ ਕੇ ਇਹਨਾਂ ਦੇ ਕਮੈਂਟਸ ਪਾਉਣ ਵਾਲੇ ਗੋਰੇ ਦੇਖੇ ਨੇ ਡਿਪੋਰਟ ਵਰਡ ਤਾਂ ਚਲੋ ਲਿਖਦੇ ਹੁੰਦੇ ਨੇ ਹਮੇਸ਼ਾ ਸਹੀ ਵੀ ਹੈਗਾ ਤੁਸੀਂ ਕਰਾਉਣਾ ਕਿ ਇਹਨਾਂ ਤੋਂ ਕੱਚੇ ਪੱਕਿਆਂ ਜਾਂ ਤੋਂ ਚੱਕ ਚੱਕ ਕੱਢ ਕੱਢ ਬਾਹਰ ਮਾਰੋ ਇਹ ਗੰਦ ਖਤਮ ਕ੍ਰਾਈਮ ਖਤਮ ਜਦੋਂ ਗੰਦ ਨੂੰ ਪਤਾ ਲੱਗ ਗਿਆ ਮੈਨੂੰ ਬਾਹਰ ਕੱਢ ਦੇਣਾ ਚੱਕ ਕੇ ਗੰਦਗੀ ਨੂੰ ਤਾਂ ਉਹ ਖਤਮ ਹੋ ਜੂਗਾ ਆਪਣੇ ਆਪ ਉਹ ਕਹਿੰਦੇ ਕਿ ਦਰਵੇਸ਼ ਜਾ ਰਿਹਾ ਸੀਗਾ ਉਹਨੂੰ ਵਰ ਮਿਲਿਆ ਕਿ ਤੂੰ ਲੋਕਾਂ ਦਾ ਭਲਾ ਕਰ ਸਕਦਾ ਉਹਨਾਂ ਨੂੰ ਜੰਨਤ 'ਚ ਪਹੁੰਚਾ ਸਕਦਾ
1: ਜੀ
0: ਉਹ ਦਰਵੇਸ਼ ਤੁਰਿਆ ਜਾ ਰਿਹਾ ਤੁਰੇ ਜਾਂਦੇ ਜਾਂਦੇ ਉਹ ਦਰਵੇਸ਼ ਇੱਕ ਜਗ੍ਹਾ 'ਤੇ ਪਹੁੰਚ ਗਿਆ
1: ਜੀ
0: ਉਹ ਜਗ੍ਹਾ ਜਿਹੜੀ ਹੈਗੀ ਆ ਉੱਥੇ ਇੱਕ ਸੂਰ ਬੈਠਾ ਸੀ
3: ਹਾਂਜੀ
0: ਗੰਦਗੀ 'ਚ ਉਹ ਸੂਰ ਨੂੰ ਕਹਿੰਦਾ ਵੀ ਮੈਨੂੰ ਬਰਕਤ ਮਿਲੀ ਆ ਕਿ ਮੈਂ ਤੈਨੂੰ ਤੇਰੀ ਜ਼ਿੰਦਗੀ ਸਵਾਰ ਸਕਦਾ ਦੱਸ ਮੈਂ ਤੇਰੀ ਕਿਵੇਂ ਮਦਦ ਕਰਾਂ ਤਾਂ ਉਹ ਸੂਰ ਕਹਿੰਦਾ ਵੀ ਮੈਨੂੰ ਜਿੱਥੇ ਮਰਜ਼ੀ ਭੇਜ ਦੇ ਪਰ ਆ ਗੰਦਗੀ ਮੇਰੇ ਨਾਲ ਭੇਜ ਦੇ ਹੁਣ ਇਹ ਲੋਕਾਂ ਦਾ ਇਹ ਹਾਲ ਆ ਭਾਜੀ ਸਵਰਗ 'ਚ ਆ ਕੇ ਲੋਕ ਗੰਦਗੀ 'ਚ ਰਹਿੰਦੇ ਨੇ ਅਤੇ ਗੰਦਗੀ 'ਚੋਂ ਬਾਹਰ ਕੱਢਣਾ ਪਰਮੇਸ਼ਵਰ ਦਾ ਹੀ ਕੰਮ ਆ ਸਾਡੇ ਤੋਂ ਨਿਕਲਣੇ ਫਿਲਹਾਲ ਅਸੀਂ ਦੱਸਣ ਲੱਗਿਆ ਉਸ ਇਨਸਾਨ ਦੀ ਕਹਾਣੀ ਜਿਹੜਾ ਜ਼ੀਰੋ ਟੂ ਹੀਰੋ 'ਤੇ ਪਹੁੰਚਿਆ ਜ਼ੀਰੋ ਟੂ ਹੀਰੋ ਦੇ ਵਿੱਚ ਜਿਹੜੇ ਸਪੀਡ ਐਕਸ ਆਟੋ ਇੱਕ ਸਾਲ ਪਲੱਸ ਦਾ ਸਮਾਂ ਹੋ ਚੁੱਕਿਆ ਆਪਾਂ ਕੋਲ
3: ਹਾਂਜੀ
0: ਠੀਕ ਹੈ
3: ਡੇਢ ਸਾਲ ਹੋ ਗਏ ਜੀ
0: ਡੇਢ ਸਾਲ ਹੋ ਗਏ ਇਸ ਵੇਲੇ ਇਹਨਾਂ ਨੂੰ ਸਟਾਫ ਦੀ ਜ਼ਰੂਰਤ ਹੈ ਕੋਈ ਵੀ ਬਾਡੀ ਮੈਨ ਦਾ ਕੰਮ ਜਾਣਦਾ ਬਾਡੀ ਦਾ ਕੰਮ ਕਰਨਾ ਜਾਣਦਾ ਕਾਰ ਅਤੇ ਵੈਨ ਐਸ ਯੂ ਵੀ ਦੀ ਅਤੇ ਜਿਹੜਾ ਕੋਈ ਵੀ ਇਨਸਾਨ ਜਿਹੜਾ ਜੋਬ ਲੱਭ ਰਿਹਾ ਬਾਡੀ ਮੈਨ ਦੀ ਸਪੀਡ ਐਕਸ ਨੂੰ ਜੁਆਇਨ ਕਰ ਸਕਦਾ ਦੁਨੀਆ ਦੀ ਕੋਈ ਵੀ ਕਾਰ ਆ ਜਿਹੜੀ ਇਹਨਾਂ ਨੇ ਉਹ ਹੈ ਨਹੀਂ ਜਿਹਦੇ ਬਾਡੀ ਵਰਕ ਦਾ ਕੰਮ ਨਹੀਂ ਕੀਤਾ ਹੋਊਗਾ ਕੋਈ ਵੀ ਬ੍ਰਾਂਡ ਦੁਨੀਆ ਦੀ ਕੋਈ ਵੀ ਡੀਲਰਸ਼ਿਪ ਦਾ ਕੰਮ ਮੈਂ ਕਲੀਅਰ ਕਰ ਦਵਾਂ ਸਪੀਡ ਐਕਸ ਸੈਕਸੀ ਕੰਪਨੀ ਆ ਜਿਹੜੀ ਇੰਸ਼ੋਰੈਂਸ ਨਾਲ ਆਪ ਡੀਲ ਕਰਦੀ ਹੈ ਰੈਂਟਲ ਕਾਰ ਲੈ ਕੇ ਦਿੰਦੀ ਹੈ ਅਤੇ ਭਾਅ ਜੀ ਆਪਣੇ ਕੰਮ ਬਾਰੇ ਤੁਸੀਂ ਆਪ ਬੋਲ ਕੇ ਦੱਸ ਦਿਓ
3: ਬਿਲਕੁਲ ਜੀ, ਜੇਕਰ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਹਿੱਟ ਐਂਡ ਰਨ ਹੋ ਗਿਆ, ਕੋਈ ਤੁਸੀਂ ਆਪਦੀ ਗੱਡੀ ਦਾ ਪੇਂਟ ਜੋਬ ਕਰਾਉਣੀ ਆ, ਕੋਈ ਵੀ ਕਿਸਮ ਦਾ ਉਹਦਾ ਤੁਸੀਂ ਕੰਮ ਕਰਾਉਣਾ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਨੰਬਰ ਹੈਗਾ ਜੀ ਸਾਡਾ 416-277-9291। ਤੇ ਇੰਸ਼ੋਰੈਂਸ ਕੰਪਨੀ ਨਾਲ ਅਸੀਂ ਖੁਦ ਡੀਲ ਕਰਦੇ ਹਾਂ ਜੀ, ਤੁਸੀਂ ਸਿਰਫ ਸਾਡੇ ਕੋਲ ਆਉਣਾ, ਉਸ ਤੋਂ ਬਾਅਦ ਸਾਰਾ ਕੰਮ ਸਾਡਾ। ਜਦੋਂ ਤੁਹਾਡੀ ਗੱਡੀ ਫਿਕਸ ਹੋਈ ਤੁਸੀਂ ਉਹ ਲੈ ਜਾਣੀ ਆ, ਤੇ ਜਿਹੜੀ ਤੁਹਾਨੂੰ ਰੈਂਟਲ ਗੱਡੀ ਦਿੱਤੀ ਆ ਉਹ ਇੱਥੇ ਡਰੋਪ ਕਰ ਦੇਣੀ ਆ। ਬਹੁਤ ਈਜ਼ੀ ਪ੍ਰੋਸੈਸ ਰੱਖਿਆ ਹੋਇਆ ਮੈਂ ਜੀ।
0: ਜੀ, ਔਰ ਜੋ ਤੁਸੀਂ ਨਾਲ ਨਾਲ ਜੋ ਤੁਸੀਂ
1: ਇਹਨਾਂ ਦੀ ਸਰਵਿਸ ਅਮਨ ਜੀ 24 hours 7 days ਹੈਗੀ ਆ।
0: ਹਾਂਜੀ,
1: ਟੋਇੰਗ ਤੋਂ ਲੈ ਕੇ ਰੈਂਟਿੰਗ ਰੈਂਟਲ ਸਰਵਿਸਿਸ ਤੱਕ ਸਾਰੀ ਸਰਵਿਸ। ਔਰ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਇੱਕ ਨੰਬਰ ਜਿਹੜਾ ਹਮੇਸ਼ਾ ਤੁਹਾਡੀ ਸਾਰਿਆਂ ਦੀ ਗੱਡੀ ਦੇ ਵਿੱਚ ਹੋਣਾ ਚਾਹੀਦਾ ਉਹ ਹੈਗਾ ਸਪੀਡ ਐਕਸ ਦਾ ਨੰਬਰ।
0: ਹਮੇਸ਼ਾ ਲੱਗ ਕੇ ਰੱਖੋ, ਕੋਈ ਗੱਲਬਾਤ ਹੋ ਗਈ, ਕੋਈ ਝੜੀਟ ਲੱਗ ਗਈ, ਕੋਈ ਐਕਸੀਡੈਂਟ ਤਾਂ ਹੋ ਗਿਆ, ਪੈਨਿਕ ਨਾ ਕ੍ਰੀਏਟ ਕਰੋ, ਫੋਟੋ ਖਿੱਚ ਕੇ ਭੇਜੋ। ਇਹ ਫੋਟੋ 'ਚ ਦੱਸ ਦੇਣਗੇ ਤੁਹਾਡਾ ਕਿੰਨਾ ਨੁਕਸਾਨ, ਦੂਸਰੇ ਦਾ ਕਿੰਨਾ। ਬਾਈ ਆਪਣਾ ਨੰਬਰ ਦੇ ਦਿਓ।
3: 416-277-9291
0: 416-277-9291 416-277-9291 ਦੇ ਉੱਤੇ ਕਾਲ ਕਰਨੀ ਹੈ। 416-277-9221 ਦੇ ਉੱਤੇ ਤੁਸੀਂ ਕਾਲ ਕਰ ਸਕਦੇ। 416-277-9291 ਸਪੀਡ ਐਕਸ ਆਟੋ ਵਾਲਿਆਂ ਦਾ ਫੋਨ ਨੰਬਰ ਹੈ। ਬਹੁਤ ਸ਼ੁਕਰੀਆ ਸਰ ਤੁਹਾਡਾ। ਸਰ
3: 416-277-9291
0: ਰਦਰਫੋਰਡ ਐਂਡ ਜੋ ਐਡਰੈਸ ਹੈਗਾ ਇਹਨਾਂ ਦਾ, ਇੰਟਰਸੈਕਸ਼ਨ ਹੈ ਰਦਰਫੋਰਡ ਐਂਡ ਗਲੀਡਨ ਦੇ ਕੋਲ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਸਪੀਡ ਐਕਸ ਆਟੋ ਕਲਿਜ਼ਨ, ਕਿਸੇ ਵੀ ਤਰ੍ਹਾਂ ਦੇ ਕਲਿਜ਼ਨ ਦੇ ਵਾਸਤੇ। ਸ਼ਬਾਨੂ ਮੇਰੇ ਸਾਥ ਹੈ। ਸ਼ਬਾਨੂ ਕੈਸੇ ਹੈ?
4: ਬਿਲਕੁਲ ਬੜੀਆ ਅਮਨ ਭਾਈ, ਆਪ ਸੁਣਾਓ।
0: ਆਪ ਇੱਕ ਦਿਨ ਫੋਨ ਰੱਖ ਕੇ ਚਲੇ ਗਏ, ਕੋਈ ਬੰਦਾ ਮੇਰੇ ਕੋਲ ਟੀਚਰ ਹੀ ਕਰਨੇ ਲੱਗਿਆ। ਟੀਚਰ ਹੀ ਬੋਲਦੇ ਹਿੰਦੀ ਮੇ?
4: ਹਾਂਜੀ,
0: ਟੀਚਰ ਹੀ ਬੋਲਦੇ ਹਿੰਦੀ ਮੇ?
1: ਟੀਚਰ
0: ਉਹ ਟੀਚਰ ਹੀ ਕਰਨੇ ਲੱਗੇ। ਕਹਿੰਦਾ ਸਾਰੇ ਟੱਬਰ ਕੋ ਇੱਕ ਹੀ ਨੰਬਰ ਲੈ ਦਿਆ, 3200 3200, ਮੇਰਾ ਵੀ 3200, ਇੱਕ ਇੰਸ਼ੋਰੈਂਸ ਵਾਲੇ ਬੋਲ ਕੇ ਗਏ, ਉਨਕਾ ਵੀ 3200 ਔਰ ਆਪਕਾ ਵੀ 3200।
4: ਕਮਾਲ ਹੈ ਸਰ,
0: ਕਮਾਲ ਹੈ ਗੱਲ ਹੋ ਗਈ। ਬੋਲੇ ਕੰਪਨੀ ਆਪਕੀ ਹੈ ਕਿ ਨੰਬਰ ਆਪਕੇ ਹੈ?
4: ਪਰੇਸ਼ਾਨ ਹੋਤੇ ਹੈ, ਉਨਕੇ ਘਰ ਮੇ ਲੀਕੇਜ ਹੋਤੀ ਹੈ। ਆਜ ਬਾਰਿਸ਼ ਬਹੁਤ ਹੋ ਰਹੀ ਹੈ, ਆਪਕੋ ਪਤਾ ਚਲ ਜਾਏਗਾ ਅਗਰ ਆਪਕੇ ਘਰ ਮੇ ਪਾਣੀ ਆ ਰਹਾ ਹੈ, ਤੋ ਡੈਫੀਨੇਟਲੀ ਆਪਕੀ ਵਿੰਡੋਜ਼ ਕੋ ਚੇਂਜ ਚਾਹੀਏ। ਯੇ ਪਾਣੀ ਜੋ ਹੈ ਆਲਰੇਡੀ ਚੁਕਾਟ ਮੇ ਸੀਪਿੰਗ ਕਰ ਜਾਤਾ ਹੈ, ਹਮੇ ਨਹੀਂ ਪਤਾ ਚਲਤਾ, ਕਈ ਵਾਰ ਰਿਫਲੈਕਟ ਵੀ ਨਹੀਂ ਹੋਤਾ ਵਿੰਡੋ ਕੇ ਉਪਰ। ਸੋ ਅਗਰ ਆਪਕੀ ਵਿੰਡੋਜ਼ ਗਲ ਗਈ ਹੈ ਜਾਂ ਲੀਕ ਕਰ ਰਹੀ ਹੈ, ਤੋ ਵਿੰਡੋਜ਼ ਔਰ ਡੋਰ ਚੇਂਜ ਕਰਾਨੇ ਕੇ ਲਈ ਇੱਕ ਹੀ ਨੰਬਰ ਹੈ, 416-206-3200। ਆਪ ਹਮਾਰੇ ਸ਼ੋਰੂਮ ਪੇ ਆਈਏ, ਹਮ ਆਪਕੋ ਵਿੰਡੋਜ਼ ਦਿਖਾਤੇ ਹੈ, ਕਿਤਨੇ ਤਰੀਕੇ ਕੇ ਲੋਕ ਹੋਤੇ, ਵਿੰਡੋਜ਼ ਬਨਤੀ ਕੈਸੇ ਹੈ। ਆਪਕੋ ਜਾਣ ਕੇ ਯੇ ਹੈਰਾਨਗੀ ਹੋਗੀ ਕਿ ਇੱਕ ਵਿੰਡੋ ਜੋ ਹੈ ਬਨਾਨੇ ਕੇ ਲੀ 84 ਪਾਰਟ ਯੂਜ ਹੋਤੇ ਹੈ, 84 ਪਾਰਟ ਯੂਜ ਹੋਤੇ ਹੈ ਖੁੱਲਨੇ ਵਾਲੀ ਵਿੰਡੋ ਕੇ ਲੀ। ਸੋ ਐਨਰਜੀ ਸਟਾਰ ਵਿੰਡੋਜ਼ ਜੋ ਹੈ ਵੋ ਗਵਰਨਮੈਂਟ ਸੇ ਅਪਰੂਵਡ ਹੋਤੀ ਹੈ। ਅਬ ਐਨਰਜੀ ਸਟਾਰ ਵਿੰਡੋਜ਼ ਅਪਰੂਵ ਹੋਣੇ ਕਾ ਮਤਲਬ ਯੇ ਹੋਤਾ ਹੈ ਕਿ ਗਵਰਨਮੈਂਟ ਕੀ ਲੈਬ ਕੇ ਅੰਦਰ ਇਸਕੋ ਪ੍ਰੋਪਰ ਟੈਸਟ ਕੀਆ ਜਾਤਾ ਹੈ, ਇਸ ਪੇ ਪ੍ਰੈਸ਼ਰ ਟੈਸਟਿੰਗ ਹੋਤੀ ਹੈ, ਸਕਰੀਨ ਕੀ ਟੈਸਟਿੰਗ ਹੋਤੀ ਹੈ, ਹਰ ਤਰੀਕੇ ਸੇ ਇਸਕੋ ਟੈਸਟ ਕੀਆ ਜਾਤਾ ਹੈ ਕਿ ਯੇ ਕੈਨੇਡੀਅਨ ਵੈਦਰ ਮੇ ਅਬ ਜੋ ਨਯਾ ਟ੍ਰੈਂਡ ਆਇਆ ਹੈ ਉਸਮੇ +40 ਔਰ -40 ਦੋਨੋ ਕੇ ਲਈ ਹੀ ਆਪਕੋ ਤਿਆਰ ਰਹਿਣਾ ਹੈ। ਤੋ ਉਸ ਤਰੀਕੇ ਕੀ ਵਿੰਡੋ ਲਗਵਾਈਏ ਜੋ ਆਪਕੋ ਦੋਨੋ ਸੀਜ਼ਨ ਆਉਂਦੇ। ਜੋ ਵਿੰਡੋ ਕੀ ਵਾਰੰਟੀ ਹੈ ਵੋ ਐਨਰਜੀ ਸਟਾਰ ਵਿੰਡੋ ਕੀ ਵਾਰੰਟੀ 25 ਸਾਲ ਹੋਤੀ ਹੈ ਬਾਈ ਡਿਫਾਲਟ। ਇਸਕੇ ਅੰਦਰ ਆਪਕਾ ਗਲਾਸ ਵੀ ਇੰਕਲੂਡਿਡ ਹੈ ਜੋ ਅਮੇਰੀਕਨ ਥਰਮਲ ਗਲਾਸ ਹੋਤਾ ਹੈ। ਆਪਕੀ ਜੋ ਲੋਕਸ ਹੈ ਵੋ ਜਰਮਨ ਲੋਕਸ ਹੋਤੇ ਹੈ, ਜਿਸਮੇ ਦੋ ਤਰੀਕੇ ਕੇ ਲੋਕਸ ਆਤੇ ਹੈ, ਇੱਕ ਸਿਰਫ ਸਿੰਪਲ ਲੋਕਸ ਹੋਤੇ ਹੈ ਔਰ ਇੱਕ ਕ੍ਰੋਸ ਲੋਕ ਹੋਤੇ ਹੈ। ਕ੍ਰੋਸ ਲੋਕ ਅੱਜ ਕੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਸ ਤਰੀਕੇ ਸੇ ਬ੍ਰੇਕਿੰਗਸ ਬੜੀ ਹੋਈ ਹੈ, ਅਗਰ ਆਪਕੋ ਵੋ ਰੋਕਣਾ ਹੈ ਕ੍ਰੋਸ ਲੋਕ ਇਜ਼ ਅ ਮਸਟ ਗਰਾਊਂਡ ਫਲੋਰ ਕੇ ਅੰਦਰ। ਤੋ ਜਰਮਨੀ ਸੇ ਹਮ ਇੰਪੋਰਟ ਕਰਤੇ ਹੈ ਜੋ ਕੰਪਲੀਟਲੀ ਅਨਬ੍ਰੇਕੇਬਲ ਹੈ, ਮਤਲਬ ਕੋਈ ਕਰੋਬਾਰ ਵੀ ਡਾਲ ਦੇਗਾ ਤੋ ਵੀ ਨਹੀਂ ਤੋੜ ਸਕਦਾ। ਔਰ ਬੰਦਾ ਕਹੇਗਾ ਜੀ ਲੋਕ ਤੋ ਠੀਕ ਹੈ, ਹਮ ਅਗਰ ਗਲਾਸ ਤੋੜ ਜਾਤਾ ਤੋ ਉਸਕਾ ਵੀ ਹਮਨੇ ਇੱਕ ਸੋਲੂਸ਼ਨ ਲੇਕਰ ਆਏ ਹੈ, ਇਸਕੋ ਹਮ ਕਹਤੇ ਹੈ ਲੈਮੀਨੇਟ ਗਲਾਸ। ਯੇ 6 mm ਕੇ ਦੋ ਗਲਾਸ ਹੋਤੇ ਹੈ ਔਰ ਬੀਚ ਮੇ ਇੱਕ ਲੈਮੀਨੇਟ ਕੀ ਸ਼ੀਟ ਹੋਤੀ ਹੈ।
0: ਸੋ ਜਿੰਨਾ ਮਰਜ਼ੀ ਤੋੜ ਲਵੇ ਕੋਈ ਟੁੱਟਦੀ ਨਹੀਂ ਹੈ। ਗਰਾਊਂਡ ਫਲੋਰ ਤੇ ਸਿਕਿਉਰਿਟੀ ਲਈ ਅਗਰ ਤੁਸੀਂ ਆਪਣੇ ਸ਼ੀਸ਼ੇ ਲਵਾਉਣੇ ਨੇ, ਸਪੈਸ਼ਲ ਸ਼ੀਸ਼ੇ ਲਗਾ ਦਿੰਦੇ ਨੇ, ਕੋਈ ਸ਼ੀਸ਼ੇ ਤੋੜ ਕੇ ਅੰਦਰ ਨਹੀਂ ਆ ਸਕਦਾ, ਉਹ ਲੱਗਦਾ ਸ਼ੀਸ਼ਾ ਪਰ ਸ਼ੀਲਡ ਹੈ ਬੁਲੇਟ ਪ੍ਰੂਫ ਦੀ। ਸੈਕਿੰਡਲੀ ਲੋਕਸ ਡਬਲ ਟ੍ਰਿਪਲ, ਥਰਡਲੀ ਜਿਹੜਾ ਹੈਗਾ ਲਾਈਫ ਟਾਈਮ ਵਾਰੰਟੀ, ਫੋਰਥਲੀ ਵਿੰਡੋ ਨਾਲ ਲੈ ਕੇ ਆਉਣਗੇ, ਤੁਸੀਂ ਫੇਰ ਐਸਟੀਮੇਟ ਲਿਓ, ਦੋ ਐਸਟੀਮੇਟ ਬਾਹਰੋਂ ਲੈ ਕੇ ਇਹਨਾਂ ਨੂੰ ਬੁਲਾ ਲਿਓ। ਤੁਸੀਂ ਇਹਨਾਂ ਨੂੰ ਕਹਿਣ ਜੋਗੇ ਨਹੀਂ ਹੋਵੋਗੇ ਕਿ ਫਲਾਣਾ ਤਾਂ ਕਹਿੰਦਾ ਜੀ ਮੈਂ 200 ਚ ਲਗਾ ਦੂੰਗਾ, ਇਹ ਕਹਿਣਗੇ 200 ਮੈਂ ਉਹ ਕੂੜਾ ਲਗਾ ਕੇ ਦੇਗਾ। ਸੋ ਇਸ ਲਈ ਤੁਸੀਂ ਕੁਆਲਿਟੀ ਕੰਮ ਤੇ ਅਗਰ ਸ਼ਬਾਨੂ ਕਿਸੇ ਕੋਲ ਪੈਸੇ ਨਹੀਂ ਤਾਂ ਉਹਨਾਂ ਲਈ ਵੀ ਕੋਈ ਪਲਾਨ ਦੇ ਦਿਓ।
5: ਹਾਂਜੀ ਹਾਂਜੀ, ਸੋ ਅਗਰ ਆਪਕਾ ਟਾਊਨ ਹੋਮ ਹੈ ਤੋ ਆਪਕੋ 75 ਸੇ 80 ਡਾਲਰ ਪਰ ਮੰਥ ਕੇ ਹਿਸਾਬ ਸੇ ਆਪਕੀ ਵਿੰਡੋਜ਼ ਚੇਂਜ ਕਰੀ ਜਾ ਸਕਤੀ ਹੈ, ਔਰ ਯੇ ਮੈਂ ਸਾਰੇ ਘਰ ਕੀ ਵਿੰਡੋਜ਼ ਕੇ ਲਈ ਬਤਾ ਰਹਾ ਹੂੰ 75 ਡਾਲਰ ਪਰ ਮੰਥ। ਅਗਰ ਆਪਕਾ ਸੈਮੀ ਡਿਟੈਚ ਹੈ ਤੋ ਅਰਾਊਂਡ 80 to 100 ਡਾਲਰ ਕੇ ਅੰਦਰ ਪਰ ਮੰਥ ਕੇ ਹਿਸਾਬ ਸੇ ਆਪਕੀ ਵਿੰਡੋਜ਼ ਚੇਂਜ ਕਰੀ ਜਾ ਸਕਤੀ ਹੈ। ਔਰ ਅਮਨ ਭਾਈ ਜੈਸੇ ਆਪਨੇ ਬੋਲਾ ਕਿ ਕੋਈ ਆ ਕੇ ਕਹਿ ਦੇਤਾ ਕਿ ਜੀ ਹਮ 200 ਡਾਲਰ ਸਸਤੀ ਦੇ ਦੇਂਗੇ ਆਪਕੋ ਪੂਰੇ ਕੋਰਟ ਪੇ, तो आप पहले ये पता कर लो कि वो बैठ से कहाँ है, कहीं उनका ठिया ठिकाना है भी कि नहीं, कि वो बस अपने घर से काम कर रहे हैं, इधर से विंडो उठा रहे हैं, उधर से लेबर उठा रहे हैं और आगे विंडो ठोक देते हैं आपके, और उसके बाद आप फोन करो तो उठाते नहीं है। तो ये आजकल एक और चलन बहुत ज्यादा बढ़ा
0: है। हमें कोई टेंशन नहीं है, हमने अच्छे लोग और थोड़े लोग लेने हैं बस।
5: बिल्कुल बिल्कुल अमर भाई, और मैं एक बात और कहना चाहूंगा जाते जाते कि ये कमाल की बात है कि रेडियो आवाज पे 2000 बारिश में भी लाइनें बिजी आती है। मैं आपको जब मैसेज डाला तो आपको मेरे 15 मिनट से ट्राई करा था मेरा।
0: सॉरी सर, मैं माफी चाहता हूँ, भी लाइन सारे बिजी हैं, मैं माफी चाहता
5: हूँ। नहीं, मैं वही बता रहा हूँ, इट्स अमेजिंग कि आपका शो जो है वो इतना जबरदस्त है कि इतनी लाइन बिजी रहती है।
0: बहुत शुक्रिया, थैंक यू सो मच। और शिवानू का नंबर नोट करो, मैं कह रहा हूँ ना लाइफ टाइम गारंटी है, तुम आज विंडो पा लिया कोई चिंता ही अगले 30 साल तक। शिवानू का नंबर है 416-206-3200। जिथे तक आवाज जाती है साड़ी, जिथे तक आवाज जाती है उत्थे तक सर्विस देने 416-206-3200। 416-206-3200, 416-206-3200, 416-206-3200 ਤੇ ਸ਼ਬਾਨੂ ਨੂੰ ਕਾਲ ਕਰ ਲਓ ਹੁਣੇ। 416-206-3200 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਸਟੂਡੀਓ ਦੇ ਵਿੱਚ 905-673-33-33, 905-673-33-37 ਤੇ ਗੱਲਬਾਤ ਕਰ ਰਹੇ ਹੋ।

ਤੇ ਦਿਲ ਕਾ ਕਿਆ ਕਰੇ ਸਾਹਿਬ, ਤੇ ਦਿਲ ਦਾ ਕੁਛ ਨਹੀਂ ਕਰਨਾ ਹੈਗਾ, ਦਿਲ ਨੂੰ ਸੰਭਾਲ ਕੇ ਰੱਖੋ। ਤੇ ਬਹੁਤ ਅੱਛੀਆਂ ਵੀਕਐਂਡ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ, ਬੜਾ ਖੂਬਸੂਰਤ ਮੌਸਮ, ਖੂਬਸੂਰਤ ਜੇ ਲੋਕ, ਖੂਬਸੂਰਤ ਜੇ ਮੁਲਕ, ਬਸ ਇੱਕ ਪ੍ਰੈਜੀਡੈਂਟ ਮਾੜਾ ਉਤਲੇ ਪਾਸੇ ਡੋਨਲਡ ਟਰੰਪ, ਬਾਕੀ ਸਭ ਕੁਝ ਬਹੁਤ ਵਧੀਆ। ਅਤੇ ਉਹ ਵੀ ਆਉਣ ਵਾਲੇ ਟਾਈਮ 'ਚ ਚਲਿਆ ਜਾਊਗਾ, ਡਾਇਪਰ ਲਾਉਣੇ ਸ਼ੁਰੂ ਕਰ ਦਿੱਤੇ ਨੇ, ਬਾਕੀ ਅੱਗੇ ਦੇਖੋ ਕੀ ਬਣਦਾ। ਫਿਲਹਾਲ ਦੁਨੀਆ 'ਚ ਸ਼ਾਂਤੀ ਦਾ ਨਾਰਾ, ਅਮੈਰੀਕਾ ਦੇਸ਼ ਹਮਾਰਾ, ਅਮੈਰੀਕਾ ਦੀ ਕੁਛ ਇਸ ਤਰ੍ਹਾਂ ਦੀ ਰੈਪੂਟੇਸ਼ਨ ਗਲੋਬਲ ਲੈਵਲ 'ਤੇ ਬਣਾਉਣ ਲਈ ਡੋਨਲਡ ਟਰੰਪ ਜਿਹੜਾ ਹੈਗਾ, ਜਿੱਥੇ ਡੀਲ ਮੇਕਰ ਕਹਿ ਰਿਹਾ ਆਪਣੇ ਆਪ ਨੂੰ, ਉੱਥੇ ਖਾਧੀ ਪੀਤੀ 'ਚ ਕਈ ਵਾਰੀ ਵੱਧ ਘੱਟ ਬੋਲ ਜਾਂਦਾ। ਇੱਕ ਇੰਟਰਵਿਊ ਸੁਣ ਰਿਹਾ ਸੀ ਜਿਹਦੇ 'ਚੋਂ ਕਹਿ ਰਿਹਾ ਸੀ ਉਹ ਕਿ ਮੇਰੇ ਮੁੰਡਿਆਂ ਨੂੰ ਅਤੇ ਮੇਰੀ ਨੂੰਹਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿਹੜੇ ਸਟਾਕ ਗਿਰਨੇ, ਕਿਹੜੇ ਉੱਪਰ ਜਾਣੇ ਆ, ਅਤੇ ਦੇ ਮੇਡ ਮਨੀ ਇਨ ਟੂ ਮਿਲੀਅਨਸ ਆਫ ਮਿਲੀਅਨਸ ਡਾਲਰ, ਦੇ ਨੋ ਦਾ ਮਾਰਕੀਟ ਬਰਡਸ ਵਿਚ ਵੇਅਰ ਇਟਸ ਗੋਨਾ, ਯੂ ਨੋ ਆਈ ਐਮ ਦਾ ਬੈਸਟ, ਆਈ ਐਂਡ ਆਈ। ਓਕੇ, ਉਹ ਤੋਂ ਬਾਅਦ ਇੱਕ ਹੋਰ ਖਬਰ ਜਿਹਦੇ ਵਿੱਚ ਚਾਈਨੀਜ਼ ਮੂਲ ਦੇ ਜਿਹੜੇ ਮਿਨਿਸਟਰ ਆ ਉਹਨੇ ਅਸਤੀਫਾ ਦੇ ਦਿੱਤਾ ਡੱਗ ਫੋਰਡ ਦੀ ਗਵਰਨਮੈਂਟ ਦੇ ਵਿੱਚੋਂ। ਕਾਰਨ ਕੀ ਹੈ, ਡੱਗ ਫੋਰਡ ਦੇ 3 MPP ਜਿਨ੍ਹਾਂ ਵਿੱਚੋਂ ਨੀਨਾ ਟਾਂਗਰੀ ਅਤੇ ਇੱਕ ਸਾਡੀ ਕਮਿਊਨਿਟੀ ਦਾ ਹਰਦੀਪ ਸਿੰਘ ਗਰੇਵਾਲ, ਇਹਦਾ ਨਾਂ ਅਤੇ ਇੱਕ ਹੋਰ MPP ਦਾ, ਅਤੇ ਕੁਛ ਹੋਰ ਪੱਤਰੇ ਖੁੱਲ੍ਹਣੇ ਸ਼ੁਰੂ ਹੋ ਗਏ, ਨਵੇਂ ਨਵੇਂ ਨਿਕਲਣੇ ਸ਼ੁਰੂ ਹੋ ਗਏ ਨਵੇਂ ਨਵੇਂ ਯਾਰ ਚੁਣ ਲਏ। ਇਹ ਲੋਕ 30 ਕਿਲੋਮੀਟਰ ਦੂਰ ਆਪਣੇ ਘਰ ਤੋਂ ਜਾਂ 25 ਕਿਲੋਮੀਟਰ ਦੂਰ ਹੋਟਲਾਂ 'ਚ ਰਾਤ ਕੱਟਦੇ ਸੀ, ਅਤੇ ਇਹਨਾਂ ਦੇ 19-19, 20-20, 30-30 ਹਜ਼ਾਰ ਡਾਲਰ ਦੇ ਖਰਚੇ ਪਾਏ ਹੋਏ ਨੇ। ਡੱਗ ਫੋਰਡ ਨੇ ਰੀਇੰਬਰਸ ਕਰਨ ਲਈ ਕਹਿ ਦਿੱਤਾ ਕਿ ਪੇ ਬੈਕ ਕਰ ਦੋਗੇ, ਅਤੇ ਮਿਨਿਸਟਰ ਐਥੀਕਲ ਰਿਸਪੋਂਸੀਬਿਲਟੀ ਲੈਂਦੇ ਹੋਏ ਆਪਣਾ ਰੈਜਿਗਨੇਸ਼ਨ ਡੱਗ ਫੋਰਡ ਦੇ ਹੱਥ ਦੇ ਵਿੱਚ ਫੜਾ ਗਿਆ। ਹੇਅਰ ਯੂ ਗੋ, ਓਰਿਜਨਲੀ ਇਲੈਕਸ਼ਨ ਜਿਹੜੇ ਨੇ ਅਕਤੂਬਰ 'ਚ ਹੋਣੇ ਸੀ। ਇੱਕ ਸਰਵੇ ਦੇ ਮੁਤਾਬਕ ਅਗਰ ਅੱਜ ਲਿਬਰਲ ਪਾਰਟੀ ਆਪਣੇ ਕੈਂਡੀਡੇਟ ਖੜੇ ਕਰਨ, ਪਲੀਜ਼ ਹੁਣੇ ਭੱਜ ਨਾ ਲਿਓ ਲਿਬਰਲ ਦੀਆਂ ਵੋਟ ਬੈਂਕ ਲੈਣ ਲਈ, ਅੱਜ ਲਿਬਰਲ ਪਾਰਟੀ ਅਗਰ ਖੜੀ ਹੁੰਦੀ ਆ ਤਾਂ ਡੱਗ ਫੋਰਡ ਆਪਣੇ ਇਲੈਕਸ਼ਨ ਲਿਬਰਲ ਪਾਰਟੀ ਤੋਂ ਹਾਰ ਜਾਂਦਾ। ਈਵਨ ਲਿਬਰਲ ਪਾਰਟੀ ਕੋਲ ਲੀਡਰ ਵੀ ਕੋਈ ਨਹੀਂ ਹੈ, ਦੇਰ ਇਜ਼ ਨੋ ਲੀਡਰ, ਦੇ ਹੈਵ ਨੋ ਲੀਡਰ, ਸਟਿਲ ਦੇ ਆਰ ਵਿਨਰ ਵਿਦ ਦਾ ਵਰਸਟ ਮੈਜੋਰਿਟੀ ਦੇ ਨਾਲ। ਡੱਗ ਫੋਰਡ ਦੀ ਰੈਪੂਟੇਸ਼ਨ ਇੰਨੀ ਖਰਾਬ ਹੈ, ਇੱਕ ਸਾਲ ਅਰਲੀ ਇਲੈਕਸ਼ਨ ਕਰਾ ਕੇ ਲੋਕਾਂ ਨੂੰ ਠੱਗਿਆ ਠੱਗਿਆ ਮਹਿਸੂਸ ਹੋ ਰਿਹਾ ਕਿ ਸਾਨੂੰ ਠੱਗਿਆ ਮਹਿਸੂਸ ਕਰਾ ਕੇ ਇਹਨਾਂ ਨੇ ਛੇਤੀ ਇਲੈਕਸ਼ਨ ਕਰਕੇ ਸਰਕਾਰ ਤੀਸਰੀ ਵਾਰ ਫੋਰਮ ਕਰ ਲਈ। ਪਰ ਡੱਗ ਫੋਰਡ ਨੇ ਇੱਕ ਸਾਲ ਪਹਿਲਾਂ ਸਰਕਾਰ ਜਾਣ ਕੇ ਸਿੱਟੀ, ਕਿਉਂਕਿ ਆਉਣ ਵਾਲੇ ਟਾਈਮ 'ਚ ਇਲੈਕਸ਼ਨ ਵਾਲੇ ਦਿਨਾਂ 'ਚ ਉਹਨੂੰ ਪਤਾ ਸੀ ਸਾਡੇ ਹਾਲਾਤ ਕੀ ਹੋਣੇ ਆ। ਦਿਲ ਕਾ ਕਿਆ ਕਰੇ ਸਾਹਿਬ, ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਸਾਡੇ MPP ਜਿਹੜੇ ਨੇ

0: ਵਾਸ਼ਿੰਗਟਨ ਤੋਂ ਤੇ ਮਿਸਿਸਾਗਾ ਤੋਂ ਇਹ ਸਰਕਾਰੀ ਭੱਤਿਆਂ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਰਿਫੰਡ ਕਰਨ ਤੋਂ ਬਾਅਦ ਕੋਈ ਸਟੇਟਮੈਂਟ ਦਿੰਦੇ ਕਿ ਨਹੀਂ, ਪਰ ਫਿਲਹਾਲ ਡਕਫੋਰਡ ਦੇ ਇੱਕ ਮਿਨਿਸਟਰ ਨੇ, ਟੂਰਿਜ਼ਮ ਮਿਨਿਸਟਰ ਨੇ ਆਪਣਾ ਅਸਤੀਫਾ ਦੇ ਦਿੱਤਾ। ਰੇਡੀ ਆਵਾਜ਼ ਨੂੰ 530 ਡਾਲ ਤੇ ਸੁਣ ਰਹੇ ਹੋ। ਇਸ ਸਮੇਂ ਮੇਰੇ ਨਾਲ ਰਹਿਮੀ ਆ। ਰਹਿਮੀ ਜਦੋਂ ਵੀ ਕਦੇ ਆਉਂਦਾ, ਡੋਨਲਡ ਟਰੰਪ ਆਪਣੇ ਪੁੱਠੀਆਂ ਗੱਲਾਂ ਨਾਲ, ਪਰ ਰਹਿਮੀ ਆਪਣੀ ਸਿੱਧੀਆਂ ਗੱਲਾਂ ਨਾਲ ਛਾ ਜਾਂਦਾ। ਰਹਿਮੀ ਤੁਸੀਂ ਆਉਂਦੇ ਹੋ?
1: ਬਿਲਕੁਲ ਸਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚੜ੍ਹਦੀ ਕਲਾ,
0: ਚੜ੍ਹਦੀ ਕਲਾ, ਕੀ ਹਾਲ ਚਾਲ ਨੇ?
1: ਬਸ ਚੱਲ ਰਿਹਾ ਸਰ, ਮੀਂਹ ਉਹ ਬੰਦ ਕਰਾ ਦਿੱਤਾ ਸੀ।
0: ਅੱਛਾ,
1: ਮੈਂ ਕਿਹਾ ਸਾਰੇ ਲੋਕੀ ਬਾਹਰ ਨਿਕਲਣ,
0: ਠੀਕ ਹੈ,
1: ਸਮਰ ਦਾ ਟਾਈਮ ਆ,
0: ਪਰ ਮੌਸਮ ਵੀ ਸਾਫ ਕਰਦਾ। ਤੁਸੀਂ ਦੇਖੋ ਧੂਆਂ ਥੱਲੇ ਸਿਰਤਾ ਸਾਰਾ ਪਾਣੀ ਡੋਲ ਕੇ ਉੱਤੇ ਦੇ।
1: ਹਾਂ
0: ਹਾਂਜੀ,
1: ਇਹ ਤਾਂ ਗੇਮ ਸਾਰੀ
0: ਸਾਰੀ ਗੇਮ ਸੀ ਤੁਹਾਡੀ। ਆ ਧੂਆਂ ਸਾਰਾ ਥੱਲੇ ਸਿਰਤਾ। ਅਮਰੀਕਾ ਵਾਲੇ ਇਧਰ ਬਿੱਲ ਪਾਸ ਕਰਨ ਨੂੰ ਫਿਰਦੇ ਕਿ ਨਵਾਂ ਟੈਰਿਫ ਲਾ ਦਿਓ ਕੈਨੇਡਾ, ਕਿੰਨੀ ਧੂਆਂ ਆਉਂਦਾ। ਪਿਛਲੇ ਇੱਕ ਮਹੀਨੇ ਤੋਂ 12 ਡਰਾਈਵਰ ਪੰਜਾਬੀ ਮੂਲ ਦੇ ਛੇਤੀ ਛੇਤੀ ਕਰਾਂਗੇ ਤਰੱਕੀਆਂ। ਨਵੇਂ ਨਵੇਂ ਆਏ ਹਾਂ ਪੰਜਾਬ ਤੋਂ, ਛੇਤੀ ਛੇਤੀ ਕਰਾਂਗੇ ਤਰੱਕੀਆਂ ਦੇ ਤਹਿਤ ਕੋਕੇਨ, ਡਰੱਗਸ ਤੇ ਸਮਗਲਿੰਗ ਦੇ ਨਾਲ ਸਾਰਨੀਆਂ ਵਿੰਡਜ਼ਰ ਬਾਰਡਰ ਤੇ 12 ਡਰਾਈਵਰ ਅਮਰੀਕਾ ਚੋਂ ਨਸ਼ਾ ਲੈ ਕੇ ਆਉਂਦੇ ਕੈਨੇਡਾ 'ਚ ਗ੍ਰਿਫਤਾਰ ਹੋ ਗਏ, ਅਸਲਾ ਤੇ ਨਸ਼ਾ। ਤੇ ਇਹ ਆਦਮੀ ਦੁਨੀਆਂ 'ਚ ਕਹਿ ਰਿਹਾ ਸਾਡੇ ਕਿੰਨੀਓ ਮਾਲ ਇਹਨਾਂ ਵੱਲ ਨੂੰ ਜਾ ਰਿਹਾ। ਆਈ ਡੋਨਟ ਨੋ, ਪਰ ਰਹਿਮੀ ਡੋਨਲਡ ਟਰੰਪ ਨਹੀਂ ਹੈਗਾ। ਰਹਿਮੀ ਓਰਿਜਿਨਲੀ ਇੱਕ ਡੀਲ ਦੇਣ ਲੱਗਿਆ ਤੁਹਾਨੂੰ, ਜਿਹੜੀ ਡੀਲ ਸੁਣ ਕੇ ਤੁਸੀਂ ਸਾਰਿਆਂ ਨੇ ਤਰਲੋ ਮੱਛੀ ਹੋ ਜਾਣਾ ਕਿ ਆਪਣੇ ਫੋਨ ਚੇਂਜ ਕਰ ਦਈਏ। ਜੇ ਮੈਂ ਕਹਾਂ ਤੁਸੀਂ $30 ਪਰ ਮੰਥ ਪੇ ਕਰਨੇ ਨੇ, ਤੁਸੀਂ ਪੁਰਾਣਾ ਨੰਬਰ ਆਪਣਾ ਐਵੇਂ ਹੀ ਰੱਖ ਲੈਣਾ ਆਪਣੇ ਕੋਲ ਸੈੱਲ ਨੰਬਰ, ਤੁਹਾਡੇ ਕੋਲ 100 GB ਡਾਟਾ ਸੁਪਰ ਫਾਸਟ ਐਕਸਪ੍ਰੈਸ ਵੇ ਦੇ ਉੱਤੇ ਅਨਲਿਮਿਟਡ ਡਾਟਾ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਸਲੋ ਸਪੀਡ ਨਾਲ ਅਮੈਰੀਕਾ 'ਚ ਜਾਓ, ਕੈਨੇਡਾ 'ਚ ਰਹੋ, ਕੋਈ ਰੋਮਿੰਗ ਦਾ ਬਿੱਲ ਨਹੀਂ ਅਤੇ ਕੋਈ ਕੰਟਰੈਕਟ ਨਹੀਂ। ਸਟੋਰ 'ਤੇ ਇੱਕ ਵਾਰ $30 ਪੇ ਕਰਨੇ ਨੇ, ਤੁਹਾਨੂੰ ਕਿਹੋ ਜਿਹਾ ਲੱਗੂਗਾ ਤਾਂ ਆਹ ਸੁਣ ਲਓ ਮੈਸੇਜ ਇੱਕ ਵਾਰ। ਰਹਿਮੀ ਦਿਓ ਇੱਕ ਵਾਰ ਰਿਪੀਟ ਕਰਕੇ ਮੈਸੇਜ।
1: ਬਿਲਕੁਲ ਸਹੀ ਕਿਹਾ ਮਨਜੀ ਤੁਸੀਂ, ਬਹੁਤ ਹੀ ਸੋਹਣਾ ਪਲਾਨ ਹੈ, ਕਿਉਂਕਿ ਤੁਸੀਂ ਬੈਕ ਟੂ ਸਕੂਲ ਦੀ ਕਈ ਲੋਕੀ ਵੇਟ ਕਰਦੇ ਵੀ ਚੰਗਾ ਪਲਾਨ ਆਊਗਾ। ਆਹ ਜਿਹੜਾ ਪਲਾਨ ਹੈ ਮਨਜੀ ਨੇ ਬਿਲਕੁਲ ਸਹੀ ਕਿਹਾ, $30 ਦਾ ਪਲਾਨ ਹੈ। ਇਹ 'ਚ ਕੋਈ ਕੰਟਰੈਕਟ ਨਹੀਂ ਹੈਗਾ, ਕੋਈ ਬਿਜ਼ਨਸ ਪਲਾਨ ਨਹੀਂ ਹੈਗਾ, ਕੋਈ HST ਨੰਬਰ ਨਹੀਂ ਚਾਹੀਦੀ, ਕੋਈ ਚਾਰ ਲੈਣਾ ਨਹੀਂ ਚਾਹੀਦੀਆਂ। ਇੱਕੋ ਪਲਾਨ ਲੈਣਾ ਹੈਗਾ $30 ਦਾ, ਜੇ ਦੋ ਹੋ ਗਏ ਤਾਂ 60 ਹੋ ਜਾਣਗੇ। ਵਨ ਟਾਈਮ ਸਟੋਰ 'ਤੇ ਪਰ ਲਾਈਨ 'ਤੇ $25 ਦੀ ਪ੍ਰੋਸੈਸਿੰਗ ਫੀ ਦੇਣੀ ਆ, ਦੈਟਸ ਇਟ। ਅਤੇ ਕੋਈ ਕੰਟਰੈਕਟ ਨਹੀਂ ਹੈ, ਜਿਵੇਂ ਮੰਜੀ ਨੇ ਕਹਿ ਦਿੱਤਾ ਅਮੈਰੀਕਾ ਗੇੜੀ ਲਾਉਣੀ ਹੈ, ਹਰ ਦਿਨ ਜਾ ਰਹੇ ਹੋ, 5 ਦਿਨ ਜਾ ਰਹੇ ਹੋ ਮਹੀਨੇ 'ਚ, ਜਾਂ ਸਾਲ 'ਚ 4 ਵਾਰ ਜਾ ਰਹੇ ਹੋ। ਇਹ ਸਾਰੀ ਕੰਪਨੀਆਂ, ਮੈਂ ਤੁਹਾਨੂੰ ਕਹਿ ਦਿੰਦਾ ਬੈਲ, ਰੋਜਰਸ, ਪੈਲਸ, ਸਾਰੀ ਕੰਪਨੀਆਂ ਤੁਹਾਨੂੰ, ਕੋਈ ਜਿਹਨਾਂ ਕੋਲ ਇਹ ਪਲਾਨ ਨਹੀਂ ਹੈਗਾ, ਸਾਨੂੰ ਪਤਾ ਹੀ ਹੋਣਾ ਕਿ ਘੱਟ ਤੋਂ ਘੱਟ ਵੀ ਆਈ ਥਿੰਕ $14 to $12 ਪਰ ਡੇ ਚਾਰਜ ਕਰਦੇ ਆ। ਜੇ ਤੁਸੀਂ ਚਲੇ ਵੀ ਗਏ ਗੇੜੀ ਮਾਰਨ ਸਾਲ 'ਚ 4 ਵਾਰੀ, ਜੇ ਤੁਸੀਂ 5-5 ਦਿਨ ਲੈ ਕੇ ਆ ਗਏ, ਤੁਹਾਡਾ ਬਿੱਲ ਉੱਪਰ ਚੱਲ ਜਾਣਾ ਕਿਸੇ ਵੀ ਹਾਲਤ 'ਚ। ਸਾਰਿਆਂ ਨੂੰ ਪਤਾ ਹੀ ਹੈ, ਜੇ ਬਿੱਲ ਆਉਂਦਾ ਤਾਂ ਕਾਲਾਂ ਕਰਨੀ ਪੈਂਦੀਆਂ, ਉਹ ਬਿੱਲ ਤਾਂ ਘੱਟਦਾ ਨਹੀਂ ਹੈਗਾ, ਪਰ ਟਾਈਮ ਵੇਸਟ ਹੁੰਦਾ। ਅਤੇ ਇਹ ਪਲਾਨ ਬਹੁਤ ਸੋਹਣਾ ਹੈਗਾ, ਸਿਰਫ $30 'ਚ ਕੈਨੇਡਾ US ਰੋਮਿੰਗ ਦੇ ਨਾਲ, 100 GB ਡੇਟਾ, ਕੋਈ ਕੰਟਰੈਕਟ ਨਹੀਂ ਜਿਵੇਂ ਕਿਹਾ, ਕੋਈ HST ਨੰਬਰ ਨਹੀਂ ਚਾਹੀਦਾ, $25 ਦੀ ਵਨ ਟਾਈਮ ਸਟੋਰ 'ਤੇ ਫੀ ਦੇਣੀ ਹੈਗੀ ਹੈ। ਅਤੇ ਨੰਬਰ ਟੂ ਕਾਲ, ਤੁਹਾਨੂੰ ਟੈਕਸਟ ਕਰੀ ਚੱਲੋ ਜੇ ਤੁਸੀਂ ਬਾਹਰ ਹੈਗੇ, ਜਿਵੇਂ ਵਿੰਜਰ ਵਾਲੇ ਪਾਸੇ ਹੋ, ਤੁਸੀਂ ਆਟੋ ਬੈਠੇ ਹੋ, ਕਿਉਂਕਿ ਸਿਮ ਕਾਰਡ ਹੈ ਅੱਜ ਕੱਲ੍ਹ, ਈ-ਸਿਮ ਵੀ ਹੋ ਜਾਣੀ ਚੇਂਜ, ਫੋਨ 'ਤੇ ਸਾਰਾ ਕੰਮ ਹੋ ਸਕਦਾ ਹੈਗਾ, ਕੋਈ ਆਉਣ ਦੀ ਲੋੜ ਵੀ ਨਹੀਂ ਹੈਗੀ ਸਟੋਰ 'ਤੇ, ਘਰ ਬੈਠੇ ਹੀ ਕੰਮ ਹੋ ਜਾਣਾ। ਨੰਬਰ ਟੂ ਕਾਲ ਔਰ ਟੈਕਸਟ 416-453-8181, 416-453-8181, ਦੂਜਾ ਨੰਬਰ ਜੀ 905-909-2222.
0: ਥੈਂਕ ਯੂ ਸੋ ਮਚ। ਔਰ 416-453-8181, 905-909-2222, ਰਾਈਟ?
1: ਬਿਲਕੁਲ ਜੀ,
0: ਇਹਨਾਂ 'ਤੇ ਟੈਕਸ ਕਰ ਦਿਓ, 905-909-2222, 416-453-8181 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ ਆ। ਔਰ ਰੇਡੀਓ ਆਵਾਜ਼ ਨੂੰ AM 530 ਡਾਲ ਦੇ ਉੱਤੇ ਤੁਸੀਂ ਸੁਣ ਰਹੇ ਹੋ। ਔਰ ਆਪ ਸਭ ਦਾ ਜਿਹੜਾ ਬਹੁਤ ਬਹੁਤ ਅਸੀਂ ਸ਼ੋਅ 'ਚ ਸਵਾਗਤ ਕਰਦੇ ਹਾਂ। ਅਤੇ ਗੱਲਬਾਤ ਸਾਡੇ ਨਾਲ ਚੱਲ ਰਹੀ ਹੈ 905-673-3337 ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਰਹੇ ਹਾਂ।

0: दूसरे नूं बहुत प्यार करदे हो, प्यार दा इजहार किस तरह कर सकदे हो? प्यार का इजहार हम कुछ ऐसे करते हैं, और हम आपको लेके चलते हैं एक ऐसी जगह जहां आप अपने प्यार का इजहार करते हो, यानी कि एक मैसेज तो बाद तुहानू पता लगदा।
1: किथे है तू?
2: मैं क्लाइंट नूं मिलन जा रहा, सोच रहा सी टिम हॉर्टन्स च बैठ जाइए।
1: ओ यार, ये तो ओल्ड स्कूल हो गया, हुण तां क्लाइंट मीटिंग्स क्लासी होनी चाहिए ने। नजारा रेस्टोरेंट लेके जाओ उन्हां नूं, प्राइवेट बूथ्स ने, फुल प्राइवेसी मिलदी है, फ्री वाईफाई ते लग्जरी एंबियंस, बिजनेस मीटिंग भी सेट हो जांदी है ते खाना भी बहुत वधिया।
2: ओहो, ये तां प्रॉपर प्रोफेशनल मीटिंग हो गई।
1: नजारा रेस्टोरेंट, 30 रैम्बलर ड्राइव, ब्रैम्पटन, मेजर इंटरसेक्शन स्टील्स एंड कैनेडी। हुणे कॉल करो 905-451-2600, 905-451-2600।
0: और नजारा ते तुसी पहुंच गए इस समय नजारा दी टीम में नाल। नजारा तो तोडे इवेंट प्लानर, इवेंट डिजाइनर, टॉप ऑफ लाइन शेफ ते नाल जिहड़े शेफ मैनेजर्स, ये सारे काम करदे ने। ते इहदी जानकारी लई नजारा ते मेरी कॉल मिल चुकी है। हाँ जी, सत श्री अकाल। हैलो प्रनीत। हैलो, ओ सॉरी प्रनीत, सत श्री अकाल जी, की हाल ने? जन्मदिन 30-40 जने कठे हुए, पूरा दिन बहुत वधिया। प्रनीत दसो किस तरह के लोग आ रहे नजारा? हां
3: ਸਾਡੇ ਕੋਲ ਵੈਸੇ ਤਾਂ ਸਾਰੇ ਹੀ ਤਰ੍ਹਾਂ ਦੇ ਲੋਕ ਆ ਰਹੇ ਨੇ, ਪਰ ਸਾਡੇ ਕੋਲ ਮੇਨ ਫੋਕਸ ਹੁੰਦਾ ਜਿਵੇਂ ਜਿਨ੍ਹਾਂ ਨੇ ਸਰਪ੍ਰਾਈਜ਼ ਪਾਰਟੀਜ਼ ਦੇਣੀਆਂ ਹੁੰਦੀਆਂ ਨੇ, ਤਾਂ ਜਿਨ੍ਹਾਂ ਨੇ ਪੂਰੀ ਪ੍ਰੋਪਰ ਫਾਈਨ ਡਾਈਨ ਕਰਨਾ ਹੁੰਦਾ, ਜਿਨ੍ਹਾਂ ਨੇ ਫੈਮਿਲੀ ਨਾਲ ਆਉਣਾ, ਤੁਸੀਂ ਆਪਦੇ ਫਰੈਂਡਸ ਨਾਲ ਆ ਕੇ ਪ੍ਰਾਈਵੇਟਲੀ ਲਾਈਕ ਡਾਈਨ ਇਨ ਕਰਨਾ, ਜਾਂ ਫਿਰ ਤੁਸੀਂ ਲਾਈਕ 4-5 ਜਣੇ ਆ ਰਹੇ ਹੋ, ਸਾਡੇ ਕੋਲ ਆਊਟ ਆਫ ਕੰਟਰੀਜ਼ ਤੋਂ ਵੀ ਮਤਲਬ ਜਿਹੜੀ ਬੇਸਿਕ ਮੈਨੂੰ ਜੋ ਚੀਜ਼ ਉਰੇ ਬਹੁਤ ਵਧੀਆ ਲੱਗਦੀ ਆ ਕਰਕੇ ਕਿ ਲਾਈਕ ਇੱਕ ਤਾਂ ਕਸਟਮਰ ਸੈਟਿਸਫਾਈ ਹੈ ਸਾਡੇ ਤੋਂ ਉਸ ਲੈਵਲ ਤੇ ਹੋ ਕੇ ਜਾਂਦੇ ਆ ਕਿ ਉਹ ਫਿਰ ਦੁਬਾਰੇ ਵਾਪਿਸ ਆਉਂਦੇ ਆ ਸਾਡੇ ਕੋਲ। ਸਾਡੇ ਕੋਲ ਕੋਈ ਵੀ ਕਸਟਮਰ ਅੱਜ ਤੱਕ ਏਦਾਂ ਦਾ ਨਹੀਂ ਆਇਆ ਕਿ ਜਿਹੜਾ ਸਾਡੇ ਕੋਲ ਰਿਟਰਨ ਨਾ ਆਇਆ ਹੋਵੇ, ਈਵਨ ਫਾਈਨ ਡਾਈਨ ਦੇ ਵਿੱਚ ਵੀ। ਤੇ ਸਾਡੇ ਕੋਲ ਆਊਟ ਆਫ ਕੰਟਰੀ, ਈਵਨ ਸਾਡੇ ਕੋਲ ਅਮਰੀਕਾ ਤੋਂ ਵੀ ਡਾਈਨ ਇਨ ਲਈ ਰਿਜ਼ਰਵੇਸ਼ਨਸ ਬੁੱਕ ਹੋ ਰਹੀਆਂ ਨੇ ਆਲਰੇਡੀ, ਭਾਵੇਂ ਦੀ ਉਹ 3 ਜਣਿਆਂ ਦੀ ਹੋਣ, ਭਾਵੇਂ ਦੀ ਬਰਥਡੇ ਪਾਰਟੀਜ਼ ਦੀਆਂ ਹੋਣ, ਸਾਡੇ ਕੋਲ ਆਊਟ ਆਫ ਕੰਟਰੀ ਤੋਂ ਵੀ ਰਿਜ਼ਰਵੇਸ਼ਨਸ ਆ ਰਹੀਆਂ ਨੇ, ਆਊਟ ਆਫ ਪ੍ਰੋਵਿੰਸ ਤੋਂ ਵੀ ਰਿਜ਼ਰਵੇਸ਼ਨਸ ਆ ਰਹੀਆਂ ਨੇ।
0: ਤੁਸੀਂ ਨਾ ਆਊਟਡੋਰ ਅਗਰ ਕੋਈ ਫੰਕਸ਼ਨ ਕਰਨਾ, ਤੁਹਾਡੇ ਕੋਲ 3 ਮਹੀਨੇ ਨੇ, ਹੁਣ 2 ਤੋਂ 3 ਮਹੀਨੇ। ਆਊਟਡੋਰ ਔਰ ਇਨਡੋਰ, ਪੈਟੀਓ ਦੇ ਵਿੱਚ ਬਾਹਰ ਟੈਂਟ ਲੱਗੇ ਹੁੰਦੇ ਨੇ, ਪੈਟੀਓ ਦੇ ਨਾਲ ਟੈਂਟ ਲੱਗਦੇ ਨੇ, ਬਾਹਰ ਹੀ ਟੇਬਲਸ ਲੱਗ ਕੇ ਉੱਥੇ ਹੀ ਗ੍ਰਿਲ ਲੱਗੀਆਂ ਹੋਈਆਂ ਨੇ, ਉੱਥੇ ਹੀ ਲਾਈਵ ਸ਼ੈਲਫ ਲੱਗਦੀਆਂ ਨੇ, ਗੋਲ ਗੱਪੇ ਲੱਗਦੇ ਨੇ, ਲਾਈਵ ਲਾਈਵ ਤੁਸੀਂ ਜੋ ਖਾਣਾ ਹੈਗਾ। ਹੁਣ ਇਹ ਲਾਈਵ ਭਟੂਰੇ ਦੀ ਕਿਹਨਾਂ ਨੇ ਪਾਰਟੀ ਬੁੱਕ ਕੀਤੀ ਹੈ, ਲਾਈਵ ਭਟੂਰੇ ਨਾਲ ਦੀ ਨਾਲ ਚਣੇ ਪਾ ਪਾ ਕੇ ਸਾਰਿਆਂ ਨੇ ਭਟੂਰੇ ਬਸ ਬਣਵਾ ਬਣਵਾ ਕੇ ਪਲੇਟ 'ਚ ਰਖਾਈ ਜਾਣ ਨੇ ਅਤੇ ਖਾਈ ਜਾਣ ਨੇ। ਤੁਸੀਂ ਆਪਣੇ ਫੰਕਸ਼ਨ ਨੂੰ ਇੰਨਾ ਵਧੀਆ ਬਣਾ ਦਿਓ ਨਾ ਕਿ ਮੂੰਹ 'ਚ ਪਾਣੀ ਆ ਜਾਵੇ, ਆਪਣੇ ਮੂੰਹ 'ਚ ਪਾਣੀ ਆ ਕੇ ਪਹਿਲੇ ਸੱਚ ਸੱਚੀ ਬੋਲਣਾ, ਫੋਨ ਇਹ ਲਿਖੇ ਆਈਏ ਨੀਚੇ ਪਹਿਲੇ। ਹੈਲੋ, ਕੈਸੇ ਆਪ?
4: ਬੜੀਆ ਭਾਜੀ,
0: ਤੁਸੀਂ ਪੰਜਾਬੀ ਗੱਲ ਕਰ ਸਕਦੇ ਹੋ? ਕੀ ਹਾਲ ਹੈ?
4: ਬਹੁਤ ਵਧੀਆ ਭਾਜੀ,
0: ਤੁਸੀਂ? ਅੰਨਾ, ਆਪ ਕੈਸੇ ਹੈ?
4: ਬੜੀਆ, ਬਹੁਤ ਬੜੀਆ,
0: ਬਹੁਤ ਬੜੀਆ। ਆਜੋ ਤੁਸੀਂ ਵੀ।
4: ਮੈਂ ਵੀ ਬਸ ਬੜੀਆ।
0: ਇਸ ਸਮੇਂ ਮੇਰੇ ਸਾਹਮਣੇ ਆਪਣਾ ਪ੍ਰਨੀਤ, ਮੇਰੇ ਸਾਹਮਣੇ ਗੁਜਰਾਤ ਬੈਠਾ ਹੈਗਾ,
4: ਯਸ਼
0: ਗੁਜਰਾਤ ਤੋਂ, ਅੰਨਾ ਬੈਠਾ ਹੈਗਾ ਮੇਰੇ ਕੋਲ ਕਰਨਾਟਕਾ ਤੋਂ,
4: ਸਾਊਥ
3: ਜੀ,
0: ਕਹਾਂ ਸੇ?
4: ਹੈਦਰਾਬਾਦ।
0: ਨਹੀਂ, ਉਹ ਸਟੇਟ ਕੌਣ ਸੀ ਆਪਕੀ?
4: ਤੇਲੰਗਾਨਾ।
0: ਤੇਲੰਗਾਨਾ ਸੇ ਮੇਰੇ ਪਾਸ ਅੰਨਾ ਬੈਠੇ ਹੈ, ਹਰਿਆਣਾ ਸੇ ਭਾਈ ਸਾਹਿਬ ਬੈਠੇ ਹੈ, ਪੰਜਾਬ ਸੇ ਮੈਂ ਬੈਠਾ ਹਾਂ, ਸਾਰਾ ਇੰਡੀਆ ਇਕੱਠਾ ਕਰਤਾ ਸੀ ਇੱਥੇ, ਠੀਕ ਹੈ?
3: ਹਾਂਜੀ ਹਾਂਜੀ।
0: ਸੋ ਤੁਸੀਂ ਪ੍ਰਨੀਤ, ਜਿਹੜੇ ਪਾਰਟੀਜ਼ ਨੇ ਉਹ ਡੈਕੋਰੇਟ ਕਿਵੇਂ ਕਰਦੇ ਹੋ, ਵੈਲਕਮ ਕਿਵੇਂ ਕਰਦੇ ਹੋ, ਇਵੈਂਟ ਕਿਵੇਂ ਅੱਛਾ ਬਣਾ ਦਿੰਦੇ ਹੋ, ਇਹ ਸਾਰਾ ਇਹਦੇ ਬਾਰੇ ਵੀ ਦੱਸਿਓ ਥੋੜਾ ਜਿਹਾ।
3: ਹਾਂਜੀ ਹਾਂਜੀ ਸਰ, ਸੋ ਜਦੋਂ ਜਿਹੜੇ ਸਾਡੇ ਇਵੈਂਟ ਹੁੰਦੇ ਨੇ ਉਹਦੇ ਕੋਲ ਸਾਡੀ ਟੋਟਲ ਰਿਸਪੋਂਸੀਬਿਲਿਟੀ ਹੁੰਦੀ ਆ, ਤੁਹਾਡੀ ਗੈਸਟ ਸਰਵਿਸ ਤੋਂ ਲੈ ਕੇ ਤੁਹਾਡੀ ਡੈਕੋਰੇਸ਼ਨਸ ਤੋਂ ਲੈ ਕੇ ਤੁਹਾਡੇ ਸੈਟਅਪ ਤੋਂ ਲੈ ਕੇ, ਜਦੋਂ ਨਾ ਤੁਹਾਨੂੰ ਸਟੇਜ ਸੈਟਅਪ ਚਾਹੀਦਾ, ਜਿੱਦਾਂ ਤੁਸੀਂ ਫੰਕਸ਼ਨ ਆਰਗਨਾਈਜ਼ ਕਰਨਾ, ਤੁਹਾਨੂੰ ਡਾਂਸਿੰਗ ਚਾਹੀਦੀ ਹੈ ਫੁੱਲ ਔਨ, ਸਾਡੇ ਕੋਲ ਡੀਜੇ ਸਿਸਟਮ ਆ, ਸਾਡੇ ਕੋਲ ਈਵਨ ਮਾਈਕ ਵੀ ਆ, ਅਸੀਂ ਲਾਈਵ ਸਿੰਗਿੰਗ ਵੀ ਕਰਵਾ ਦਿੰਦੇ ਹਾਂ ਜੇ ਤੁਹਾਡੇ ਕੋਲ ਕੋਈ ਆਪਦਾ ਸਿੰਗਰ ਆ। ਐਂਡ ਆਲਸੋ ਸਾਡੀਆਂ ਜਿਹੜੀਆਂ, ਸਾਡਾ ਜਿਹੜਾ ਇਵੈਂਟ ਹੁੰਦਾ ਉਹਨੂੰ ਅਸੀਂ ਬੋਰਿੰਗ ਨਹੀਂ ਹੋਣ ਦਿੰਦੇ, ਮਤਲਬ ਕਈ ਵਾਰ ਹੁੰਦਾ ਕਿ ਐਪੇਟਾਈਜ਼ਰਸ ਤੋਂ ਬਾਅਦ ਜਿਹੜੇ ਆਪਣੇ ਨੋਰਮਲ ਇਵੈਂਟਸ ਹੁੰਦੇ, ਐਪੇਟਾਈਜ਼ਰਸ ਤੋਂ ਬਾਅਦ ਸਿੱਧਾ ਮੇਨ ਕੋਰਸ, ਦੈਟਸ ਇਟ, ਤੁਹਾਡਾ ਫੰਕਸ਼ਨ ਡਨ ਆ। ਬਟ ਸਾਡੇ ਫੰਕਸ਼ਨ 'ਚ ਕੀ ਹੁੰਦਾ, ਬੇਸਿਕਲੀ ਮੈਂ ਉਹ ਇਵੈਂਟ ਮੈਨੇਜ ਕਰਦੀ ਹਾਂ, ਅਤੇ ਮੈਂ ਆਪਦੇ ਫੰਕਸ਼ਨ ਦੇ ਵਿੱਚ ਤੁਹਾਨੂੰ ਮੇਨ ਕੋਰਸ ਤੋਂ ਐਪੇਟਾਈਜ਼ਰਸ ਤੋਂ ਬਾਅਦ ਆਪਾਂ ਥੋੜੀਆਂ ਬਹੁਤ ਐਕਟੀਵਿਟੀਜ਼ ਰੱਖਦੇ ਹਾਂ, ਤੁਹਾਡੀ ਸਾਰਿਆਂ ਦੀ ਇੰਜੋਇਮੈਂਟ ਕਰਵਾਉਂਦੇ ਹਾਂ। ਮੈਂ ਮੇਕ ਸ਼ੋਰ ਕਰਦੇ ਹਾਂ ਕਿ ਜਿੰਨੇ ਗੈਸਟ ਮੇਰੇ ਕੋਲ ਆਏ ਨੇ ਸਾਰੇ ਪਾਰਟੀਸਪੇਟ ਕਰਨ, ਅਤੇ ਸਾਰੇ ਆਪਦਾ ਟਾਈਮ ਜਿੰਨਾ ਵੀ ਸਾਡੇ ਨਾਲ ਇਨਵੈਸਟ ਕਰ ਰਹੇ ਨੇ ਅਤੇ ਉਹ ਪੂਰਾ ਆਪਦੇ ਉਹ ਟਾਈਮ ਦੇ ਵਿੱਚ ਇੰਜੋਇਮੈਂਟ ਕਰਕੇ ਜਾਣ। ਤੁਹਾਡੀ ਫੁੱਲ ਔਨ ਟੇਕ ਕੇਅਰ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਦਾ ਵੀ ਇਵੈਂਟ ਹੁੰਦਾ ਉਹ ਸਾਡੇ ਕੋਲ ਬੈਠ ਕੇ ਉਹਦੇ ਰਿਲੈਕਸ ਕਰਕੇ ਆਪਦਾ ਫੰਕਸ਼ਨ ਇੰਜੋਏ ਕਰਕੇ ਜਾਂਦੇ ਨੇ ਬਿਨਾਂ ਕਿਸੇ ਟੈਨਸ਼ਨ ਤੋਂ।
0: ਸੋ ਨਜ਼ਾਰਾ ਜਗ੍ਹਾ ਦਾ ਨਾਂ ਹੈ ਔਰ ਫੋਨ ਨੰਬਰ ਹੈ, ਤੁਸੀਂ ਹੁਣੇ ਕਾਲ ਕਰਦੇ ਹੋ ਇਹ ਅਟੈਂਡ ਕਰਨਗੇ, ਤੁਸੀਂ ਵਿਜ਼ਿਟ ਕਰੋ। ਫੂਡ ਸੈਂਪਲਿੰਗ ਬਿਲਕੁਲ ਫ੍ਰੀ ਹੈ, ਕੋਈ ਵੀ ਇਵੈਂਟ ਲੰਬਾ ਚੌੜਾ ਆਉਣ ਵਾਲਾ ਹੈਗਾ, ਇੱਕ ਦਿਨ ਦੀਆਂ ਦੋ ਬੁਕਿੰਗਸ ਤੋਂ ਵੱਧ ਨਹੀਂ ਲੈ ਸਕਦੇ, ਕਈ ਦਿਨ ਦੋ ਵਾਰ ਬੁੱਕ ਹੋਏ ਹੁੰਦੇ ਨੇ। ਤੁਸੀਂ ਅੱਜ ਇਹਨਾਂ ਕੋਲ ਕੱਲ੍ਹ ਅੱਜ ਹੈ ਕਿ ਕੱਲ੍ਹ ਇਹਨਾਂ ਕੋਲ ਇੱਕ ਪਾਰਟੀ ਆ ਜਿਨ੍ਹਾਂ ਨੇ ਇਵੈਂਟ ਬੁਕਿੰਗ ਕਰਾਉਣ ਨੂੰ ਲੇਟ ਕਰ ਦਿੱਤਾ, ਪਰ ਡੇਟ ਕਿਸੇ ਹੋਰ ਨੇ ਲੈ ਲਈ, ਫਿਰ ਉਹਨਾਂ ਨੇ ਆਪਣੀ ਡੇਟ ਚੇਂਜ ਕਰਾ ਕੇ ਅੱਜ ਦੀ ਕੀਤੀ ਹੈ। ਉਹਦਾ ਕਾਰਨ ਕੀ ਹੈ? ਜਗ੍ਹਾ ਸਪੇਸ ਉਨੀਕ ਹੈ। ਹੁਣ ਤੁਸੀਂ ਇਹ ਫੰਕਸ਼ਨ ਬੈਂਕਟ ਹਾਲ 'ਚ ਕਿਉਂ ਨਹੀਂ ਕਰੋਗੇ? ਬੈਂਕਟ ਹਾਲ 'ਚ ਇਸ ਲਈ ਨਹੀਂ ਕਰੋਗੇ, ਬੈਂਕਟ ਹਾਲ 'ਚ ਉਹੀ ਟ੍ਰੈਡੀਸ਼ਨਲ ਕੁਰਸੀਆਂ ਪਈਆਂ ਹੁੰਦੀਆਂ ਨੇ, ਇੱਥੇ ਹਾਈ ਐਂਡ ਦੇ ਚੇਅਰਸ ਨੇ, ਢਾਈ ਢਾਈ ਤਿੰਨ ਤਿੰਨ ਸੌ ਵਾਲੇ ਗੋਲਡਨ ਜਿਹੜੇ ਅਤੇ ਬਲੈਕ ਦਾ ਜਿਹੜਾ ਇੱਕ ਕੰਬੀਨੇਸ਼ਨ ਹੈਗਾ। ਐਂਬੀਅੰਸ ਕਿਸ ਤਰ੍ਹਾਂ ਦਾ ਆਪਣਾ ਦੱਸਿਓ ਮਾੜਾ ਜਿਹਾ।
3: ਹਾਂਜੀ ਹਾਂਜੀ ਸਰ, ਸਾਡਾ ਐਂਬੀਅੰਸ ਪੂਰਾ ਟੋਟਲੀ ਅਸੀਂ ਕਲਾਸੀ ਰੱਖਿਆ ਹੋਇਆ, ਸਾਡੀ ਡਾਰਕ ਅਸਥੈਟਿਕ ਵਾਈਬ ਅਸੀਂ ਰੱਖੀ ਹੋਈ ਹੈ, ਜਿੱਦਾਂ ਵੀ ਅੱਜ ਕੱਲ੍ਹ ਬਹੁਤ ਸਟਲ ਜਿਹਾ ਸਾਡਾ ਐਂਬੀਅੰਸ ਆ ਤੇ ਬਹੁਤ ਹੀ ਸੋਹਣਾ ਐਂਬੀਅੰਸ ਆ। ਜਦੋਂ ਵੀ ਤੁਸੀਂ ਸਾਡੇ ਰੈਸਟੋਰੈਂਟ ਐਂਟਰ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਹਾਂਜੀ ਅਸੀਂ ਇੱਕ ਬਹੁਤ ਵਧੀਆ ਜਗ੍ਹਾ ਆਏ ਹਾਂ, ਬਹੁਤ ਸ਼ਾਂਤ ਜਿਹਾ ਅਸੀਂ ਐਂਬੀਅੰਸ ਰੱਖਿਆ ਹੋਇਆ। ਐਂਡ ਔਨ ਟੋਪ ਆਫ ਦੈਟ ਸਾਡੀ ਜਿਹੜੀ ਸਰਵਿਸ ਹੈ ਉਹ ਪੂਰੀ ਟੋਪ ਨੋਚ ਆ, ਤੁਹਾਨੂੰ ਇਕੱਲੀ ਇਕੱਲੀ ਚੀਜ਼ ਟੇਬਲ ਤੇ ਮਿਲਦੀ ਹੈ, ਤੁਹਾਨੂੰ ਹਰ 10 ਜਾਂ 5 ਮਿੰਟ ਤੋਂ ਬਾਅਦ ਤੁਹਾਡੇ ਕੋਲ ਆ ਕੇ ਪੁੱਛਿਆ ਜਾਂਦਾ ਕਿ ਤੁਹਾਡਾ ਫੂਡ ਆਲ ਗੁੱਡ ਆ, ਤੁਹਾਨੂੰ ਕੁਝ ਹੋਰ ਚੀਜ਼ ਦੀ ਜ਼ਰੂਰਤ ਨਹੀਂ। ਸਾਡੀ ਗੈਸਟ ਸਰਵਿਸ,
0: ਇਹਨਾਂ ਨੇ ਕੈਬਿਨਸ ਬਣਾਏ ਨੇ ਇੰਡੀਆ ਵਾਂਗੂ, ਤੁਸੀਂ ਫੈਮਿਲੀ ਦੇ ਨਾਲ ਕੈਬਿਨ 'ਚ ਬੈਠਣਾ ਹੈਗਾ, ਸ਼ਾਨਦਾਰ ਕੈਬਿਨ ਵਿੱਚ ਸ਼ੈਂਡਲੀਅਰ ਲਾਏ ਹੋਏ ਨੇ, ਅਤੇ ਤੁਹਾਡੀ ਮਰਜ਼ੀ ਹੈ ਲੋ ਦੇ ਵਿੱਚ ਰੱਖਣਾ ਕਿ ਹਾਈ 'ਚ ਰੱਖਣਾ ਟੋਨ ਨੂੰ, ਇਲੈਕਟ੍ਰਿਕ ਜਿਹੜੀ ਲਾਈਟ ਹੁੰਦੀ ਹੈ, ਅਤੇ ਨਾਲ ਫੂਡ ਜਿਹੜਾ ਹੈਗਾ, ਫੂਡ ਇਹਨਾਂ ਦਾ ਜਿਹੜੇ ਕਾਰਪੋਰੇਟ ਸ਼ੈਫ ਆ, ਜਿਹੜੀ ਕਾਰਪੋਰੇਟ ਸ਼ੈਫ ਆ ਇਹਨਾਂ ਦੇ ਕੋਲ, ਇੱਕ ਸ਼ੈਫ ਹੁੰਦੇ ਨੇ, ਇੱਕ ਕਾਰਪੋਰੇਟ ਸ਼ੈਫ ਹੁੰਦੇ ਨੇ, ਕਾਰਪੋਰੇਟ ਸ਼ੈਫ ਹੁੰਦਾ ਜਿਹਨੇ ਮਲਟੀਪਲ ਸ਼ੈਫਸ ਤੋਂ ਕੰਮ ਕਰਾਇਆ ਹੁੰਦਾ। ਸੋ ਇਹਨਾਂ ਦੀ ਜਿਹੜੀ ਕਾਰਪੋਰੇਟ ਸ਼ੈਫ ਆ ਲੇਡੀ ਆ, ਉਹਨੇ ਸਿੰਗਾਪੁਰ, ਮਲੇਸ਼ੀਆ, ਜਪਾਨ, ਪਾਕਿਸਤਾਨ ਅਤੇ ਕੈਨੇਡਾ ਅਤੇ ਦੁਬਈ ਦੇ ਵਿੱਚ ਕੰਮ ਕੀਤਾ ਹੋਇਆ। ਸੋ ਇੰਟਾਇਰ ਲਾਈਫ ਅਤੇ ਥਰਡ ਜਨਰੇਸ਼ਨ ਐਜ਼ ਏ ਸ਼ੈਫ ਜਿਹੜੀ ਹੈਗੀ ਹੈ, ਅਤੇ ਫਾਦਰ ਅਤੇ ਗ੍ਰੈਂਡ ਫਾਦਰ ਜਿਹੜੇ ਹਲਵਾਈ ਸੀ, ਨਾਮੀ ਗ੍ਰਾਮੀ। ਇੰਡੀਆ ਅਤੇ ਪਾਕਿਸਤਾਨ ਦਾ ਮਿਕਸਚਰ ਤੁਹਾਨੂੰ ਮਿਲੇਗਾ, ਫਿਊਜ਼ਨ ਫੂਡ ਮਿਲੇਗਾ, ਔਰ ਟੌਪ ਦਾ ਖਾਣਾ, ਟੌਪ ਦੀ ਜਗ੍ਹਾ, ਪਾਰਕਿੰਗ, ਇਨਡੋਰ ਆਊਟਡੋਰ, ਸਕਰੀਨ ਦੇ ਉੱਤੇ ਤੁਸੀਂ ਆਪਣੀ ਵੀਡੀਓ ਚਲਾਉਣੀ ਹੈ ਪਹਿਲਾਂ, ਜਿਹੜੀਆਂ ਵੱਡੀਆਂ ਸਕਰੀਨ ਨੇ 72-72 ਇੰਚ ਦੀਆਂ, ਉਹਨਾਂ 'ਤੇ ਸਕਰੀਨ 'ਤੇ ਤੁਹਾਡਾ ਵੀਡੀਓ ਚੱਲਦਾ ਹੋਊਗਾ, ਜਿਹੜਾ ਵੀ ਤੁਸੀਂ ਵੀਡੀਓ ਪੈਨ ਡਰਾਈਵ ਦਿਓਗੇ ਇਹਨਾਂ ਨੂੰ। ਲੇਜ਼ਰ ਲਾਈਟ $10,000 ਦੀਆਂ ਲੇਜ਼ਰ ਲਾਈਟਸ ਨੇ, ਡੀਜੇ ਸਿਸਟਮ ਤੁਹਾਨੂੰ ਕੰਟਰੋਲ ਦੇ ਦਿੰਦੇ ਨੇ ਇੱਕ ਲੈਪਟੋਪ 'ਤੇ ਟ੍ਰਾਂਸਫਰ ਕਰਕੇ, ਤੁਸੀਂ ਇੱਕ ਜਣਾ ਆਪਣੀ ਮਰਜ਼ੀ ਨਾਲ ਡੀਜੇ ਨੂੰ ਚਲਾ ਸਕਦਾ। ਸੋ ਇਹ ਸਾਰਾ ਕੁਛ ਤੁਹਾਨੂੰ ਤੁਹਾਡੀਆਂ ਅੱਖਾਂ ਪੂਰੇ ਲਿਆ ਤਾ। ਹੁਣ ਆ ਗਈ ਬੁਕਿੰਗ, ਰੇਡੀਓ ਦੀ ਸਟਰੈਂਥ ਲਾਸਟ ਦੇ ਵਿੱਚ ਦੱਸਿਓ, ਤੁਹਾਡੇ ਕੋਲ ਕਿੰਨੀਆਂ ਬੁਕਿੰਗਸ ਨੇ, ਕਿੰਨੀਆਂ ਲਗਾਤਾਰ ਕੇਟਰਿੰਗਸ ਨੇ, ਬੋਲਿਓ ਮਾੜਾ ਜਿਹਾ ਪਲੀਜ਼।
3: ਹਾਂਜੀ ਸਰ, ਅਸੀਂ ਫਿਲਹਾਲ ਦੇ ਲਈ ਪੂਰੇ ਬੁੱਕਡ ਆ, ਸਾਡੇ ਕੋਲ ਡਬਲ ਡਬਲ ਟ੍ਰਿਪਲ ਟ੍ਰਿਪਲ ਬੁਕਿੰਗਸ ਵੀ ਨੇ ਦਿਨ ਦੀਆਂ। ਵੈਸੇ ਅਸੀਂ ਦਿਨ ਦੇ ਵਿੱਚ 2 ਹੀ ਅਟੈਂਡ ਕਰ ਸਕਦੇ ਹਾਂ, ਬਟ ਸਾਡੇ ਕੋਲ ਟ੍ਰਿਪਲ ਟ੍ਰਿਪਲ ਬੁਕਿੰਗਸ ਵੀ ਨੇਗੀਆਂ, ਤੇ ਅਸੀਂ ਉਹ ਇਸ ਹਿਸਾਬ ਨਾਲ ਮੈਨੇਜ ਕਰ ਰਹੇ ਹਾਂ ਕਿ ਤੁਹਾਡੀਆਂ ਪਾਰਟੀਜ਼ ਮਿਕਸ ਨਾ ਹੋਣ ਤੇ ਤੁਸੀਂ ਸਾਰੀਆਂ ਆਪਦੇ ਆਪਦੇ ਇਵੈਂਟ ਇੰਜੋਏ ਕਰ ਸਕੋ। ਤੇ ਬੁਕਿੰਗ ਤੋਂ ਲੈ ਕੇ ਸਾਡੇ ਕੋਲ ਬਰਥਡੇ ਪਾਰਟੀਜ਼ ਦੀਆਂ ਨੇ, ਸਾਡੇ ਕੋਲ ਆਫਟਰ ਮੈਰਿਜ ਦੀਆਂ ਪਾਰਟੀਜ਼ ਨੇ, ਤੇ ਫਿਰ ਸਾਡੇ ਕੋਲ ਸਰਪ੍ਰਾਈਜ਼ ਪਾਰਟੀਜ਼ ਨੇ, ਸਾਡੇ ਕੋਲ ਈਵਨ ਰੀਸੈਂਟਲੀ ਇੱਕ ਪਾਰਟੀ ਆਈ ਆ, ਸਾਡੇ ਕੋਲ ਕੱਲ੍ਹ ਹੀ ਆਏ ਨੇ ਉਹ, ਤੇ ਆਪਣੇ ਸਿੰਗਰ ਸੀਗੇ, ਉਹਨਾਂ ਨੇ ਉਰੇ ਗੈਟ ਟੂਗੈਦਰ ਕਰਨਾ, ਪਟਿਆਲਾ ਦੇ ਬਹੁਤ ਪੁਰਾਣੇ ਸਿੰਗਰ ਸੀਗੇ, ਉਹਨਾਂ ਨੇ ਉਰੇ ਗੈਟ ਟੂਗੈਦਰ
0: ਬਹੁਤ ਮਸ਼ਹੂਰ ਸਿੰਗਰ ਸੀ ਪੁਰਾਣਾ, ਉਹਨਾਂ ਨੇ ਗੈਟ ਟੂਗੈਦਰ ਕਰਨਾ, 80-70 ਬੰਦਿਆਂ ਨੇ ਬੈਠ ਕੇ, ਉਹ ਸਿੰਗਰ ਨੇ ਗਾਉਣਾ ਹੈਗਾ ਤੇ ਇਹਨਾਂ ਸਾਰਿਆਂ ਨੇ ਬਹਿਣਾ। ਨਜ਼ਾਰਾ ਦੇ ਉੱਤੇ ਅਸੀਂ ਆਪਣੇ ਰੇਡੀਓ ਰਾਹੀਂ ਔਨ ਏਅਰ ਦੱਸਣ ਲੱਗਿਆ, ਇਹ ਸੁਣ ਰਹੇ ਨੇ, ਇਹ ਦੱਸ ਦੇਣਗੇ ਕੀ ਆ ਨਜ਼ਾਰਾ ਨੂੰ ਮੈਂ ਔਨ ਏਅਰ ਜਿਹੜੀ ਰੇਡੀਓ ਤੋਂ ਹੁਣ ਤੱਕ 36 ਬੁਕਿੰਗ ਲੈ ਕੇ ਦੇ ਦਿੱਤੀਆਂ ਪਿਛਲੇ 60 ਦਿਨਾਂ 'ਚ, 60 ਡੇਜ਼ ਮੇ 36 ਇਵੈਂਟ ਬੁਕਿੰਗਸ ਥਰੂ ਆਵਰ ਰੇਡੀਓ, 36 ਬੁਕਿੰਗਸ ਸਾਡੇ ਰੇਡੀਓ ਰਾਹੀਂ ਨਜ਼ਾਰਾ ਨੂੰ ਅਸੀਂ ਲੈ ਦਿੱਤੀਆਂ, ਅਤੇ ਨਵਾਂ ਬ੍ਰੈਂਡ ਨਿਊ ਰੈਸਟੋਰੈਂਟ ਖੁੱਲ੍ਹਦਾ, 36 ਬੁਕਿੰਗਸ ਸੈਪਟੰਬਰ ਤੱਕ ਦੀਆਂ ਨੇ, ਸੈਪਟੰਬਰ ਤੱਕ ਦੀਆਂ 36 ਬੁਕਿੰਗ ਇਹਨਾਂ ਕੋਲ ਹੋ ਗਈਆਂ। ਅੱਜ ਤੁਹਾਡੇ ਫੋਨ ਫਿਰ ਭੱਜਣੇ ਨੇ, ਫਰੀ ਫੂਡ ਸੈਂਪਲਿੰਗ ਆ, ਫਰੀ ਫੂਡ ਸੈਂਪਲਿੰਗ ਦੇ ਲਈ ਤੁਸੀਂ ਜਾ ਸਕਦੇ ਹੋ, ਜੇ ਇਵੈਂਟ ਬੁੱਕ ਕਰਾਉਣਾ, ਫੂਡ ਟੇਸਟ ਕਰਕੇ ਅਤੇ ਐਂਬੀਅੰਸ ਦੇਖ ਕੇ ਜਿਹੜਾ ਕੋਈ ਬੰਦਾ ਬਾਹਰ ਆਊਗਾ, ਮਤਲਬ ਉਹ ਇੱਕ ਐਸੀ ਪਾਰਟੀ ਕਰਨੀ ਚਾਹੁੰਦੇ ਜਿਹਦੇ 'ਚ ਲੋਕ ਫਿੱਕਾ ਫਿੱਕਾ ਮਹਿਸੂਸ ਕਰਨ, ਨਜ਼ਾਰਾ, ਨਜ਼ਾਰਾ ਦਾ ਨੰਬਰ ਹੈ 905-451-2600, ਗੂਗਲ ਦੇ ਉੱਤੇ ਪਿਕਚਰਸ ਪਾ ਕੇ ਦੇਖ ਲਓ ਨਜ਼ਾਰਾ ਦੀਆਂ, ਫੇਸਬੁੱਕ ਪੇਜ 'ਤੇ, ਇੰਸਟਾਗ੍ਰਾਮ ਪੇਜ 'ਤੇ ਜਾ ਕੇ ਦੇਖੋ ਨਜ਼ਾਰਾ ਦਾ ਐਂਬੀਅੰਸ, 905-451-2600, 905-451-2600, NAZARA 905-451-2600 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ ਨਜ਼ਾਰਾ ਨੂੰ, 905 451-2600. ਅੱਜ ਦਾ ਡਿਨਰ, ਕੱਲ੍ਹ ਦਾ ਡਿਨਰ, ਕੱਲ੍ਹ ਦੀ ਪਾਰਟੀ, ਅੱਜ ਦੀ ਪਾਰਟੀ, ਵੀਕਡੇਜ਼ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹਾਂ, ਸਪੈਸ਼ਲ ਰੇਟ ਅਨਲਿਮਿਟਡ ਡਰਿੰਕਸ ਦੇ ਨਾਲ ਹੁੰਦਾ, ਤੁਹਾਨੂੰ ਬਾਰ ਬਣੀ ਹੋਈ ਹੈ, ਡੀ ਜੇ ਸਿਸਟਮ, ਏਅਰਪੋਰਟ ਵਰਗੇ ਵਾਸ਼ਰੂਮਸ ਬਣੇ ਨੇ, ਪੈਟੀਓ ਟੋਰੋਂਟੋ 'ਚ ਕਿਸੇ ਵੀ ਇੰਡੀਅਨ ਰੈਸਟੋਰੈਂਟ ਦਾ ਇੱਦਾਂ ਦਾ ਹੈ ਨਹੀਂ ਗਾ, ਖੁੱਲ੍ਹਾ ਡੁੱਲਾ ਪੈਟੀਓ, 139 ਲੋਕਾਂ ਦੀ ਇਨਡੋਰ ਕਪੈਸਿਟੀ ਅਤੇ ਆਊਟਡੋਰ ਕਪੈਸਿਟੀ ਡਿਫਰੈਂਟ ਆ ਇਹਨਾਂ ਦੀ, ਪੂਰੀ ਦੀ ਪੂਰੀ ਵੱਡੀ ਪਾਰਟੀ ਕਰ ਸਕਦੇ ਹੋ ਨਜ਼ਾਰਾ ਦੇ ਉੱਤੇ. ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ. ਅਤੇ ਸਟੂਡੀਓਜ਼ ਨੰਬਰ 905-6673

0: 5 ਕੋ ਪਹੁੰਚ ਕੇ ਸੁਲਤਾਨ ਜੀ ਤੁਸੀਂ ਆਉਂਦੇ ਰਹੋ, ਸਾਰਿਆਂ ਦੇ ਫੋਨ ਦੇ ਉੱਤੇ ਵਾਰਨਿੰਗਸ ਆ ਰਹੀਆਂ ਨੇ, ਪਰ ਤੁਸੀਂ ਸ਼ੋ ਨੂੰ ਸੁਣਨਾ ਹੋਰ ਵੀ ਮਜ਼ੇ ਨਾਲ, ਹੋਰ ਵੀ ਇੰਜੋਇਮੈਂਟ ਦੇ ਨਾਲ। ਸੰਤੋਖ ਜੀ, ਸੁਲਤਾਨ ਜੀ ਤੁਸੀਂ ਆਉਂਦੇ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਆ, ਉਹਦੀ ਰੀਜ਼ਨ ਇਹ ਹੈ ਜੀ ਕਿ 40% ਦਾ ਡਿਸਕਾਊਂਟ ਕੋਈ ਥੋੜਾ ਜਿਹਾ ਡਿਸਕਾਊਂਟ ਨਹੀਂ ਹੈ। ਹੋਮ ਅਪਲਾਈਸਿਸ ਦੇ ਉੱਪਰ ਤੁਸੀਂ 40% ਸੇਵ ਕਰ ਸਕਦੇ ਹੋ, ਖਾਸ ਤੌਰ ਤੇ ਜਿਹੜੇ ਕਸਟਮਰ ਪੈਨਲ ਰੈਡੀ ਫਰਿੱਜ ਦੇਖ ਰਹੇ ਆ ਜਾਂ ਕਸਟਮ ਕਿਚਨ ਤਿਆਰ ਕਰਾ ਰਹੇ ਜੀ, ਉਹ ਜ਼ਰੂਰ ਵਿਜ਼ਿਟ ਕਰ ਲੈਣ, ਕਿਉਂਕਿ ਪੈਨਲ ਰੈਡੀ ਫਰਿੱਜ ਉਹ ਵੀ 48 ਇੰਚ ਦਾ, ਇਹਦੇ ਨਾਲ ਨਾਲ ਪੈਨਲ ਰੈਡੀ ਡਿਸ਼ਵਾਸ਼ਰ ਹੋਏਗੀ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ, ਤੇ ਇਹ ਪੂਰੇ ਦਾ ਪੂਰਾ ਬਿਲਟ ਇਨ ਕਿਚਨ 48 ਇੰਚ ਪੈਨਲ ਰੈਡੀ ਫਰਿੱਜ ਦੇ ਨਾਲ $26,000 ਤੋਂ ਸਿਰਫ $18,900 ਚ ਮਿਲੇਗਾ। ਤੁਸੀਂ ਐਟਲੀਸਟ ਮਿਨੀਮਮ $7,000 ਬਿਲਟ ਇਨ ਕਿਚਨ ਤੇ ਸੇਵ ਕਰੋਗੇ ਜੇ ਪੈਨਲ ਰੈਡੀ ਫਰਿੱਜ ਦੇਖ ਰਹੇ ਹੋ 42 ਜਾਂ 48 ਇੰਚ ਦਾ, ਤੇ ਜ਼ਰੂਰ ਵਿਜ਼ਿਟ ਕਰਨਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ, 905-450-2828 ਨੰਬਰ ਹੈ ਜੀ। ਵੈਸੇ ਤੁਹਾਨੂੰ ਬੇਸਮੈਂਟ ਅਪਾਰਟਮੈਂਟ ਲਈ ਜਾਂ ਕੋਂਡੋਮੀਨੀਅਮ ਲਈ ਜਾਂ ਗਰਾਜ ਚ ਰੱਖਣ ਲਈ ਸੈਕਿੰਡ ਫਰਿੱਜ ਚਾਹੀਦਾ, $699 ਦਾ ਸਿਰਫ ਮਿਲ ਜਾਏਗਾ $699 ਚ। ਤੇ ਜੇ ਅਪਰਾਈਟ ਫਰੀਜ਼ਰ ਦੇ ਨਾਲ ਫਰੀਜ਼ਰ ਦੇਖ ਰਹੇ ਹੋ ਤੁਸੀਂ, ਤੇ ਅਪਰਾਈਟ ਫਰੀਜ਼ਰ ਜਿਹੜਾ ਕਿ 28 ਇੰਚ ਵਾਈਡ ਤੇ 68 ਇੰਚ ਹਾਈਟ ਹੈ ਜੀ, $799 ਦਾ ਦਿੱਤਾ ਜਾ ਰਿਹਾ, $1200 ਵਾਲਾ ਅਪਰਾਈਟ ਫਰੀਜ਼ਰ ਸਿਰਫ $799 ਦਾ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਮੈਚਿਸ ਹੋ ਰਹੇ ਜੀ, ਫੀਫਾ ਦਾ ਅੱਜ ਸੈਮੀਫਾਈਨਲ ਹੈ ਔਰ ਕੱਲ ਨੂੰ ਫਾਈਨਲ ਹੋਣ ਜਾ ਰਿਹਾ। ਬਿਗ ਸਕਰੀਨ ਟੀਵੀਆਂ ਦੇ ਉੱਪਰ $600-600 ਦਾ ਡਿਸਕਾਊਂਟ ਹੈ। ਤੁਹਾਨੂੰ ਅੱਜ 85 ਇੰਚ ਦਾ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3 $2300 ਵਾਲਾ $1599 ਚ ਅਸੀਂ ਦੇ ਰਹੇ ਹਾਂ। ਤੇ ਜੇ 75 ਇੰਚ ਲੈਣਾ ਜੀ ਤੇ ਇਹ ਵੀ $1300 ਵਾਲਾ $899 ਚ ਮਿਲ ਜਾਏਗਾ। ਜੇ 65 ਇੰਚ ਟੀਵੀ ਦੇਖ ਰਹੇ ਹੋ $1000 ਵਾਲਾ $699 ਦਾ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਨੂੰ ਮਿਸ ਨਾ ਕਰਨਾ, ਕਿਉਂਕਿ ਇਹ ਤੁਹਾਨੂੰ $2600 ਤੋਂ $1799 ਦਾ ਮਿਲ ਰਿਹਾ। $800 ਤੁਸੀਂ ਅਲਟਰਾ ਲਾਰਜ ਕਪੈਸਿਟੀ ਦੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਹੈ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ। 905-450-2828 ਜੀ।
0: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।

0: ਬਾਰਾ ਛੱਬੀ ਸਟੂਡੀਓ ਇਕੜੇ ਦੇ ਉੱਤੇ ਹੋ ਚੁੱਕੇ ਨੇ ਔਰ ਅੰਨਾ ਹਜ਼ਾਰੇ ਤਾਂ ਸੁਣਿਆ ਸੀ, ਅੰਨਾ ਸਾਡੇ ਕੋਲ ਸਟੂਡੀਓ 'ਚ ਪਹੁੰਚ ਗਿਆ। ਅੰਨਾ ਕੈਸੇ ਆਪ?
1: ਬਹੁਤ ਬੜੇ ਅਮਨ ਜੀ, ਆਪ ਕੈਸੇ ਹੈ?
0: ਬਹੁਤ ਅੱਛਾ ਹੈ, ਬਹੁਤ ਅੱਛਾ। ਆਪਕੋ ਕੰਬੀਨੇਸ਼ਨ ਕੈਸਾ ਲੱਗਤਾ? ਆਪਕੇ ਸਾਥ ਬਿਹਾਰ ਵੀ ਆਇਆ ਥਾ ਉਸ ਦਿਨ, ਬਿਹਾਰ ਕਹਾਂ ਗਿਆ?
1: ਬਿਹਾਰ,
0: ਬਿਹਾਰ ਕਾ ਵੀ ਆਇਆ ਥਾ ਨਾ ਬੰਦਾ, ਬਿਹਾਰ ਕਹਾਂ ਗਿਆ?
2: ਬਿਹਾਰ ਵੀ ਗਾਇਆ ਬੜਾ।
0: ਪ੍ਰਫੁੱਲ
2: ਮਿਲੇਗਾ? ਪ੍ਰਫੁੱਲ,
0: ਪ੍ਰਫੁੱਲ ਕਹਾਂ ਗਿਆ?
2: ਪ੍ਰਫੁੱਲ ਆਏਗਾ,
0: ਆਏਗਾ, ਪ੍ਰਫੁੱਲ ਵੀ ਆਏਗਾ। ਸੋ ਕੇਮ ਛੇ?
3: ਬਸ ਮਜ਼ਾ ਮਾਂ,
0: ਮਜ਼ਾ ਮਾਂ ਯਾ। ਔਰ ਇਸਕੇ ਬਾਕੀ ਕੁਛ ਬੋਲਦੀ ਹਮੇ ਨਹੀਂ ਆਤਾ,
3: ਬਸ ਇਤਨਾ ਹੀ
0: ਆਤਾ ਪੰਜਾਬੀਆਂ ਕੋ ਇਤਨਾ ਹੀ ਆਤਾ ਹੈ ਗੁਜਰਾਤੀ ਮੇਂ। ਸੋ ਬੰਗਾਲੀ ਮੇਂ ਆਤਾ ਹੈ ਅਮਿਤ ਮਾਕੇ
2: ਜਿਹੜੀ
0: ਤੁਹਾਨੂੰ ਸਕਸੈਸ ਦਿੰਦੀ ਹੈ ਕਿਹੜੇ ਕਿਹੜੇ ਲਾਇਸੈਂਸ ਦਵਾਉਣ ਦੇ ਵਿੱਚ। ਲੋਕਾਂ ਨੂੰ ਮੈਂ ਗੱਲ ਕਹਿਣ ਲੱਗਿਆ, ਅਗਰ ਤੁਸੀਂ ਚਾਹੁੰਦੇ ਹੋ ਮੈਂ ਅਮੀਰ ਹੋਵਾਂ ਤਾਂ ਤੁਸੀਂ ਇੱਦਾਂ ਨਹੀਂ ਕਰ ਸਕਦੇ ਕਿ ਲੋਗ ਬੁੱਕ ਦੇ ਰੂਲ ਤੋੜ ਕੇ ਟਰੱਕ ਚਲਾਉਂਦੇ ਚਲਾਉਂਦੇ 14 ਘੰਟੇ ਤੋਂ ਹੁਣ 18 ਘੰਟੇ ਚਲਾਉਣ ਲੱਗ ਜਾਓ। ਇਹ ਨਹੀਂ ਕਰ ਸਕਦੇ, ਇਲੀਗਲ ਹੋ ਜੂ। ਪਰ ਲੀਗਲ ਹੋਊਗਾ ਅਗਰ ਤੁਸੀਂ ਟਰੱਕ ਚਲਾਉਂਦੇ ਚਲਾਉਂਦੇ ਇੱਕ ਹੋਰ ਟ੍ਰੇਡ ਨੂੰ ਹਾਸਲ ਕਰ ਜਾਓ। ਉਬਰ ਚਲਾਉਂਦੇ ਚਲਾਉਂਦੇ ਥੱਕ ਗਏ ਹੋ, ਟਰੱਕ ਚਲਾਉਂਦੇ ਥੱਕ ਗਏ ਹੋ, ਫੈਕਟਰੀ 'ਚ ਕੰਮ ਕਰਕੇ ਥੱਕ ਗਏ ਹੋ, ਤੁਸੀਂ ਪ੍ਰੋਫੈਸ਼ਨ 'ਚ ਜਾਣਾ ਚਾਹੁੰਦੇ ਪਰ ਤੁਹਾਨੂੰ ਪਤਾ ਨਹੀਂ ਲਾਇਸੈਂਸ ਕਿਵੇਂ ਲੈਣਾ, ਕਿੱਥੋਂ ਲੈਣਾ, ਕਿੱਥੇ ਜਾਣਾ, ਕਿੱਥੇ ਪਾਰਕ ਕਰਨਾ, ਕੀ ਕਰਨਾ, ਏ ਟੂ ਜ਼ੈਡ ਸਾਰੇ ਪਲਾਨ ਦੇ ਨਾਲ ਮਾਸਟਰ ਯੋਰ ਐਗਜ਼ਾਮ। ਯਾਨੀ ਕਿ ਆਪਣੇ ਐਗਜ਼ਾਮ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲੈਣਾ ਤੁਸੀਂ। ਅਤੇ ਇਹ ਕੰਟਰੋਲ ਦੇ ਲਈ ਸੈਮੀ ਸਭ ਤੋਂ ਪਹਿਲਾਂ ਜਾਣਨਾ ਚਾਹੁੰਗਾ ਕਿਹੜੇ ਕਿਹੜੇ ਲਾਇਸੈਂਸ ਤੁਸੀਂ ਲੈਣ ਦੇ ਵਿੱਚ ਹੈਲਪ ਕਰਦੇ ਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ,
2: ਅਤੇ ਅਸੀਂ ਸਪੈਸ਼ਲਿਸਟ ਹਾਂ ਰੀਅਲ ਸਟੇਟ ਲਾਇਸੈਂਸ ਦੇ ਅੰਦਰ। ਕਿਸੇ ਨੇ ਬ੍ਰੋਕਰੇਜ ਦਾ ਲਾਇਸੈਂਸ ਲੈਣਾ ਹੋਵੇ, ਕਿਸੇ ਨੇ ਮੋਰਗੇਜ ਦਾ ਲਾਇਸੈਂਸ, ਓਮਵਿਕ ਦਾ ਲਾਇਸੈਂਸ ਗੱਡੀਆਂ ਸੇਲ ਪਰਚੇਸ ਦਾ ਲਾਇਸੈਂਸ, ਕਿਸੇ ਨੇ ਆਰਕੀਟੈਕਟ ਲਾਈਨ 'ਚ ਜਾਣਾ ਹੋ ਬਿਲਡਿੰਗ ਕੋਡ ਲਾਇਸੈਂਸ ਵੀ ਹੈਵ ਇਟ, ਐਂਡ ਐਚ ਸੀ ਆਰ ਏ ਅਗਰ ਕਿਸੇ ਨੇ ਬਿਲਡਰ ਆ।
0: ਸੋ ਐਚ ਸੀ ਆਰ ਏ ਹੈਗਾ ਜੇ ਕਿਸੇ ਨੇ ਬਿਲਡਰ ਬਣਨਾ ਹੈ।
2: ਐਗਜੈਕਟਲੀ,
0: ਬਿਲਡਰ ਬਣਨ ਦੇ ਲਈ ਤੁਸੀਂ ਐਗਜ਼ਾਮ 'ਚ ਫੁੱਲ ਫਲੈਜ ਹੈਲਪ ਕਰਦੇ ਹੋ।
2: ਟੋਟਲੀ ਐਂਡ ਟੂ।
0: ਸੋ ਬਿਲਡਰ ਲਾਇਸੈਂਸ ਦਾ ਮਤਲਬ ਹੈ ਕਿ ਓਨਟਾਰੀਓ 'ਚ ਹਰੇਕ ਬੰਦਾ ਕੰਸਟਰਕਸ਼ਨ ਨਹੀਂ ਕਰ ਸਕਦਾ, ਜਿਹਦੇ ਕੋਲ ਬਿਲਡਰ ਲਾਇਸੈਂਸ ਹੈ ਉਹੀ ਕੰਸਟਰਕਸ਼ਨ ਕਰ ਸਕਦਾ ਹੈਗਾ। ਸੋ ਐਚ ਸੀ ਆਰ ਏ ਦੇ ਲਾਇਸੈਂਸ ਨੂੰ ਤੁਸੀਂ ਲੈ ਕੇ ਦਿੰਦੇ ਹੋ, ਤੁਹਾਡੇ ਬੱਚੇ ਈਵਨ ਲੈਣਾ ਚਾਹੁੰਦੇ ਨੇ, ਕਈ ਵਾਰੀ ਬੱਚੇ ਨਹੀਂ ਲੈ ਪਾਉਂਦੇ ਹੈਗੇ, ਈਵਨ ਇੱਥੋਂ ਦੇ ਬੌਨ ਬਰੋਟ ਨੇ, ਇੱਥੋਂ ਦੇ ਪੜ੍ਹੇ ਲਿਖੇ ਨੇ, ਪਰ ਉਹਨਾਂ ਨੂੰ ਸਟ੍ਰੈਟਜੀ, ਟੈਕਸ ਕੁਛ ਵੀ ਨਹੀਂ ਪਤਾ ਕਿਵੇਂ ਪਾਸ ਹੋਣਾ ਹੈਗਾ। ਸੋ ਦੇ ਡੂ ਹੈਲਪ ਐਜ਼ ਏ ਟਿਊਟਰ। ਅਤੇ ਦੂਸਰਾ ਹੈਗਾ ਰੀਅਲ ਸਟੇਟ ਦਾ ਐਗਜ਼ਾਮ ਕਰਾਉਂਦੇ ਹੋ
2: ਜੀ।
0: ਅਤੇ ਇੱਕ ਤੁਸੀਂ ਹੋਰ ਬੋਲਦੇ ਹੋ ਜਿਹੜਾ ਆਰਕੀਟੈਕਟ ਦਾ ਹੁੰਦਾ, ਉਹ ਕੀ ਹੁੰਦਾ ਜਿਹੜਾ ਘਰਾਂ ਦੇ ਡਿਜ਼ਾਈਨ ਕਰਦੇ?
2: ਡਰਾਇੰਗ, ਬਿਲਡਿੰਗ ਕੋਡ।
1: ਬਿਲਡਿੰਗ ਕੋਡ,
0: ਬਿਲਡਿੰਗ ਕੋਡ ਥੋੜਾ ਉੱਚੀ ਬੋਲੋ, ਤੁਹਾਨੂੰ ਐਂ ਕਹਤੇ ਭਿੱਜੇ ਬਿੱਲੀ ਮੋਕ ਤੋਂ ਬੋਲਦੇ
2: ਆ। ਨਹੀਂ, ਬਿਲਡਿੰਗ ਕੋਡ ਦਾ ਲਾਇਸੈਂਸ ਹੈ।
0: ਬਿਲਡਿੰਗ ਕੋਡ ਦਾ ਲਾਇਸੈਂਸ, ਥੋੜਾ ਲਾਊਡ ਹੋ ਜਾ ਥੋੜਾ ਜਿਹਾ
2: ਹੋਰ। ਉਹਦੇ ਅੰਦਰ ਦੋ ਲਾਇਸੈਂਸ ਹੈ।
0: ਸਮਝ ਲਓ ਤੁਹਾਨੂੰ ਮੇਰੇ ਤੇ ਬਹੁਤ ਗੁੱਸਾ ਆਇਆ ਹੈ।
2: ਹਾਂਜੀ ਹਾਂਜੀ,
0: ਤੁਸੀਂ ਮੈਨੂੰ ਬਸ ਗਾਲਾਂ ਨਹੀਂ ਕੱਢਣੀਆਂ, ਬਸ ਆਪਣੇ ਸਪੀਚ ਦੇਣੀ
1: ਔਰ ਫੇਮਸ ਲਾਇਟ ਲਾਇਸੈਂਸ ਪਾਜੀ ਲਾਈਕ ਰੀਅਲ ਏਸਟੇਟ ਕਰ ਦਮ ਲਾਈਕ 2-3 ਮਹੀਨੇ ਕੇ ਫੁੱਲ ਇੱਕ।
0: ਸੋ 2-3 ਮਹੀਨੇ ਚ ਪੂਰਾ ਰੀਅਲ ਏਸਟੇਟ ਦਾ ਲਾਇਸੈਂਸ ਆ ਜਾਊਗਾ। ਰਾਈਟ
2: ਰਾਈਟ।
0: ਸੋ ਜਿਹੜੇ ਕੰਟਰੈਕਟਰ ਨੇ, ਜੇ ਤੁਸੀਂ ਅਗਲੇ ਸਟੈਪ ਤੇ ਜਾਣਾ ਚਾਹੁੰਦੇ ਹੋ, ਤੁਸੀਂ ਈਵਨ ਲਾਇਸੈਂਸ ਲੈ ਲੈਣਾ। ਇਹ ਤੁਹਾਨੂੰ ਕਿਹੜਾ ਲਾਇਸੈਂਸ ਕਹਿੰਦੇ ਨੇ ਜਿਹੜਾ ਬਿਲਡਿੰਗ ਕੋਡ ਦਾ ਹੁੰਦਾ?
2: ਬਿਲਡਿੰਗ ਕੋਡ ਦਾ BCIN।
0: BCIN ਲੈ ਲੈਣਾ। ਤੁਸੀਂ ਕਿਸੇ ਦੀ ਡਰਾਇੰਗ ਅਪਰੂਵ ਕਰਾਉਣੀ ਹੈ, ਹੁਣ ਡਰਾਇੰਗ ਲਈ ਤੁਸੀਂ ਬਾਹਰ ਮਿੰਨਤਾਂ ਕਰਦੇ ਰਹਿੰਦੇ ਹੋ, BCIN ਦਾ ਲਾਇਸੈਂਸ ਲੈ ਕੇ ਈਵਨ ਇਹ ਫਿਰ ਤੁਹਾਨੂੰ ਇੱਕ ਆਊਟਸੋਰਸਿੰਗ ਕੰਪਨੀਆਂ ਵੀ ਦਿੰਦੇ ਨੇ। ਤੁਹਾਨੂੰ BCIN ਤੇ ਆਪ ਵੀ ਕੰਮ ਕਰਨ ਦੀ ਲੋੜ ਨਹੀਂ, ਤੁਹਾਨੂੰ ਇੰਡੀਆ ਤੋਂ ਕੰਪਨੀਜ਼ ਮਿਲ ਜਾਂਦੀਆਂ ਨੇ। ਮੈਂ ਇਹ ਚੀਜ਼ ਦੇਖ ਕੇ ਹੈਰਾਨ ਰਹਿ ਗਿਆ ਜਦੋਂ ਮੈਂ ਚਾਈਨਾ ਗਿਆ ਸੀਗਾ। ਚਾਈਨਾ ਦੇ ਵਿੱਚੋਂ ਮੈਨੂੰ ਕਹਿੰਦੇ ਵੀ ਉਹ ਭਾਈ ਠੀਕ ਆ, ਸਾਨੂੰ ਪਤਾ ਆ ਰਿਹਾ ਟੁਰਨੈਡੋ। ਹਾਂਜੀ, ਸੋ ਚਾਈਨਾ ਦੇ ਵਿੱਚੋਂ ਕਹਿੰਦੇ ਸੀ ਕਿ ਤੁਸੀਂ ਇੱਥੇ ਬੈਠ ਕੇ ਸਾਨੂੰ ਆਪਣੀ ਡਰਾਇੰਗ ਭੇਜ ਦਿਓ, ਅਸੀਂ ਉਹਦੇ ਹਿਸਾਬ ਨਾਲ ਕਟਿੰਗ ਕਰਕੇ ਪੂਰਾ ਘਰ ਦਾ ਮਾਲ ਭੇਜ ਦਾਂਗੇ। ਸੋ ਤੁਸੀਂ ਆਪਣਾ ਨੰਬਰ ਦਿਓ। ਜਿਹੜੇ ਲੋਕ ਲਾਇਸੈਂਸ ਲੈਣਾ ਚਾਹੁੰਦੇ ਨੇ ਸਕਸੈਸ ਰੇਟ ਦੇ ਨਾਲ, ਬਿਨਾਂ ਕਿਸੇ ਹੈਸਲ ਤੋਂ, ਫੁੱਲ ਟ੍ਰੇਨਿੰਗ ਦੇ ਨਾਲ, ਬੇਬੀ ਸਿਟਿੰਗ ਦੇਣਗੇ ਤੁਹਾਨੂੰ, ਬੇਬੀ ਸਿਟਿੰਗ ਦੇ ਨਾਲ ਅਤੇ ਸਪੂਨ ਫੀਡਿੰਗ ਕਰਨਗੇ ਤੁਹਾਨੂੰ, ਯਾਨੀ ਕਿ ਤੁਹਾਡੀ ਪੂਰੀ ਮਦਦ ਕਰਨਗੇ। ਨੰਬਰ ਕਿੰਨਾ ਤੁਹਾਡਾ?
1: 4373765656।
0: 437 ਮੈਨੂੰ ਬੋਲਣ ਦੇ ਚੰਗੀ ਤਰ੍ਹਾਂ, 437-376-5656। 437-376-5656। ਤੁਸੀਂ ਆਪਣੀ ਪ੍ਰੋਪਰ ਡਿਊ ਡਿਲੀਜੈਂਸ ਕਰਕੇ, ਇਹਨਾਂ ਨਾਲ ਗੱਲਬਾਤ ਕਰਕੇ, ਤੁਸੀਂ ਆਪਣੇ ਜੋ ਵੀ ਇਹਨਾਂ ਨਾਲ ਤੁਹਾਡਾ ਐਗਰੀਮੈਂਟ ਬਣਦਾ ਬਣਾਓ ਅਤੇ ਆਪਣੀ ਟ੍ਰੇਨਿੰਗ ਲਓ। ਕੁਐਸਚਨ ਇਹਨਾਂ ਨੂੰ ਮੈਂ ਕਹਿੰਦਾ ਫੋਨ 'ਤੇ ਕਰਨ ਦੀ ਬਜਾਏ ਤੁਸੀਂ ਮਿਲ ਕੇ 1-to-1 ਕਰੋ। 437-376-5656। ਕੋਈ ਵੀ ਟੈਕਸੀ ਡਰਾਈਵਰ ਹੈ, ਵਰਕਰ ਹੈ ਕਿਸੇ ਫੈਕਟਰੀ 'ਚ, ਜਾਂ ਕੋਈ ਪ੍ਰੋਫੈਸ਼ਨ 'ਚੋਂ, ਆਈ ਟੀ 'ਚੋਂ, ਕਿਸੇ 'ਚੋਂ ਬੈਠ ਕੇ ਐਡੀਸ਼ਨਲ ਪੈਸਾ ਬਣਾ ਸਕਦੇ ਹੋ ਆਪਣੀਆਂ ਐਡ ਆਪ ਰਨ ਕਰਕੇ ਕੰਪਿਊਟਰ 'ਤੇ, ਆਪਣੇ ਹੀ ਸੈਕਿੰਡ ਕੰਪਨੀ ਚਲਾਉਣੀ ਚਾਹੁੰਦੇ ਹੋ, ਗੁੱਡ ਆਈਡੀਆ। 437-376-5656 ਤੁਹਾਨੂੰ ਲੋਕ ਮਿਲੇ ਸਾਡੇ ਰੇਡੀਓ ਤੋਂ
2: ਜੀ।
1: ਭਾਅ ਜੀ, ਆਵਰ ਸਪੈਸ਼ਲਿਟੀ ਇਜ਼ ਵੀ ਡੂ ਰੀਅਲ ਇਸਟੇਟ ਲਾਇਸੈਂਸ ਵਿਦ ਇਨ 2-3 ਮੰਥਸ ਫਰੋਮ ਐਂਡ ਟੂ ਐਂਡ, ਫਰੋਮ ਡੇ 1 ਟੂ ਟਿਲ ਦ ਐਂਡ ਵੀ ਟੇਕ ਕੇਅਰ ਆਫ ਐਵਰੀਥਿੰਗ। So that is our specialty. Pass percentage is 95%. We teach everything, and until who people get the license, we have the responsibility. And we have a bahut bada response hai. Like we have like so many, like 100 students, they pass real estate and they are working
2: in the field, right now.
0: So tusi kisi vi tarah da exam hai, koi hor exam bhi pata karna bhi pass karna hai, tusi call karde ho. Inna da kam hi exams da. Master your exam team kam kar di hai. 437-376-5656 437-376-5656 te call karni hai.

0: ਸਵਲੀਨ ਹੈ ਸਵਲੀਨ ਜੀ, ਜਿੱਥੇ ਸਾਰੇ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਨੇ, ਪਰ ਹੁੰਦਾ ਕੀ ਹੈ ਜਦੋਂ ਇੱਕਦਮ ਉਹ ਰੁਖਸਤ ਹੋ ਜਾਂਦੇ ਸਾਡੇ ਤੋਂ। ਸਾਡਾ ਸੋਚ ਇਹ ਹੈ, ਅਸੀਂ ਰਾਵਣ ਤੋਂ ਵੀ ਗਏ ਗੁਜ਼ਰੇ ਹਾਂ। ਰਾਵਣ ਤਾਂ ਰਿਧੀ ਸਿੱਧੀਆਂ ਨਾਲ ਪਾਠ ਕਰਕੇ, ਪੂਜਾ ਕਰਕੇ, ਹਵਨ ਕਰਕੇ ਆਪਣੀ ਮੌਤ ਬੰਨ ਲਈ ਸਿਪਾਹੀ ਨਾਲ ਵੀ ਮੈਂ ਜਾਣਾ ਨਹੀਂ। ਅਸੀਂ ਕਲਯੁਗੀ ਉਵੇਂ ਹੀ ਤੁਰੇ ਫਿਰਦੇ ਹਾਂ ਵੀ ਅਸੀਂ ਕਿਹੜਾ ਮਰਨਾ। ਮੈਂ ਬਹੁਤ ਦੁੱਖ ਨਾਲ ਕਹਿੰਦਾ, ਜਦੋਂ ਵੀ ਕਿਸੇ ਦੇ ਘਰ 'ਚ ਕੋਈ ਡੈਥ ਦੀ ਟ੍ਰੈਜਡੀ ਹੁੰਦੀ ਹੈ, ਜਦੋਂ ਵੀ ਕਿਸੇ ਦੇ ਕੋਈ ਅਪਾਹਜ ਹੋ ਗਿਆ, ਕਿਤੇ ਸੱਟ ਲੱਗ ਗਈ, ਇਨਕਮ ਬੰਦ ਹੋ ਗਈ, ਰਾਈਟ ਵੇ ਆਪਣੇ ਲੋਕ ਹਰਕਤ 'ਚ ਹੁੰਦੇ, ਭਾਜੀ ਕੋਈ ਬੈਕ ਡੇਟਡ ਪੋਲਿਸੀ ਬਣਾ ਦੂਗਾ। ਸੋ ਇਹ ਸਾਡੇ ਦਿਮਾਗਾਂ 'ਚੋਂ ਚੀਜ਼ਾਂ ਨਹੀਂ ਨਿਕਲਦੀਆਂ। ਤੁਸੀਂ ਕੰਟੈਕਟ ਕਰੋ ਸਵਲੀਨ ਉਹਨਾਂ ਦੀ ਟੀਮ ਨੂੰ, ਮਨਿੰਦਰ ਉਹਨਾਂ ਦੀ ਟੀਮ ਨੂੰ। ਸਵਲੀਨ ਤੁਸੀਂ ਆਉਂਦੇ ਰਹੋ, ਲੋਕਾਂ ਦੀ ਕਿਵੇਂ ਮਦਦ ਕਰਦੇ ਹੋ, ਲੋਕਾਂ ਨੂੰ ਕੀ ਚਾਹੀਦਾ, ਕਿਹੜੀ ਚੀਜ਼ ਦੀ ਘਾਟ ਹੈ, ਪਲੀਜ਼।
1: ਹਾਂਜੀ, ਸਭ ਤੋਂ ਪਹਿਲਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਅਦਾਬ। ਜਿੱਦਾਂ ਭਾਜੀ ਤੁਸੀਂ ਗੱਲ ਕੀਤੀ, ਹਾਂਜੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਕੋਈ ਨਾ ਕੋਈ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ। ਚਾਹੇ ਤੁਸੀਂ ਛੋਟੀ ਕਵਰੇਜ ਲਓ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਦੀ, ਡਿਸੇਬਿਲਿਟੀ ਦੀ, ਪਰ ਆਪਣੇ ਲਈ ਕੁਛ ਨਾ ਕੁਛ ਕਵਰੇਜ ਲੈ ਕੇ ਰੱਖੋ ਤਾਂ ਕਿ ਤੁਹਾਡੀ ਫੈਮਿਲੀ ਨੂੰ ਇਨਕੇਸ ਕੋਈ ਸਿਚੁਏਸ਼ਨ ਹੁੰਦੀ ਹੈ ਤਾਂ ਤੁਸੀਂ ਕਵਰ ਹੋਵੋ। ਉਹ ਤੋਂ ਬਿਨਾਂ ਹੁਣ ਮੈਂ ਜਿਹੜੀ ਗੱਲ ਕਰਨਾ ਚਾਹੁੰਦੀ ਹਾਂ, ਜਿਹੜੀ ਅਸੀਂ ਬਹੁਤ ਦੇਖ ਰਹੇ ਹਾਂ ਕਿ ਪੇਰੈਂਟਸ ਜਿਹੜੇ ਨੇ ਉਹ ਸੁਪਰਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ ਜਦੋਂ ਲੈਂਦੇ ਹਾਂ ਆਪਾਂ, ਉਹਨਾਂ ਲਈ ਆਪਾਂ ਹਮੇਸ਼ਾ ਸਾਨੂੰ ਫੋਨ ਆਉਂਦਾ ਕਿ ਸਾਨੂੰ ਸਸਤੀ ਚਾਹੀਦੀ ਹੈ, ਜਾਂ ਫਿਰ ਸੁਪਰਵੀਜ਼ਾ ਇੰਸ਼ੋਰੈਂਸ ਉਹ ਲੈ ਲੈਂਦੇ ਨੇ ਜਦੋਂ ਵੀਜ਼ਾ ਅਪਰੂਵ ਹੋ ਜਾਂਦਾ, ਕਟਾ ਦਿੰਦੇ ਨੇ। ਉਰੇ ਪੇਰੈਂਟਸ ਆ ਜਾਂਦੇ ਨੇ ਫਿਰ ਕਹਿੰਦੇ ਨੇ ਹੁਣ ਅਸੀਂ ਇੰਸ਼ੋਰੈਂਸ ਲੈ ਸਕਦੇ ਹਾਂ ਕਿਉਂਕਿ ਹੁਣ ਉਹਨਾਂ ਨੂੰ ਕੋਈ ਇਸ਼ੂ ਆ ਜਾਂਦਾ। ਤੇ ਹੁਣ ਰੀਸੈਂਟਲੀ ਸਾਡੇ ਕਲਾਇੰਟ ਸੀਗੇ, ਉਹਨਾਂ ਦੇ ਫਾਦਰ ਬਿਲਕੁਲ ਠੀਕ ਠਾਕ, ਇੰਸ਼ੋਰੈਂਸ ਲੱਕੀਲੀ ਉਹਨਾਂ ਨੇ ਸਾਡੇ ਤੋਂ ਕਰਵਾਈ ਹੋਈ ਸੀਗੀ, ਤੇ ਉਹਨਾਂ ਦੇ ਫਾਦਰ ਇੱਦਾਂ ਹੀ ਈਅਰ ਦੇ ਵਿੱਚ ਉਹਨਾਂ ਦੇ ਪੇਨ ਹੋਏ, ਈਅਰਬਡਸ ਉਹਨਾਂ ਨੇ ਮਾਰਿਆ ਤੇ ਖੂਨ ਨਿਕਲਣ ਲੱਗ ਗਿਆ। ਤੇ ਇੱਕ ਇੰਜਰੀ ਹੈ, ਇਹ ਵੀ ਤੁਹਾਡੀ ਕਵਰ ਹੁੰਦੀ ਆ। ਉਹ ਵਾਕ ਇਨ ਗਏ, ਉਹਨਾਂ ਦੀ ਸਾਰੀ ਪ੍ਰਿਸਕ੍ਰਿਪਸ਼ਨ, ਮੈਡੀਕੇਸ਼ਨ, ਜਿੰਨਾ ਬਿੱਲ, ਸਭ ਕੁਝ ਕਵਰ ਹੋਇਆ। ਉਹ ਤੋਂ ਬਿਨਾਂ ਕਈ ਵਾਰੀ ਪੇਰੈਂਟਸ ਉਰੇ ਆਉਂਦੇ ਆ, ਮੌਸਮ ਚੇਂਜ ਹੁੰਦਾ, ਕੋਈ ਬੁਖਾਰ ਚੜ ਜੇ ਕੁਛ ਵੀ, ਤਾਂ ਇਹ ਚੀਜ਼ਾਂ ਵੀ ਤੁਹਾਡੀਆਂ ਜਿਹੜੀਆਂ ਕਈ ਕੰਪਨੀਆਂ ਕਵਰ ਕਰਦੀਆਂ ਨੇ, ਤਾਂ ਹਮੇਸ਼ਾ ਉਹ ਇੰਸ਼ੋਰੈਂਸ ਲਓ ਜਿਹਦੇ ਵਿੱਚ ਤੁਹਾਡੇ ਵਾਕ ਇਨ ਕਵਰ ਹੋਣ, ਤੁਹਾਡੀ ਇੰਜਰੀ ਕਵਰ ਹੋਵੇ, ਐਮਰਜੈਂਸੀ ਕੋਈ ਵੀ ਮੈਡੀਕਲ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ, ਉਹ ਸਾਰਾ ਕੁਛ ਕਵਰ ਹੋਵੇ। ਉਹ ਤੋਂ ਬਿਨਾਂ ਕਈ ਵਾਰੀ ਸਾਨੂੰ ਕਹਿੰਦੇ ਕਿ ਜੀ ਸਾਨੂੰ ਸੇਮ ਇੱਦਾਂ ਕਵਰੇਜ ਜਿਹੜੀ ਆ, ਇੰਨੇ ਪ੍ਰਾਈਸ ਮਿਲ ਰਹੀ ਆ, $50-60 ਸਸਤੀ। ਹੁੰਦਾ ਕੀ ਆ ਕਿ ਕਈ ਤੁਹਾਨੂੰ ਨਾ ਡਿਡਕਟੇਬਲ ਐਡ ਕਰ ਦਿੰਦੇ ਨੇ ਉਹਦੇ ਵਿੱਚ, $50-100 ਡਿਡਕਟੇਬਲ। ਡਿਡਕਟੇਬਲ ਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਜਾਣਾ ਉਹ ਪੈਸੇ ਤੁਹਾਨੂੰ ਆਪਣੇ ਪੱਲਿਓਂ ਪੇ ਕਰਨੇ ਪੈਂਦੇ ਆ। ਤਾਂ ਹਮੇਸ਼ਾ ਟਰਾਈ ਕਰੋ ਕਿ ਤੁਸੀਂ $0 ਡਿਡਕਟੇਬਲ ਨਾਲ ਪੋਲਿਸੀ ਲਓ। ਕੋਈ ਬਹੁਤਾ ਫਰਕ ਨਹੀਂ ਹੁੰਦਾ, ਪਰ ਤੁਹਾਨੂੰ ਫਿਰ ਪੱਲਿਓਂ ਕੁਛ ਨਹੀਂ ਪੇ ਕਰਨਾ ਪੈਂਦਾ, ਤੇ ਸਾਰਾ ਕੁਛ ਜਿਹੜੀ ਇੰਸ਼ੋਰੈਂਸ ਕੰਪਨੀ ਟੇਕ ਕੇਅਰ ਕਰਦੀ ਆ। ਤਾਂ ਜਦੋਂ ਵੀ ਤੁਸੀਂ ਆਪਣੇ ਪੇਰੈਂਟਸ ਦੀ ਸੁਪਰਵੀਜ਼ਾ ਤੇ ਆ ਰਹੇ ਨੇ, ਚਾਹੇ ਉਹ ਵਿਜ਼ਟਰ ਆ ਰਹੇ ਨੇ, ਇੱਕ ਵਧੀਆ ਪੋਲਿਸੀ ਲਓ। ਤੁਸੀਂ ਸਾਰਾ ਕੁਛ ਆਪਾਂ ਆਪਣੇ ਪੇਰੈਂਟਸ ਲਈ ਵਧੀਆ ਪਲਾਨ ਕਰਦੇ ਹਾਂ, ਪਰ ਇਸ ਚੀਜ਼ ਦੀ ਤੁਸੀਂ ਕਾਲ ਨਾ ਕਰੋ। ਇਹ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਬਹੁਤ ਫੋਨ ਸਾਨੂੰ ਆਉਂਦੇ ਆ ਕਿ ਸਾਡੇ ਪੇਰੈਂਟਸ ਨੂੰ ਹੁਣ ਇਹ ਹੋ ਗਿਆ, ਸਾਨੂੰ ਕਵਰੇਜ ਮਿਲ ਜੂਗੀ, ਪੋਲਿਸੀ ਬੈਕਡੇਟ ਹੋ ਜੂਗੀ। ਜਦੋਂ ਤੁਹਾਨੂੰ ਪ੍ਰੋਬਲਮ ਆ ਗਈ ਫਿਰ ਤੁਹਾਨੂੰ ਕਿਸੇ ਇੰਸ਼ੋਰੈਂਸ ਕੰਪਨੀ ਨੇ ਕਵਰ ਨਹੀਂ ਕਰਨਾ। ਤੇ ਹਮੇਸ਼ਾ ਟਰਾਈ ਕਰੋ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਇੰਸ਼ੋਰੈਂਸ ਬਾਏ ਕਰਕੇ ਰੱਖੋ, ਕਿਉਂਕਿ ਜੇ ਉਰੇ ਆਉਂਦੇ ਨੇ ਫਿਰ ਤੁਹਾਨੂੰ ਹਰ ਕੰਪਨੀ ਦਾ ਇੱਕ ਵੇਟਿੰਗ ਪੀਰੀਅਡ ਆ, ਉਹਨਾਂ ਨੂੰ ਵੇਟਿੰਗ ਪੀਰੀਅਡ ਲੱਗ ਜਾਂਦਾ, ਕਿਸੇ ਦਾ 7 ਦਿਨ ਦਾ, ਕਿਸੇ ਦਾ 3 ਦਿਨ ਦਾ। ਤਾਂ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਤੇ ਇੱਕ ਆਪਣੇ ਲਈ ਵਧੀਆ ਪੋਲਿਸੀ ਲਓ। ਤੇ ਇਹਦੇ ਲਈ ਜੇ ਤੁਸੀਂ ਗਾਈਡੈਂਸ ਚਾਹੁੰਦੇ ਹੋ ਜਾਂ ਪੋਲਿਸੀ, ਇੱਕ ਵਧੀਆ ਪੋਲਿਸੀ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਸਾਨੂੰ ਕਾਲ ਕਰੋ 416-454-4747 416-454-4747 ਤੇ ਉਹ ਤੋਂ ਬਿਨਾਂ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਕਈ ਵਾਰੀ ਸਾਨੂੰ ਇੱਦਾਂ ਦੇ ਵੀ ਕਾਲ ਆਉਂਦੇ ਆ ਕਿ ਸਾਨੂੰ ਹੁਣ ਡਾਇਬਟੀਜ਼ ਆ, ਜਾਂ ਅਸੀਂ ਕੋਈ ਵੀ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲੈਂਦੇ ਹਾਂ, ਚਾਹੇ ਉਹ ਬੀਪੀ ਦੀ ਆ, ਡਾਇਬਟੀਜ਼ ਦੀ ਆ, ਕਿ ਸਾਨੂੰ ਲਾਈਫ ਇੰਸ਼ੋਰੈਂਸ ਮਿਲ ਜੂਗੀ। ਹਾਂਜੀ, ਤੁਹਾਨੂੰ ਲਾਈਫ ਇੰਸ਼ੋਰੈਂਸ ਵੀ ਮਿਲ ਸਕਦੀ ਹੈ ਤੇ ਕ੍ਰਿਟੀਕਲ ਇੰਸ਼ੋਰੈਂਸ ਵੀ ਮਿਲ ਸਕਦੀ ਆ। ਸਾਡੇ ਕੋਲ ਇੱਦਾਂ ਦੀ ਕੰਪਨੀਜ਼ ਨੇ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀਆਂ ਦੇਣਗੀਆਂ। ਅਪ ਟੂ $5,00,000 ਤੱਕ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਵਿਦਾਊਟ ਮੈਡੀਕਲ। 2-3 ਵੀਕਸ ਦੇ ਅੰਦਰ ਤੁਹਾਡੀ ਜਿਹੜੀ ਆ ਉਹ ਪਾਲਿਸੀ ਵੀ ਇਸ਼ੂ ਹੋ ਜੂਗੀ। ਇਸ ਰਿਲੇਟਿਡ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 ਤੇ ਲਾਸਟਲੀ ਮੈਂ ਕਹਿਣਾ ਚਾਹੁੰਦੀ ਹਾਂ, ਦੇਖੋ ਤੁਹਾਡੀ ਹੋਮ, ਆਟੋ, ਕਮਰਸ਼ੀਅਲ ਲਾਇਬਿਲਿਟੀ, ਕਿਸੇ ਵੀ ਚੀਜ਼ ਦੀ ਰਿਨਿਊਵਲ ਆ ਰਹੀ ਆ, ਜਾਂ ਤੁਸੀਂ ਬਹੁਤ ਪੇ ਕਰ ਰਹੇ ਹੋ, ਜਾਂ ਫਿਰ ਤੁਹਾਨੂੰ ਕੋਈ ਵੀ ਕੰਪਨੀ ਇੰਸ਼ੋਰੈਂਸ ਨਹੀਂ ਦੇ ਰਹੀ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਤੁਸੀਂ ਨਾਲ ਇਸ ਸ਼ੋਅ ਦੇ ਵਿੱਚ ਜੁੜੇ 12-37 ਹੋ ਚੁੱਕੇ ਨੇ। ਅਸੀਂ ਨਾ 5 ਫੈਮਿਲੀਜ਼ ਜਿਹੜੇ ਨੇ, 5-7 ਫੈਮਿਲੀਜ਼ ਜਿਹੜੇ ਨਾਮ ਰਜਿਸਟਰ ਕਰਾ ਰਹੇ ਨੇ, ਉਹਨਾਂ ਨੂੰ ਫ੍ਰੀ ਇੱਕ ਲੰਚ ਜਿਹੜਾ ਹੈਗਾ, 3 ਜਣਿਆਂ ਦੀ ਫੈਮਿਲੀ ਦਾ ਲੰਚ ਹੋਊਗਾ, ਉਹ ਫ੍ਰੀ ਲੰਚ ਹੈ ਨਜ਼ਾਰਾ ਦੇ ਉੱਤੇ। ਅਤੇ ਉਹਦੀ ਟਾਈਮਿੰਗ ਅਤੇ ਅਪੋਇੰਟਮੈਂਟਸ ਤੁਹਾਡੇ ਨਾਲ ਸੈੱਟ ਹੋਣਗੀਆਂ। ਤੁਸੀਂ ਜਸਵਿੰਦਰ ਢਿੱਲੋਂ ਨੇ ਜਿਹੜੇ ਕਿ ਸਪੋਂਸਰ ਨੇ, ਇਹਨਾਂ ਲੰਚ ਨੂੰ ਪੇ ਕਰਨ, ਤੁਹਾਡੇ ਹੋਸਟ ਹੋਣਗੇ ਉੱਥੇ, ਤੁਹਾਨੂੰ ਮਿਲਣਗੇ। ਸੋ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੈ, ਲਾਈਨ ਖਾਲੀ ਹੈ 905-673-3337, 905-673-3337 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਹੈ, 905-673-3337 ਦੇ ਉੱਤੇ, 905-673-3337 ਦੇ ਉੱਤੇ ਤੁਸੀਂ ਨਾਮ ਅਤੇ ਫੋਨ ਨੰਬਰ ਦੇਣਾ। 3 ਜਣਿਆਂ ਦਾ ਲੰਚ ਜਿਹੜਾ ਅਸੀਂ ਬੁੱਕ ਕਰਾਂਗੇ, ਮਤਲਬ ਤੁਸੀਂ ਜਿੰਨੇ ਵੀ ਲੋਕ ਕਾਲ ਕਰ ਰਹੇ ਉਹਨਾਂ ਵਿੱਚੋਂ ਅਸੀਂ ਜ਼ਰੂਰ ਤੁਹਾਨੂੰ ਨਾਮ ਤੁਹਾਡਾ ਕੱਢਾਂਗੇ। 905-673-3337 ਲਾਈਨ ਹੁਣ ਖਾਲੀ ਨੇ, ਫਟਾਫਟ ਤੋਂ ਪਹਿਲਾਂ ਕਾਲ ਕਰ ਲਓ, ਤੋਂ ਬਾਅਦ ਲਾਈਨ ਬਿਜ਼ੀ ਹੋ ਜਾਂਦੀ ਹੈ, ਫਿਰ ਮਿਲਦੀ ਨਹੀਂ। 905-673-3337 ਨਜ਼ਾਰਾ ਦੇ ਉੱਪਰ ਇਹ ਜਿਹੜਾ ਹੈਗਾ, ਮੇਰੇ ਕੋਲ ਇੱਕ ਲਾਈਨ ਆ ਗਈ ਹੈ, ਬਾਕੀ ਲਾਈਨਸ ਫਟਾਫਟ ਕਾਲ ਕਰ ਲਓ, 905-673-3337। ਸੋ ਡਰਾ ਕੱਢਾਂਗੇ ਅਸੀਂ ਤੁਹਾਡਾ, ਖੁਸ਼ੀ ਖੁਸ਼ੀ ਤੁਸੀਂ ਇਹਨੂੰ ਟਰਾਈ ਕਰੋ ਔਰ ਤੁਸੀਂ ਵਿਨਰ ਬਣ ਕੇ ਫਿਰ ਤੁਸੀਂ ਜਿਹੜਾ ਹੈਗਾ ਇਹਨੂੰ ਇੰਜੋਏ ਕਰ ਸਕਦੇ। 905-673-3337 'ਤੇ ਮੇਰੀ ਕਾਲ ਸੀ ਫਸਟ, ਮੈਨੂੰ ਪੈਨ ਦੇ ਸਕਦੇ ਤੁਸੀਂ? ਹੈਲੋ, ਉਹ ਮੈਂ ਤਾਂ ਲਾਈਨ ਕੱਟੀ ਗਏ ਸਾਰੇ। 905-673-3337 'ਤੇ ਤੁਸੀਂ ਕਾਲ ਕਰ ਰਹੇ ਹੋ, ਤੁਸੀਂ ਆਪਣਾ ਨਾਂ ਲਿਖਾਉਣਾ, ਫਿਰ ਅਸੀਂ ਤੁਹਾਨੂੰ ਜਿਹੜਾ ਹੈਗਾ ਡਰਾਅ ਦੇ ਵਿੱਚੋਂ ਜਿਹੜਾ ਹੈਗਾ ਪ੍ਰਾਈਜ਼ ਤੁਹਾਡਾ ਪਿਕਅਪ ਹੋਊਗਾ ਅਤੇ ਤੁਸੀਂ ਲੰਚ ਜਿਹੜਾ ਇੰਜੋਏ ਕਰ ਸਕਦੇ। ਹੈਲੋ ਹੈਲੋ, ਲਾਈਨ ਕੱਟੀ ਗਈ। 905-673-3337 ਤੁਸੀਂ ਗੱਲਬਾਤ ਕਰ ਰਹੇ ਹੋ। ਅੰਨਾ ਇੱਕ ਵਾਰ ਫਿਰ ਮੈਸੇਜ ਦੇ ਦਿਆਂ, ਮੁਝਸੇ ਪਹਿਲੇ ਕਿ ਲਾਈਨ ਸਭੀ ਕੀ ਬਿਜ਼ੀ ਹੋ ਜਾਏ। 905-673-3337 ਹੈਲੋ ਹੈਲੋ, ਹਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨੰਬਰ ਹੈ ਤੁਹਾਡਾ? ਨੰਬਰ ਆ ਗਿਆ ਤੁਹਾਡਾ, ਨਾਂ ਕੀ ਹੈ? ਤੁਹਾਡਾ ਨਾਮ ਕੀ ਹੈ? ਨਾਮ, ਲਾਈਨ ਡਿਸਕਨੈਕਟ ਹੋ ਜਾਂਦੀ ਹੈ, ਮੈਨੂੰ ਲੱਗਦਾ ਜਿਹੜਾ ਭੁਚਾਲ ਆਉਣਾ ਕੀ ਹੜ ਆਉਣਾ ਕੀ ਹੋਣਾ, ਟਰਨੈਡੋ ਟਰਨੋਡੋ ਜਿਹੜਾ ਆਉਣਾ ਉਹਦੇ ਕਰਕੇ ਹੁੰਦਾ। ਹੈਲੋ ਮਨਦੀਪ, ਸਤਿ ਸ਼੍ਰੀ ਅਕਾਲ ਜੀ। ਅਤੇ ਤੁਸੀਂ ਡੈਂਟਿਸਟਰੀ ਦੇ ਆਫਿਸ 'ਚ ਬੋਲ ਰਹੇ ਹੋ ਨਾ?
2: ਹਾਂਜੀ ਹਾਂਜੀ
0: ਹਾਂਜੀ। ਤੁਸੀਂ ਮੈਸੇਜ ਡਿਲੀਵਰ ਕਰ ਸਕਦੇ ਹੋ ਇਸ ਸਮੇਂ ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਗਰੇਵਾਲ, ਜਿਹਨਾਂ ਕੋਲ ਲੋਕ ਵਿੰਜ਼ਰ ਤੋਂ ਵੀ ਆਏ, ਲੰਡਨ ਤੋਂ ਵੀ ਆਏ, ਕਿਚਨਰ ਵਾਟਲੂ ਕੇਂਬਰਿਜ ਤੋਂ ਵੀ ਆਏ, ਕਿਉਂਕਿ ਦੰਦਾਂ ਦਾ ਕੰਮ ਬੜਾ ਸੈਂਸਿਟਿਵ ਹੈ। ਦੰਦਾਂ ਦਾ ਚੈੱਕਅਪ ਬਿਲਕੁਲ ਫ੍ਰੀ ਹੈ, ਦੰਦਾਂ ਦਾ ਇਲਾਜ ਬਿਲਕੁਲ ਫ੍ਰੀ ਹੈਗਾ ਜੇ ਤੁਹਾਡੀ ਇਨਕਮ 90,000 ਤੋਂ ਘੱਟ ਹੈ। ਇੱਕ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕੁਆਲੀਫਾਈ ਕਰਾਉਣਾ ਹੁੰਦਾ। ਦੰਦਾਂ ਦਾ ਮੈਂ ਵੈਸੇ ਦੱਸ ਦਵਾਂ, ਅਗਰ ਤੁਸੀਂ ਤੁਹਾਡੇ ਕੋਲ ਕਵਰੇਜ ਨਹੀਂ ਹੈ ਤਾਂ ਤੁਸੀਂ ਅਪਰੋਕਸੀਮੇਟਲੀ ਜਿਹੜਾ ਹੈਗਾ ਇੱਕ ਰੂਟ ਕਰਾਉਣ ਦਾ $1,600 ਪੇ ਕਰਦੇ ਹੋ। ਤੁਸੀਂ ਸਿਰਫ ਇੱਕ ਐਕਸਰੇ ਕਰਾਉਂਦੇ ਹੋ ਤਾਂ $150-$200 ਸਿਰਫ ਐਕਸਰੇ ਦਾ ਹੁੰਦਾ, ਜਿਹ 'ਚ ਦੇਖਿਆ ਦੰਦ ਕਿੰਨੇ ਕੁ ਡੈਮੇਜ ਹੋਏ ਨੇ। ਜੇ ਤੁਸੀਂ ਕੋਈ ਵੀ ਹੋਰ ਟ੍ਰੀਟਮੈਂਟ ਕਰਾਉਂਦੇ ਹੋ ਉਹਨਾਂ 'ਤੇ ਬੜੇ ਵੱਡੇ ਅਮਾਊਂਟ ਦੇ ਖਰਚੇ ਨੇ, ਅਤੇ ਤੁਸੀਂ ਡੈਂਟਰੀਸਟ ਰੈਂਬਲਰ ਜਿਹੜਾ ਤੁਹਾਡੀ ਹੈਲਪ ਕਰ ਰਿਹਾ, ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਕਲੀਨਿਕ ਹੈ, 905-451-8211, 905-451-8211 'ਤੇ ਕਾਲ ਕਰਨੀ ਹੈ। ਹਾਂਜੀ ਮਨਦੀਪ, ਤੁਸੀਂ ਦਿਓ ਮੈਸੇਜ।
2: ਹੈਲੋ,
0: ਹਾਂਜੀ ਮਨਦੀਪ, ਤੁਸੀਂ ਆਨਰ ਦਿਓ ਮੈਸੇਜ, ਆਪਣਾ ਮੈਸੇਜ ਡਿਲੀਵਰ ਕਰੋ ਪਲੀਜ਼। ਹਾਂਜੀ
2: ਹਾਂਜੀ ਹਾਂਜੀ, ਤੁਸੀਂ ਅਸੀਂ ਸਾਰੇ ਤਰ੍ਹਾਂ ਦੇ ਇੱਥੇ ਟ੍ਰੀਟਮੈਂਟਸ ਕਰਦੇ ਹਾਂ, ਦੰਦ ਕਢਾਉਣੇ ਹੋਣ ਜੇ ਲਾਈਕ ਨਿਊ ਕਰਾਊਨ ਲੱਗਣੇ ਨੇ ਜਿੱਦਾਂ ਜਾਂ ਡੈਂਚਰ ਲਗਵਾਉਣੇ ਨੇ, ਸਾਰੇ ਤਰ੍ਹਾਂ ਦੇ ਟ੍ਰੀਟਮੈਂਟਸ ਹੁੰਦੇ ਨੇ। ਤੇ ਮੋਸਟਲੀ CDCP ਪੇਸ਼ੈਂਟ ਆਉਂਦੇ ਨੇਗੇ, ਤੇ ਅਸੀਂ ਪ੍ਰਾਈਵੇਟ ਇੰਸ਼ੋਰੈਂਸਿਸ ਨੇਗੀਆਂ ਜਿੱਦਾਂ ਉਹਨਾਂ ਨੂੰ ਵੀ ਸਾਰੇ ਤਰ੍ਹਾਂ ਦੇ ਇੰਸ਼ੋਰੈਂਸਿਸ ਨੂੰ ਡਾਇਰੈਕਟ ਬਿਲਿੰਗ ਕਰਦੇ ਹਾਂ, ਲਾਈਕ ਕਿਸੇ ਨੂੰ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਤੁਹਾਨੂੰ ਆਪ ਬਿਲ ਕਰਨਾ ਪਏਗਾ ਜਾਂ ਤੁਹਾਨੂੰ ਆਪ ਕਲੇਮ ਕਰਨਾ ਪਏਗਾ, ਉਹ ਅਸੀਂ ਆਪ ਬਿਲ ਕਰਦੇ ਹਾਂ। ਤੇ ਬੱਚਿਆਂ ਦਾ ਸਪੈਸ਼ਲੀ ਜਿੱਦਾਂ ਹੁਣ ਸਮਰ ਬ੍ਰੇਕਸ ਚੱਲਦੀਆਂ ਪਈਆਂ ਨੇਗੀਆਂ ਤਾਂ ਬਹੁਤ ਬੱਚੇ ਆ ਰਹੇ ਨੇਗੇ, ਕਿਉਂਕਿ ਆਹੀ ਟਾਈਮ ਹੁੰਦਾ ਹੈ ਰਾਈਟ ਬੱਚਿਆਂ ਦਾ ਟ੍ਰੀਟਮੈਂਟ ਕਰਾਉਣ ਦਾ। ਤੇ ਯਾ, ਤੁਸੀਂ ਸਾਨੂੰ ਐਨੀ ਟਾਈਮ ਕਾਲ ਕਰੋ, ਵੀ ਵਿਲ ਹੈਲਪ ਯੂ ਅਪਲਾਈ CDCP ਐਸ ਵੈਲ। ਤੇ ਅਗਰ ਤੁਹਾਡਾ ਕੋਈ ਕੰਸਰਨ ਆ ਤੁਸੀਂ ਐਨੀ ਟਾਈਮ ਆ ਕੇ ਡਾਕਟਰ ਨੂੰ ਮਿਲ ਸਕਦੇ ਹੋ।
0: ਹਾਂਜੀ, ਔਰ ਨੰਬਰ ਹੈਗਾ ਜਿਹੜਾ ਇਹਨਾਂ ਦਾ, ਤੁਸੀਂ 905-451-8211 'ਤੇ ਕਾਲ ਕਰਨੀ ਹੈ। ਛੁੱਟੀਆਂ ਦਾ ਟਾਈਮ ਚੱਲ ਰਿਹਾ, ਤੁਸੀਂ ਬੱਚਿਆਂ ਨੂੰ ਲੈ ਕੇ ਜਾਣਾ ਇੱਥੇ। ਜਿੰਨੇ ਵੀ ਬੱਚੇ ਨੇ ਉਹ ਡੈਂਟਲ ਕੇਅਰ ਕਰਵਾਉਣ ਅਗਰ ਜਾਂਦੇ ਨੇ, ਅਸੀਂ ਰੇਡੀਓ ਆਵਾਜ਼ ਵੱਲੋਂ $100 ਦਾ ਗਿਫਟ ਦਿੰਦੇ ਹਾਂ ਬੱਚਿਆਂ ਵਾਸਤੇ, ਡੈਂਟਲ ਚੈੱਕਅਪ ਵਾਸਤੇ। ਕਿਉਂਕਿ ਬੱਚਿਆਂ ਦੀ ਪ੍ਰੋਬਲਮ ਇਹ ਹੁੰਦੀ ਹੈ, ਇੱਕ ਦੰਦ ਦੇ ਉੱਤੇ ਦੂਸਰਾ ਦੰਦ ਨਿਕਲਿਆ ਹੁੰਦਾ, ਜਿਹਨੂੰ ਮੈਚਿਓਰ ਟੀਥ ਕਹਿੰਦੇ ਨੇ, ਬੇਬੀ ਟੀਥ ਜਿਹੜਾ ਹੁੰਦਾ, ਜਿਹੜਾ ਕਿਹੜੇ ਕਿਹੜੇ ਦੰਦ ਕਹਿੰਦੇ ਹੁੰਦੇ ਉਹਨਾਂ ਨੂੰ,
2: ਪ੍ਰਾਇਮਰੀ ਹੁੰਦੇ ਨੇਗੇ ਜਿਹੜੇ ਜਿਨ੍ਹਾਂ ਨੂੰ ਮਿਲਕ ਟੀਥ ਕਹਿ ਦਿੰਦੇ ਆ ਪ੍ਰਾਇਮਰੀ ਤੇ ਹਜੇ ਉਹ ਨਿਕਲਦੇ ਨੀ ਹੁੰਦੇ ਹੈਗੇ ਤੇ ਦੂਸਰੇ ਦੰਦ ਜਿਹੜੇ ਨੇਗੇ ਪਰਮਾਨੈਂਟ ਟੀਥ ਆਣੇ ਸਟਾਰਟ ਹੋ ਜਾਂਦੇ ਨੇ ਤੇ ਓਵਰ ਕਰਾਊਡਡ ਹੋ ਜਾਂਦੇ ਨੇ।
0: ਅਸੀਂ ਤੁਹਾਡੇ ਕੋਲ ਕਰਾਊਡ ਖਤਮ ਕਰਨ ਲਈ ਮੈਂ ਵੀ ਆ ਰਿਹਾ ਹਾਂ ਇੱਕ ਪੇਸ਼ੈਂਟ ਲੈ ਕੇ ਅੱਜ ਮੇਰੀ ਅਪਾਇੰਟਮੈਂਟ ਕਰ ਦਿਓ ਵਾਕ ਇਨ ਅਪਾਇੰਟਮੈਂਟ ਹੈ ਤੇ ਮੈਂ ਇਹਨਾਂ ਦੱਸਦਾ ਕਿ ਅਸੀਂ ਆਪਣੇ ਫੈਮਿਲੀ ਚੋਂ ਬੱਚੇ ਨੂੰ ਲੈ ਕੇ ਗਏ ਉਹਨੂੰ ਇਹੀ ਪ੍ਰੋਬਲਮ ਸੀ ਥੱਲੇ ਵਾਲਾ ਦੰਦ ਨਿਕਲ ਰਿਹਾ ਸੀ ਉੱਪਰਲੇ ਦੰਦ ਨੂੰ ਤਕਲੀਫ ਦੇ ਰਿਹਾ ਸੀ ਫਿਰ ਉਹ ਕਹਿੰਦੇ ਕੰਨ ਚ ਦਰਦ ਆ ਸਿਰ ਚ ਦਰਦ ਆ ਤੁਹਾਨੂੰ ਪਤਾ ਨਹੀਂ ਲੱਗਦਾ ਇਸ ਲਈ ਬੱਚਿਆਂ ਦਾ ਚੈੱਕਅਪ ਕਰਾਓ। ਪਰ ਉਹਦੇ ਵਿੱਚ ਕੀ ਹੋਇਆ ਜਦੋਂ ਚੈੱਕਅਪ ਕਰਾਇਆ ਐਕਸਰੇ ਹੋਏ ਤਾਂ ਪਤਾ ਲੱਗਾ ਥੱਲੇ ਇੱਕ ਦੰਦ ਨਿਕਲਿਆ ਉਹਨੇ ਦੂਸਰੇ ਦੰਦ ਨੂੰ ਉੱਪਰ ਚੱਕਣਾ ਸ਼ੁਰੂ ਕਰਤਾ। ਡਾਕਟਰ ਨੇ ਮੈਨੂੰ ਰਾਈਟ ਵੀ ਦੱਸਿਆ ਦੋ ਹੋਰ ਦੰਦ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਕਢਵਾ ਲਓ ਤਾਂ ਬੈਟਰ ਆ। ਅਸੀਂ ਉਹ ਦੰਦ ਕਢਵਾਇਆ ਵਿਦ ਇਨ 30 ਸੈਕਿੰਡ ਨਿਕਲ ਗਿਆ ਬੱਚੇ ਦੀ ਕੋਈ ਪੇਨ ਨਹੀਂ ਹੋਈ। ਸਮਾਂ ਉਹਨੂੰ ਲਾਲਚ ਸੀ ਕਿ ਮੇਰੀ ਮੈਂ ਤੋਂ ਬਾਅਦ ਆਈਸਕ੍ਰੀਮ ਖਾਣੀ ਆ ਅਤੇ ਮੈਨੂੰ ਆਈਸਕ੍ਰੀਮ ਖਾਣ ਨੂੰ ਲੈ ਜਾਓ। ਸੋ ਤੁਹਾਡੇ ਬੱਚਿਆਂ ਵਾਸਤੇ ਆਈਸਕ੍ਰੀਮ ਵੀ ਅਸੀਂ ਖਿਲਾਵਾਂਗੇ ਆਪਣੇ ਰੇਡੀਓ ਵੱਲੋਂ ਅਤੇ ਤੁਹਾਡੇ ਬੱਚਿਆਂ ਦੇ ਲਈ ਟੂਥਬ੍ਰੱਸ਼ ਹੈਗਾ ਇਲੈਕਟ੍ਰਿਕ ਟੂਥਬ੍ਰੱਸ਼ ਫ੍ਰੀ ਮਿਲੂਗਾ ਜਿੰਨੇ ਵੀ ਲੋਕ ਚੈੱਕਅਪ ਕਰਾਉਣ ਜਾਣਗੇ। ਪੰਜ ਪਹਿਲੇ ਜਿਹੜੇ ਲੋਕ ਹੋਣਗੇ 9054518211 ਪੇਸਟ ਐਂਡ ਇਲੈਕਟ੍ਰਿਕ ਬ੍ਰੱਸ਼ ਸਪੋਂਸਰਡ ਬਾਏ ਰੇਡੀਓ ਆਵਾਜ਼ ਡੈਂਟਿਸਟਰੀ ਐਟ ਰੈਂਬਲਰ 'ਤੇ ਪਹੁੰਚਣਾ 905-451-8211 ਨੰਬਰ ਹੈ ਤੁਹਾਨੂੰ ਫ੍ਰੀ ਮਿਲੇਗਾ 905-451-8211 ਅਤੇ ਤੁਸੀਂ ਕਾਲ ਕਰਨੀ ਹੈ ਡੈਂਟਿਸਟਰੀ ਐਟ ਰੈਂਬਲਰ। ਮਿਲਦੇ ਹਾਂ ਮਦੀ ਬੜੀ ਜਲਦੀ ਆਪਾਂ।
2: ਥੈਂਕ ਯੂ
0: ਸੋ ਮਚ। ਔਰ ਇੱਕ ਮੇਰੇ ਨਾਲ ਕਾਲਰ ਹੋਲਡ 'ਤੇ ਹੈਲੋ ਹਾਂਜੀ ਬੋਲੋ ਜੀ।
3: ਹਾਂਜੀ ਭਾਜੀ ਉਹੀ ਨਾਮ ਰਜਿਸਟਰ ਕਰਾਉਣਾ ਸੀ ਜਿਹੜਾ ਤੁਸੀਂ ਕਹਿ ਰਹੇ ਸੀਗੇ।
0: ਲਓ ਜੀ ਤੁਹਾਡਾ ਨੰਬਰ ਲਿਖਿਆ ਗਿਆ ਨਾਂ ਲਿਖਿਆ ਗਿਆ ਤੁਹਾਡਾ ਨਾਂ ਕੀ ਹੈ?
3: ਨਾਂ ਲਿਖ ਲਓ ਜੀ ਸੈਂਡੀ।
0: ਸੈਂਡੀ ਅਸਲੀ ਨਾਂ ਕੀ ਰੱਖਿਆ ਕਰਦਿਆਂ ਨੇ?
3: ਨਹੀਂ ਇਹੀ ਹੈ ਜੀ ਓਰੀਜਨਲ ਆਹੀ ਹੈ ਸਾਰਾ ਕੁਝ।
0: ਅੱਛਾ ਓਰੀਜਨਲ ਹੀ ਹੈ ਬਚਪਨ ਤੋਂ ਇਹੀ ਨਾਂ ਰੱਖਿਆ ਸੈਂਡੀ?
3: ਹਾਂਜੀ ਭਾਜੀ।
0: ਕਿਹੜੀ ਜਗ੍ਹਾ ਰਹੇ ਇੰਡੀਆ?
3: ਇੰਡੀਆ ਜੀ ਆਪਣਾ ਚੰਡੀਗੜ੍ਹ ਜ਼ਿਆਦਾ ਟਾਈਮ।
0: ਹਾਂ ਫਿਰ ਚੰਡੀਗੜ੍ਹ ਰਹੇ ਫਿਰ ਸੈਂਡੀ ਹੋ ਸਕਦਾ। ਮੇਰਾ ਲੁਧਿਆਣਾ ਰਹਿੰਦੇ ਤਾਂ ਐਂਡੀ ਨਹੀਂ ਰੱਖਿਆ ਤਾਂ ਮੈਂ ਪੁੱਛਿਆ। ਓਕੇ 905-600-7333 'ਤੇ ਗੱਲ ਚੱਲ ਰਹੀ ਆ ਅਤੇ ਅੱਖਾਂ ਦੀ ਸੰਭਾਲ ਕਿ ਅੱਖਾਂ ਦੀ ਕਚਹਿਰੀ ਵਿੱਚ ਦਿਲਾਂ ਦੇ ਮਾਮਲੇ ਗੜਬੜ ਨਾ ਹੋ ਜਾਣ। ਲਓ ਅੱਖਾਂ ਦੇ ਉੱਤੇ ਇੱਕ ਵਾਰ ਬੋਲ ਦਈਏ ਕਿਉਂਕਿ ਅੱਖਾਂ ਗਈਆਂ ਜਹਾਨ ਗਿਆ ਕੁਛ ਨਹੀਂ ਦਿਖਦਾ। ਇੱਕ ਬਲਾਇੰਡ ਪਰਸਨ ਮੈਨੂੰ ਮਿਲਿਆ ਵਾਕ ਕਰ ਰਿਹਾ ਸੀ ਜਿਹਨੂੰ ਇਕੱਲੀ ਇਕੱਲੀ ਗਲੀ ਦਾ ਪਤਾ। ਇੰਗਲੈਂਡ ਦਾ ਵਾਸੀ ਅੱਖਾਂ ਦੇ ਉੱਤੇ ਬਿਮਾਰੀ ਲੱਗਣ ਦੇ ਕਾਰਨ ਨਿਗਾਹ ਚਲੀ ਗਈ ਅਤੇ ਉਹਨੂੰ ਮੈਂ ਪੁੱਛਿਆ ਵੀ ਸਭ ਤੋਂ ਖੂਬਸੂਰਤ ਚੀਜ਼ ਕਿਆ? ਕਹਿੰਦਾ ਤੁਹਾਡੀ ਆਜ਼ਾਦੀ। ਅਤੇ ਉਹਨੇ ਇਹ ਨਹੀਂ ਕਿਹਾ ਕਿ ਦੇਖ ਪਾਉਣਾ ਕਿਉਂਕਿ ਉਹਨੂੰ ਲੱਗਣਾ ਸੀ ਮੈਨੂੰ ਪੇਨਫੁਲ ਲੱਗੂਗਾ। ਸੋ ਉਹ ਆਦਮੀ ਮੈਨੂੰ ਸਮਝਾ ਕੇ ਗਿਆ ਕਿ ਲੋਕਾਂ ਨੂੰ ਕਹੋ ਆਪਣੀਆਂ ਅੱਖਾਂ ਦਾ ਖਿਆਲ ਰੱਖਣ। ਰਾਜਨ ਤੁਸੀਂ ਆਉਣੇ ਆ।
4: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਠੀਕ ਗੱਲ ਕਹੀ ਤੁਸੀਂ ਜੀ, ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਾਣ ਗਿਆ, ਕਿਉਂਕਿ ਜੇ ਆਪਾਂ ਦੇਖ ਹੀ ਨਹੀਂ ਪਾਏ ਤੇ ਫਿਰ ਜ਼ਿੰਦਗੀ ਜਿੰਨਾ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਜੀ ਆਪਣੀ ਅੱਖਾਂ ਦਾ ਪੂਰੀ ਟੇਕ ਕੇਅਰ ਕਰਿਆ ਕਰੋ। ਖਾਸ ਕਰਕੇ ਜੀ ਜੇ ਤੁਹਾਡੇ ਘਰ ਬੱਚੇ ਨੇ 20 ਸਾਲ ਤੋਂ ਘੱਟ ਦੀ ਉਮਰ ਦੇ ਨੇ ਤੇ ਉਹਨਾਂ ਨੂੰ ਤੁਸੀਂ ਲੈ ਕੇ ਉਹਨਾਂ ਦਾ ਆਈ ਐਗਜ਼ਾਮ ਕਰਵਾ ਸਕਦੇ ਹੋ। ਅਮਨ ਜੀ ਸਾਰੇ ਨੂੰ ਪਤਾ ਹੁੰਦਾ ਕਿ ਬੱਚੇ ਜਿਹਨਾਂ ਦੀ ਉਮਰ 20 ਸਾਲ ਤੋਂ ਘੱਟ ਹੈ, ਈਵਨ ਗਵਰਨਮੈਂਟ ਜਿਹੜੀ ਹੈ ਜੀ ਉਹਨਾਂ ਦਾ ਪੇ ਕਰਦੀ ਹੈ ਆਈ ਐਗਜ਼ਾਮ ਦਾ ਸਾਲ 'ਚ ਇੱਕ ਵਾਰੀ, ਉਹ ਤੁਸੀਂ ਆਈ ਐਗਜ਼ਾਮ ਕਰਾ ਸਕਦੇ ਹੋ। ਨਾਲ ਦੀ ਨਾਲ ਅਸੀਂ ਬੱਚਿਆਂ ਦੇ ਐਗਜ਼ਾਮ ਵਾਸਤੇ ਸਪੈਸ਼ਲ ਟੋਪੋਗ੍ਰਾਫੀ ਦੀ ਮਸ਼ੀਨ ਰੱਖੀ ਹੈ। ਇਹ ਇਹੋ ਜਿਹੀ ਮਸ਼ੀਨ ਹੈ ਵੀ ਘਰ 'ਚ ਸਾਡੇ ਬਹੁਤ ਸਾਰੇ ਇਹੋ ਜਿਹੇ ਸਾਨੂੰ ਫੈਮਿਲੀਜ਼ ਆਮੀਆਂ ਜਿਹਨਾਂ ਦੇ ਮੈਸੇਜ ਆਉਂਦੇ ਨੇ ਜਿਹਨਾਂ ਦੇ ਘਰ 'ਚ ਬੱਚੇ ਹੈਗੇ ਨੇ, ਜਿਹਨਾਂ ਦਾ ਨੰਬਰ ਵਧੀ ਜਾਂਦਾ, ਬੱਚੇ ਸਾਰਾ ਦਿਨ ਸਕਰੀਨ ਦੇ ਉੱਤੇ ਰਹਿੰਦੇ ਨੇ ਜਿਹਦੇ ਨਾਲ ਉਹਨਾਂ ਦੀ ਅੱਖਾਂ 'ਚ ਡਰਾਈਨੈਸ ਅਤੇ ਹੋਰ ਬੜੇ ਜ਼ਿਆਦਾ ਇਸ਼ੂ ਆਉਣ ਲੱਗ ਪੈਂਦੇ ਨੇ। ਸੋ ਜਿਹੜੇ ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ ਜੀ, ਇਹ ਸਕੈਨ ਕਰ ਦਿੰਦੀ ਹੈ ਅੱਖ ਦਾ, ALM ਕਰ ਦਿੰਦੀ ਹੈ, ਐਕਸੀਲੈਂਟ ਮੈਜਰ ਕਰਕੇ ਪਹਿਲਾਂ ਹੀ ਸਾਨੂੰ ਦੱਸ ਦਿੰਦੀ ਹੈ ਕਿ ਕੀ ਤੁਹਾਡੇ ਘਰ ਦੇ ਬੱਚੇ ਜਿਹੜੇ ਨੇ ਉਸ ਕੈਟਾਗਰੀ 'ਚ ਆਉਂਦੇ ਨੇ ਜਿਹਨਾਂ ਦਾ ਨੰਬਰ ਹਰ ਸਾਲ ਵਧਣਾ ਹੈ। ਅਤੇ ਜੇ ਵਧਣਾ ਤਾਂ ਅਸੀਂ ਉਹਨਾਂ ਨੂੰ ਸਪੈਸ਼ਲ ਕਿਸਮ ਦੇ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ। ਇਹ ਦੇਖਣ ਨੂੰ ਤਾਂ ਸੇਮ ਹੁੰਦੇ ਨੇ ਪਰ ਇੱਕ ਥੈਰੇਪੀ ਦਾ ਕੰਮ ਕਰਦੇ ਨੇ ਜਿਹਦੇ ਨਾਲ ਬੱਚਿਆਂ ਦਾ ਨੰਬਰ ਉੱਥੇ ਦਾ ਉੱਥੇ ਹੀ ਰੁਕ ਜਾਂਦਾ ਹੈ। ਸੋ ਜੇ ਤੁਸੀਂ ਇੱਦਾਂ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦਾ ਤਾਂ ਜ਼ਰੂਰ ਸਾਨੂੰ ਕਾਲ ਕਰੋ 905-405-88-88-905-460-8888। ਇਸ ਤੋਂ ਇਲਾਵਾ ਜਿਹਨਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਾਉਣੀਆਂ ਨੇ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਤੇ ਸਾਰੇ ਹੀ ਵਧੀਆ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਸੇਲ ਚੱਲ ਰਹੀ ਹੈ ਜੀ। ਗੁੱਚੀ ਦੇ, ਪ੍ਰਾਡਾ ਦੇ, ਟੋਮ ਫੋਰਡ ਦੇ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਹੀ ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨ ਗਲਾਸਿਸ ਫਲੈਟ 30% ਡਿਸਕਾਊਂਟ ਦਿੱਤੇ ਜਾ ਰਹੇ ਨੇ। ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਡਸ ਦੇ, ਇਹ ਫਲੈਟ 50% ਆਫ ਚੱਲ ਰਹੇ ਨੇ ਜੀ। ਤੇ ਜੇ ਤੁਸੀਂ ਟੋਮੀ ਹਿਲਫਿਗਰ ਦੇ ਫਰੇਮ ਲੈਣਾ ਚਾਹੁੰਦੇ ਹੋ, ਫੈਂਡੀ ਦੇ, ਕੈਲਵਿਨ ਕਲਾਈਨ ਦੇ ਜਾਂ ਫਿਰ ਵੈਲੈਂਟੀਨੋ ਦੇ, ਤੇ ਇਹ ਫਲੈਟ 75% ਆਫ ਤੇ ਮਿਲ ਰਹੇ ਨੇ ਇਸ ਵੇਲੇ। ਤੇ ਇੱਕ ਸਾਡਾ ਨਾਲ ਅਸੀਂ ਵੈਲਿਊ ਪੈਕੇਜ ਚਲਾਇਆ ਜਿਹਦੇ ਚ ਜਿਹੜੇ ਸਾਡੇ ਕਸਟਮਰ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੈਗੇ ਜਾਂ ਬਹੁਤ ਘੱਟ ਬੈਨੀਫਿਟਸ ਨੇ, ਉਹ ਇਸ ਵੈਲਿਊ ਪੈਕੇਜ ਦਾ ਫਾਇਦਾ ਲੈ ਸਕਦੇ ਨੇ। ਸਿਰਫ $129 ਤੁਸੀਂ ਪੇ ਕਰਨੇ ਨੇ, ਤੇ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਨੇ। ਤੇ $258 ਤੁਸੀਂ ਸਿਰਫ ਪੇ ਕਰਨੇ ਨੇ, ਤੇ ਤੁਹਾਨੂੰ ਅਸੀਂ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਦੇ ਨਾਲ ਬ੍ਰਾਂਡਡ ਫਿਟ ਪਾ ਕੇ ਪੂਰੀ ਐਨਕ ਪ੍ਰੋਗਰੈਸਿਵ ਗਲਾਸਿਸ ਬਣਾ ਕੇ ਦੇ ਰਹੇ ਹਾਂ ਜੀ। ਔਨ ਟੋਪ ਆਫ ਇਟ ਆਪਣੀਆਂ ਐਨਕਾਂ ਦੇ ਜੇ ਤੁਸੀਂ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਨੇ। ਸੋ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਟੋਰ ਤੇ ਪਹੁੰਚਣ ਜੀ, ਸਪੈਕਸ ਐਕਸਪ੍ਰੈਸ ਦੇ ਉੱਤੇ। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਡਾਕਟਰ ਸਾਡੇ ਕੋਲ 2 ਵਜੇ ਤੱਕ ਨੇ। ਸੌਖਾ ਜਿਹਾ ਐਡਰੈਸ ਹੈ ਜੀ, 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰ ਫਿਰ ਜੀ, 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਅਮਨ ਜੀ।
0: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ।

0: ਫਤਿਹ ਅਲੀ ਖਾਨ ਸਾਹਿਬ, ਪਰ ਉਸ ਤੋਂ ਪਹਿਲਾਂ ਤੁਹਾਡੇ ਅੰਦਰ ਗੱਡੀਆਂ ਪਾੜਦੀਆਂ ਸੀ, ਗੱਡੀਆਂ ਕਿਹੜੀਆਂ? ਦਾਨਿਸ਼ ਮੇਰੇ ਨਾਲ, ਦਾਨਿਸ਼ ਕਿਵੇਂ?
1: ਸਤਿ ਸ਼੍ਰੀ ਅਕਾਲ ਬਾਈ ਜੀ।
0: ਚੜ੍ਹਦੀ ਕਲਾ, ਇੱਕ ਛੋਟਾ ਜਿਹਾ ਸ਼ਹਿਰ ਹੈ ਜਿਹਦੀ ਪਾਪੂਲੇਸ਼ਨ ਹੈ 1.5 ਲੱਖ, ਉਸ ਸ਼ਹਿਰ ਦੀ ਡੀਲਰਸ਼ਿਪ ਪਾਪੂਲੇਸ਼ਨ ਦੇ ਬੇਸ ਦੇ ਉੱਤੇ ਓਨਟੈਰੀਓ ਦੇ ਵਿੱਚ ਟੌਪ 10 ਡੀਲਰਸ਼ਿਪ 'ਚ ਸੇਲ ਕਰਦੀ ਹੋਵੇ, ਕਾਰਨ ਕੀ ਹੋਊਗਾ? ਯਾਨੀ ਕਿ 1.5 ਲੱਖ ਦੀ ਲੋਕਲ ਪਾਪੂਲੇਸ਼ਨ ਵਾਲੀ ਡੀਲਰਸ਼ਿਪ ਸੇਲ ਕਰਦੀ ਹੋਵੇ 5 ਲੱਖ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ, ਉਹਨੂੰ ਕਹਿੰਦੇ ਨੇ ਮਿਲਟਨ ਫੋਰਡ। ਚੋਪੜਾ, ਅਨਿਲ ਚੋਪੜਾ ਆਟੋ ਇੰਡਸਟਰੀ ਦੇ ਵਿੱਚ 35 ਈਅਰਸ ਤੋਂ, ਜਦੋਂ ਮੈਂ ਕੈਨੇਡਾ ਉਤਰਿਆ ਸੀ ਤਾਂ ਟੋਰੋਂਟੋ ਸਟਾਰ ਦਾ ਫਰੰਟ ਪੇਜ ਦੇ ਉੱਤੇ ਪੰਜਾਬੀ ਨਹੀਂ, ਇੰਡੀਅਨ ਨਹੀਂ, ਸਾਡੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚੋਂ ਮੈਂ ਨਾਂ ਦੇਖਦਾ ਹੁੰਦਾ ਸੀ ਅਨਿਲ ਚੋਪੜਾ ਦਾ। ਮੈਂ ਫੋਟੋ ਦੇਖਣੀ, ਮੈਂ ਕਿਹੜਾ ਬਾਈਆਂ ਦੀ ਚੜ੍ਹਾਈ ਹੈ, ਟੋਰੋਂਟੋ ਸਟਾਰ ਦਾ ਫਰੰਟ ਪੇਜ ਬਾਏ ਕਰੀ ਬੈਠੇ ਨੇ, ਉੱਧਰ ਵੀ ਕਾਰ ਵੇਚ ਰਹੇ ਸੀ ਅਤੇ ਅੱਜ ਵੀ ਕਾਰ ਵੇਚ ਰਹੇ ਨੇ। ਡੀਲ ਨਹੀਂ ਕੋਈ ਲੈ ਪਾਊਗਾ, ਜਿਹੜਾ ਮਿਲਟਨ ਫੋਰਡ 'ਤੇ ਜਾਊਗਾ ਉਹ ਬਾਹਰੋਂ ਕਿਤੇ ਗੱਡੀ ਨਹੀਂ ਲੈ ਪਾਊਗਾ। ਦਾਨਿਸ਼, ਇਸ ਸਮੇਂ ਸਪੈਸ਼ਲ ਕੀ ਲੈ ਕੇ, ਜਲਦੀ ਬੋਲੋ।
1: ਸਪੈਸ਼ਲ ਹੈਗਾ ਬਾਈ ਜੀ, ਬਰੋਂਕੋ ਸਪੋਰਟ ਤੇ 58 ਵੀਕਲੀ ਤੇ, 58 ਪਲੱਸ ਟੈਕਸਸ ਵੀਕਲੀ ਤੇ ਬਰੋਂਕੋ ਸਪੋਰਟ,
0: $58 ਤੇ ਜੀਪ ਮਿਲਣੀ ਆ। ਬਰੋਂਕੋ ਜੀ ਨੇ ਜੀਪ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਬਰੋਂਕੋ ਸਪੋਰਟਸ ਟਰੱਕ 2 ਮਿੰਟਾਂ 'ਚ ਖੁੱਲ੍ਹ ਜਾਂਦਾ, 2 ਮਿੰਟਾਂ ਦੇ ਵਿੱਚ, ਔਰ ਚੰਗਾ ਟਰੱਕ ਬਰੋਂਕੋ ਤੁਸੀਂ ਲੈਣਾ ਹੈਗਾ। ਸੋ $58 ਬਾਈ ਵੀਕਲੀ,
1: ਹਾਂਜੀ $58 ਬਾਈ ਵੀਕਲੀ, $58 ਵੀਕਲੀ। ਇਹ ਛੋਟੇ ਵਾਲਾ ਬਰੋਂਕੋ ਹੈ, ਜਿਹੜਾ ਵੱਡੇ ਵਾਲਾ ਬਰੋਂਕੋ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਜੀਪ ਵਾਲਾ, ਉਹ 95 ਦਾ, ਛੋਟਾ ਕੰਪੈਕਟ ਬਰੋਂਕੋ, ਜਿਹੜਾ ਛੋਟਾ ਸ਼ਹਿਰਾਂ 'ਚ ਚਲਾਉਣ ਨੂੰ ਗੱਡੀ ਚਾਹੀਦੀ ਹੈ, ਐਸਕੇਪ ਜਾਂ ਕੋਈ ਛੋਟੀ ਗੱਡੀ, ਉਹਦੇ ਮੁਕਾਬਲੇ ਦੀ ਕਾਰ ਹੈ।
0: ਸੋ ਠੀਕ ਹੈ, ਤੇ ਦੂਸਰਾ ਆ ਗਿਆ ਹੁਣ ਇਸ ਤੋਂ ਬਾਅਦ ਲੇਰੀਅਟ F-150।
1: ਲੇਰੀਅਟ F-150 ਜੀ, ਹਾਈਬ੍ਰਿਡ ਲੇਰੀਅਟ 150 ਦਾ, 150 ਵੀਕਲੀ ਤੇ ਲੇਰੀਅਟ, ਸਾਰਾ ਟੌਪ ਨੌਚ ਲੇਰੀਅਟ, ਸਾਰਾ ਕੁਛ, ਲੈਦਰ ਸੀਟਾਂ, ਮੂਨ ਰੂਫ, ਡਿਊਲ ਐਗਜ਼ੌਸਟ, 20-inch ਵੀਲ, ਲੇਰੀਅਟ ਪੈਕੇਜ, ਵੈਂਟੀਲੇਟਰ ਸੀਟਾਂ, ਹੀਟਡ ਸੀਟਾਂ, ਟੌਪ ਨੌਚ ਟਰੱਕ।
0: ਸੋ ਤੁਸੀਂ ਕਿੰਨਾ ਦੇਣਾ ਮੰਥਲੀ, ਕੀ ਰੇਟ ਆ ਬਾਈ ਜੀ, ਰੇਟ ਬੋਲ ਦਿਓ।
1: ਤੁਸੀਂ ਮੰਥਲੀ ਸਿਰਫ ਦੇਣਾ ਹੈ ਇਹਦੇ $600
0: ਮੰਥਲੀ ਤੁਸੀਂ ਦੇਣਾ, ਤੇ ਨਾਲ ਨਾਲ ਮੇਰੇ ਕੋਲ ਮੈਕੀ ਆ ਇਲੈਕਟ੍ਰਿਕ ਕਾਰ ਜਿਹੜੀ ਤੁਹਾਡੀ,
1: ਗਵਰਨਮੈਂਟ ਰਿਬੇਟ ਜਿਹੜਾ 5000 ਉਹ ਮਿਲਦਾ ਹੀ ਮਿਲਦਾ, ਉਦੋਂ ਉੱਤੇ ਡੀਲਰਸ਼ਿਪ ਰਿਬੇਟਸ ਹੋਰ ਮਿਲ ਰਹੇ ਨੇ।
0: ਸੋ ਕੋਈ ਵੀ ਗੱਡੀ ਲੈ ਜਾਓ ਪੁਰਾਣੀ, ਇਹਨਾਂ ਕੋਲ ਖੜੀ ਕਰੋ, ਨਵੀਂ ਗੱਡੀ ਲਿਆਓ। ਮੈਂ ਲਗਾਤਾਰ 3 ਗੱਡੀਆਂ ਤੋਂ ਸਵਿਚ ਕਰ ਚੁੱਕਿਆ ਮਿਲਟਨ ਫੋਰਡ, ਤੇ ਤੁਸੀਂ ਦਾਨਿਸ਼ ਨੂੰ ਕਾਲ ਕਰਨੀ ਹੈ 647-1313-3130 ਦੇ ਉੱਤੇ, ਦਾਨਿਸ਼ ਨੂੰ 647-1313-3130 ਦੇ ਉੱਤੇ ਕਾਲ ਕਰਨੀ ਹੈ ਦਾਨਿਸ਼ ਨੂੰ। ਮਿਲਟਨ ਫੋਰਡ ਸਾਡੇ ਪ੍ਰਾਊਡ ਸਪੋਂਸਰ ਦੇ ਵਿੱਚੋਂ, ਕਾਰ ਡੀਲਰਸ਼ਿਪ 'ਚ ਟੌਪ ਦਾ ਨਾਮ ਮਿਲਟਨ ਫੋਰਡ, ਔਰ ਅਨਿਲ ਚੋਪੜਾ ਅਤੇ ਉਹਨਾਂ ਦੀ ਟੀਮ ਬੈਸਟ ਡੀਲਸ ਦੇਣ ਵਾਸਤੇ ਹਮੇਸ਼ਾ ਤੁਹਾਨੂੰ ਰਾਈਟ ਵੇ ਰਾਈਟ ਪਲੇ 'ਤੇ ਚੱਲਦੇ ਨੇ, ਅਤੇ ਤੁਹਾਨੂੰ ਬੈਸਟ ਡੀਲ ਜਿਹੜੇ ਦਿੰਦੇ ਨੇ। 416-302-9941, 416-302-9941। ਗੱਡੀ ਸਵਿਚ ਕਰਨ ਬਾਰੇ ਸੋਚ ਰਹੇ ਹੋ ਤਾਂ ਮਿਲਟਨ ਫੋਰਡ, ਮਿਲਟਨ ਫੋਰਡ ਐਂਡ ਮਿਲਟਨ ਫੋਰਡ। ਥੈਂਕ ਯੂ ਸੋ ਮਚ ਦਾਨਿਸ਼, ਕੁਛ ਹੋਰ ਕਹਿਣਾ ਚਾਹੁੰਦੇ ਹੋ ਇਹਨਾਂ 'ਚ?
1: ਬਸ ਥੈਂਕ ਯੂ ਸਰ, ਥੈਂਕ ਯੂ।
0: 647-1313-3130 ਦਾਨਿਸ਼ ਦਾ ਨੰਬਰ ਆ, ਅਨਿਲ ਚੋਪੜਾ 416-302-9941। ਕੋਈ ਵੀ ਪੁਰਾਣੀ ਗੱਡੀ ਪੇਨ ਦੇ ਰਹੀ ਹੈ, ਸਹੀ ਨਹੀਂ ਚੱਲਦੀ, ਪਸੰਦ ਨਹੀਂ ਹੈਗੀ, ਖੜੀ ਕਰਿਆ, ਉਹਦੀ ਵੇਟ ਨਾ ਕਰੋ ਕਿ ਉਹਦੀਆਂ ਹਜੇ 12 ਕਿਸ਼ਤਾਂ ਰਹਿੰਦੀਆਂ ਨੇ। ਦੇ ਵਿਲ ਟੇਕ ਕੇਅਰ, ਨਵੀਂ ਗੱਡੀ ਦੀ ਚਾਬੀ ਹੱਥ 'ਚ ਲੈ ਕੇ ਆ ਜਾਓ। ਮਿਲਟਨ ਫੋਰਡ 416-302-9941 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਸੁਲਤਾਨ ਜੀ, ਤੁਸੀਂ ਇਹ ਵਧੀਆ ਮੈਸੇਜ ਆਪਣਾ, ਸੁਲਤਾਨ ਜੀ ਤੁਸੀਂ ਆਨ ਏਅਰ।
2: ਥੈਂਕ ਯੂ ਵੈਰੀ ਮਚ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ। ਕੁਇਕ ਮੈਸੇਜ ਹੈ, ਉਹਦੀ ਰੀਜ਼ਨ ਇਹ ਹੈ ਕਿ ਇਲੈਕਟ੍ਰੋਨਿਕਸ ਦੇ ਸੈਕਸ਼ਨ 'ਚ ਤੁਹਾਨੂੰ 85-inch ਟੀਵੀ $2300 ਵਾਲਾ $1599 ਦਾ ਮਿਲ ਰਿਹਾ, $700 ਤੁਸੀਂ ਸੇਵ ਕਰ ਰਹੇ ਹੋ। ਬੇਸ਼ੱਕ ਸੋਨੀ ਬ੍ਰੇਵੀਆ 3 ਲੈਣਾ ਜਾਂ ਸੈਮਸੰਗ ਮਿੰਨੀ LED ਦੇ ਨਾਲ ਲੈਣਾ। ਇਸੇ ਤਰ੍ਹਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਇਹ $2600 ਵਾਲਾ $1799 ਦਾ ਮਿਲ ਰਿਹਾ, ਇਹਦੇ 'ਚ ਵੀ $800 ਦੀ ਤੁਹਾਨੂੰ ਸੇਵਿੰਗ ਹੋਏਗੀ। ਜੇ ਟੌਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਹੈ ਤੇ $1700 ਵਾਲਾ ਟੌਪ ਲੋਡ ਵਾਸ਼ਰ ਐਂਡ ਡਰਾਇਰ $1199 ਦਾ ਪੇਅਰ ਮਿਲੇਗਾ। $1199 'ਚ ਵਾਸ਼ਰ ਐਂਡ ਡਰਾਇਰ ਦੋਨੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ ਥ੍ਰੀ ਪੀਸ ਕਿਚਨ ਬੰਡਲ ਦੇਖ ਰਹੇ ਉਹਨਾਂ ਨੂੰ $5,000 ਵਾਲਾ ਬੰਡਲ ਪੈਕੇਜ ਸਿਰਫ $29.99 ਦਾ ਦੇ ਰਹੇ ਜੀ, ਜਿਹਦੇ ਵਿੱਚ ਤੁਸੀਂ $2,000 ਦੀ ਸੇਵਿੰਗ ਕਰੋਗੇ। ਬੱਚਿਆਂ ਲਈ PS5 ਦੇਖ ਰਹੇ ਹੋ ਤੇ ਪਲੇ ਸਟੇਸ਼ਨ 5 $6.99 ਦਾ ਮਿਲ ਰਿਹਾ। ਅੱਜ ਸ਼ਾਮ 7 ਵਜੇ ਤੱਕ ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜੀ ਤੇ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828 ਨੰਬਰ ਹੈ ਜੀ, 905-450-2828 ਜੀ।
0: ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਸ਼ੋਅ ਦੇ ਵਿੱਚ ਅੱਜ ਦੱਸਦੀ ਹੈ, ਜਿੰਨੇ ਵੀ ਲੋਕ ਕਸਟਮ ਸੋਫੇ ਬਣਾਉਣੇ ਚਾਹੁੰਦੇ ਨੇ, ਕਸਟਮ ਸੋਫਿਆਂ ਦੇ ਵਾਸਤੇ ਤੁਸੀਂ ਕਾਲ ਕਰਨੀ ਹੈ RSG ਕਸਟਮ ਸੋਫਾ। ਪੁਰਾਣੇ ਫਰਨੀਚਰ ਨੂੰ ਸਿੱਟੋ ਨਾ, ਉਹਦੀ ਵੈਲਿਊ ਨੂੰ ਐਡ ਕਰੋ। ਕਸਟਮ ਸੋਫਿਆਂ ਦੇ ਵਿੱਚ ਟੌਪ ਦਾ ਨਾਮ ਹੈ RSG ਕਸਟਮ ਸੋਫਾ, ਅਪਹੋਸਟਰੀ ਵਾਲਿਆਂ ਦਾ। ਪੁਰਾਣੇ ਸੋਫੇ ਨੂੰ ਨਵੇਂ ਵਰਗਾ ਬਣਾ ਦੇਣਾ, ਮੈਂ ਖੁਦ ਬਣਵਾ ਰਿਹਾ ਹੈਗਾ
3: ਜੀ।
0: ਜ਼ਰੂਰ ਕੰਟੈਕਟ ਕਰਨਾ RSG ਕਸਟਮ ਸੋਫਾ ਅਪਹੋਸਟਰੀ ਨੂੰ। ਟਰੂ ਨੌਰਥ, ਕਿਸੇ ਨੇ ਗ੍ਰੈਵਲ ਪਾਉਣੀ, ਆਪਣਾ ਡਰਾਈਵੇ ਵੱਡਾ ਕਰਾਉਣਾ, ਕੋਈ ਯਾਰਡ ਪੱਧਰਾ ਕਰਾਉਣਾ, ਕੋਈ ਫਾਊਂਡੇਸ਼ਨ ਦਾ ਕੰਮ ਕਰਾਉਣਾ, ਕੋਈ ਕੰਟਰੈਕਟਰ ਨੇ ਡਰਾਈਵੇ ਬਣਾਉਂਦੇ ਨੇ, ਉਹ ਬਜਰੀ ਦਾ ਕੰਮ ਕਰਦੇ ਨੇ ਜਾਂ ਉਹ ਵੇਸਟ ਕੱਢਦੇ ਨੇ ਆਪਣੀ ਡਰਾਈਵੇ ਨੂੰ ਪੱਟਦੇ ਆ, ਸਿੱਟਣਾ ਚਾਹੁੰਦੇ ਆ, ਟਰੂ ਨੌਰਥ ਦਾ ਯਾਰਡ ਹੈ ਡੇਰੀ ਐਂਡ ਕੈਨੇਡੀ ਦੇ ਇੰਟਰਸੈਕਸ਼ਨ 'ਤੇ। ਟਰੂ ਨੌਰਥ 416-803-0623 416-803-0623। ਔਰ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨੈਗਰਾ ਫੋਲ ਦੇ ਏਰੀਆ 'ਚ, ਭੁੱਲਣਾ ਨਹੀਂ, ਕਾਰ ਰਿਪੇਅਰ ਕੰਪਲੀਟ ਸੋਲਿਊਸ਼ਨ ਨੈਗਰਾ ਫੋਲ ਦੇ ਏਰੀਆ ਦੇ ਵਿੱਚ, ਆਇਲ ਚੇਂਜ, ਬ੍ਰੇਕ, ਸੇਫਟੀ ਇੰਸਪੈਕਸ਼ਨ, ਕੋਈ ਵੀ ਕੰਮ, ਪਰਮਸ ਪੰਜਾਬੀ ਭਰਾਵਾਂ ਦੀ 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ, ਔਰ ਨਾਲ ਨਾਲ ਗ੍ਰੀਨ ਵੈਲੀ ਗਾਰਡਨ ਸੈਂਟਰ। ਫੁੱਲ ਅਤੇ ਬੂਟੇ, ਦਰਖਤ ਲਓ, ਦਰਖਤਾਂ ਦੇ ਵਿੱਚ ਫਰੂਟ ਲੱਗੇ ਹੋਣਗੇ, ਤੁਹਾਡੇ ਘਰ ਦੇ ਬੈਕਯਾਰਡ 'ਚ ਫਰੂਟ ਲਗਾਓ ਅਤੇ ਫਰੂਟ ਦੇ ਦਰਖਤ, ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5506 ਦੇ ਉੱਤੇ ਕਾਲ ਕਰਨੀ ਹੈ। RSG ਕਸਟਮ ਸੋਫਾ ਪੋਸਟਰੀ 647-705-1317। ਅਤੇ ਜਿੰਨੇ ਵੀ ਲੋਕ ਰਿਐਲਿਟੀ ਪੇਂਟਿੰਗ ਨੂੰ ਕਾਲ ਕਰ ਰਹੇ ਆ, ਵਾਸ਼ਰੂਮ ਅਪਗ੍ਰੇਡ ਕਰਾਉਣੇ ਨੇ, ਘਰ ਪੇਂਟ ਇਨਸਾਈਡ ਆਊਟਸਾਈਡ, ਜਾਂ ਪ੍ਰੋਜੈਕਟ ਦੇ ਵਿੱਚ ਕੋਈ ਵੱਡਾ ਕੰਮ ਕਰਾਉਣਾ, ਰਿਐਲਿਟੀ ਪੇਂਟਿੰਗ 416-816-8801 ਨੰਬਰ ਦੇ ਉੱਤੇ, 416-816-8801। ਡਕਟ ਕਲੀਨਿੰਗ ਜਿਹਨਾਂ ਨੇ ਕਰਾਉਣੀ ਹੈ, ਨਾਨਕ ਡਕਟ ਕਲੀਨਿੰਗ, ਜਿੰਨੇ ਵੀ ਲੋਕ ਹੁਣੇ ਐਡ ਸੁਣ ਕੇ ਕਾਲ ਕਰਨਗੇ, ਡਕਟ ਕਲੀਨਿੰਗ ਦੇ ਨਾਲ ਫਿਲਟਰ ਬਿਲਕੁਲ ਫ੍ਰੀ ਹੋਊਗਾ, ਬਿਲਕੁਲ ਫ੍ਰੀ ਫਿਲਟਰ ਮਿਲੂਗਾ ਫਰਨਸ ਦਾ, 416-729-1521 ਡਕਟ ਕਲੀਨਿੰਗ ਨਾਲ ਫਿਲਟਰ ਬਿਲਕੁਲ ਫ੍ਰੀ, ਅਤੇ ਇੰਸਪੈਕਸ਼ਨ ਕੈਮਰਿਆਂ ਨਾਲ ਹੋਊਗੀ। ਹਾਈ ਐਂਡ ਡਕਟ ਕਲੀਨਿੰਗ ਲਈ ਨਾਨਕ ਡਕਟ ਕਲੀਨਿੰਗ 416-729-1521 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਆਟੋ ਇੰਸ਼ੋਰੈਂਸ ਜਿਹਨਾਂ ਦੀ ਘੱਟ ਨਹੀਂ ਰਹੀ, ਮਨਮੋਹਨ ਸਿੰਘ ਕਹਿੰਦੇ ਫਿਰ ਮੈਂ ਕਦੋਂ ਕੰਮ ਆਊਂਗਾ ਤੁਹਾਡੇ, 416-990-3200 ਆਟੋ ਇੰਸ਼ੋਰੈਂਸ ਘਟਾ ਸਕਦੇ ਹੋ, 416-990-3200। ਔਰ ਰੈਮੀ ਮੇਨਾ, ਰੈਮੀ 30 ਸੈਕਿੰਡ ਦੇ ਵਿੱਚ ਇੱਕ ਵਾਰ ਡੀਲ ਬੋਲ ਦਿਓ ਆਪਣੀ, 30 ਸੈਕਿੰਡ, ਬੈਲ ਤੋਂ, ਬੈਲ ਦੀ ਇਹ ਡੀਲ ਹੈ, ਡਿਸਟ੍ਰੀਬਿਊਸ਼ਨਸ਼ਿਪ ਹੈ, 6 ਤੋਂ ਬਾਅਦ ਸਟੋਰ ਨੇ, ਤੁਹਾਡੇ ਲਈ ਐਕਸਕਲੂਸਿਵ ਡੀਲ ਲੈ ਕੇ ਆਉਂਦੇ ਨੇ। ਰੈਮੀ, ਰੈਮੀ ਤੁਸੀਂ ਆਉਂਦੇ ਹੋ ਪਲੀਜ਼।
4: ਬਿਲਕੁਲ, ਥੈਂਕ ਯੂ ਜੀ, ਤੁਸੀਂ ਸਹੀ ਕਿਹਾ, ਮੈਂ ਕੰਮ ਛੇਤੀ ਨਿਬੇੜ ਦੇਣਾ। ਇਹ ਬੈਲ ਕੈਨੇਡਾ ਦੀ ਡੀਲ ਹੈਗੀ ਹੈ, ਕੋਈ ਕਸਟਮਰ ਪੁੱਛ ਰਹੇ ਸੀ ਵੀ ਕਿਹੜਾ ਨੈਟਵਰਕ ਹੈ, ਬੈਲ ਦੀ ਡੀਲ ਹੈਗੀ ਹੈ ਜੀ, $30 ਦਾ ਪੈਕੇਜ, ਕੈਨੇਡਾ US ਰੋਮਿੰਗ ਦੇ ਨਾਲ, ਕੋਈ ਕੰਟਰੈਕਟ ਨਹੀਂ, ਕੋਈ HSC ਨੰਬਰ ਨਹੀਂ ਚਾਹੀਦਾ, ਆਪਣਾ ਪੁਰਾਣਾ ਨੰਬਰ ਰੱਖ ਸਕਦੇ ਹੋ, ਜੇ ਤੁਹਾਡੇ ਕੋਲ ਲੈਂਡਲਾਈਨ ਘਰ ਦਾ ਫੋਨ ਹੈ, ਕੋਈ ਯੂਜ਼ ਨਹੀਂ ਕਰਦਾ, ਨੰਬਰ ਚੰਗਾ ਰੱਖਿਆ ਹੁੰਦਾ ਕਈ ਵਾਰੀ ਵੀ ਨੰਬਰ ਰੱਖੀ ਰੱਖੋ, ਉਹ ਘਰ ਦਾ ਨੰਬਰ ਵੀ ਟ੍ਰਾਂਸਫਰ ਕਰ ਸਕਦੇ ਹੈਗੇ ਆ, ਉਹ ਮਤਲਬ ਕਿ ਨੰਬਰ ਕੋਈ ਵੀ ਟ੍ਰਾਂਸਫਰ ਹੋ ਸਕਦਾ, ਮਤਲਬ ਲੈਂਡਲਾਈਨ ਦਾ ਨੰਬਰ ਵੀ ਸੈੱਲ ਫੋਨ ਤੇ ਆ ਸਕਦਾ, ਭਾਵੇਂ 905 ਹੋਏ, 5519 ਹੈਗਾ।
0: ਸੋ ਨੰਬਰ ਨੰਬਰ ਦੇ ਦਿੰਦੇ ਅਸੀਂ, ਫਟਾਫਟ ਤੁਸੀਂ ਟੈਕਸਟ ਮੈਸੇਜ ਕਰੋ, ਕਾਲ ਨਾ ਕਰਿਓ ਕਿਉਂਕਿ ਨੰਬਰ ਨਹੀਂ ਮਿਲਦਾ। ਅਮਰੀਕਾ ਕੈਨੇਡਾ ਦੇ ਵਿੱਚ $30 ਚ ਕੋਈ ਕੰਟਰੈਕਟ ਨਹੀਂ ਗਾ, $30 ਸਟੋਰ ਤੇ ਪੇ ਕਰਨੇ ਨੇ ਇੱਕ ਵਾਰ, 416-453-8185-905-909-222-905-909-22-22-905-909-22-22-905-909-22-22-905-909-22-22-905-909-22-22-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922-922 ਸੰਤੋਸ਼ ਕੋਲ ਤਿੰਨ ਚਾਰ ਘਰ ਨੇ ਜਿਹੜੇ ਪਾਵਰ ਆਫ ਸੇਲ ਦੇ ਵਿੱਚ ਆਉਣੇ ਸੀ। ਬਿਲਡਰਾਂ ਕੋਲ ਧੱਕੇ ਨਾ ਖਾਓ, ਬਿਲਡਰਾਂ ਨੇ ਲੱਖ ਲੱਖ ਡਾਲਰ ਪ੍ਰਾਈਜ਼ ਵਧਾ ਕੇ ਐਚ ਐਸ ਟੀ ਰਿਬੇਟ ਦੇਣੀ ਸ਼ੁਰੂ ਕਰ ਦਿੱਤੀ ਹੈ, ਯਾਨੀ ਕਿ ਤੁਹਾਡੀ ਟੋਪੀ ਤੁਹਾਡੇ ਸਿਰ ਦੇ ਉੱਤੇ ਪਾ ਦਿੱਤੀ ਹੈ। ਬਿਲਡਰਸ ਦੇ ਇਸ ਨੰਬਰਸ ਗੇਮ ਨੂੰ ਵੀ ਸਮਝਣਾ ਚਾਹੁੰਦੇ ਹੋ, ਇੱਕ ਵਾਰ ਬਿਲਡਰ ਤੋਂ ਵੀ ਘਰ ਬੁੱਕ ਕਰਾਉਣੇ, ਸੰਤੋਸ਼ ਹੋਣਾ ਤੋਂ ਸਲਾਹ ਲੈ ਸਕਦੇ ਹੋ
3: ਜੀ।
0: ਕਿਸੇ ਨੇ ਵੀ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਕੋਈ ਟ੍ਰਾਂਜੈਕਸ਼ਨ ਕਰਨੀ ਹੈ, ਸੰਤੋਸ਼ ਕੋ 50,000-40,000 ਡਾਊਨ ਦੇ ਕੇ ਯੂਜ਼ ਕਰਨੇ ਲੀਗਲ ਬੇਸਮੈਂਟ ਨਾਲ ਡੇ ਫਸਟ ਤੋਂ
3: ਜੀ
0: 1 ਮਿਲੀਅਨ ਤੋਂ ਬਹੁਤ ਥੱਲੇ ਤੇ 5 ਲੱਖ ਤੋਂ ਥੋੜੇ ਜਿਹੇ ਉੱਪਰ ਤੁਸੀਂ ਕੰਟੈਕਟ ਕਰਨਾ ਸੰਤੋਸ਼ ਨੂੰ। ਸੰਤੋਸ਼ ਨੰਬਰ
3: 416-473-4242 416-473-4242
0: ਕਿਸੇ ਨੇ ਵੀ ਆਪਣੀ ਗੱਡੀ ਰਿਪੇਅਰ ਕਰਾਉਣੀ, ਅੱਜ ਹਾਈਲੈਂਡ ਆਟੋ ਰਿਪੇਅਰ ਸੈਂਟਰ ਤੇ ਅਪਾਇੰਟਮੈਂਟ ਅਵੇਲੇਬਲ ਨੇ, ਹਾਈਲੈਂਡ ਆਟੋ ਰਿਪੇਅਰ ਸੈਂਟਰ ਤੇ ਤੁਸੀਂ ਨੰਬਰ ਫਿਰ ਇੱਕ ਵਾਰ ਦੇ ਦੀ ਆਪਣਾ ਤੁਹਾਡਾ ਭਾਜੀ ਹੈਲੋ ਜੀ ਭਾਜੀ
3: ਤੁਹਾਡਾ
0: ਨੰਬਰ ਦੇ ਦੀਏ ਜਿਹਨੇ ਵੀ ਕਿਸੇ ਨੇ ਐਗਜ਼ਾਮ ਕਲੀਅਰ ਕਰਨਾ ਰੀਅਲ ਸਟੇਟ ਦਾ ਰੀਬੋ ਦਾ ਕਾਰ ਦਾ ਇੰਸ਼ੋਰੈਂਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਗਜ਼ਾਮ ਕਲੀਅਰ ਕਰਨ ਲਈ ਮਾਸਟਰ ਯੋਰ ਐਗਜ਼ਾਮ ਨੰਬਰ 416-561-8320-0 416-561-8320 ਕੇਟਰਿੰਗ ਕਰਾਉਣੀ ਹੈ ਜਦ ਸ਼ਾਮ ਤੱਕ ਖਾਣਾ ਖਾਣਾ ਤੁਸੀਂ ਪਹੁੰਚਣਾ ਤਵਾ ਕਿਸੇ ਦਾ ਚੰਪੀ 30 ਸੈਕਿੰਡ ਦੇ ਵਿੱਚ ਮੈਸੇਜ ਦੇ ਦਿਓ ਫਟਾਫਟ 30 ਸੈਕਿੰਡ
5: ਹਾਂਜੀ ਸੋ ਕੇਟਰਿੰਗ ਕਰਾਉਣੀ ਹੈ ਸਾਨੂੰ ਕੰਟੈਕਟ ਕਰਿਓ 647-633-8878 ਤੇ
6: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty Inc. at 416-265-2222.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: Simply Indian brings you all simply delicious deals. Buy one, get one free every day. Surya Dasko Sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations day. Dining, takeout and catering also available. Call at 905-794-8111. Simply delicious. Matlab, Simply Indian.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ
3: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
3: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
3: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-739-8710 License number M2000-3450.

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। 18 ਜੁਲਾਈ ਅੱਜ ਹੋ ਚੁੱਕੀ ਹੈ, ਸੈਟਰਡੇ ਦਾ ਦਿਨ ਹੈ, ਵੀਕਐਂਡ ਦਾ ਦਿਨ ਹੈ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ। ਬਹੁਤ ਹੀ ਵਧੀਆ ਸਾਉਣ ਮਹੀਨਾ ਸਟਾਰਟ ਹੋਇਆ ਅਤੇ ਮੀਂਹ ਕਣੀ ਦਾ ਸਿਲਸਿਲਾ ਕਹਿ ਲਓ ਵੀ ਸ਼ੁਰੂ ਹੋ ਗਿਆ। ਸਾਵਣ ਮਹੀਨੇ ਦਾ ਅੱਜ ਤੀਸਰਾ ਦਿਨ ਹੈ, ਹੈ ਨਾ, ਅਤੇ ਉਮੀਦ ਹੈ ਕਿ ਸਾਰੇ ਸਾਉਣ ਮਹੀਨੇ ਨੂੰ ਆਪਣਾ ਪੂਰਾ ਇੰਜੋਏ ਕਰ ਰਹੇ ਹੋਣਗੇ। ਅੱਜ ਬਾਰਿਸ਼ ਬਹੁਤ ਜ਼ਿਆਦਾ ਹੋਈ, ਇੱਕਦਮ ਜੇ ਹੋਈ ਅਤੇ ਬੜਾ ਹੁਣ ਸਾਰਾ ਕੁਛ ਇੱਦਾਂ ਲੱਗਦਾ ਕਿ ਜਿਵੇਂ ਸਾਰਾ ਕੁਛ ਧੋਤਾ ਜਾ ਨਹੀਂ ਗਿਆ ਹੁੰਦਾ, ਸਾਰਾ ਕੁਛ ਕਲੀਨ ਕਲੀਨ ਜਿਹਾ ਹੋ ਗਿਆ ਐਂਡ ਗਰਮੀ ਵੀ ਥੋੜ੍ਹੀ ਜਿਹੀ ਘਟੀ ਹੈ। ਅਤੇ ਹੁਣ ਉਮੀਦ ਹੈ ਕਿ ਜਿੱਥੇ ਕਿਤੇ ਵੀ ਮੀਂਹ ਪਿਆ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਅਤੇ ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਇਸ ਟਾਈਮ 1:10 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਅਤੇ ਤੁਹਾਡਾ ਅਤੇ ਮੇਰਾ ਸਾਥ ਪੂਰੇ 4 ਵਜੇ ਤੱਕ ਰਹੇਗਾ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਪ੍ਰੋਗਰਾਮ ਦੇ ਵਿੱਚ, ਕੁਛ ਸਪੋਂਸਰ ਦੇ ਮੈਸੇਜ ਵੀ ਹੋਣਗੇ। ਅਤੇ ਫਿਲਹਾਲ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟਾ ਸਟਾਰ ਲਵਾਂਗੇ, ਆਪਾਂ ਸਰਵਣ ਕਰਦੇ ਹਾਂ। ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵਾਹਿਗੁਰੂ ਦਾ ਨਾਮ ਲਈਏ ਅਤੇ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਨੰਬਰ 905-5544-9054 6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਹੋਵੇ, ਇਸੇ ਨੰਬਰ 'ਤੇ ਗੱਲਬਾਤ ਹੋਏਗੀ ਪੂਰੇ 3 ਘੰਟੇ। ਅਤੇ ਫਿਲਹਾਲ ਆਪਾਂ ਲਈ ਸਭ ਤੋਂ ਪਹਿਲਾਂ ਰੱਬ ਦਾ ਨਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ। ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਸਾਉਣ ਮਹੀਨੇ ਦੀ ਸ਼ੁਰੂਆਤ ਬੜੀ ਵਧੀਆ ਹੋਈ ਹੋਏਗੀ। ਦੇਸੀ ਮਹੀਨੇ ਦੇ ਅਕੋਰਡਿੰਗਲੀ ਸਾਉਣ ਮਹੀਨਾ ਜਿਹੜਾ ਹੈਗਾ 16 ਜੁਲਾਈ ਨੂੰ ਸਟਾਰਟ ਹੋਇਆ ਅਤੇ ਅੱਜ 18 ਜੁਲਾਈ ਹੋ ਚੁੱਕੀ ਹੈ ਅਤੇ ਤੀਸਰਾ ਦਿਨ ਹੈ ਸਾਉਣ ਮਹੀਨੇ ਦਾ। ਅਤੇ ਤੀਸਰੇ ਦਿਨ ਹੀ ਫਿਰ ਸਾਉਣ ਮਹੀਨੇ ਦੇ ਵਿੱਚ ਜੋ ਹੁੰਦਾ ਹੀ ਆ ਨੋਰਮਲੀ ਕਿ ਬਰਸਾਤ ਹੁੰਦੀ ਹੈ। ਬਹੁਤ ਖੂਬਸੂਰਤ ਜਿਹਾ ਅੱਜ ਦਾ ਵੈਦਰ ਹੋ ਗਿਆ। ਸਵੇਰ ਤੋਂ ਲੈ ਕੇ ਅੱਜ ਬਾਰਿਸ਼ ਹੋ ਰਹੀ ਹੈ ਅਤੇ ਉਮੀਦ ਹੈ ਸਾਰਿਆਂ ਨੇ ਬਾਰਿਸ਼ ਦਾ ਪੂਰਾ ਆਨੰਦ ਲਿਆ ਹੋਏਗਾ। ਅਤੇ ਸਾਉਣ ਮਹੀਨੇ ਦੀਆਂ ਸਾਰਿਆਂ ਨੂੰ ਬਹੁਤ ਮੁਬਾਰਕਾਂ, ਕਿਉਂਕਿ ਸਾਉਣ ਮਹੀਨਾ ਕਹਿੰਦੇ ਹੁੰਦੇ ਆ ਕਿ ਬੜਾ ਵਧੀਆ ਜਿਹਾ ਟਾਈਮ ਹੁੰਦਾ। ਇਹਦੇ ਵਿੱਚ ਕਿੰਨਾ ਕੁਛ ਹੁੰਦਾ ਕਰਨ ਦੇ ਲਈ ਨਾ। ਸਾਉਣ ਮਹੀਨਾ ਹਰੇਕ ਮਹੀਨੇ ਦੇ ਵਿੱਚ ਹੀ ਕੁਛ ਨਾ ਕੁਛ ਡਿਫਰੈਂਟ ਹੁੰਦਾ ਆ। ਜੇ ਦੇਖਿਆ ਜਾਵੇ ਹਰੇਕ ਸਾਲ ਦੇ ਵਿੱਚ ਜਿੰਨੇ ਵੀ ਮਹੀਨੇ ਆਉਂਦੇ ਨੇ 12 ਮਹੀਨੇ, ਅਤੇ ਹਰ ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਸਪੈਸ਼ਲਿਟੀ ਜ਼ਰੂਰ ਹੁੰਦੀ ਹੈ। ਅਤੇ ਜੇ ਆਪਾਂ ਇਹਨਾਂ ਦੇਸੀ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਉਣ ਮਹੀਨੇ ਦੇ ਵਿੱਚ ਵੀ ਕਾਫੀ ਕੁਛ ਹੁੰਦਾ ਹੈ ਕਰਨ ਵਾਲਾ। ਸਾਉਣ ਮਹੀਨੇ ਦੇ ਵਿੱਚ ਕਾਫੀ ਡਿਫਰੈਂਟ ਪਕਵਾਨ ਵੀ ਬਣਦੇ ਨੇ, ਕੁਛ ਗੱਲਾਂ ਬਾਤਾਂ ਅੱਗੇ ਜਾ ਕੇ ਕਰਾਂਗੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟੂਡੀਓ ਦਾ ਨੰਬਰ ਦੇ ਦਿਆਂ 905-564-4449 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਅੱਜ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਤੁਸੀਂ ਬਰੈਂਪਟਨ ਦੇ ਵਿੱਚ ਕਾਫੀ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਹੋ। ਗਾਰਡਨ ਸਕੇਅਰ ਤੁਸੀਂ ਪਹੁੰਚੋ ਅੱਜ ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਅੱਜ 18 ਜੁਲਾਈ ਨੂੰ ਅਤੇ ਕੱਲ੍ਹ ਨੂੰ ਵੀ 19 ਜੁਲਾਈ ਨੂੰ ਵੀ ਫੀਫਾ ਵਰਲਡ ਕੱਪ ਜਿਹੜਾ ਕਿ ਬ੍ਰੋਂਜ਼ ਫਾਈਨਲ ਹੋ ਰਿਹਾ ਹੈ ਅੱਜ ਉਹ ਦਿਖਾਇਆ ਜਾ ਰਿਹਾ। ਅਤੇ ਮੇਨ ਸਟੇਜ ਪ੍ਰੋਗਰਾਮਿੰਗ ਹੋਏਗੀ ਅੱਜ 5 ਵਜੇ, ਜਿਹੜਾ ਸ਼ਾਮ ਨੂੰ ਫੀਫਾ ਵਰਲਡ ਕੱਪ ਬ੍ਰੋਂਜ਼ ਫਾਈਨਲ ਹੋ ਰਿਹਾ। ਅਤੇ ਉਹਨੂੰ ਤੁਸੀਂ ਦੇਖਣ ਦੇ ਲਈ ਗਾਰਡਨ ਸਕੁਏਅਰ ਪਹੁੰਚੋ ਅੱਜ। ਸਿਟੀ ਆਫ ਬਰੈਂਪਟਨ ਵਾਲੇ ਤੁਹਾਨੂੰ ਕਹਿ ਰਹੇ ਨੇ ਕਿ ਆਓ ਤੁਸੀਂ ਆ ਕੇ ਫੀਫਾ ਵਰਲਡ ਕੱਪ ਸਾਡੇ ਨਾਲ ਦੇਖੋ। ਜੇ ਮਾਰਟਿਨ ਐਂਡ ਰਿਬੈਕਾ ਪੈਰੀ ਦੇ ਵੱਲੋਂ ਇਹ ਹੋਸਟ ਕੀਤਾ ਜਾ ਰਿਹਾ ਇਵੈਂਟ, ਅਤੇ ਕਾਫੀ ਵਧੀਆ ਇਹ ਕਹਿ ਲਓ ਕਿ ਇੱਕ ਤਾਂ ਇੰਟਰਨੈਸ਼ਨਲ ਮੈਚ ਹੋ ਰਿਹਾ, ਕਾਫੀ ਵਧੀਆ ਅਪੀਅਰੈਂਸਿਸ ਵੀ ਹੋਣਗੀਆਂ, ਗੈਸਟ ਸਪੀਕਰ ਹੋਣਗੇ, ਔਨ ਸਾਈਟ ਫੁੱਟਬਾਲ ਐਕਟੀਵੇਸ਼ਨ ਜਿਹੜੀਆਂ ਹੋ ਰਹੀਆਂ ਸਾਰੀ ਤੁਹਾਨੂੰ ਪੂਰੀ ਕਹਿ ਲਓ ਕਿ ਲਾਈਵ ਸਾਰਾ ਕੁਝ ਦਿਖਾਇਆ ਜਾਊਗਾ ਬਰੈਂਪਟਨ ਦੇ ਵਿੱਚ। ਅਤੇ ਫੈਮਿਲੀ ਫਰੈਂਡਲੀ ਇਵੈਂਟ ਹੈ ਇਹ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ। ਅਤੇ ਫੀਫਾ ਵਰਲਡ ਕੱਪ 2026 ਜਿਹੜਾ ਹੈਗਾ ਇਹ ਤੁਸੀਂ ਇੰਜੋਏ ਕਰੋ। ਅੱਜ ਜਿਹੜਾ ਫੀਫਾ ਵਰਲਡ ਕੱਪ ਦਾ ਬ੍ਰੋਂਜ਼ ਫਾਈਨਲ ਹੈ ਉਹ ਅੱਜ ਹੋ ਰਿਹਾ ਸ਼ਾਮ ਦੇ 5 ਵਜੇ, ਅਤੇ ਉਹ ਅੱਜ ਗਾਰਡਨ ਸਕੁਏਅਰ ਦੇ ਵਿੱਚ ਦਿਖਾਇਆ ਜਾ ਰਿਹਾ। ਤੁਸੀਂ ਜ਼ਰੂਰ ਪਹੁੰਚੋ, ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਪਹੁੰਚੋ ਅਤੇ ਇੱਦਾਂ ਦੀ ਐਕਟੀਵਿਟੀ ਜ਼ਰੂਰ ਇੰਜੋਏ ਕਰੋ। ਅਤੇ ਕੱਲ੍ਹ ਨੂੰ ਵੀ 19 ਜੁਲਾਈ ਨੂੰ ਵੀ ਸ਼ਾਮ ਦੇ 3 ਵਜੇ ਜਿਹੜਾ ਦੁਪਹਿਰ ਦੇ 3 ਵਜੇ ਫਾਈਨਲ ਹੋ ਰਿਹਾ ਉਹ ਵੀ ਪੂਰਾ ਸਕਰੀਨ ਕੀਤਾ ਜਾਏਗਾ। ਅਤੇ ਤੁਸੀਂ ਗਾਰਡਨ ਸਕੁਏਅਰ ਪਹੁੰਚਣਾ ਅੱਜ ਵੀ ਅਤੇ ਕੱਲ੍ਹ ਨੂੰ ਵੀ, ਲਾਈਵ ਮੈਚ ਦੇਖੋ ਅਤੇ ਇੰਜੋਏ ਕਰੋ। ਅਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਏ ਐਨ ਜੇ ਆਟੋਮੋਟਿਵ ਰਿਪੇਅਰ ਦੇ ਵੱਲੋਂ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਆਪਣੇ ਗੱਡੀਆਂ ਦੇ ਵਿੱਚ ਨਵੇਂ ਸਮਰ ਟਾਇਰਸ ਪਵਾਓ ਇਹਨਾਂ ਦੇ ਕੋਲੋਂ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਪੁਰਾਣੇ ਟਾਇਰਸ ਨੂੰ ਚੇਂਜ ਕਰਾ ਸਕਦੇ ਹੋ, ਵੀਲ ਅਲਾਈਨਮੈਂਟ ਕਰ ਦਿੰਦੇ ਨੇ ਤਾਂ, ਅਤੇ ਤੁਸੀਂ ਆਪਣੀ ਕਾਰ ਦਾ ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਇਹਨਾਂ ਦੇ ਕੋਲੋਂ ਕਰਵਾਓ। ਅਤੇ ਕੋਈ ਵੀ ਸਸਪੈਂਸ਼ਨ ਦਾ ਕੰਮ ਨਜ਼ਰ ਆ ਰਿਹਾ, ਇੰਜਨ ਦਾ ਕੋਈ ਵੀ ਕੰਮ ਹੈ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣ ਦੀ ਲੋੜ ਹੈ, ਆਇਲ ਚੇਂਜ ਕਰਵਾਉਣਾ ਹੋਵੇ ਜਾਂ ਤੁਸੀਂ ਰਸਟ ਪਰੂਫਿੰਗ ਕਰਵਾਉਣਾ ਚਾਹੁੰਦੇ ਹੋ, ਏ ਐਨ ਜੇ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਨੰਬਰ 905-857-7596 905-857-7596 ਏ ਐਨ ਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਜਿੰਨੀ ਜਲਦੀ ਆਪਣੇ ਗਾਣੇ ਫਰਮਾਇਸ਼ ਕਰੋਗੇ ਉੰਨੀ ਜਲਦੀ ਤੁਹਾਡੇ ਗਾਣੇ ਸੁਣਾਏ ਜਾਣਗੇ। ਅਤੇ ਲਓ ਫਿਰ ਪਹਿਲਾ ਗਾਣਾ ਸੁਣੋ ਤੁਸੀਂ ਪ੍ਰੋਗਰਾਮ ਦੇ ਵਿੱਚ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਤੇ ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ। ਤੇ ਸਾਉਣ ਮਹੀਨਾ ਤੁਸੀਂ ਪੂਰਾ ਇੰਜੋਏ ਕਰੋ, ਹਜੇ ਤਾਂ ਸਟਾਰਟਿੰਗ ਹੀ ਹੋਈ ਹੈ। ਸਾਉਣ ਮਹੀਨੇ ਦੇ ਵਿੱਚ ਕਾਫੀ ਕੁਛ ਕਰਨ ਵਾਲਾ ਹੋਇਆ ਹੁੰਦਾ ਆ। ਤੇ ਮੈਂ ਪਹਿਲਾਂ ਤਾਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਤੁਸੀਂ, ਤੁਹਾਨੂੰ ਕੀ ਕੀ ਯਾਦ ਹੈ ਸਾਉਣ ਮਹੀਨੇ ਦੇ ਵਿੱਚ ਕੀ ਕੁਛ ਹੁੰਦਾ, ਕਿੱਦਾਂ ਦੇ ਪਕਵਾਨ ਬਣਦੇ ਨੇ, ਥੋੜਾ ਜਿਹਾ ਮੈਨੂੰ ਦੱਸੋ ਬਈ। ਥੋੜੀ ਜਿਹੀ ਮੇਰੀ ਵੀ ਮੈਮਰੀ ਕਹਿ ਲਓ ਕਿ ਥੋੜੀ ਥੋੜੀ ਚੀਜ਼ਾਂ ਮੈਨੂੰ ਵੀ ਯਾਦ ਨੇ, ਥੋੜੀ ਥੋੜੀ ਚੀਜ਼ਾਂ ਤੁਸੀਂ ਵੀ ਦੱਸੋ, ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸਟੂਡੀਓ ਦਾ ਨੰਬਰ 905-564-6444, ਪਹਿਲੇ ਕਾਲਰ 2587। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਬਿਲਕੁਲ ਪੂਰਾ ਚੜ੍ਹਦੀ ਕਲਾ ਚ, ਤੁਸੀਂ ਸੁਣਾਓ।
1: ਸਾਉਣ ਦੇ ਮਹੀਨੇ ਪਹਿਲਾਂ ਹੁੰਦੇ ਸੀਗੇ ਬਾਲ, ਪੂਰੇ ਕੀੜਾ ਕੂੜਾ ਜਿਹਾ ਬਣਾਉਂਦੇ ਨੇ, ਹੁਣ ਤਾਂ ਪਤਾ ਨੀ ਕੋਈ ਬਣਾਉਂਦਾ ਕਿ ਨਹੀਂ ਬਣਾਉਂਦਾ।
0: ਤੁਸੀਂ ਬਣਾਉਂਦੇ ਹੋ ਮਤਲਬ, ਤੁਹਾਡੇ ਘਰ ਚ ਬਣਦੀ ਆ?
1: ਸਟੇਡੀਅਮ
0: ਚ ਅੱਛਾ, ਠੀਕ ਹੈ। ਕਿੱਦਾਂ ਰਿਹਾ ਫਿਰ ਤੁਹਾਡਾ ਐਕਸਪੀਰੀਅੰਸ?
1: ਬਹੁਤ ਵਧੀਆ, ਫਾਦਰ ਡੇ ਨੇ ਮੇਰਾ ਮੁੰਡਾ ਲੈ ਗਿਆ।
0: ਓ ਹਾਂਜੀ ਹਾਂਜੀ, ਤੁਸੀਂ ਦੱਸਿਆ ਸੀ ਕਿ ਫਾਦਰਸ ਡੇ ਤੇ ਜਾਣਾ,
1: ਦੇਖਣ ਦਾ ਤੇ ਅੱਜ ਵੀ ਦੇਖਾਂਗੇ ਤੇ ਕੱਲ ਨੂੰ ਵੀ ਦੇਖਾਂਗੇ।
0: ਨਹੀਂ, ਵਧੀਆ ਵਧੀਆ ਗੱਲ ਹੈ, ਇੰਜੋਏ ਕਰੋ। ਇਹੀ ਦਿਨ ਜੇ ਹੁੰਦੇ ਨੇ ਇੰਜੋਏ ਕਰਨ ਵਾਲੇ, ਹੈ ਨਾ? ਫਿਰ ਤਾਂ ਠੰਡ ਦੇ ਵਿੱਚ ਤਾਂ ਫਿਰ ਆਪਾਂ ਅੰਦਰ ਹੀ ਵੜੇ ਰਹਿੰਦੇ ਆ।
1: ਮੈਂ ਤਾਂ ਇੱਕ ਬੰਦੇ ਨੂੰ ਕਹਿੰਦਾ ਯਾਰ ਕੱਲ ਨੂੰ ਫਿਫਾ ਕੱਪ ਮੁੱਕ ਜਾਣਾ, ਫੇਰ ਕੀ ਕਰਾਂਗੇ, ਵਿਹਲੇ ਹੋ।
0: ਫਿਰ ਕੋਈ ਹੋਰ ਐਕਟੀਵਿਟੀ ਸਟਾਰਟ ਕਰ ਲਿਓ, ਕੋਈ ਕਿਤੇ ਹੋਰ ਬਾਹਰ ਅੰਦਰ ਕਿਤੇ ਚੱਲ ਜਿਓ, ਹੁਣ ਤਾਂ ਵੈਦਰ ਵਧੀਆ ਹੋ ਗਿਆ। ਹਾਂਜੀ ਹਾਂਜੀ, ਚੱਲਦਾ ਹੀ ਰਹਿਣਾ ਕੁਛ ਨਾ ਕੁਛ ਤਾਂ।
1: ਗਾਣਾ ਲਾਇਓ ਬੁਲਟ,
0: ਬੁਲਟ ਕਿਹੜੇ ਸਿੰਗਰ ਦਾ?
1: ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ।
0: ਹਰਜੀਤ ਸਿੱਧੂ, ਪ੍ਰਵੀਨ ਦਰਦੀ, ਠੀਕ ਹੈ ਜੀ,
1: ਬੁਲਟ
0: ਠੀਕ ਹੈ। ਮੈਂ ਲਗਾਉਂਦੀ ਹਾਂ, ਮੈਨੂੰ ਥੋੜ੍ਹਾ ਬਸ ਟਾਈਮ ਦਿਓ। ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਤੇ ਮੇਰੇ ਨਾਲ ਤੁਹਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਪੈਕਸ ਐਕਸਪ੍ਰੈਸ ਦੇ ਉੱਪਰ ਤੁਸੀਂ ਅੱਜ ਜ਼ਰੂਰ ਜਾਓ, ਡਾਕਟਰਸ ਅਵੇਲੇਬਲ ਨੇ। ਤੁਸੀਂ ਆਪਣਾ ਇਹਨਾਂ ਦੇ ਕੋਲੋਂ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸ ਦੇ ਵਿੱਚ ਲੈ ਸਕਦੇ ਹੋ। ਅੱਜ ਜਾ ਕੇ ਡਾਕਟਰਸ ਨੂੰ ਆਪਣਾ ਕੰਪ੍ਰੀਹੈਂਸਿਵ ਆਈ ਐਗਜ਼ਾਮ ਦੇ ਕੇ ਆਓ। ਡਾਕਟਰਸ ਤੁਹਾਡੇ ਲਈ ਵੀਕਐਂਡ 'ਤੇ ਅਵੇਲੇਬਲ ਹੁੰਦੇ ਨੇ, ਥਰਸਡੇ ਫਰਾਈਡੇ ਸੈਟਰਡੇ, ਮਤਲਬ ਅੱਜ ਵੀ ਤੁਹਾਡੇ ਲਈ ਅਵੇਲੇਬਲ ਨੇ। ਤੇ ਤੁਸੀਂ ਜ਼ਰੂਰ ਜਾ ਸਕਦੇ ਹੋ ਉਹਨਾਂ ਦੇ ਕੋਲ, ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਤੁਸੀਂ ਪ੍ਰਾਇਓਰਿਟੀ ਦੇ ਵਿੱਚ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਅਦਰਵਾਈਜ਼ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ, ਉਹਦੇ ਵਿੱਚ ਤਾਂ ਕੋਈ ਓਬਲੀਗੇਸ਼ਨ ਹੈ ਨਹੀਂ। 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹੁੰਚਣਾ ਆ, ਜਾਂ ਕਹਿ ਲਓ ਕੈਨੇਡੀ ਐਂਡ ਸਟੀਲਸ ਦੇ ਉੱਪਰ ਨੇ, ਸਪੈਕਸ ਐਕਸਪ੍ਰੈਸ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ। ਤੇ ਇਹਨਾਂ ਦੇ ਕੋਲ ਤੁਹਾਨੂੰ ਕਾਫੀ ਵਧੀਆ ਡੀਲਸ ਵੀ ਮਿਲ ਰਹੀਆਂ ਨੇ ਸਿੰਗਲ ਵਿਜ਼ਨ ਗਲਾਸਿਸ ਐਂਡ ਪ੍ਰੋਗਰੈਸਿਵ ਗਲਾਸਿਸ ਦੇ ਉੱਪਰ। ਜੇ ਤੁਸੀਂ ਲੈਂਸ ਤੇ ਕੋਟਿੰਗ ਕਰਵਾਉਣਾ ਚਾਹੁੰਦੇ ਹੋ ਤਾਂ 50% ਡਿਸਕਾਊਂਟ ਦੇ ਰਹੇ ਨੇ, ਫਲੈਟ 50%। ਤੇ ਤੁਹਾਨੂੰ ਬ੍ਰਾਂਡਡ ਸਨ ਗਲਾਸਿਸ ਵੀ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਦੀਆਂ ਨੇ। ਤੇ ਹੋਰ ਵੀ ਕਾਫੀ ਵਧੀਆ ਆਫਰਸ ਲੱਗੇ ਹੋਏ ਨੇ, ਅੱਗੇ ਜਾ ਕੇ ਸਾਡਾ ਰਾਜਨ ਜੀ ਵੀ ਜੁੜਨਗੇ, ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਅੱਜ ਹੀ ਪਹੁੰਚੋ ਸਪੈਕਸ ਐਕਸਪ੍ਰੈਸ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ। ਨੰਬਰ 905-460-8888, 905-460-8888 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਸਪੈਕਸ ਐਕਸਪ੍ਰੈਸ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਇੰਡੀਅਨ ਫਰੂਟ ਲੈਂਡ ਦੀ ਇੱਕੋ ਇੱਕ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ, ਇੱਥੇ ਤੁਹਾਡੇ ਲਈ ਕਾਫੀ ਵਧੀਆ ਵੱਡੀ ਸੇਲ ਲੱਗੀ ਹੈ, ਬਿਗ ਸੇਲ ਤੁਹਾਡੇ ਲਈ ਸਟਾਰਟ ਹੋ ਚੁੱਕੀ ਹੈ, 15 ਜੁਲਾਈ ਦੀ ਸਟਾਰਟ ਹੋਈ ਹੈ। ਤੇ ਇਹ ਪੂਰਾ ਹਫਤਾ ਤੁਹਾਡੇ ਲਈ ਸੇਲ ਚੱਲੂਗੀ 26 ਜੁਲਾਈ ਤੱਕ। ਅੱਜ 18 ਜੁਲਾਈ ਹੋਈ ਹੈ ਤੇ ਪੂਰਾ ਹਫਤਾ ਹੈਗਾ ਆ, ਇਹ 26 ਜੁਲਾਈ ਤੱਕ ਤੁਹਾਡੇ ਲਈ ਸੇਲ ਲੱਗੀ ਹੋਈ ਹੈ ਇੰਡੀਅਨ ਫਰੂਟ ਲੈਂਡ ਦੀ ਇੱਕੋ ਇੱਕ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ, ਇੱਥੇ ਤੁਹਾਡੇ ਲਈ ਇਹ ਲੱਗੀ ਹੈ ਸੇਲ। ਤੇ ਬਾਕੀ ਵੈਸੇ ਤਾਂ ਇੰਡੀਅਨ ਫਰੂਟਲੈਂਡ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ, 7-8 ਲੋਕੇਸ਼ਨਸ ਇਹਨਾਂ ਦੀਆਂ, ਬਟ ਤੁਸੀਂ ਇਸੇ ਵਾਲੀ ਲੋਕੇਸ਼ਨ ਦੇ ਉੱਪਰ ਜਾਣਾ ਤੇ ਤੁਸੀਂ ਕਾਫੀ ਜ਼ਿਆਦਾ ਰਿਡਿਊਸਡ ਪ੍ਰਾਈਸਿਸ ਦੇ ਵਿੱਚ ਆਪਣੇ ਘਰਾਂ 'ਚ ਗਰੋਸਰੀ ਕਰਕੇ ਆ ਸਕਦੇ ਹੋ। ਤੇ ਨਾਲ ਦੀ ਨਾਲ ਇਹਨਾਂ ਦੀਆਂ ਫੂਡ ਆਈਟਮਸ ਜੋ ਕਿ ਤੰਦੂਰੀ ਗ੍ਰਿਲ, ਮੀਟ ਸ਼ੋਪ, ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ, ਉੱਥੋਂ ਤੁਸੀਂ ਬੜਾ ਹੀ ਲਾਜਵਾਬ ਖਾਣਾ ਤੁਸੀਂ ਖਾ ਸਕਦੇ ਹੋ। ਚਲੋ ਕੁਝ ਕੁ ਪ੍ਰਾਈਸਿਸ ਤੁਹਾਨੂੰ ਮੈਂ ਦੇ ਦਿਆਂ, ਜਿਵੇਂ ਕਿ ਹੈਪੀ ਡੇਰੀ ਪਨੀਰ ਲੈ ਕੇ ਆਓ 399 ਦਾ, ਦੀਪ ਮਸੂਰ ਦਾਲ 299 ਦੀ 4 ਪੌਂਡ, ਦੀਪ ਤੂਰ ਦਾਲ 399 ਦੀ 4 ਪੌਂਡ, ਤੇ ਇੰਡੀਅਨ ਡੈਲੀਬਾਈਟਸ ਬਰਾਊਨ ਸ਼ੂਗਰ 8 ਪਾਉਂਡ ਵਾਲਾ ਜਿਹੜਾ ਬੈਗ ਹੈ 699 ਦੇ ਵਿੱਚ ਮਿਲੂਗਾ। ਇਹਨਾਂ ਦੇ ਕੋਲ ਬਿਲਕੁਲ ਤਾਜ਼ੀਆਂ ਹਰੀਆਂ ਸਬਜ਼ੀਆਂ ਮਿਲਦੀਆਂ ਨੇ, ਬਿਲਕੁਲ ਤਾਜ਼ਾ ਫਰੂਟਸ ਮਿਲਦੇ ਨੇ ਡਿਫਰੈਂਟ ਡਿਫਰੈਂਟ, ਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸਾਗ ਵੀ ਲੈ ਕੇ ਆ ਸਕਦੇ ਹੋ। ਜਿਵੇਂ ਰਪੀਨੀ ਇੱਕ ਜਿਹੜਾ ਬੰਚ ਹੈ 199 ਦੇ ਵਿੱਚ ਮਿਲ ਜੂਗਾ ਤੁਹਾਨੂੰ। ਰਾਊਂਡ ਟੋਮੈਟੋਸ 1 ਪਾਉਂਡ ਸਿਰਫ 99 ਸੈਂਟ ਦੇ ਵਿੱਚ। ਬੰਸੀ ਪੋਹਾ ਲੈ ਕੇ ਆਓ ਥਿੱਕ ਜਾਂ ਥਿਨ 149 ਦੇ ਵਿੱਚ, 2 ਪਾਉਂਡ ਵਾਲਾ ਬੈਗ ਹੈ। ਬਲੈਕ ਜਾਂ ਵਾਈਟ ਚਨੇ ਲੈਣੇ ਨੇ 4 ਪਾਉਂਡ ਵਾਲੇ 299 ਈਚ। ਬੰਸੀ ਗੁੜ 5 ਕਿਲੋ ਦਾ ਪੈਕ ਹੈ ਜਿਹੜਾ 699 ਦੇ ਵਿੱਚ। ਸ਼ੇਰ ਦੇਸੀ ਸਟਾਈਲ ਆਟਾ, ਮੈਨੂੰ ਲੱਗਦਾ ਇੰਨੀ ਜ਼ਿਆਦਾ ਘੱਟ ਪ੍ਰਾਈਸ ਕਿਤੇ ਨਹੀਂ ਮਿਲਣੀ ਤੁਹਾਨੂੰ 699। ਸ਼ੇਰ ਦੇਸੀ ਸਟਾਈਲ ਜਿਹੜਾ ਡਰਮ ਆਟਾ ਆ, ਉਹ ਮੇਰੇ ਖਿਆਲ 'ਚ ਆਲਮੋਸਟ ਹਰ ਘਰ ਦੇ ਵਿੱਚ ਵਰਤਿਆ ਜਾਂਦਾ, ਅਤੇ 10 ਪਾਉਂਡ ਵਾਲਾ ਬੈਗ ਹੈ ਜਿਹੜਾ 699 ਦੇ ਵਿੱਚ ਮਿਲ ਰਿਹਾ। 699 ਦੇ ਵਿੱਚ ਹੀ ਤੁਹਾਨੂੰ ਇੰਡੀਅਨ ਡੈਲੀਬਾਈਟਸ ਐਵਰੀਡੇ ਰਾਈਸ ਮਿਲਣਗੇ। ਇੰਡੀਆ ਗੇਟ ਪ੍ਰੀਮੀਅਮ ਰਾਈਸ ਲੈਣੇ ਹੁਣ 10 ਪਾਉਂਡ ਵਾਲਾ ਬੈਗ 999 ਦੇ ਵਿੱਚ। ਬਰਾਡ ਦਹੀਂ ਲੈ ਕੇ ਆਓ 2.2% ਵਾਲਾ ਜਾਂ ਫਿਰ 3.25% ਵਾਲਾ, 1.8 ਕੇਜੀ ਵਾਲਾ ਵੱਡਾ ਜਿਹੜਾ ਬਾਕਸ ਹੁੰਦਾ 499 ਦਾ। ਅਤੇ ਇੱਕ ਤੁਹਾਨੂੰ ਹੋਰ ਦੱਸਾਂ, ਬਰਾਡ ਘਿਓ ਜਿਹੜਾ ਕਿ ਮੇਰੇ ਖਿਆਲ 'ਚ ਸਾਰੇ ਵਰਤਦੇ ਨੇ, 22.99 $22.99 ਦੇ ਵਿੱਚ ਬਰਾਡ ਦੇਸੀ ਘਿਓ ਦਾ ਵੱਡਾ ਬਾਕਸ ਦੇ ਰਹੇ ਨੇ ਇਹ 1.8 ਕੇਜੀ ਵਾਲਾ। ਇਹ ਵੀ ਤੁਸੀਂ ਲੈਣ ਦੇ ਲਈ ਪਹੁੰਚ ਸਕਦੇ ਹੋ, ਅਤੇ ਬਾਕੀ ਦੀਆਂ ਕੁਝ ਹੋਰ ਪ੍ਰਾਈਸਿਸ ਥੋੜ੍ਹਾ ਅੱਗੇ ਜਾ ਕੇ ਦੱਸੂਗੀ। ਅਤੇ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਦੇ ਉੱਪਰੋਂ ਵੀ ਤੁਸੀਂ ਬਹੁਤ ਹੀ ਲਾਜਵਾਬ ਖਾਣਾ ਖਾਓ। ਅਤੇ ਅੱਛਾ, ਇਹੀ ਵਾਲੀ ਲੋਕੇਸ਼ਨ ਹੈ ਇਕੱਲੀ 25 ਸੈਂਡਲਵੁੱਡ ਪਾਰਕਵੇ, ਜਿੱਥੇ ਤੁਹਾਨੂੰ ਇਹਨਾਂ ਦੇ ਕੋਲੋਂ ਪੀਜ਼ਾ ਵੀ ਮਿਲਦਾ, ਤੁਸੀਂ ਉਹ ਵੀ ਇਹਨਾਂ ਦੇ ਕੋਲ ਲੈ ਕੇ ਆ ਸਕਦੇ ਹੋ। ਵੈਜੀਟੇਰੀਅਨ ਮੀਡੀਅਮ ਪੀਜ਼ਾ 2 ਟੋਪਿੰਗਸ ਦੇ ਨਾਲ 699 ਦੇ ਵਿੱਚ। ਇੰਨਾ ਸਸਤਾ ਪੀਜ਼ਾ ਕਿਤੇ ਨਹੀਂ ਮਿਲਣਾ, ਜਾ ਕੇ ਤੁਸੀਂ ਖਾ ਕੇ ਦੇਖੋ, ਇਹਨਾਂ ਦਾ ਖਾਣਾ ਬਹੁਤ ਲਾਜਵਾਬ ਹੈ। ਅਤੇ ਨਾਲੇ ਤੁਸੀਂ ਇਹਨਾਂ ਦੇ ਕੋਲੋਂ ਬਿਲਕੁਲ ਰੋ ਮੀਟ ਵੀ ਲੈ ਕੇ ਆ ਸਕਦੇ ਹੋ, ਮੈਰੀਨੇਟਿਡ ਮੀਟ ਵੀ ਲੈ ਕੇ ਆ ਸਕਦੇ ਹੋ। ਬੜਾ ਕਮਾਲ ਦਾ ਇਹਨਾਂ ਦਾ ਖਾਣਾ ਹੈ, ਵੈਜ ਵੀ ਨੋਨ ਵੈਜ ਵੀ। ਵੈਜੀਟੇਰੀਅਨ ਖਾਣਾ ਤੁਹਾਨੂੰ ਇੰਡੀਅਨ ਫਰੂਟ ਲੈਂਡ ਦੇ ਅੰਦਰੋਂ ਮਿਲ ਜੂਗਾ, ਸੈਪਰੇਟ ਸੈਕਸ਼ਨ ਦੇ ਨਾਲ ਬਣਿਆ ਹੁੰਦਾ। ਅਤੇ ਮੀਟ ਵਾਲਾ ਜਿਹੜਾ ਜਿੰਨਾ ਵੀ ਸਾਰਾ ਪੋਰਸ਼ਨ ਹੈ ਉਹ ਬਾਹਰਲੇ ਪਾਸੇ ਹੈ, ਤੰਦੂਰੀ ਗ੍ਰਿਲ ਮੀਟ ਸ਼ੋਪ ਇਹਨਾਂ ਦੀ ਹਰ ਲੋਕੇਸ਼ਨ 'ਤੇ ਸੈਪਰੇਟ ਐਂਟਰੈਂਸ ਦੇ ਨਾਲ ਮਿਲੂਗੀ, ਅਤੇ ਉੱਥੇ ਵੀ ਤੁਸੀਂ ਜਾਓ। ਅਤੇ ਲਓ ਫਿਰ ਗਾਣਾ ਸੁਣੀਏ, ਇੱਕ ਬੜਾ ਪਿਆਰਾ ਜਿਹਾ ਗਾਣਾ ਆ, ਮੂਵੀ ਸੌਂਗ ਹੈ, ਚੰਦ ਦੀ ਮੂਵੀ ਦਾ ਗਾਣਾ, ਤੁਸੀਂ ਇਹ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਤੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਨੂੰ ਤੇ ਪ੍ਰੋਗਰਾਮ ਨੂੰ ਵੀ ਇੰਜੋਏ ਕਰ ਰਹੇ ਹੋਵੋਗੇ। ਤੇ ਲੋ ਫਿਰ ਤੁਹਾਨੂੰ ਲੈ ਕੇ ਚੱਲਣਾ ਮੈਂ ਅਪਲਾਇੰਸ ਜੰਕਸ਼ਨ ਦੇ ਉੱਪਰ, ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ। ਦੋਨਾਂ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਨੰਬਰ 1 ਅਪਲਾਇੰਸਿਸ ਮਿਲਦੀਆਂ ਨੇ ਤੇ ਨਾਲ ਦੀ ਨਾਲ ਨੰਬਰ 1 ਡੀਲਸ ਮਿਲਦੀਆਂ ਨੇ। ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਨੇ ਤੇ ਸਾਨੂੰ ਡੀਲਸ ਦੇ ਬਾਰੇ ਜਾਣਕਾਰੀ ਦੇਣਗੇ। ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨ ਦੇ ਉੱਪਰ ਪਹੁੰਚ ਸਕਦੇ ਹੋ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਬੌਂਡ ਪਲਾਜ਼ਾ ਦੇ ਅੰਦਰ ਤੇ ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਕ ਦੇ ਇੰਟਰਸੈਕਸ਼ਨ ਤੇ ਹੈ। ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ ਤੇ ਜ਼ਰੂਰ ਪਹੁੰਚੋ ਤੇ ਲੈ ਕੇ ਆਓ ਇਹਨਾਂ ਦੇ ਕੋਲੋਂ ਕਮਾਲ ਦੀਆਂ ਡੀਲਸ ਅਪਲਾਇੰਸਿਸ ਵਿੱਚ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਵਿਜ਼ਿਟ ਕਰਨਾ ਕਿਉਂਕਿ ਬਾਕਸਿੰਗ ਵੀਕ ਇਨ ਜੁਲਾਈ ਸੇਲ ਦਾ ਇਹ ਲਾਸਟ ਵੀਕਐਂਡ ਹੈ। ਸਭ ਤੋਂ ਪਹਿਲਾਂ 3 ਪੀਸ ਦਾ ਪ੍ਰੀਮੀਅਮ ਕਿਚਨ ਅਪਲਾਇੰਸਿਸ ਦਾ ਬੰਡਲ ਹੈ। ਸੋ ਇਹ ਸੈਮਸੰਗ ਬ੍ਰਾਂਡ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਸਿਰਫ $1,099 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਸਿਰਫ $1,499 ਚ ਤੁਸੀਂ ਲਗਾ ਸਕਦੇ ਆ। ਬਿਲਟ ਇਨ ਅਪਲਾਇੰਸਿਸ ਦੇ ਉੱਪਰ ਇਸ ਟਾਈਮ ਅਪ ਟੂ 35% ਡਿਸਕਾਊਂਟ ਆਫਰ ਕੀਤਾ ਜਾ ਰਿਹਾ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ LED ਸਮਾਰਟ 4K ਟੀਵੀ $899 ਤੇ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸਿਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਕਾਲ ਕਰੋ ਤੇ ਪਹੁੰਚੋ ਤੁਸੀਂ ਅਪਲਾਇੰਸ ਜੰਕਸ਼ਨ 905-450-0054-905-450-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਅਪਲਾਇੰਸ ਜੰਕਸ਼ਨ ਤੇ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੈਕਸਟ ਕਾਲਰ 0080 ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ, ਹਾਊ ਯੂ ਕੀਪਿੰਗ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਠੀਕ ਹੈ, ਥੈਂਕ ਯੂ। ਇੱਕ ਨਾ ਸੌਂਗ ਹੈ, ਹਿੰਦੀ ਸੌਂਗ ਹੈ, ਤੇਰੇ ਚਿਹਰੇ ਮੇ ਵੋ ਜਾਦੂ ਹੈ।
0: ਤੇਰੇ ਚਿਹਰੇ ਮੇ ਵੋ ਜਾਦੂ ਹੈ,
2: ਹਾਂਜੀ
0: ਹਾਂਜੀ, ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਨੂੰ, ਬਸ ਥੋੜਾ ਜਿਹਾ ਟਾਈਮ ਦਿਓ। ਵੈਦਰ ਹੁਣ ਆ ਗਿਆ ਆ ਤਾਂ ਫਿਰ ਏਦਾਂ ਦੇ ਵੈਦਰ ਦੇ ਵਿੱਚ ਬਹੁਤ ਧਿਆਨ ਦੇ ਨਾਲ ਡਰਾਈਵ ਕਰਨ ਦੀ ਜ਼ਰੂਰਤ ਹੈ ਕਿਉਂਕਿ ਤੁਹਾਨੂੰ ਪਤਾ ਕਿ ਵੈਸੇ ਟ੍ਰੈਫਿਕ ਥੋੜੀ ਜਿਹੀ ਹੋ ਜਾਂਦੀ ਹੈ, ਹੈਨਾ? ਤੇ ਜਦੋਂ ਕਿਤੇ ਵੀ ਜਾ ਰਹੇ ਹੋਵੋ ਤਾਂ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, 5-7 ਮਿੰਟ ਪਹਿਲਾਂ ਲੈ ਕੇ ਨਿਕਲ ਜਾਓ। ਹੁਣ ਜਿਵੇਂ ਅੱਜ ਮੈਂ ਪਹੁੰਚਦੇ ਹੋਏ ਸਟੂਡੀਓ 'ਚ ਮੈਂ 2-3 ਮਿੰਟ ਪਹਿਲਾਂ ਪਹੁੰਚੀ, ਹੈ ਨਾ? ਅਤੇ ਕਿਉਂਕਿ ਮੈਂ ਤਾਂ ਆਪਣੇ ਵੱਲੋਂ ਸਹੀ ਟਾਈਮ 'ਤੇ ਆਈ, ਬਟ ਰਸਤੇ 'ਚ ਇੰਨੀ ਟ੍ਰੈਫਿਕ ਹੋ ਗਈ ਅਤੇ ਇਸ ਕਰਕੇ ਫਿਰ ਯੂ ਨੋ 5-7 ਮਿੰਟ ਥੋੜ੍ਹੇ ਜਿਹੇ ਲੈ ਕੇ ਚੱਲੋ, ਸੋ ਦੈਟ ਕਿ ਤੁਸੀਂ ਕਿ ਜਿੱਥੇ ਕਿਤੇ ਵੀ ਜਾ ਰਹੇ ਹੋ ਲੇਟ ਨਾ ਹੋਵੋ। ਹਾਂ, ਜੇ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਫਿਰ ਦੈਟਸ ਓਕੇ, ਕਿਉਂਕਿ ਫਿਰ ਤੁਸੀਂ ਆਪਣਾ ਤੁਹਾਡਾ ਆਪਣਾ ਹੀ ਟਾਈਮ ਹੁੰਦਾ ਆ ਅਤੇ ਤੁਸੀਂ ਆਪਣੀ ਕਹਿ ਲਓ ਕਿ ਥੋੜ੍ਹੀ ਜਿਹੀ ਟਾਈਮ ਵਿੰਡੋ ਲੈ ਕੇ ਵੀ ਚੱਲੋ ਚਾਹੇ ਨਾ ਵੀ ਲੈ ਕੇ ਚੱਲੋ, ਦੈਟਸ ਓਕੇ, ਤੁਸੀਂ ਆਪਣਾ ਇੰਜੋਏ ਕਰਦੇ ਹੋਏ ਜਾਓ। ਕਈ ਵਾਰ ਰਸਤੇ ਜਿੱਥੇ ਜਾਣਾ ਹੁੰਦਾ ਨਾ ਮੰਜ਼ਿਲ ਤੱਕ ਪਹੁੰਚਦੇ, ਬਟ ਰਸਤਾ ਹੀ ਇੰਨਾ ਵਧੀਆ ਹੁੰਦਾ ਆ, ਤੁਸੀਂ ਰਸਤੇ ਦੇ ਵਿੱਚ ਹੀ ਇੰਨਾ ਇੰਜੋਏ ਕਰਦੇ ਜਾਂਦੇ ਹੁੰਦੇ ਹੋ, ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਦੀ ਟੈਨਸ਼ਨ ਹੀ ਨਹੀਂ ਰਹਿੰਦੀ ਕਿ ਹਾਂਜੀ ਬਸ ਇਹ ਫਲਾਣੀ ਜਗ੍ਹਾ 'ਤੇ ਜਾ ਕੇ ਉੱਥੇ ਵੀ ਕੁਛ ਕਰਨਾ, ਉੱਥੇ ਕੋਈ ਐਕਟੀਵਿਟੀ ਕਰਨੀ ਹੈ, ਹੈ ਨਾ? ਬਟ ਜਦੋਂ ਤੁਸੀਂ ਰਸਤੇ 'ਚ ਜਾਂਦੇ ਹੁੰਦੇ ਹੋ, ਕਈ ਵਾਰ ਤੁਹਾਡੀ ਕੰਪਨੀ ਬਹੁਤ ਵਧੀਆ ਹੁੰਦੀ ਹੈ, ਤੁਸੀਂ ਗੱਲਾਂ ਗੁੱਲਾਂ ਕਰਦੇ ਜਾ ਰਹੇ ਹੋ ਜਾਂ ਤੁਸੀਂ ਮਿਊਜ਼ਿਕ ਸੁਣਦੇ ਜਾ ਰਹੇ ਹੋ, ਤੁਸੀਂ ਰਸਤੇ 'ਚ ਰੁਕ ਰੁਕ ਕੇ ਜਾ ਰਹੇ ਹੋ, ਹੈ ਨਾ? ਤਾਂ ਇੱਦਾਂ ਦੀ ਐਕਟੀਵਿਟੀਜ਼ ਕੋਈ ਵੀ ਹੁੰਦੀਆਂ ਨੇ, ਕੋਈ ਵੀ ਇੱਦਾਂ ਦੀ ਤੁਹਾਡੀ ਨੋਰਮਲ ਆਪਣੇ ਆਪਸ ਦੇ ਵਿੱਚ ਗੱਲਬਾਤ ਆਪਸ ਵਿੱਚ ਕਮਿਊਨੀਕੇਸ਼ਨ ਹੀ ਤੁਹਾਡੀ ਇੰਨੀ ਵਧੀਆ ਹੁੰਦੀ ਹੈ ਕਿ ਤੁਹਾਨੂੰ ਮੰਜ਼ਿਲ ਦੀ ਕੋਈ ਪਰਵਾਹ ਹੀ ਨਹੀਂ ਰਹਿੰਦੀ ਹੈ ਨਾ। ਸਟੂਡੀਓ ਨੰਬਰ 905-564-5444 ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। ਮਨੂ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਅਤੇ ਤੁਹਾਨੂੰ ਹੁਣ ਮੈਂ ਦੱਸ ਦਿਆਂ ਕਿ ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪੋਲਿਸੀ ਜਿਹੜੀ ਰਿਨਿਊ ਕਰਵਾਉਣ ਲੱਗੇ ਹੋ ਤਾਂ ਜਿੰਨੇ ਵੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਨੇ। ਬਟ ਜ਼ਰੂਰੀ ਇਹ ਹੈ ਕਿ ਤੁਹਾਡੀ ਫੈਮਿਲੀ ਦੀ ਸੇਫਟੀ ਅਤੇ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦਾ ਉਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਪਹਿਲਾਂ ਹੀ। ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੋਵੇ ਚਾਹੇ ਤੁਹਾਡੀ ਆਪਣੀ ਇੰਸ਼ੋਰੈਂਸ ਹੋਵੇ। ਤਾਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਹਾਡੇ ਘਰ ਦੀ ਇੰਸ਼ੋਰੈਂਸ ਹੋਵੇ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਹੈ, ਤੁਸੀਂ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਨੰਬਰ 299-952-9532, 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਨੈਕਸਟ ਕਾਲਰ 6643। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡਾ ਬਾਈ ਸੁੱਤਿਆਂ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਕਦੀ ਕਲਾ ਜੀ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
3: ਹਾਲ ਚਾਲ ਬਹੁਤ ਵਧੀਆ ਜੀ। ਮੈਂ ਤੁਹਾਨੂੰ ਦੱਸਣਾ ਸੀ ਬਈ ਆਪਣਾ ਕੱਲ ਛੋਟੇ ਭਚੰਗੀ ਦਾ ਆਪਣੇ ਦਾ ਗਾਣਾ ਆ ਗਿਆ, ਹੋਰ ਇੱਕ ਜੇ ਜੇ ਗਰੇਵਾਲ ਦਾ ਲੇਕ ਸ਼ੋਰ।
0: ਜੇ ਜੇ ਗਰੇਵਾਲ, ਅੱਛਾ ਤੁਹਾਡੇ ਵਾਈਫ ਵੀ ਕਾਲ ਕਰਦੇ ਹੁੰਦੇ ਆ ਮੈਨੂੰ?
3: ਹਾਂਜੀ ਹਾਂਜੀ ਹਾਂਜੀ, ਪਿਛਲੀ ਵਾਰੀ ਉਹਨਾਂ ਨੇ ਜਿਹੜੀ ਓਪਨਿੰਗ ਕਰਕੇ ਆਏ ਸੀਗੇ ਉਹਦੇ ਲਈ ਉਹਨਾਂ ਨੇ ਲਵਾਇਆ ਸੀਗਾ ਜਿੱਦਾਂ ਨਾ।
0: ਓਕੇ ਠੀਕ ਹੈ ਠੀਕ ਹੈ।
3: ਮੈਨੂੰ ਇਹ ਨਹੀਂ ਲਵਾਇਆ ਹੋਣਾ, ਸੋਰੀ ਇਹ ਨਹੀਂ ਲਵਾਇਆ ਹੋਣਾ, ਹਜੇ ਫਰਾਈਡੇ ਹੀ ਲਾਂਚ ਕੀਤਾ ਉਹਨੇ ਲੇਕ ਸ਼ੋਰ ਆ ਗਾਣੇ ਦਾ ਨਾ।
0: ਲੇਕ ਸ਼ੋਰ ਠੀਕ ਹੈ, ਨਹੀਂ ਤੁਸੀਂ ਨਾਮ ਲੈਣਾ
3: ਜੇ ਲੱਗਿਆ ਜਰੂਰ। ਚਲੋ ਜਿੱਦਾਂ ਵੀ ਮਤਲਬ ਕਿਸੇ ਨੂੰ ਲੱਗੂਗਾ ਫੀਡਬੈਕ ਜਰੂਰ ਦਓ, ਆਸ਼ੀਰਵਾਦ ਚਾਹੀਦਾ ਸਾਰਿਆਂ ਨੂੰ।
0: ਹਾਂਜੀ ਹਾਂਜੀ ਬਿਲਕੁਲ, ਤੁਸੀਂ ਨਾਮ ਲੈਣਾ ਜੇ ਜੇ ਗਰੇਵਾਲ, ਫਿਰ ਮੈਨੂੰ ਧਿਆਨ ਚ ਆਇਆ ਵੀ ਉਹ ਪੋਸੀਬਲੀ ਤੁਹਾਡੇ ਵਾਈਫ ਹੀ ਨੇ, ਫਿਰ ਉਹਨਾਂ ਨੇ ਵੀ ਆਪਣੇ ਬੇਟੇ ਦੀ ਗੱਲ ਕੀਤੀ ਸੀ।
3: ਰੁਪਨ ਲਵਾਇਆ ਸੀਗਾ ਜੀ।
0: ਹਾਂਜੀ ਹਾਂਜੀ,
3: ਬਾਕੀ ਜਦੋਂ ਟਾਈਮ ਲੱਗਿਆ ਤੇ ਆਪਣਾ ਤਾਂ ਫਿਰ ਉਹੀ ਫੇਵਰੇਟ ਆਪਣੇ ਚਮਕੀਲਾ ਸਾਹਿਬ, ਉਹਦਾ ਲਾ ਦਿਓ ਜਰੂਰ।
0: ਦੇਖੋ ਕਿੰਨਾ ਵਧੀਆ ਲੱਗਦਾ ਨਾ ਜਦੋਂ ਤੁਹਾਡੇ ਬੱਚੇ ਕੁਛ ਹਨਾ ਏਦਾਂ ਦਾ ਕਰਦੇ ਨੇ, ਪੇਰੈਂਟਸ ਨੂੰ ਮਾਣ ਹੁੰਦਾ ਹੈ ਜਦੋਂ ਕਿਸੇ ਇੱਕ ਮੁਕਾਮ ਤੇ ਪਹੁੰਚ ਜਾਂਦੇ ਨੇ ਜਾਂ ਫਿਰ ਆਪਣੀ ਮਿਹਨਤ ਦੇ ਨਾਲ ਖੜੇ ਹੁੰਦੇ ਆ ਨਾ, ਤਾਂ ਪੇਰੈਂਟਸ ਨੂੰ ਆਲਵੇਸ ਪ੍ਰਾਊਡ ਹੁੰਦਾ ਆ। ਤਾਂ ਜ਼ਰੂਰ ਮੈਂ ਤੁਹਾਡਾ ਗਾਣਾ ਲਗਾਉਂਗੀ ਅਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ ਪ੍ਰੋਗਰਾਮ ਦੇ ਵਿੱਚ, ਅੱਜ ਖੁੱਲ੍ਹੀ ਛੁੱਟੀ ਹੈ, ਸੌਣ ਦੇ ਮਹੀਨੇ ਦੇ ਵਿੱਚ ਤਾਂ ਵੈਸੇ ਹੀ ਬੰਦੇ ਦਾ ਮਨ ਜੇ ਗੁਣਗੁਣਾਉਣ ਲੱਗ ਜਾਂਦਾ ਨਾ, ਅਤੇ ਤੁਹਾਡਾ ਵੀ ਮਨ ਕਰੇ ਥੋੜ੍ਹਾ ਜਿਹਾ ਕੁਛ ਗੁਣਗੁਣਾਉਣ ਦਾ, ਕੁਛ ਆਪਣੀ ਰਾਈਟਿੰਗ ਸ਼ੇਅਰ ਕਰਨ ਦਾ ਜਾਂ ਆਪਣਾ ਕੋਈ ਗਾਣਾ ਸੁਣਾਉਣ ਦਾ, ਤਾਂ ਜ਼ਰੂਰ ਮੋਸਟ ਵੈਲਕਮ, ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਅਤੇ ਹੈਲੋ, ਫਿਰ ਮੇਰੇ ਨਾਲ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਵੀ ਆਪਣਾ ਆਈ ਐਗਜ਼ਾਮ ਦੇਣਾ ਹੋਵੇ। ਕੁਇਕਲੀ ਇਹਨਾਂ ਦਾ ਮੈਸੇਜ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡਾ ਮੈਂ ਗਾਣਾ ਸੁਣਾਉਂਗੀ, ਫਰਮਾਇਸ਼ੀ ਗਾਣਾ। ਅਤੇ ਲਓ ਫਿਰ ਰਾਜਨ ਜੀ ਦੇ ਨਾਲ ਗੱਲਬਾਤ ਕਰੀਏ। ਅਤੇ ਤੁਸੀਂ ਪਹੁੰਚੋ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਸਪੈਕਸ ਐਕਸਪ੍ਰੈਸ, ਅੱਜ ਡਾਕਟਰਸ ਅਵੇਲੇਬਲ ਨੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
4: ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
4: ਜੀ ਅੱਜ ਦੱਸਣਾ ਚਾਹਾਂਗੇ ਜਿਹੜੇ ਵੀ ਸਾਡੇ ਭੈਣ ਭਰਾ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣਾ ਚਾਹੁੰਦੇ ਨੇ ਜਾਂ ਫਿਰ ਬ੍ਰਾਂਡਿਡ ਫਰੇਮ ਲੈਣਾ ਚਾਹੁੰਦੇ ਨੇ ਜਾਂ ਬ੍ਰਾਂਡਿਡ ਸਨ ਗਲਾਸ ਲੈਣਾ ਚਾਹੁੰਦੇ ਨੇ, ਤੁਸੀਂ ਪਹੁੰਚ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਉੱਤੇ। ਸੇਲਸ ਬਹੁਤ ਵਧੀਆ ਚੱਲ ਰਹੀ ਹੈ ਜੀ, ਸਮਰ ਦਾ ਮੌਸਮ ਹੈ ਤੇ ਹਰ ਕਿਸੇ ਨੇ ਵਧੀਆ ਸਟਾਈਲਿਸ਼ ਸਨ ਗਲਾਸ ਲੈਣੀਆਂ ਹੁੰਦੀਆਂ ਨੇ ਤੇ ਬ੍ਰਾਂਡਿਡ ਸਨ ਗਲਾਸ ਜਿਹਦੇ ਚ ਗੁੱਚੀ ਦੀਆਂ, ਪ੍ਰਾਟਾ, ਟੋਮ ਫੋਰਡ, ਟਿਫਨੀ, ਡੋਲਚੀ ਗਬਾਨਾ ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਤੇ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਨਾਲ ਦੀ ਨਾਲ ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਡਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਤੁਹਾਨੂੰ ਟੋਮ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ। ਰਹੇ ਨੇ ਨਾਲ ਦੀ ਨਾਲ ਜਿਨ੍ਹਾਂ ਨੇ ਸਾਡਾ ਵੈਲਿਊ ਪੈਕੇਜ ਲੈਣਾ ਜੀ ਤੁਸੀਂ ਵੈਲਿਊ ਪੈਕੇਜ ਲੈ ਸਕਦੇ ਹੋ $129 ਅਸੀਂ ਚਾਰਜ ਕਰ ਰਹੇ ਹਾਂ ਤੁਹਾਨੂੰ ਸਿਲੈਕਟਿਡ ਬ੍ਰਾਂਡਿਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਦੇ ਰਹੇ ਹਾਂ ਜੀ ਤੇ $258 ਦਾ ਪੈਕੇਜ ਲੈ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਸਿਲੈਕਟਿਡ ਬ੍ਰਾਂਡਿਡ ਫਰੇਮ ਦੇ ਨਾਲ ਅਸੀਂ ਐਸੈਂਸ਼ੀਅਲ ਸੋਰੀ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਦੇ ਰਹੇ ਹਾਂ ਸੋ ਜਿਹੜੇ ਵੀ ਸਾਡੇ ਭੈਣ ਭਰਾ ਐਡੀਲਾ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ 905-460-8888 ਤੇ ਸਟੋਰ ਸਾਡਾ ਜੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਤੁਸੀਂ 5 ਵਜੇ ਤੱਕ ਵਾਕ ਇਨ ਕਰ ਸਕਦੇ ਹੋ ਤੇ ਜੇ ਅੱਖਾਂ ਦੀ ਅਪਾਇੰਟਮੈਂਟ ਵਾਸਤੇ ਅੱਖਾਂ ਦੇ ਚੈੱਕਅਪ ਵਾਸਤੇ ਕੋਈ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਤਾਂ ਵੀ ਕੋਈ ਨੰਬਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੀ ਕਰ ਰਹੇ ਹਾਂ ਜੀ ਚਾਹੇ ਤੁਹਾਡਾ ਐਗਜ਼ਾਮ ਹੋਵੇ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਇੱਕ ਇੱਕ ਨੰਬਰ ਇੱਕ ਵਾਰ ਫਿਰ ਜੀ 905-460-8888 905-460-8888
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ ਤੇ ਤੁਸੀਂ ਅੱਜ ਪਹੁੰਚੋ ਡਾਕਟਰਸ ਅਵੇਲੇਬਲ ਨੇ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ ਤੇ ਲੋ ਫਿਰ ਸੁਣੋ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ ਹਰਜੀਤ ਸਿੱਧੂ ਐਂਡ ਪ੍ਰਵੀਨ ਦਰਦੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
5: ਪੇਸ਼ ਕਰਨਾ ਗੱਭਰੂ ਮਟਿਆਰ ਨੂੰ ਮਾੜੀ ਆਖਦਾ ਤੇ ਮਟਿਆਰ ਗੱਭਰੂ ਨੂੰ ਆਖਦੇ ਮਟਿਆਰ ਗੱਭਰੂ ਨੂੰ ਮਾੜਾ ਆਖਦੀ ਹੈ ਲਓ ਦੋਨਾਂ ਦੀ ਫੋਨ ਤੇ ਗੱਲਬਾਤ ਹੁੰਦੀ ਹੈ ਬੜਾ ਪਿਆਰਾ ਜਿਹਾ ਸੌਂਗ ਤੁਹਾਡੇ ਨਜ਼ਰ ਕਰਾਂ

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰਿਆਂ ਦਾ ਦਿਨ ਬੜਾ ਵਧੀਆ ਨਿਕਲ ਰਿਹਾ ਹੋਏਗਾ, ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਿਟੀ ਆਫ ਬਰੈਂਪਟਨ ਦੇ ਵੱਲੋਂ। ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਨੇ ਕਿ ਤੁਸੀਂ ਆਪਣਾ ਸਮਰ ਟਾਈਮ, ਓਬਵੀਅਸਲੀ ਗੱਲ ਹੈ ਕਿ ਸਾਰੇ ਗੈਦਰਿੰਗਸ ਕਰਦੇ ਨੇ ਆਪਣੇ ਘਰਾਂ ਦੇ ਵਿੱਚ, ਗੈਟ ਟੂਗੈਦਰਸ ਬਹੁਤ ਹੁੰਦੀਆਂ ਨੇ, ਵੀਕਐਂਡ ਹੈਗਾ ਆ ਅਤੇ ਵੀਕਐਂਡ ਦੇ ਉੱਪਰ ਓਬਵੀਅਸਲੀ ਗੱਲ ਹੈ ਕਿ ਤੁਹਾਡੇ ਘਰਾਂ ਦੇ ਵਿੱਚ ਜਾਂ ਤੁਹਾਡੇ ਨੇਬਰਸ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਗੈਸਟ ਆਏ ਹੀ ਹੋਣਗੇ, ਤਾਂ ਧਿਆਨ ਦੇ ਨਾਲ ਸੁਣੋ। ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਨੇ ਕਿ ਆਪਣਾ ਜਿੰਨਾ ਵੀ ਸ਼ੋਰ ਸ਼ਰਾਬਾ ਹੁੰਦਾ ਉਹਨੂੰ ਥੋੜ੍ਹਾ ਜਿਹਾ ਘੱਟ ਰੱਖੋ, ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੁਹਾਡੇ ਸ਼ੋਰ ਸ਼ਰਾਬੇ ਤੋਂ, ਜਿਹੜੇ ਤੁਹਾਡੇ ਸਾਈਡਸ 'ਤੇ ਜਾਂ ਅੱਗੇ ਪਿੱਛੇ ਕਿਤੇ ਵੀ ਰਹਿੰਦੇ ਨੇਗੇ ਤੁਹਾਡੇ ਘਰਾਂ ਦੇ, ਤਾਂ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਇਸ਼ੂ ਨਾ ਹੋਵੇ। ਜਿਹੜੀ ਨੋਇਜ਼ ਜਿਹੜੀ ਹੈਗੀ ਉਹਨੂੰ ਡਾਊਨ ਰੱਖੋ। ਜਿੰਨੇ ਸਾਈਡ ਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਕਲੀਅਰ ਰੱਖੋ, ਉਹਨਾਂ ਨੂੰ ਬਲੋਕ ਨਾ ਕਰੋ ਕਦੇ ਵੀ। ਗੱਡੀਆਂ ਇੱਧਰ ਉੱਧਰ ਪਾਰਕ ਕਰ ਲਓ, ਬਟ ਸਾਈਡ ਵਾਕਸ ਅਤੇ ਬਾਈਕ ਲੇਨਸ ਜਿਨ੍ਹਾਂ ਦੇ ਵੀ ਘਰਾਂ ਦੇ ਬਾਹਰ ਹੈਗੇ ਨੇ ਉਹਨਾਂ ਨੂੰ ਤੁਸੀਂ ਕਲੀਅਰ ਰੱਖੋ। ਅਤੇ ਜਿੰਨਾ ਵੇਸਟ ਹੁੰਦਾ ਆ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ। ਪੂਰੀ ਕਲੀਨਨੈਸ ਦਾ ਧਿਆਨ ਰੱਖੋ, ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਪ੍ਰੋਪਰ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਜਿੰਨਾ ਵੀ ਗਾਰਬੇਜ ਹੁੰਦਾ ਇੱਧਰ ਉੱਧਰ ਕਿਤੇ ਵੀ ਡੰਪ ਨਾ ਕਰੋ। ਅਤੇ ਜਿੰਨੇ ਵੀ ਮੈਂ ਦੱਸਦੇ ਕਿ ਸਟਰੀਟ ਪਾਰਕਿੰਗ ਹੈ ਉਹ 3 ਘੰਟੇ ਦੇ ਲਈ ਲਿਮਿਟਡ ਕੀਤੀ ਹੋਈ ਹੈ ਦਿਨ ਟਾਈਮ, ਅਤੇ ਸ਼ਾਮ ਦੇ ਟਾਈਮ ਤੁਸੀਂ ਜਿਹੜਾ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦਾ ਟਾਈਮ ਹੈ ਉਹਦੇ ਵਿੱਚ ਤੁਸੀਂ ਸਟਰੀਟ ਦੇ ਉੱਪਰ ਆਪਣੀ ਪਾਰਕਿੰਗਸ ਨਹੀਂ ਕਰ ਸਕਦੇ। ਤਾਂ ਇਹਨਾਂ ਛੋਟੇ ਜਿਹੇ ਹੀ ਗੱਲਾਂ ਦਾ ਧਿਆਨ ਰੱਖੋ। ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਲਈ ਇਹ ਮੈਸੇਜ ਪਹੁੰਚਾਇਆ ਜਾ ਰਿਹਾ, ਚੰਗੇ ਨੇਬਰਸ ਬਣੋ, ਚੰਗੀ ਕਮਿਊਨਿਟੀ ਬਣ ਸਕਦੀ ਹੈ। ਅਤੇ ਤੁਸੀਂ ਸਿਟੀ ਆਫ ਬਰੈਂਪਟਨ ਦੀ ਸਾਈਟ ਦੇ ਉੱਪਰ ਪਹੁੰਚੋ, ਇਹਨਾਂ ਦੀ ਵੈਬਸਾਈਟ ਹੈ brampton.ca/bylaws, ਇੱਥੇ ਜਾ ਕੇ ਤੁਸੀਂ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਦੇਖ ਸਕਦੇ ਹੋ ਅਤੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਬੈਟਰ ਹੈ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ, ਸੋ ਦੈਟ ਕਿ ਕੋਈ ਟਿਕਟ ਕੋਈ ਚਾਰਜਿਸ ਨਾ ਲੱਗ ਜਾਣ ਅਤੇ ਆਪਣੀ ਜਿਹੜੀ ਲਾਈਫ ਆ ਉਹ ਵੀ ਸਮੂਥਲੀ ਚੱਲੀ ਜਾਵੇ, ਹੈ ਨਾ। ਐਕਸਟਰਾ ਖਰਚਾ ਕਿ ਕਿਹਨੂੰ ਪਸੰਦ ਹੁੰਦਾ, ਕਿਸੇ ਨੂੰ ਵੀ ਨਹੀਂ। ਅਤੇ ਐਨੀਵੇਜ਼ 6972, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇਹ ਫਰਮਾਇਸ਼ੀ ਗਾਣਾ ਸੀਗਾ ਜਿਨ੍ਹਾਂ ਨੇ ਮੈਨੂੰ ਦੱਸਿਆ, ਉਹਨਾਂ ਨੇ ਕਰ ਲਿਆ ਹੋਣਾ ਇੰਜੋਏ।
1: ਮੈਨੂੰ ਨੀ ਲੱਗਦਾ ਕਿ
0: ਚਲੋ ਕੋਈ ਗੱਲ ਨੀ, ਤੁਸੀਂ ਇਸ ਗੱਲ ਤੇ ਮਾਇੰਡ ਨਾ ਕਰੋ ਕਿਉਂਕਿ ਦੇਖੋ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ। ਇਹਨੇ ਗਾਣਾ ਨਾ ਲਾਈਵ ਅਖਾੜੇ ਚ ਗਾਇਆ ਹੋਇਆ ਸੀਗਾ, ਤਾਂ ਫਿਰ ਉਹਦੇ ਕਰਕੇ ਥੋੜ੍ਹਾ ਜਿਹਾ ਰੋਅ ਹੁੰਦਾ ਹੈ। ਜੇ ਪ੍ਰੋਪਰ ਕਿਸੇ ਸਟੂਡੀਓ ਦੇ ਵਿੱਚ ਕੋਈ ਕੀਤੀ ਹੋਵੇ ਰਿਕਾਰਡਿੰਗ ਫਿਰ ਉਹ ਡਿਫਰੈਂਟ ਹੋ ਜਾਂਦਾ, ਬਟ ਜਿਹੜੇ ਉਹ ਲਾਈਵ ਗਾਏ ਹੁੰਦੇ ਨੇ ਉਹ ਫਿਰ ਥੋੜ੍ਹੇ ਜਿਹੇ ਰੋਅ ਮਿਊਜ਼ਿਕ ਹੀ ਹੁੰਦਾ ਉਹਦੇ ਵਿੱਚ, ਬਟ ਇਟਸ ਓਕੇ। ਚਲੋ ਤੁਸੀਂ ਉਹਨਾਂ ਨੇ ਜਿਨ੍ਹਾਂ ਨੇ ਫਰਮਾਇਸ਼ ਕੀਤੀ ਉਹਨਾਂ ਨੇ ਆਪਣਾ ਗਾਣਾ ਇੰਜੋਏ ਕੀਤਾ, ਉਹ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੈ। ਅਤੇ ਤੁਸੀਂ ਪਲੀਜ਼ ਇੱਕ ਦੂਸਰੇ ਦੇ ਉੱਪਰ ਕਮੈਂਟਸ ਨਾ ਕਰਿਆ ਕਰੋ, ਅਤੇ ਆਪਣੀ ਤੁਸੀਂ ਆਪਣਾ ਗਾਣਾ ਦੱਸੋ, ਮੈਂ ਤੁਹਾਡਾ ਗਾਣਾ ਲਗਾ ਦੂੰਗੀ, ਹੈ ਨਾ। ਅਤੇ ਐਨੀਵੇਜ਼ ਸਟੂਡੀਓ ਨੰਬਰ 905-5544-44, 9055-64-6444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। ਇੱਕ ਕਾਲਰ ਹੋਰ ਨੇ, ਸਟੇਸ਼ਨ ਆਈ ਡੀ ਫਿਰ ਲਵਾਂਗੇ, 1016। ਜੀ ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਮਨਪ੍ਰੀਤ ਬੇਟਾ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬੇਟਾ ਤੇ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਕੋਈ ਹੈ ਡਰੈਸ ਗੋੜੇ ਬੱਬੂ ਮਾਨ ਦਾ ਲਾਇਓ ਗਾਣਾ ਹੈ।
0: ਹਾਂਜੀ
2: ਬੇਟਾ, ਜਿਹਨਾਂ ਨੂੰ ਪ੍ਰੋਬਲਮ ਵੀ ਤੁਸੀਂ ਚੈਨਲ ਚੇਂਜ ਕਰ ਲਓ, ਹੁਣ ਤੇ ਕੱਲ ਖਾਂਡਾ ਰੇਡੀਓ ਆਪਣੇ ਮੈਂ ਵੀ ਤੁਹਾਨੂੰ ਕੰਟੈਕਟ
0: ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਉਹ ਛੱਡੋ, ਹੁਣ ਗੱਲ ਹੋ ਗਈ ਹੋ ਗਈ, ਬਸ ਇਟਸ ਓਕੇ।
2: ਹਾਂਜੀ ਬੇਟਾ, ਯਾਰ ਪ੍ਰੋਗਰਾਮ ਨਾਈਸ, ਯੂ ਆਰ ਅ ਗੁੱਡ ਹੋਸਟ, ਓਕੇ
0: ਗੁੱਡ, ਥੈਂਕ ਯੂ। ਤੁਸੀਂ ਬੱਬੂ ਮਾਨ ਦਾ ਕਿਹੜਾ ਗਾਣਾ ਸੁਣਨਾ ਮੈਨੂੰ ਦੱਸਿਆ ਨਹੀਂ?
2: ਕੋਈ ਲਾ ਦੇ ਬੇਟਾ, ਸਾਰੇ ਚੁਆਇਸ ਸਾਰੇ ਇਸ ਸੇ ਗੁੱਡ ਆ ਬੇਟਾ।
0: ਚਲੋ ਠੀਕ ਹੈ ਠੀਕ ਹੈ, ਮੈਂ ਲਗਾਉਂਦੀ ਹਾਂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 5133 ਜੀ ਸਤਿ ਸ਼੍ਰੀ ਅਕਾਲ।
3: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
4: Ki tuhanu electrician di lod hai? Sanu high risk electrical te call karo. High risk kyun? Kyunki sade ko license nahi hai te si electrical permit nahi lende. Jaane ki tusi pakka nahi keh sakde ki sada kam kinna ko surakhit ja kanooni hai. Par eh gal pakki hai ki jadon vi assi aavange, assi tuhanu toilet zarur vartange. Isliye hune call karo. Assi vaada karde hain ki tuhade ghar nu aag nahi lagegi. Shayad.
5: अपने परिवार दी रखिया करो सिर्फ लाइसेंस्ड इलेक्ट्रिकल कॉन्ट्रैक्टर ही वरतो अते यकीनी बनाओ कि ओ ईएसए परमिट हासिल करन होर जानन लई highlicense.ca ते जाओ इलेक्ट्रिकल सेफ्टी अथॉरिटी वल्लो एक सुनेहा
6: दिस इज एएम 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
7: 530.
8: Simply Indian brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian. This saria hi location stay. Dining, takeout and catering also available. Call at 905-794-8111. Simply delicious.

ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ 1:30 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ 2 ਘੰਟੇ ਦਾ ਹੋਰ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਫੀਫਾ ਵਰਲਡ ਕੱਪ ਦੇ ਹੁਣ ਲਾਸਟ ਮੈਚਿਸ ਨੇਗੇ, ਅੱਜ ਬ੍ਰੋਂਜ਼ ਦਾ ਫਾਈਨਲ ਹੋ ਰਿਹਾ ਅਤੇ ਉਹ ਦੇਖਣ ਲਈ ਤੁਸੀਂ ਆਪਣਾ ਗਾਰਡਨ ਸਕੁਏਅਰ ਪਹੁੰਚੋ। ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਸੱਦਾ ਦੇ ਰਹੇ ਨੇਗੇ ਕਿ ਤੁਸੀਂ ਗਾਰਡਨ ਸਕੁਏਅਰ ਆਓ ਅਤੇ ਇੱਥੇ ਤੁਸੀਂ ਲਾਈਵ ਫੀਫਾ ਵਰਲਡ ਕੱਪ ਦਾ ਮੈਚ ਦੇਖੋ, ਬ੍ਰੋਂਜ਼ ਫਾਈਨਲ, ਜਿਹੜਾ ਕਿ ਸ਼ਾਮ ਦੇ 5 ਵਜੇ ਸਟਾਰਟ ਹੋਣਾ। ਅਤੇ ਇਹ ਜਿਹੜੇ ਇਵੈਂਟ ਨੇ ਅੱਜ ਅਤੇ ਕੱਲ੍ਹ, ਸੈਟਰਡੇ ਐਂਡ ਸੰਡੇ, 2 ਦਿਨ ਸਿਟੀ ਆਫ ਬ੍ਰੈਂਪਟਨ ਵਾਲੇ ਕਰ ਰਹੇ ਨੇ। ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇਹ ਇਵੈਂਟਸ ਹੋ ਰਹੇ ਨੇ ਅਤੇ ਜਿਹਦੇ ਵਿੱਚ ਤੁਸੀਂ ਫੀਫਾ ਵਰਲਡ ਕੱਪ ਵੀ ਇੰਜੋਏ ਕਰੋਗੇ। ਬਹੁਤ ਹੀ ਵੱਡੀ ਸਕਰੀਨ ਦੇ ਉੱਪਰ ਤੁਹਾਨੂੰ ਦਿਖਾਉਣਗੇ। ਇਹ ਜੇ ਮਾਰਟਿਨ ਐਂਡ ਰਿਬੈਕਾ ਪੈਰੀ ਦੇ ਵੱਲੋਂ ਇਹ ਇਵੈਂਟ ਨੂੰ ਔਰਗਨਾਈਜ਼ ਕੀਤਾ ਜਾ ਰਿਹਾ, ਹੋਸਟ ਕੀਤਾ ਜਾ ਰਿਹਾ। ਅਤੇ ਜ਼ਰੂਰ ਤੁਸੀਂ ਪਹੁੰਚੋ ਅੱਜ ਅਤੇ ਕੱਲ੍ਹ, 2 ਦਿਨ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਲਈ ਇਹ ਇਵੈਂਟ ਕਰ ਰਹੇ ਨੇ। ਅਤੇ ਸਟੂਡੀਓ ਨੰਬਰ 905-564-5444 'ਤੇ ਤੁਸੀਂ ਆਪਣੀ ਕਾਲਸ ਕਰ ਰਹੇ ਹੋ। 5627, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰ ਲਓ। ਹਾਂਜੀ ਸਤਿ ਸ਼੍ਰੀ ਅਕਾਲ,
1: ਗਾਣਾ ਸੁਣਾ ਦਿਓ।
0: ਹਾਂਜੀ ਹਾਂਜੀ,
1: ਗਾਣਾ ਸੁਣਾ ਦੋ, ਚੂਰੀਆਂ।
0: ਚੂਰੀਆਂ ਕਿਹੜੇ ਸਿੰਗਰ ਦਾ ਗਾਣਾ?
1: ਚੂਰੀਆਂ।
0: ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ ਥੋੜੀ ਜੀ। ਤੁਸੀਂ ਆਪਣੀ ਆਵਾਜ਼ ਸੁਣ ਰਹੇ ਹੋ, ਰੇਡੀਓ ਦੀ ਆਵਾਜ਼ ਘੱਟ ਕਰੋ
1: ਪਲੀਜ਼।
0: ਮੰਡੇਰ ਦਾ ਗਾਣਾ, ਠੀਕ ਹੈ ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤਾਂ ਆਪਣੇ ਰੇਡੀਓ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਮੇਰੇ ਨਾਲ ਫੋਨ 'ਤੇ ਗੱਲ ਕਰਦੇ ਹੋ ਤਾਂ ਉਦੋਂ ਆਪਣੀ ਰੀਅਲ ਟਾਈਮ 'ਚ ਗੱਲ ਹੁੰਦੀ ਹੈ, ਬਟ ਜਦੋਂ ਤੁਸੀਂ ਰੇਡੀਓ 'ਤੇ ਸੁਣਦੇ ਹੋ ਤਾਂ ਫਿਰ ਜਿਹੜੀ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਉਹ 15-20 ਸੈਕਿੰਡ ਦੇ ਫਰਕ ਦੇ ਨਾਲ ਪਹੁੰਚਦੀ ਹੈ, ਥੋੜ੍ਹੀ ਜਿਹੀ ਡਿਲੇ ਹੁੰਦੀ ਹੈ 15-20 ਸੈਕਿੰਡ ਦੇ ਵਿੱਚ। ਤਾਂ ਉਹ ਤੁਸੀਂ ਫਿਰ ਜਦੋਂ ਰੇਡੀਓ 'ਤੇ ਧਿਆਨ ਦਿੰਦੇ ਰਹਿੰਦੇ ਹੋ ਫਿਰ ਮੇਰੀ, ਮੈਂ ਇੱਧਰੋਂ ਬੋਲਦੀ ਰਹਿੰਦੀ ਹਾਂ ਅਤੇ ਮੇਰੀ ਗੱਲ ਫਿਰ ਨਿਕਲ ਜਾਂਦੀ ਹੈ। ਐਨੀਵੇਜ਼, 9166 ਜੀ, ਸਤਿ ਸ਼੍ਰੀ ਅਕਾਲ।
2: ਕੋਈ
0: ਗੱਲ ਨੀ, ਇੰਨੀ ਵਾਰ ਪਲੀਜ਼ ਨਾ ਕਹੋ, ਮੈਂ ਲਗਾ ਦੇਣਾ ਗਾਣਾ। ਠੀਕ ਹੈ ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਮੈਂ ਜ਼ਰੂਰ ਤੁਹਾਡਾ ਗਾਣਾ ਸੁਣਾਉਂਦੀ ਹਾਂ ਥੋੜ੍ਹੇ ਟਾਈਮ ਤੱਕ, ਕਿਉਂਕਿ ਆਲਰੇਡੀ ਮੇਰੇ ਕੋਲ ਬੜੇ ਗਾਣੇ ਆਏ ਹੋਏ ਨੇਗੇ ਫਰਮਾਇਸ਼ੀ। ਚਲੋ ਫਿਰ ਪਹਿਲਾਂ ਆਪਾਂ ਗਾਣਾ ਸੁਣ ਲਈਏ। ਵੈਸੇ ਤਾਂ ਇੱਕ ਹਿੰਦੀ ਗਾਣਾ ਪਹਿਲਾਂ ਹੈ, ਮੈਂ ਪਹਿਲਾਂ ਪੰਜਾਬੀ ਸੁਣਾਉਂਦਾ ਕਿਉਂਕਿ ਪੰਜਾਬੀ ਕਾਫੀ ਹੋ ਗਏ ਨੇ। ਜੇ ਜੇ ਗਰੇਵਾਲ ਦੀ ਆਵਾਜ਼ ਦੇ ਵਿੱਚ ਸੁਣੋ ਤੁਸੀਂ ਲੇਕ ਸ਼ੋਰ, ਨਵਾਂ ਗਾਣਾ ਆ, ਅਤੇ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਤੇ ਸਟੂਡੈਂਟ ਨੰਬਰ 905-5544-9054-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਗਲੇ ਕਾਲਰ 9872। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਹੋਲਡ ਕਰ ਲਓ ਪਲੀਜ਼। ਹਾਂਜੀ ਥੈਂਕ ਯੂ। ਤੇ ਮੈਂ ਤੁਹਾਨੂੰ ਛੋਟੀ ਜਿਹੀ ਜਾਣਕਾਰੀ ਦੇ ਦਿਆਂ ਕਿ ਤੁਸੀਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ ਜੇ ਤੁਸੀਂ ਇੰਡੀਆ ਜਾਣਾ ਹੋਵੇ, ਜਾਂ ਤੁਸੀਂ ਇੰਡੀਆ ਤੋਂ ਤੁਹਾਡਾ ਕੋਈ ਨੂਨ ਆ ਰਿਹਾ ਇੱਥੇ। ਵੈਨਕੂਵਰ ਤੋਂ ਦਿੱਲੀ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਇੱਥੋਂ ਵੈਨਕੂਵਰ ਜਾ ਰਹੇ ਹੋ, ਜਾਂ ਵੈਨਕੂਵਰ ਤੋਂ ਕੋਈ ਕਿਸੇ ਨੇ ਟਿਕਟ ਕਰਵਾਉਣੀ ਹੈ ਤਾਂ ਉਹਨਾਂ ਨੂੰ ਤੁਸੀਂ ਰੈਫਰ ਕਰ ਸਕਦੇ ਹੋ। ਸੈਪਟੈਂਬਰ ਤੋਂ ਨਵੰਬਰ ਤੱਕ ਦੀਆਂ ਟਿਕਟਸ ਨੇ। ਵੈਨਕੂਵਰ ਤੋਂ ਦਿੱਲੀ ਜਾ ਕੇ, ਦਿੱਲੀ ਤੋਂ ਵੈਨਕੂਵਰ ਸੈਪਟੈਂਬਰ 'ਚ ਜਾ ਕੇ ਨਵੰਬਰ 'ਚ ਵਾਪਸੀ, $1520 ਦੀਆਂ ਟਿਕਟਸ ਨੇ। ਦਿਓਲ ਟਰੈਵਲਸ ਤੁਹਾਨੂੰ ਦੇ ਰਹੇ ਨੇ $1520 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਵੈਨਕੂਵਰ ਤੋਂ ਦਿੱਲੀ ਦਾ। ਜੇ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ ਸੈਪਟੈਂਬਰ ਜਾਂ ਅਕਤੂਬਰ ਦੇ ਵਿੱਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ, $1500 ਦੀਆਂ ਟਿਕਟਸ ਨੇ। $1500 ਦੀ ਟਿਕਟ ਸੈਪਟੈਂਬਰ ਜਾਂ ਅਕਤੂਬਰ ਦੇ ਵਿੱਚ ਜਾ ਕੇ ਨਵੰਬਰ 'ਚ ਵਾਪਸੀ, ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ। ਅਤੇ ਜੇਕਰ ਤੁਸੀਂ ਨਵੰਬਰ ਦੇ ਵਿੱਚ 1-way ਟਿਕਟ ਲੈ ਕੇ ਜਾਣਾ ਇੰਡੀਆ ਨੂੰ ਟੋਰੋਂਟੋ ਤੋਂ ਦਿੱਲੀ, ਲਿਮਿਟਡ ਸੀਟਸ ਨੇ ਇਸ ਟਿਕਟ ਦੇ ਲਈ, $1080 ਦੀਆਂ ਟਿਕਟਸ ਨੇ। 1-way ਟਿਕਟ ਹੈ ਨਵੰਬਰ ਮਹੀਨੇ ਦੇ ਲਈ, $1080 ਦੀ। ਜੇਕਰ ਦਿੱਲੀ ਤੋਂ ਟੋਰੋਂਟੋ ਅਕਤੂਬਰ ਜਾਂ ਨਵੰਬਰ ਦੇ ਵਿੱਚ ਕੋਈ ਆਉਣਾ ਚਾਹੁੰਦਾ 1-way ਟਿਕਟ ਲੈ ਕੇ ਇੰਡੀਆ ਤੋਂ, ਦਿੱਲੀ ਤੋਂ ਟੋਰੋਂਟੋ ਦੀ ਟਿਕਟ ਅਕਤੂਬਰ ਜਾਂ ਨਵੰਬਰ ਦੇ ਲਈ $860 ਦੀ ਹੈ, $860 ਦੀ ਟਿਕਟ। ਅਤੇ ਲਾਸਟ ਵਿੱਚ ਦਿੱਲੀ ਤੋਂ ਟੋਰੋਂਟੋ ਅਕਤੂਬਰ ਦੇ ਵਿੱਚ ਆ ਕੇ, ਫੈਬਰੀ ਜਾਂ ਮਾਰਚ ਦੇ ਵਿੱਚ ਕਿਸੇ ਨੇ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ, ਰਾਊਂਡ ਟ੍ਰਿਪ ਦੀ ਟਿਕਟ $1390 ਦੀ ਹੋਏਗੀ, $1390 ਦੀ ਟਿਕਟ ਹੈ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ। ਈ ਟੂਬਿਕ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-5588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਸਕਦੇ ਹੋ 905-5882-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਨਾਲ ਹੀ ਤੁਸੀਂ ਗਿਲਸ ਸਵੀਟ ਫੈਕਟਰੀ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਪਿਓਰ ਵੈਜੀਟੇਰੀਅਨ ਨੇ, ਲਾਈਵ ਕੇਟਰਿੰਗ ਕਰਦੇ ਨੇ ਤੁਹਾਡੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਮਸ਼ੀਨ ਮੇਡ ਸਮੋਸੇ ਜਾਂ ਹੈਂਡਮੇਡ ਸਮੋਸੇ ਵੀ ਇਹਨਾਂ ਦੇ ਕੋਲੋਂ ਖਾ ਸਕਦੇ ਹੋ। ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਇਹਨਾਂ ਦਾ ਖਾਣਾ ਪਹੁੰਚਾਇਆ ਜਾਂਦਾ ਹੈ। ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਦੀਆਂ ਅਤੇ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਕੋਈ ਘਰ ਦੇ ਵਿੱਚ ਗੈਟ ਟੂਗੈਦਰ ਕਰ ਰਹੇ ਹੋ ਜਾਂ ਕੋਈ ਪਾਰਟੀ ਦਾ ਮਾਹੌਲ ਹੈ, ਗਿਲਸ ਸਵੀਟ ਫੈਕਟਰੀ ਦੇ ਨਾਲ ਗੱਲਬਾਤ ਕਰੋ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਹੈੱਡ ਆਫਿਸ ਇਹਨਾਂ ਦਾ ਹੈਗਾ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬ੍ਰੈਂਪਟਨ ਦੇ ਵਿੱਚ। ਹੈੱਡ ਆਫਿਸ ਦਾ ਫੋਨ ਨੰਬਰ 905-799-2616, 905-799-2616, ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਬੜਾ ਪਿਆਰਾ ਬਹੁਤ ਸੋਹਣਾ ਗਾਣਾ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 9166 ਤੁਸੀਂ ਆਪਣੀ ਲਾਈਨ ਛੱਡ ਕੇ, ਮੈਂ ਆਈ ਡੋਂਟ ਨੋ, ਮੈਂ ਹੋਲਡ 'ਤੇ ਪਾਉਣ ਦੀ ਤੁਹਾਨੂੰ ਟਰਾਈ ਕੀਤੀ, ਕਾਲ ਅਟੈਂਡ ਕਰਨ ਦੀ ਵੀ ਟਰਾਈ ਕੀਤੀ, ਬਟ ਤੁਹਾਡਾ ਫੋਨ ਕੱਟਿਆ ਜਾ ਰਿਹਾ, 2-3 ਵਾਰੀ ਹੋ ਗਿਆ। ਤੁਸੀਂ ਦੁਬਾਰਾ ਕਾਲ ਕਰ ਲਿਓ 9166 ਅਤੇ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੀ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਲਈ ਇੱਕ ਵਧੀਆ ਘਰ ਦੇਖ ਰਹੇ ਹੋ। ਇਹਨਾਂ ਦੇ ਕੋਲ ਨਵਾਂ ਪ੍ਰੋਜੈਕਟ ਆਇਆ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ, ਜਿਹਦੇ ਬਾਰੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਨੰਬਰ 416-302-0016 ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਲੈ ਕੇ ਆਏ ਨੇ, ਸੈਮੀ ਡਿਟੈਚਡ ਵੀ ਲੈ ਕੇ ਆਏ ਨੇ, ਅਤੇ ਡਿਟੈਚਡ ਘਰ ਜਿਹੜੇ ਤਿਆਰ ਹੋਣੇ ਨੇ ਅਗਲੇ ਸਾਲ ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਇਹ ਘਰ ਤਿਆਰ ਹੋਣੇ ਨੇ। ਅਪ ਟੂ 2300 ਸਕੁਏਅਰ ਫੀਟ ਦੇ ਘਰ ਨੇ, 3-4 ਬੈਡਰੂਮ, 2.5-3.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਵੱਡੇ ਬੈਕਯਾਰਡ, ਅਨਫਿਨਿਸ਼ਡ ਬੇਸਮੈਂਟ, ਅਤੇ ਟੋਟਲ ਤੁਸੀਂ 10% ਟੋਟਲ ਡਿਪੋਜ਼ਿਟ ਇਹਨਾਂ ਨੂੰ ਪੇ ਕਰਨਾ। 2 ਫਲੋਰ ਦੇ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ, ਇਹਨਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ। ਅਤੇ ਦੂਸਰਾ ਜਿਹੜਾ ਹੈਗਾ ਆ ਸੈਮੀ ਡਿਟੈਚਡ ਘਰ, ਇਹਨਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈ 8,49,000 ਤੋਂ। ਅਪ ਟੂ 1900 ਸਕੁਏਅਰ ਫੀਟ ਦੇ ਘਰ ਨੇ, 3-4 ਬੈਡਰੂਮ, 2.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਇਹਦੇ ਵਿੱਚ ਵੀ 10% ਟੋਟਲ ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਨੈਕਸਟ ਹੈਗਾ ਆ 32 ਫੁੱਟ ਦਾ ਡਬਲ ਕਾਰ ਗਰਾਜ ਦਾ ਡਿਟੈਚਡ ਘਰ, ਜਿਹਨਾਂ ਦੀ ਪ੍ਰਾਈਸ 9,49,000 ਹੈ। ਅਪ ਟੂ 2345 ਸਕੁਏਅਰ ਫੀਟ ਦੇ ਘਰ, 3-4 ਬੈਡਰੂਮਸ, 2.5-3.5 ਬਾਥਰੂਮਸ, ਡਬਲ ਕਾਰ ਗਰਾਜ, ਅਤੇ ਟੋਟਲ 10% ਡਿਪੋਜ਼ਿਟ ਹੈ 1 ਸਾਲ ਦੇ ਵਿੱਚ ਪੇ ਕਰਨਾ। ਲਾਸਟ ਵਿੱਚ 36 ਫੁੱਟ ਦੇ ਲੋਟਸ ਨੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ, ਜਿਹਨਾਂ ਦੀ ਪ੍ਰਾਈਸ 1 ਮਿਲੀਅਨ ਤੋਂ ਸਟਾਰਟ ਹੋ ਰਹੀ ਹੈ। ਅਪ ਟੂ 2620 ਸਕੁਏਅਰ ਫੀਟ ਦੇ ਘਰ ਹੋਣਗੇ, 3-5 ਬੈਡਰੂਮਸ ਬਣਨੇ ਨੇ, 2.5-3.5 ਬਾਥਰੂਮਸ, ਡਬਲ ਕਾਰ ਗਰਾਜ, ਅਤੇ ਟੋਟਲ 10% ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ, ਬੈਕਯਾਰਡ ਵੀ ਹੈਗੀ ਹੈ, ਅਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ 1 ਸਾਲ ਦੇ ਵਿੱਚ ਪੂਰਾ ਕਰਨਾ। ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲਓ ਅਤੇ ਘਰਾਂ ਦੀ ਬੁਕਿੰਗ ਕਰਵਾਓ। ਨੰਬਰ 416-302-0016, 416-302-0016 ਟੀਮ ਸਿੱਧੂ ਦਾ ਨੰਬਰ ਹੈ। 9166 ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਗਾਣਾ ਲਾ ਦੋ ਪਪੂਮਾ ਦਾ, ਟੈਨਸ਼ਨ ਸਿਕਰ।
0: ਉਹ ਕਿਵੇਂ ਲਗਾਉਂਦੀ ਹੈ, ਮੈਨੂੰ ਥੋੜਾ ਟਾਈਮ ਦਿਓ ਪਲੀਜ਼।
1: ਪਲੀਜ਼, ਮੈਂ ਫਿਰ ਤਾਂ ਬੰਦ ਕਰ ਦਿੰਦਾ ਰੇਡੀਓ 5-7 ਮਿੰਟ ਬਾਅਦ।
0: ਓ ਅੱਛਾ, ਕੋਈ ਗੱਲ ਨਹੀਂ, ਮੈਂ ਲਗਾਉਂਦੀ ਹਾਂ, ਮੈਨੂੰ ਬਸ 2-3 ਮਿੰਟ ਦਿਓ, ਮੈਂ ਲਗਾ ਦਿੰਦੀ ਹਾਂ। ਥੈਂਕ ਯੂ ਤੁਹਾਡੀ ਕਾਲ ਲਈ। 1122 ਜੀ, ਸਤਿ ਸ਼੍ਰੀ ਅਕਾਲ।
1: ਬਰਥਡੇ
0: ਸੀਗਾ। ਚਲੋ ਮੈਂ ਟਰਾਈ ਕਰੂੰਗੀ।
1: ਨਹੀਂ ਨਹੀਂ, ਟਰਾਈ ਨਹੀਂ ਹੁਣ, ਜਾ ਤੂੰ ਆ ਲੈ, ਮੈਂ ਤਾਂ ਕਰ ਦੇਣਾ ਜਾਂ ਫਿਰ ਕੱਟਣਾ ਬਹੁਤ ਹੁੰਦੇ ਹੀ
0: ਰਹਿੰਦਾ। ਓਕੇ, ਚਲੋ ਮੈਂ ਥੋੜਾ ਜਿਹਾ
1: ਕਰਵਾ, ਕੋਈ ਨਹੀਂ, 4 ਵਜੇ ਤਾਈ।
0: ਠੀਕ ਹੈ ਠੀਕ ਹੈ ਠੀਕ ਹੈ।
1: ਹਾਂ, ਪਰ ਸਲਾਹ ਕੇ ਜਾਣ ਲਾਜ਼ਮੀ।
0: ਹਾਂਜੀ ਠੀਕ ਹੈ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ, ਤੁਸੀਂ ਥੈਂਕ ਯੂ ਬਰਥਡੇ ਵਿਸ਼ਿਸ ਲਈ ਵੀ। 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਤੇ ਸਾਰੇ ਸੋਤ ਨੂੰ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
2: ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਲੋ ਫਿਰ ਬੱਬੂ ਮਾਨ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

business new promote karanlay. Days for days prime time radio and TV for the young sang hai 24 ghante saton din. Hun tak Days for Days prime time radio hazara hi business di grand opening live on location nal karwa chukya hai te karwa reya hai. Impossible is nothing. ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣਾ ਵੀਕਐਂਡ ਪੂਰਾ ਇੰਜੋਏ ਕਰ ਰਹੇ ਹੋਵੋਗੇ। ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਰਟੀਜ਼ ਨੇ, ਕੋਈ ਵਿਆਹ ਸ਼ਾਦੀ ਦਾ ਮਾਹੌਲ ਹੈ, ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ ਹੈ, ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣਾ ਦਿਨ ਜਿਹੜਾ ਹੈਗਾ ਉਹ ਬੜਾ ਵਧੀਆ ਸਪੈਂਡ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਰੋਇਲ ਡਿਜੀਟਲ ਤੋਂ ਅਮਨ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਨੇ ਅਤੇ ਆਪਣਾ ਮੈਸੇਜ ਦੇਣਗੇ। ਤੁਸੀਂ ਆਪਣੇ ਹੋਮ ਇੰਟਰਨੈਟ ਲਗਾਉਣਾ ਹੋਵੇ, ਘਰ ਦੇ ਵਿੱਚ ਵਧੀਆ ਡੀਲ ਲਗਾਉਣਾ ਚਾਹੁੰਦੇ ਹੋ ਜਾਂ ਆਪਣੇ ਸੈੱਲਫੋਨ ਦੀ ਡੀਲਸ ਚਾਹੀਦੀਆਂ ਨੇ, ਤਾਂ ਤੁਸੀਂ ਰੋਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਸੰਪਰਕ ਕਰੋ। 6472011313 ਇਹਨਾਂ ਦਾ ਨੰਬਰ ਹੈ। ਅਮਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਡੀਲਸ ਬਾਰੇ ਅਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਸੀ। ਜੇ ਤੁਸੀਂ ਘਰ ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ, ਕੇਬਲ ਟੀਵੀ, ਹੋਮ ਫੋਨ ਜਾਂ ਫਿਰ ਈਵਨ ਸੈੱਲ ਫੋਨ ਦੀ ਸਰਵਿਸਿਜ਼ ਲੈਣਾ ਚਾਹੁੰਦੇ ਹੋ, ਤਾਂ ਅਸੀਂ ਬੈਸਟ ਪ੍ਰਾਈਸ 'ਤੇ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਕਾਲ ਕਰਕੇ ਤੁਸੀਂ ਜ਼ਰੂਰ ਇਹਨਾਂ ਡੀਲਸ ਬਾਰੇ ਡੀਟੇਲ ਵਿੱਚ ਪੁੱਛ ਸਕਦੇ ਹੋ। ਨੰਬਰ ਹੈ 6472011313। ਜੇਕਰ ਈਵਨ ਕਿਸੇ ਨੇ ਆਪਣੇ ਕਮਰਸ਼ੀਅਲ ਪਲੇਸ ਦੇ ਉੱਪਰ ਜਿੱਥੇ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ, ਤੁਸੀਂ ਉੱਥੇ ਇੰਟਰਨੈਟ ਲਗਾਉਣਾ ਚਾਹੁੰਦੇ ਹੋ, ਉਹ ਵੀ ਡੀਲ ਸਾਡੇ ਕੋਲ ਬੈਸਟ ਪ੍ਰਾਈਜ਼ਸ 'ਤੇ ਅਵੇਲੇਬਲ ਨੇ। ਜਾਂ ਫਿਰ ਈਵਨ ਤੁਸੀਂ ਹੋਮ ਸਿਕਿਉਰਿਟੀ ਘਰ 'ਚ ਲਵਾਉਣਾ ਚਾਹੁੰਦੇ ਹੋ ਜਾਂ ਟੀਵੀ ਬੋਕਸਿਸ, ਸੋ ਤੁਸੀਂ ਇਹ ਸਾਰੀਆਂ ਸਰਵਿਸਿਸ ਸਾਡੇ ਥਰੂ ਲੈ ਸਕਦੇ ਹੋ। ਨੰਬਰ ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ, 6472011313, 6472011313।
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਮਨ ਜੀ ਦੇ ਨਾਲ। 6472011313 ਇਹਨਾਂ ਦਾ ਨੰਬਰ ਹੈ। ਅਤੇ ਮੈਨੂੰ ਇੱਕ ਹੈਲਪ ਚਾਹੀਦੀ ਹੈ ਸਾਰਿਆਂ ਤੋਂ। ਇੱਕ ਮੈਨੂੰ ਕਾਲਰ ਨੇ, ਉਹਨਾਂ ਨੇ ਇੱਕ ਗਾਣਾ ਦੱਸਿਆ ਸੀ ਬਟ ਮੈਨੂੰ ਮਿਲ ਨਹੀਂ ਰਿਹਾ। ਆਈ ਥਿੰਕ ਉਹਨਾਂ ਨੇ ਕਿਹਾ ਸੀ ਸੁਰਿੰਦਰ ਕੌਰ ਜੀ ਦਾ ਗਾਣਾ ਆ, ਸੌ ਗਿਆ ਦੁਪੱਟਾ ਬੜੇ ਸ਼ੌਂਕ ਨਾਲ ਰੰਗਿਆ। ਉਹਨਾਂ ਨੇ ਮੈਨੂੰ ਇਹ ਲਾਈਨ ਲਿਖਵਾਈ ਸੀ ਬਟ ਮੈਂ ਇਹ ਸਰਚ ਕਰਕੇ ਥੱਕ ਗਈ, ਮੈਨੂੰ ਨਹੀਂ ਮਿਲਿਆ। ਜੇ ਕਿਸੇ ਨੂੰ ਪਤਾ ਆ ਵੀ ਇਹ ਕਿਹੜੇ ਗਾਣੇ ਦੇ ਵਿੱਚ ਲਾਈਨ ਆਉਂਦੀ ਹੈ, ਸੌ ਗਿਆ ਦੁਪੱਟਾ ਬੜੇ ਸ਼ੌਂਕ ਨਾਲ ਰੰਗਿਆ, ਤਾਂ ਮੈਨੂੰ ਜ਼ਰੂਰ ਦੱਸਿਓ। ਸਟੂਡੀਓ ਨੰਬਰ 905-564-6444, ਸੌ ਗਿਆ ਦੁਪੱਟਾ ਬੜੇ ਸ਼ੌਂਕ ਨਾਲ ਰੰਗਿਆ, ਇਹ ਇਹਨਾਂ ਨੇ ਦੱਸਿਆ ਸੀ ਬਟ ਮੈਨੂੰ ਇਹ ਗਾਣਾ ਨਹੀਂ ਮਿਲ ਰਿਹਾ। ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸੋ। 905-564-5444। ਅਤੇ ਇੰਡੀਅਨ ਫਰੂਟ ਲੈਂਡ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ। ਥੋੜ੍ਹੀ ਜਿਹੀ ਖਾਣ ਪੀਣ ਬਾਰੇ ਪਹਿਲਾਂ ਮੈਂ ਤੁਹਾਨੂੰ ਦੱਸਾਂ, ਕਿਉਂਕਿ ਵੀਕਐਂਡ ਹੈ ਤਾਂ ਤੁਸੀਂ ਤੰਦੂਰੀ ਗ੍ਰਿਲ ਮੀਟ ਸ਼ੋਪ 'ਤੇ ਜ਼ਰੂਰ ਪਹੁੰਚੋ। ਪਹਿਲਾਂ ਤਾਂ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਬਾਰਬਿਕਿਊ ਵਗੈਰਾ ਕਰਨਾ ਹੋਵੇ, ਇਹਨਾਂ ਦੇ ਕੋਲੋਂ ਤੁਸੀਂ ਰੋ ਮੀਟ ਲੈ ਆਓ। ਮੈਰੀਨੇਟਡ ਮੀਟ ਵੀ ਇਹਨਾਂ ਦੇ ਕੋਲੋਂ ਮਿਲਦਾ ਤੁਹਾਨੂੰ, ਅਤੇ ਬਹੁਤ ਲਾਜਵਾਬ ਖਾਣਾ ਇਹਨਾਂ ਦੇ ਕੋਲ, ਵੈਜ ਜਾਂ ਨੋਨ ਵੈਜ ਹਰ ਤਰ੍ਹਾਂ ਦਾ ਰੈਡੀ ਹੁੰਦਾ ਆ। ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਇਹਨਾਂ ਦੇ ਕੋਲੋਂ ਤੁਹਾਨੂੰ ਮਿਲਦੀਆਂ ਨੇ। ਵੈਜੀਟੇਰੀਅਨ ਥਾਲੀ, ਵੈਜ ਥਾਲੀ 499 ਦੀ ਪੂਰੀ ਪ੍ਰੋਪਰ ਲੋਡਡ ਥਾਲੀ ਹੈ ਇਹ। ਇੱਦਾਂ ਨਹੀਂ ਕਿ ਥੋੜ੍ਹਾ ਥੋੜ੍ਹਾ ਜਿਹਾ ਫੂਡ ਆਈਟਮਸ ਹੁੰਦੇ ਨੇ, ਪੂਰੀ ਪ੍ਰੋਪਰ ਭਰੀ ਹੋਈ ਥਾਲੀ ਹੁੰਦੀ ਹੈ। ਅਤੇ ਇਹਦੇ ਵਿੱਚ ਜਿਵੇਂ 3 ਸਬਜ਼ੀਆਂ ਹੁੰਦੀਆਂ ਨੇ, ਰਾਈਸ ਹੁੰਦਾ ਆ, ਰਾਇਤਾ ਹੁੰਦਾ, ਨਾਨ ਜਾਂ ਰੋਟੀ ਤੁਸੀਂ ਆਪਣੀ ਮਰਜ਼ੀ ਦੀ ਕਰਾ ਸਕਦੇ ਹੋ, ਇੱਕ ਸਵੀਟ ਡਿਸ਼ ਹੁੰਦੀ ਹੈ, ਸੈਲਡ ਵੀ ਹੁੰਦਾ ਆ। ਕਾਫੀ ਵਧੀਆ ਲੋਡਡ ਥਾਲੀ ਹੁੰਦੀ ਹੈ ਅਤੇ ਬਹੁਤ ਟੇਸਟੀ ਖਾਣਾ ਹੁੰਦਾ। 499 ਈਚ ਲੈ ਕੇ ਆਓ। ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਪਰ ਹੀ ਤੁਹਾਨੂੰ ਇਹ ਡੀਲਸ ਮਿਲਣੀਆਂ ਨੇ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਰਹੀ ਹਾਂ। ਅਤੇ ਵੈਜੀਟੇਰੀਅਨ ਬਰਗਰ, ਵੈਜ ਬਰਗਰ ਤੁਹਾਨੂੰ 399 ਦੇ ਵਿੱਚ ਮਿਲੂਗਾ। ਜੇ ਤੁਸੀਂ ਵੈਜ ਬਿਰਿਆਨੀ ਖਾਣਾ ਚਾਹੁੰਦੇ ਹੋ ਤੁਹਾਨੂੰ 499 ਦੇ ਵਿੱਚ ਦੇ ਰਹੇ ਨੇ। 499 ਦੇ ਵਿੱਚ ਹੀ ਆਲੂ ਕੁਲਚਾ ਵੀ ਲੈ ਕੇ ਆ ਸਕਦੇ ਹੋ। ਚਨਾ ਭਟੂਰਾ ਦੀ ਪਲੇਟ ਲੈ ਕੇ ਆਉਣੀ ਹੈ ਤਾਂ 399 ਦੇ ਵਿੱਚ ਮਿਲੂਗੀ। ਸਟੱਫਡ ਕੁਲਚਾ, ਜਿਹੜਾ ਰੇਹੜੀ ਵਾਲੇ ਕੁਲਚੇ ਨਹੀਂ ਆਪਾਂ ਇੰਡੀਆ ਦੇ ਵਿੱਚ ਖਾਂਦੇ ਹੁੰਦੇ ਨੇ, ਉਹ ਸਟੱਫਡ ਕੁਲਚਾ ਇਹਨਾਂ ਦੇ ਕੋਲੋਂ ਮਿਲਦਾ 299 ਦਾ। ਸੋਰੀ, ਵੈਜੀ ਨੂਡਲਸ ਤੁਸੀਂ ਲੈ ਕੇ ਆਓ 699 ਦੇ ਵਿੱਚ। ਚਿਕਨ ਬਿਰਿਆਨੀ ਵੀ 699 ਦੇ ਵਿੱਚ। ਵੈਜੀਟੇਰੀਅਨ ਮੀਡੀਅਮ ਪੀਜ਼ਾ ਦੋ ਟੋਪਿੰਗਸ ਵਾਲਾ 699 ਦੇ ਵਿੱਚ ਦੇ ਰਹੇ ਨੇ। ਅਤੇ ਜੇ ਤੁਸੀਂ ਚਿਕਨ ਕਰੀ ਵਿਦ ਨਾਨ ਖਾਣਾ ਹੋਵੇ ਉਹ ਤੁਹਾਨੂੰ ਮਿਲੂਗਾ 999 ਦੇ ਵਿੱਚ। ਬਹੁਤ ਹੀ ਲੋਵੈਸਟ ਪ੍ਰਾਈਸਿਸ ਨੇ ਬਟ ਬਹੁਤ ਹੀ ਵਧੀਆ ਕੁਆਲਿਟੀ ਦਾ ਫੂਡ ਹੈ। ਇੰਡੀਅਨ ਫਰੂਟ ਲੈਂਡ ਦੀ 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਦੇ ਉੱਪਰ ਹੈ। ਸੈਂਡਲਵੁੱਡ ਐਂਡ ਹਰਨਟਾਰੀਓ ਜਾਂ ਹਾਈਵੇ 10 ਕਹਿ ਲਓ, ਇੱਥੇ ਗੈਸ ਸਟੇਸ਼ਨ ਹੈਗਾ ਆ, ਨਾਲ ਸਟਾਰਬਕਸ ਬਣਿਆ ਹੋਇਆ ਆ, ਨਾਲ ਸ਼ੈਲਬੀ ਸ਼ੋਰਮਾ ਤੁਹਾਨੂੰ ਮਿਲੂਗਾ ਇੱਥੇ ਵਾਲੇ ਪਲਾਜ਼ੇ ਦੇ ਵਿੱਚ। ਇੰਡੀਅਨ ਫਰੂਟ ਲੈਂਡ ਦੀ ਬਹੁਤ ਕਮਾਲ ਦੀ ਲੋਕੇਸ਼ਨ ਹੈ, ਇੱਥੇ ਤੁਹਾਨੂੰ ਕਾਫੀ ਵਧੀਆ ਡੀਲਸ ਮਿਲ ਰਹੀਆਂ ਨੇ, ਨਾਲੇ ਸਸਤੀਆਂ ਗਰੋਸਰੀਜ਼ ਕਰਕੇ ਆਓ, ਨਾਲੇ ਸਸਤੀਆਂ ਫੂਡ ਆਈਟਮਸ ਲੈ ਕੇ ਆਓ, ਬਟ ਬਹੁਤ ਹੀ ਕਮਾਲ ਦੀਆਂ, ਬਹੁਤ ਟੇਸਟੀ ਫੂਡ ਹੁੰਦਾ ਇਹਨਾਂ ਦਾ, ਅਤੇ ਤੁਸੀਂ ਇਹਨਾਂ ਦੇ ਕੋਲੋਂ ਫਿਸ਼, ਗੋਟ, ਚਿਕਨ, ਜੋ ਮਰਜ਼ੀ ਤੁਸੀਂ ਲੈ ਆਓ, ਬਣਿਆ ਬਣਾਇਆ ਖਾਣਾ ਵੀ ਮਿਲਦਾ, ਰੋ ਮੀਟ ਵੀ ਮਿਲਦਾ, ਜ਼ਰੂਰ ਪਹੁੰਚੋ ਇੰਡੀਅਨ ਫਰੂਟਲੈਂਡ, 25 ਸੈਂਡਲਵੁੱਡ ਪਾਰਕਵੇ ਵੈਸਟ, ਇਹ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚਣਾ ਆ, ਅਤੇ ਨੰਬਰ ਤੁਸੀਂ ਨੋਟ ਕਰ ਲਓ ਜੇ ਤੁਸੀਂ ਕੋਈ ਆਰਡਰ ਪਲੇਸ ਕਰਨਾ ਹੋਵੇ ਖਾਣ ਪੀਣ ਦਾ, ਮੀਟ ਸ਼ੋਪ ਦਾ ਨੰਬਰ ਹੈ 289-632-1004, 299-632-1004 ਦੇ ਕਾਲ ਕਰ ਸਕਦੇ ਹੋ, ਜਾਂ ਫਿਰ ਜੇ ਤੁਸੀਂ ਇਨਸਾਈਡ ਸਟੋਰ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ ਤਾਂ 289-632-1000, 299-632-1000 'ਤੇ ਤੁਸੀਂ ਕਾਲ ਕਰ ਸਕਦੇ ਹੋ, ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ। ਅਗਲੇ ਕਾਲਰ 4444 ਜੀ, ਸਤਿ ਸ਼੍ਰੀ ਅਕਾਲ
2: ਜੀ, ਤੁਸੀਂ ਗਾਣਾ ਪੁੱਛ ਰਹੇ ਸੀ, ਗਾਣਾ ਹੈ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ।
0: ਅੱਛਾ ਠੀਕ ਹੈ ਜੀ, ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ, ਠੀਕ ਹੈ ਜੀ,
2: ਸਿੰਦਕੋ ਦਾ ਗਾਣਾ ਜਿਹੜਾ ਲਾਈਨ ਹੈ ਤੁਸੀਂ ਕਹਿ ਰਹੇ ਸੀ।
0: ਹਾਂਜੀ ਹਾਂਜੀ, ਥੈਂਕ ਯੂ ਸੋ ਮਚ, ਮੈਂ ਬੜੇ ਟਾਈਮ ਦੀ ਲੱਭੀ ਜਾ ਰਹੀ ਹਾਂ ਬਟ ਮੈਨੂੰ ਮਿਲ ਨਹੀਂ ਸੀ ਰਿਹਾ। ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 0093 ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਕੀ ਹਾਲ ਹੈ ਤੁਹਾਡੇ?
0: ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਅੱਲਾ ਦਾ ਕਰਮ, ਮਨੀਰ ਖਾਨ ਫਰਾਮ ਪਾਕਿਸਤਾਨ।
0: ਹਾਂਜੀ,
3: ਮੈਂ ਤੇ ਦੂਜੇ ਤੀਜੇ ਤੀਜੇ ਦਿਨ ਦੀ ਤੁਹਾਡਾ ਜਨਾਬ ਸਟੇਸ਼ਨ ਲੱਭਿਆ, ਮਾਸ਼ਾਅੱਲਾ ਬਹੁਤ ਅੱਛਾ ਸਟੇਸ਼ਨ ਹੈ ਤੁਹਾਡਾ, ਪੀਛੇ ਤੁਹਾਡੀ, ਤੇ ਜਿਤਨੀ ਵੀ ਤਾਰੀਫ ਕੀਤੀ ਜਾਵੇ ਇਸ ਪ੍ਰੋਗਰਾਮ ਦੀ ਉਤਨੀ ਹੀ ਘਾਟੇ।
0: ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਥੈਂਕ ਯੂ। ਤੁਸੀਂ ਬੜੇ ਪਿਆਰ ਨਾਲ, ਬੜੀ ਰਿਸਪੈਕਟ ਦੇ ਨਾਲ ਗੱਲਬਾਤ ਕੀਤੀ, ਐਂਡ ਬਹੁਤ ਪਿਆਰ ਦੇ ਨਾਲ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਬੜਾ ਵਧੀਆ ਲੱਗਿਆ, ਥੈਂਕ ਯੂ ਸੋ ਮਚ, ਤੁਸੀਂ ਇੱਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਇੱਦਾਂ ਹੀ ਬਣਿਆ ਰਹੇ। ਸਟੂਡੀਓ ਨੰਬਰ 905-564-6444, 905-564-6464 ਤਾਲੀ ਦੇ ਉੱਪਰ ਤੁਸੀਂ ਆਪਣੇ ਕਾਲਸ ਕਰ ਰਹੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਫਿਰ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7574 24 4176710 7524

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੇ ਲਈ ਇੱਕ ਵਾਈਟ ਕਾਲਰ ਜੋਬ ਲੱਭ ਰਹੇ ਹੋ ਤੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕੁਈਨਜ਼ਵੁੱਡ ਕਾਲਜ ਤੁਹਾਨੂੰ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ, ਜਿਹੜੇ ਕਿ ਵੀਕਡੇਜ਼ ਐਂਡ ਵੀਕਐਂਡਸ 'ਤੇ ਵੀ ਅਵੇਲੇਬਲ ਨੇ। ਤੁਸੀਂ ਨੀਰੂ ਅਰੋੜਾ ਜੀ ਜਾਂ ਫਿਰ ਉਹਨਾਂ ਦੀ ਟੀਮ ਮੈਂਬਰਸ ਦੇ ਨਾਲ ਗੱਲਬਾਤ ਕਰੋ। ਨੰਬਰ 9058720088, ਕੁਈਨਜ਼ਵੁੱਡ ਕਾਲਜ ਦਾ ਨੰਬਰ ਹੈ ਅਤੇ ਨਵੀਂ ਨਵੀਂ ਤਾਂ ਸਾਡੇ ਲਈ ਕੋਰਸਿਸ ਦੀ ਜਾਣਕਾਰੀ ਲੈ ਕੇ ਲਾਈਨ 'ਤੇ ਜੁੜੇ ਹੋਏ ਨੇ, ਗੱਲਬਾਤ ਕਰਾਂਗੇ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਇੰਟਰਨੈਸ਼ਨਲ ਸਟੂਡੈਂਟ ਤੇ ਕਰੀਅਰ ਚੇਂਜ ਕਰਨ ਵਾਲੇ ਪ੍ਰੋਫੈਸ਼ਨਲ ਸਾਡੇ ਨਾਲ ਕੰਟੈਕਟ ਕਰਦੇ ਨੇ, ਉਹਨਾਂ ਤੋਂ ਸਭ ਤੋਂ ਵੱਡੀ ਕੰਸਰਨ ਆਉਂਦੀ ਹੈ ਕਿਹੜੇ ਕੋਰਸ ਕਰਨ ਨਾਲ ਜਲਦੀ ਇੰਪਲੋਇਮੈਂਟ ਦੇ ਚਾਂਸਿਸ ਵੱਧ ਸਕਦੇ ਨੇ। ਇਸ ਕਰਕੇ ਅਸੀਂ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਟ੍ਰੇਨਿੰਗ ਵਰਗੇ ਪ੍ਰੋਗਰਾਮਸ ਆਫਰ ਕਰਦੇ ਹਾਂ। ਜੇ ਤੁਸੀਂ ਹੈਲਥ ਕੇਅਰ ਫੀਲਡ ਵਿੱਚ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਸਿਰਫ 6 ਮਹੀਨਿਆਂ ਦਾ ਸਰਟੀਫਿਕੇਟ ਪ੍ਰੋਗਰਾਮ ਹੈ, ਸਭ ਤੋਂ ਵੱਧ ਡਿਮਾਂਡ ਵਿੱਚ ਹੈ, PR ਦੇ ਲਈ ਵੀ ਸਭ ਤੋਂ ਵਧੀਆ ਹੈ। ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੀਨੀਅਰ ਹੈਲਥ ਕੇਅਰ ਸੈਟਿੰਗ ਵਿੱਚ ਕੰਮ ਕਰ ਸਕਦੇ ਹੋ। ਹੈਲਥ ਕੇਅਰ ਫੀਲਡ ਵਿੱਚ ਜੇ ਤੁਸੀਂ ਜਲਦੀ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਵੀ ਅਵੇਲੇਬਲ। ਸਿਰਫ 10 ਹਫ਼ਤਿਆਂ ਦੇ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਤੋਂ ਬਾਅਦ ਤੁਸੀਂ ਫਾਰਮੇਸੀ ਵਿੱਚ ਫਾਰਮੇਸੀ ਅਸਿਸਟੈਂਟ, ਫਾਰਮੇਸੀ ਕਲਰਕ ਜਾਂ ਫਾਰਮੇਸੀ ਏਡ ਦੇ ਰੂਪ ਵਿੱਚ ਕੰਮ ਕਰ ਸਕਦੇ ਹੋ। ਬੱਚਿਆਂ ਨਾਲ ਕੰਮ ਕਰਨਾ ਪਸੰਦ ਕਰਦੇ ਹੋ ਤਾਂ ਸਾਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਹ ਪ੍ਰੋਗਰਾਮ ਡੇ ਕੇਅਰ ਫੀਲਡ ਵਿੱਚ ਕਰੀਅਰ ਬਣਾਉਣ ਵਾਲੇ ਲੋਕਾਂ ਲਈ ਬਹੁਤ ਲਾਭਦਾਇਕ ਹੈ। ਇੰਗਲਿਸ਼ ਜਾਂ ਫ੍ਰੈਂਚ ਇੰਪਰੂਵ ਕਰਨੀ ਹੈ, ਕੁਈਨਜ਼ਵੁੱਡ ਕਾਲਜ ਵਿੱਚ ਇੰਗਲਿਸ਼ ਸਪੀਕਿੰਗ ਕਲਾਸਿਸ, ਫ੍ਰੈਂਚ ਲੈਂਗੁਏਜ ਕੋਰਸਿਸ, IELTS, CELPIP, PT, TEF ਅਤੇ TCS ਪ੍ਰਿਪਰੇਸ਼ਨ ਕਲਾਸਿਸ ਵੀ ਕਰਾਈ ਜਾ ਰਹੀਆਂ ਨੇ। ਕੰਪਿਊਟਰ ਸਕਿੱਲ ਸਿੱਖਣਾ ਚਾਹੁੰਦੇ ਹੋ ਤਾਂ ਵੀਕਐਂਡ, ਵੀਕਡੇਜ਼ ਕੰਪਿਊਟਰ ਟ੍ਰੇਨਿੰਗ ਕਲਾਸਿਸ ਬਿਗਨਰ ਤੋਂ ਐਡਵਾਂਸ ਲੈਵਲ ਤੱਕ ਅਵੇਲੇਬਲ ਨੇ। ਗਰੁੱਪ ਕਲਾਸਿਸ ਅਤੇ 1-on-1 ਟ੍ਰੇਨਿੰਗ ਦੋਨੋਂ ਆਪਸ਼ਨਸ ਉਪਲਬਧ ਨੇ। ਅਕਾਊਂਟਿੰਗ ਜਾਂ ਆਫਿਸ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਬੁੱਕ ਕੀਪਿੰਗ ਅਤੇ ਕੁਇਕ ਬੁੱਕ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਸ ਕੋਰਸ 'ਚ ਤੁਸੀਂ ਬੁੱਕ ਕੀਪਿੰਗ, ਅਕਾਊਂਟਸ ਪੇਏਬਲ, ਅਕਾਊਂਟਸ ਰਿਸੀਵੇਬਲ ਅਤੇ ਆਫਿਸ ਐਡਮਿਨਿਸਟ੍ਰੇਸ਼ਨ ਦੇ ਪ੍ਰੈਕਟੀਕਲ ਸਕਿੱਲ ਸਿੱਖ ਸਕਦੇ ਨੇ। ਨਵੀਂ ਸਕਿੱਲ ਸਿੱਖੋ, ਕਰੀਅਰ ਅੱਗੇ ਵਧਾਓ, ਆਪਣੀ ਅਰਨਿੰਗ ਪੋਟੈਂਸ਼ੀਅਲ ਵਧਾਓ ਅਤੇ ਆਪਣੇ ਪਰਿਵਾਰ ਲਈ ਇੱਕ ਮਜ਼ਬੂਤ ਫਿਊਚਰ ਬਣਾਓ। ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈਬਸਾਈਟ www.kuinzwoodcollege.com ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਲਈ ਕਾਲਜ ਦਾ ਐਡਰੈਸ ਆ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3 ਬ੍ਰੈਮਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਓਪਰਚੁਨਿਟੀ ਦੇਣਾ ਹੈ। ਧੰਨਵਾਦ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ, ਨੰਬਰ 9058720088, 905-872-0088 ਦੇ ਉੱਪਰ ਤੁਸੀਂ ਕੁਈਨਜ਼ਵੁੱਡ ਕਾਲਜ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸੰਦਲ ਪੇਂਟਿੰਗ ਦੇ ਨਾਲ ਸੰਪਰਕ ਕਰੋ, ਬਹੁਤ ਹੀ ਵਧੀਆ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋ, ਤੁਸੀਂ ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਇਹ ਸਰਵਿਸ ਦਿੰਦੇ ਨੇ। ਬ੍ਰੈਮਟਨ, ਮਿਸੀਸਾਗਾ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤੁਹਾਨੂੰ ਹਰ ਏਰੀਆ ਦੇ ਵਿੱਚ ਸਰਵਿਸ ਦਿੰਦੇ ਨੇ ਸੰਦਲ ਪੇਂਟਿੰਗ। ਅਤੇ ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਅਤੇ ਹਰ ਜਗ੍ਹਾ ਦੇ ਉੱਪਰ ਇਹ ਪੇਂਟ ਕਰਦੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ, ਪ੍ਰੋਫੈਸ਼ਨਲ ਪੇਂਟਰਸ ਨੇ, ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ। ਸੁਖਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਸੰਦਲ ਪੇਂਟਿੰਗ ਤੋਂ। ਨੰਬਰ ਹੈ 6478223313, 647-822-3313 ਦੇ ਉੱਪਰ ਤੁਸੀਂ ਕਾਲ ਕਰ ਲਓ ਅਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦਿਓ, ਤੁਹਾਨੂੰ ਇੱਕ ਵਧੀਆ ਡੀਲ ਵੀ ਦੇਣਗੇ। ਅਤੇ ਸਮਰ ਟਾਈਮ ਇਜ਼ ਅ ਬੈਸਟ ਟਾਈਮ ਕਿ ਤੁਸੀਂ ਪੇਂਟਿੰਗ ਵਗੈਰਾ ਕਰਵਾ ਸਕਦੇ ਹੋ ਆਪਣੇ ਘਰਾਂ ਦੇ ਬਾਹਰ ਜਾਂ ਅੰਦਰ। ਅਤੇ ਜ਼ਰੂਰ ਕੰਟੈਕਟ ਕਰੋ ਸੁਖਜੀਤ ਜੀ ਨੂੰ ਸੰਦਲ ਪੇਂਟਿੰਗ ਤੋਂ, 8223313 ਇਹਨਾਂ ਦਾ ਨੰਬਰ ਹੈ। 240 ਹੋ ਗਏ ਨੇ। ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਐਂਡ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਕਾਲ ਡਕਟ ਕਲੀਨਿਕ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ, ਜਿਹੜੀ ਕਿ ਫਸਟ ਐਵਰ ਕੰਪਨੀ ਹੈ ਡਕਟ ਕਲੀਨਿਕ ਦੀ ਆਪਣੀ ਕਮਿਊਨਿਟੀ ਵਾਲੀ। ਤੁਹਾਨੂੰ ਪਿਛਲੇ 40 ਸਾਲ ਤੋਂ ਸਰਵ ਕਰ ਰਹੇ ਨੇ, 70 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਤੁਸੀਂ ਇੰਸਟਾਲੇਸ਼ਨ ਐਂਡ ਰਿਪੇਅਰ ਕਰਵਾਉਣੀ ਹੋਵੇ, ਸਾਰੇ ਤਰ੍ਹਾਂ ਦੇ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ ਨੂੰ ਇੰਸਟਾਲ ਵੀ ਕਰਦੇ ਨੇ, ਰਿਪੇਅਰ ਵੀ ਕਰਦੇ ਨੇ, ਅਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। Up to 3,000 square feet, unfinished basement, regular price $250 ਦੀ ਹੈ। $250 ਦੀ ਇਹ ਰੈਗੂਲਰ ਪ੍ਰਾਈਸ ਹੈ, ਜਿਹੜੀ ਕਿ ਤੁਸੀਂ ਬ੍ਰੈਂਪਟਨ ਐਂਡ ਮਿਸੀਸਾਗਾ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਅਤੇ ਤੁਸੀਂ ਇਹਨਾਂ ਨੂੰ ਦੱਸੋ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਤੁਹਾਨੂੰ ਕਾਲ ਕਰ ਰਹੇ ਹਾਂ, ਤਾਂ ਤੁਹਾਨੂੰ ਇਹੀ ਸਰਵਿਸ ਇਹ $140 ਦੇ ਵਿੱਚ ਦੇਣਗੇ, $140 ਦੇ ਵਿੱਚ ਜੇ ਤੁਸੀਂ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਰਹਿੰਦੇ ਹੋ। ਅਤੇ ਇਹ ਰੈਗੂਲਰ ਪ੍ਰਾਈਸ $250 ਦੀ ਹੁੰਦੀ ਹੈ। ਅਪ ਟੂ 3,000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ, $140 ਦੇ ਵਿੱਚ ਤੁਸੀਂ ਰੇਡੀਓ ਰੈਫਰੈਂਸ ਦੇ ਨਾਲ ਇਹ ਸਰਵਿਸ ਲੈ ਸਕਦੇ ਹੋ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ। ਨੰਬਰ ਹੈ 416-710-0662, 416-710-0662, ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਔਨਲਿੰਕ ਟਰੈਵਲ ਮਿਸੀਸਾਗਾ ਤੇ ਕਾਲ ਕਰੋ ਰਿਤੂ ਧਾਲੀਵਾਲ ਜੀ ਨੂੰ, ਜੇ ਤੁਸੀਂ ਆਪਣੇ ਸਪੈਸ਼ਲ ਫੇਅਰਸ ਲੈਣੇ ਹੋਣ ਰਿਟਰਨ ਟਿਕਟ ਦੇ ਲਈ ਇੰਡੀਆ ਦੇ ਲਈ। ਟੋਰਾਂਟੋ ਤੋਂ ਦਿੱਲੀ ਸੈਪਟੈਂਬਰ 'ਚ ਜਾ ਕੇ ਦਸੰਬਰ 'ਚ ਵਾਪਸੀ, ਜਾਂ ਉਸ ਤੋਂ ਥੋੜ੍ਹਾ ਪਹਿਲਾਂ ਵੀ ਆਉਣਾ ਹੋਵੇ ਡਜ਼ਨਟ ਮੈਟਰ, ਸੈਪਟੈਂਬਰ ਤੋਂ ਲੈ ਕੇ ਦਸੰਬਰ ਦੇ ਵਿੱਚ ਵਿੱਚ ਤੁਸੀਂ ਟਰੈਵਲ ਕਰਨਾ ਟੋਰਾਂਟੋ ਤੋਂ ਦਿੱਲੀ, ਦੋ ਬੈਗਸ ਦੇ ਨਾਲ $1,490 ਦੀ ਟਿਕਟਸ ਨੇ, $1,490 ਦੀ ਟਿਕਟਸ ਨੇ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ। ਅਤੇ ਜੇਕਰ ਤੁਸੀਂ ਇਹ ਟਿਕਟਸ ਅੰਮ੍ਰਿਤਸਰ ਤੱਕ ਦੀ ਲੈਣੀਆਂ ਹੋਣ, ਸੈਪਟੈਂਬਰ ਤੋਂ ਦਸੰਬਰ ਤੱਕ ਅੰਮ੍ਰਿਤਸਰ ਦੇ ਵਿੱਚ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ, ਮਤਲਬ ਕਿ ਟੋਰਾਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਟੋਰਾਂਟੋ, ਦੋ ਬੈਗਸ ਦੇ ਨਾਲ ਟਰੈਵਲ ਕਰਨਾ, $1,790 ਦੀਆਂ ਟਿਕਟਸ ਹੋਣਗੀਆਂ, $1,790 ਦੀਆਂ ਟਿਕਟਸ ਹੋਣਗੀਆਂ। ਔਲ ਲਿੰਕ ਟਰੈਵਲ ਮਿਸੀਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰਕੇ ਆਪਣੀ ਟਿਕਟਸ ਅੱਜ ਹੀ ਰਾਖਵੀਆਂ ਕਰਾ ਲਓ। ਨੰਬਰ ਹੈ 905-565-8704, 905-565-8704, 905-565-8704, ਔਨਲਿੰਕ ਟਰੈਵਲ ਮਿਸੀਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਮੈਂ ਪੁੱਛਿਆ ਸੀ ਕਿ ਸਾਉਣ ਮਹੀਨੇ ਦੇ ਵਿੱਚ ਤੁਸੀਂ ਕੀ ਕੁਛ ਕਰਦੇ ਹੋ, ਕੀ ਕੁਛ ਐਕਟੀਵਿਟੀਜ਼ ਹੁੰਦੀਆਂ ਨੇ ਜਾਂ ਪਹਿਲਾਂ ਹੁੰਦੀਆਂ ਸੀ, ਮਤਲਬ ਕਿ ਜਿਵੇਂ ਤੀਆਂ ਮਨਾਈਆਂ ਜਾਂਦੀਆਂ ਸੀ, ਹੈ ਨਾ, ਹੁਣ ਅੱਜ ਕੱਲ੍ਹ ਥੋੜ੍ਹਾ ਘਟਿਆ ਹੋਇਆ, ਅਤੇ ਬਹੁਤ ਹੀ ਟ੍ਰੈਡੀਸ਼ਨਲ ਵੇ ਦੇ ਵਿੱਚ ਜਿਵੇਂ ਹੁਣ ਕੁੜੀਆਂ ਇਕੱਠੀਆਂ ਹੋ ਕੇ ਜਾਂਦੀਆਂ ਹੁੰਦੀਆਂ ਸੀ ਕਿਸੇ ਪਿੱਪਲ ਥੱਲੇ, ਉੱਥੇ ਜਾ ਕੇ ਤੀਆਂ ਮਨਾਉਂਦੇ ਹੁੰਦੇ ਸੀ, ਗਿੱਧਾ ਪਾਉਂਦੇ ਸੀ, ਖਾਣਾ ਪੀਣਾ ਹੁੰਦਾ ਸੀ, ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੀਆਂ ਐਕਟੀਵਿਟੀਜ਼ ਪਹਿਲਾਂ ਕਿਹੜੀਆਂ ਹੁੰਦੀਆਂ ਸੀ ਅਤੇ ਹੁਣ ਕਿਹੜੀਆਂ ਹੁੰਦੀਆਂ ਨੇ, ਕੁਛ ਦੱਸੋ, ਕੁਛ ਖਾਣ ਪਕਵਾਨ ਕਿਹੜੇ ਕਿਹੜੇ ਬਣਦੇ ਸੀ। ਇੱਕ ਪਹਿਲਾਂ ਸਟਾਰਟਿੰਗ 'ਚ ਇੱਕ ਸਾਡੇ ਕਾਲਰ ਨੇ ਦੱਸਿਆ ਸੀਗਾ ਕਿ ਪਹਿਲਾਂ ਪੂੜੇ ਵਗੈਰਾ ਬਣਾਉਂਦੇ ਹੁੰਦੇ ਸੀ, ਕਹਿੰਦੇ ਅੱਜ ਕੱਲ੍ਹ ਤਾਂ ਪਤਾ ਨਹੀਂ ਹੁਣ ਘਟਿਆ ਹੋਇਆ, ਅੱਜ ਕੱਲ੍ਹ ਤਾਂ ਕਹਿੰਦੇ ਔਮਲੇਟ ਵਗੈਰਾ ਹੀ ਬਣਦੇ ਨੇ। ਬਟ ਤੁਸੀਂ ਅੱਜ ਕੱਲ੍ਹ ਕੀ ਕਰਦੇ ਹੋ, ਕੀ ਕੀ ਪਕਵਾਨ ਸਾਉਣ ਮਹੀਨੇ ਦੇ ਵਿੱਚ ਸਪੈਸ਼ਲੀ ਕੀ ਕੁਛ ਹੁੰਦਾ ਆ ਸਪੈਸ਼ਲੀ, ਤਾਂ ਜ਼ਰੂਰ ਮੇਰੇ ਨਾਲ ਤੁਸੀਂ ਸਾਂਝ ਪਾਓ। 905-564-6444, ਕਿਸੇ ਨੇ ਆਪਣੀ ਕੋਈ ਯਾਦ ਸਾਂਝੀ ਕਰਨੀ ਹੋਵੇ ਸਾਉਣ ਮਹੀਨੇ ਦੇ ਰਿਲੇਟਡ ਤਾਂ ਮੈਨੂੰ ਦੱਸੋ ਜ਼ਰੂਰ, 905-564-6444। ਫਿਲਹਾਲ ਆਪਾਂ ਚਮਕੀਲਾ ਜੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣਦੇ ਹਾਂ, ਅਤੇ ਤੁਹਾਡੀ ਕਾਲਸ ਦਾ ਬਿਲਕੁਲ ਇੰਤਜ਼ਾਰ ਰਹੇਗਾ ਮੈਨੂੰ। 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
3: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
2: ਕਾਲ 416-457-3381, 416-453-3381।
3: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
2: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
3: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381, 416-457-3381।
0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
4: ਹਾਏ ਰੱਬਾ, ਹੁਣ ਕੀ ਬਣੂ?
5: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
6: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
5: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ

0: ਸਾਗਾ।
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ANJ Auto Repair।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-4905-5544-44 ਸਟੂਡੀਓ ਦਾ ਨੰਬਰ ਹੈ। ਹੁਣੇ ਹੁਣੇ ਮੈਂ ਇੱਕ ਕਾਲਰ ਨਾਲ ਗੱਲ ਕੀਤੀ ਅਤੇ ਕਹਿੰਦੇ ਵੀ ਸਾਡੇ ਤਾਂ ਘਰੇ ਪਕੌੜੇ ਬਣ ਰਹੇ ਨੇ ਪੂਰੇ ਐਨ, ਕਹਿੰਦੇ ਸਾਰੇ ਤਰ੍ਹਾਂ ਦੇ ਪਕੌੜੇ ਬਣਾ ਰਹੇ ਹਾਂ। ਮੈਂ ਕਿਹਾ ਸਾਰੇ ਤਰ੍ਹਾਂ ਦੇ ਪਕੌੜੇ ਕਿੱਦਾਂ? ਕਹਿੰਦੇ ਨਾਲੇ ਤਾਂ ਅਸੀਂ ਮਿਕਸ ਵੈੱਜ ਬਣਾ ਰਹੇ ਹਾਂ ਜਿਹੜੇ ਪਾਲਕ ਵਾਲੇ ਹੁੰਦੇ ਨੇ ਵਿੱਚ ਪਿਆਜ਼ ਪਾ ਕੇ ਐਂਡ ਵਿੱਚ ਆਲੂ ਪਾ ਕੇ, ਅਤੇ ਨਾਲੇ ਕਹਿੰਦੇ ਫਿਰ ਅਸੀਂ ਬਣਾ ਰਹੇ ਹਾਂ ਸ਼ਿਮਲਾ ਮਿਰਚਾਂ ਦੇ ਪਕੌੜੇ। ਕਿਆ ਬਾਤ ਹੈ ਨਾ, ਸ਼ਿਮਲਾ ਮਿਰਚਾਂ ਦੇ। ਅੱਛਾ, ਸ਼ਿਮਲਾ ਮਿਰਚਾਂ ਭਰ ਕੇ ਬਣਾਓ ਨਾ, ਬੜੀ ਟੇਸਟੀ ਸਬਜ਼ੀ ਬਣਦੀ ਆ। ਅਤੇ ਉਹ ਬਣਾ ਰਹੇ ਨੇ ਪਕੌੜੇ ਹੈ ਸ਼ਿਮਲਾ ਮਿਰਚਾਂ ਦੇ, ਅਤੇ ਫਿਰ ਕਹਿੰਦੇ ਕਿ ਅਸੀਂ ਬਣਾ ਰਹੇ ਹਾਂ ਬ੍ਰੈਡ ਪਕੌੜੇ। ਹੁਣ ਮੇਰੇ ਮੂੰਹ 'ਚ ਆ ਰਿਹਾ ਪਾਣੀ, ਅਤੇ ਮੈਂ ਹੁਣ ਇੱਕ ਘੰਟਾ ਪਤਾ ਨਹੀਂ ਕਿੱਦਾਂ ਕੱਢਣਾ ਆ। ਅਤੇ ਤੁਸੀਂ ਕੀ ਬਣਾ ਰਹੇ ਹੋ ਅੱਜ, ਕੀ ਖਾ ਰਹੇ ਹੋ ਸਾਉਣ ਦੇ ਮਹੀਨੇ ਦੇ ਵਿੱਚ? ਤੁਸੀਂ ਕੀ ਬਣਾਉਂਦੇ ਹੋ, ਤੁਸੀਂ ਕੀ ਖਾਂਦੇ ਹੋ, ਮੈਨੂੰ ਜ਼ਰੂਰ ਦੱਸੋ। ਅਤੇ ਕਹਿੰਦੇ ਕਿ ਮਨਪ੍ਰੀਤ ਤੁਸੀਂ ਆਓ ਸਾਡੇ ਘਰ ਅਤੇ ਤੁਸੀਂ ਖਾਓ। ਹੁਣ ਮੈਂ ਬੈਠੀ ਹੋਈ ਹਾਂ ਬਈ ਇੱਥੇ, ਮੈਂ ਕਰ ਰਹੀ ਹਾਂ ਰੇਡੀਓ, ਅਤੇ ਤੁਹਾਡੇ ਨਾਲ ਮੈਂ ਹਜੇ ਇੱਕ ਘੰਟਾ ਹੋਰ ਗੱਲਾਂ ਕਰਨੀਆਂ ਨੇ। ਅਤੇ ਮੇਰੇ ਤਾਂ ਹੁਣ, ਮੈਨੂੰ ਤਾਂ ਤੁਸੀਂ ਔਖਾ ਕਰਦਾ, ਹੁਣ ਮੇਰੇ ਤਾਂ ਮੂੰਹ 'ਚ ਪਾਣੀ ਆ ਰਿਹਾ। ਮੈਨੂੰ ਤਾਂ ਹੁਣ ਪਤਾ ਨਹੀਂ ਲੱਗ ਰਿਹਾ ਕਿ ਮੈਂ ਹੁਣ ਆਪਣਾ ਇੱਕ ਘੰਟਾ ਕਿਵੇਂ ਰਜਿਸਟ ਕਰੂੰਗੀ, ਫਿਰ ਮੈਂ ਜਾ ਕੇ ਕੁਛ ਖਾਊਂਗੀ ਪੀਊਂਗੀ। ਬਟ ਐਨੀਵੇਜ਼, ਸਾਉਣ ਮਹੀਨੇ ਨੂੰ ਤੁਸੀਂ ਵੀ ਇੰਜੋਏ ਕਰੋ, ਅਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਪਕਵਾਨ ਬਣਾਓ, ਪੂੜੇ ਬਣਾਓ, ਮਾਲ ਪੂਏ ਬਣਾਓ, ਜਿਹੜੇ ਕਿ ਨੋਰਮਲੀ ਲੋਕ ਘਰਾਂ ਦੇ ਵਿੱਚ ਬਣਾਉਂਦੇ ਹੁੰਦੇ ਸੀਗੇ। ਬਟ ਹੁਣ ਦੇਖੋ, ਜਦੋਂ ਵੀ ਕੋਈ ਦੇਖੋ, ਵੈਦਰ ਕਿੰਨਾ ਜ਼ਿਆਦਾ ਆਪਣੀ ਲਾਈਫ ਦੇ ਵਿੱਚ ਇੰਪੈਕਟ ਹੈਗਾ ਨਾ ਵੈਦਰ ਦਾ। ਕੁਛ ਵੀ ਇੱਦਾਂ ਦਾ ਹੋ ਜਾਵੇ, ਜੇ ਮੰਨ ਲਓ ਗਰਮੀ ਆ ਗਈ ਤਾਂ ਆਪਾਂ ਕਹਿੰਦੇ ਹਾਂ ਚਲੋ ਰੂਹ ਅਫਜ਼ਾ ਪੀ ਲਓ, ਜਾਂ ਸ਼ਿਕੰਜਵੀ ਬਣਾ ਲਓ, ਹੈ ਨਾ, ਜਾਂ ਹੈ ਨਾ ਕੋਈ ਵੀ, ਮਤਲਬ ਕੋਈ ਸਮਰ ਡਰਿੰਕਸ ਜਿਹੜੀਆਂ ਹੁੰਦੀਆਂ ਨੇ, ਕੁਛ ਇੱਦਾਂ ਦਾ ਤੁਸੀਂ ਚਲੋ ਪੀ ਲਓ। ਅਤੇ ਜਾਂ ਫਿਰ ਅੱਛਾ, ਪੁਰਾਣੇ ਟਾਈਮ ਦੇ ਵਿੱਚ ਨਾ ਮੈਨੂੰ ਯਾਦ ਹੈ, ਮੈਂ ਛੋਟੀ ਜਿਹੀ ਹੁੰਦੀ ਸੀ, ਮੈਂ ਆਪਣੇ ਨਾਨਕੇ ਜਦੋਂ ਜਾਂਦੀ ਸੀ ਨਾ, ਤਾਂ ਨੋਰਮਲੀ ਨਾ ਜਿਵੇਂ ਮੇਰੇ ਉੱਥੇ ਮਾਮਾ ਜੀ ਹੋਣੀ ਨਾ ਸ਼ਾਮ ਦੇ ਟਾਈਮ ਜਿਵੇਂ ਕਦੇ ਵੀ ਰੋਟੀ ਖਾਣੀ ਹੈ ਨਾ, ਅਤੇ ਉਹਨਾਂ ਨੇ ਕੱਚੀ ਲੱਸੀ ਬਣਾ ਲੈਣੀ ਨਾਲ। ਕਹਿੰਦੇ ਗਰਮੀਆਂ 'ਚ ਕੱਚੀ ਲੱਸੀ ਵਧੀਆ ਹੁੰਦੀ ਹੈ ਪੀਣੀ, ਹੈ ਨਾ। ਅਤੇ ਇੱਕ ਤਾਂ ਨੋਰਮਲੀ ਹੁੰਦਾ ਆਪਾਂ ਦੁੱਧ ਰਿੜਕ ਕੇ ਲੱਸੀ ਬਣਾਉਂਦੇ ਹਾਂ, ਉਹ ਤਾਂ ਡਿਫਰੈਂਟ ਹੋ ਗਈ। ਇੱਕ ਵੈਸੀ ਜੇ ਉਹ ਨਹੀਂ ਹੈਗੀ ਨਾ ਲੱਸੀ ਘਰ ਦੇ ਵਿੱਚ, ਉੱਦਾਂ ਨਹੀਂ ਬਣੀ ਹੋਈ, ਤਾਂ ਦੁੱਧ ਦੇ ਵਿੱਚ ਹੀ ਥੋੜ੍ਹਾ ਜਿਹਾ ਪਾਣੀ ਪਾ ਕੇ, ਉਹ ਥੋੜ੍ਹਾ ਨਮਕ ਪਾ ਕੇ ਕੱਚੀ ਲੱਸੀ ਬਣਾ ਲਓ, ਹੈ ਨਾ। ਦੇਖ ਲਓ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਣੀ ਕਿਚਨ ਦੇ ਵਿੱਚ ਕਿੰਨੀਆਂ ਰੈਸਪੀਜ਼ ਨੇ, ਜੋ ਮਰਜ਼ੀ ਬਣਾ ਲਓ, ਚਾਹੇ ਖਾਣ ਦੇ ਲਈ ਚਾਹੇ ਪੀਣ ਦੇ ਲਈ, ਹੈ ਨਾ। ਮੌਸਮ ਦੇ ਅਕੋਰਡਿੰਗਲੀ ਆਪਣਾ ਪਕਵਾਨ ਵੀ ਚੇਂਜ ਹੋ ਜਾਂਦੇ ਨੇ, ਟੇਸਟ ਚੇਂਜ ਹੋ ਜਾਂਦਾ। ਕਈ ਵਾਰ ਆਪਾਂ ਕਹਿੰਦੇ ਹਾਂ ਵੀ ਨਹੀਂ, ਗਰਮੀ ਦਾ ਟਾਈਮ ਹੈ, ਠੰਡੀ ਠੰਡੀ ਚੀਜ਼ਾਂ ਹੀ ਬਣਾਓ, ਹੈ ਨਾ, ਕੱਦੂ ਪਾ ਲਓ ਰਾਇਤੇ ਦੇ ਵਿੱਚ, ਬੂੰਦੀ ਪਾ ਲਓ ਰਾਇਤੇ ਦੇ ਵਿੱਚ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੀਜ਼ਾਂ। ਅਤੇ ਉਮੀਦ ਹੈ ਕਿ ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋਵੋਗੇ। ਛੋਟੀ ਜਿਹੀ ਬ੍ਰੇਕ ਆਪਾਂ ਨੂੰ ਫੇਰ ਲੈਣੀ ਪੈਣੀ ਹੈ, ਅਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਤੁਹਾਡੇ ਅੰਗ ਸੰਗ ਚਲੋ AM 530 ਤੇ ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ। ਪੂਰੇ 4 ਵਜੇ ਤੱਕ 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਅਜੇ ਹੋ ਰਿਹਾ। 3:02 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ ਅਤੇ ਪੂਰੇ 4 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਵੀਕਐਂਡ ਦਾ ਪ੍ਰੋਗਰਾਮ, ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ ਅਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ। SS ਲੋਨ ਕੇਅਰ ਨੂੰ ਯਾਦ ਰੱਖੋ ਜੇ ਤੁਸੀਂ ਆਪਣੀ ਨਵੀਂ ਸੋਡਿੰਗ ਕਰਵਾਉਣੀ ਹੋਵੇ, ਘਾਹ ਵਗੈਰਾ ਤੁਹਾਡੇ ਘਰ ਦੇ ਬਾਹਰ ਪੂਰਾ ਵੱਡਾ ਵੱਡਾ ਹੋ ਗਿਆ, ਤੁਹਾਡੇ ਕੋਲ ਟਾਈਮ ਨਹੀਂ ਮਿਲਦਾ, ਤਾਂ ਇਹਨਾਂ ਦੇ ਕੋਲੋਂ ਘਾਹ ਵਗੈਰਾ ਕਟਵਾ ਲਓ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ। ਫੁੱਲ ਬੂਟੇ ਲਗਾਉਣੇ ਹੋਣ, ਪ੍ਰੋਪਰ ਤੁਸੀਂ ਆਪਣਾ ਘਾਹ ਵਗੈਰਾ ਕਟਾਉਣਾ ਹੋਵੇ ਫਰੰਟ 'ਤੇ ਜਾਂ ਬੈਕਯਾਰਡ 'ਚ, ਤਾਂ SS ਲੋਨ ਕੇਅਰ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ ਅਤੇ ਬਹੁਤ ਹੀ ਸੋਹਣਾ ਕੰਮ ਕਰਦੇ ਨੇ, ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ ਅਤੇ ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ। ਔਨ ਟਾਈਮ ਕੰਮ ਕਰਕੇ ਜਾਂਦੇ ਨੇ। ਤੁਸੀਂ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਲਓ ਇਹਨਾਂ ਨੂੰ ਅਤੇ ਟਾਈਮ ਟੂ ਟਾਈਮ ਤੁਹਾਡਾ ਘਾਹ ਵੀ ਕੱਟ ਕੇ ਜਾਣਗੇ, ਪੂਰੀ ਵਧੀਆ ਲੈਂਡਸਕੇਪਿੰਗ ਕਰਕੇ ਜਾਣਗੇ। SS ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 4376551984 437

ਪੋਇਮ ਕੁਛ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ ਨੰਬਰ 9 5 5 6 4 6 4 44 4 ਇੱਕ ਘੰਟੇ ਦਾ ਟਾਈਮ ਸਾਡੇ ਕੋਲ ਹੋਰ ਹੈ ਤੁਸੀਂ ਹਜੇ ਵੀ ਕੋਈ ਗਾਣਾ ਸੁਣਨਾ ਹੋਵੇ ਸੁਣਾਉਣਾ ਹੋਵੇ ਜ਼ਰੂਰ ਕਾਲ ਕਰ ਸਕਦੇ ਹੋ ਅਤੇ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਬਹੁਤ ਲੰਬੇ ਟਾਈਮ ਤੋਂ ਇਹ ਤੁਹਾਨੂੰ ਸਰਵਿਸਿਜ਼ ਦੇ ਰਹੇ ਨੇ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਤੁਹਾਨੂੰ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ ਤੁਸੀਂ ਇਹਨਾਂ ਦੇ ਕੋਲੋਂ ਫੈਬਰਿਕ ਦੇ ਸੋਫੇ ਕਾਊਂਟਲੈਸ ਕਲਰ ਆਪਸ਼ਨਸ ਦੇ ਵਿੱਚ ਬਣਾ ਸਕਦੇ ਹੋ ਇੰਨੀ ਜ਼ਿਆਦਾ ਵਰਾਇਟੀਆਂ ਨਾਲ ਇਹਨਾਂ ਦੇ ਕੋਲ ਲਾਈਟ ਤੋਂ ਲਾਈਟ ਡਾਰਕ ਤੋਂ ਡਾਰਕ ਜਿੰਨਾ ਮਰਜ਼ੀ ਤੁਸੀਂ ਜਿੱਦਾਂ ਨਾ ਮਰਜ਼ੀ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਅਤੇ ਸਾਰੇ ਕਲਰਸ ਅਵੇਲੇਬਲ ਨੇ ਫੈਬਰਿਕ ਦੇ ਸੋਫਿਆਂ ਦੇ ਵਿੱਚ ਫੈਬਰਿਕ ਵੀ ਐਵੇਂ ਨਹੀਂ ਕਿ 4-5 ਟਾਈਪ ਦਾ ਫੈਬਰਿਕ ਬਹੁਤ ਜ਼ਿਆਦਾ ਵਰਾਇਟੀ ਫੈਬਰਿਕ ਦੇ ਵਿੱਚ ਵੀ ਹੈਗੀ ਹੈ ਅਤੇ ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣੇ ਹੋਣ ਜੈਨੂਇਨ ਲੈਦਰ 100% ਲੈਦਰ ਅਤੇ ਸਿਰਫ ਤੁਹਾਨੂੰ ਇਹ ਜੇ ਤੁਸੀਂ ਪੂਰਾ ਕਹਿ ਲਓ ਕਿ ਸੋਫਾ ਸੈੱਟ ਪੂਰਾ 3-piece ਸੈੱਟ ਤਿਆਰ ਕਰਵਾਉਣਾ ਹੋਵੇ ਲੈਦਰ ਦਾ ਤਾਂ $3,000 ਦੇ ਵਿੱਚ ਤੁਹਾਨੂੰ ਪੂਰਾ ਜੈਨੂਇਨ ਲੈਦਰ ਦਾ ਸੋਫਾ ਹੀ ਬਣਾ ਕੇ ਦੇ ਸਕਦੇ ਨੇ ਅਤੇ ਇਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ ਅਤੇ ਨਾਲ ਹੀ ਤੁਸੀਂ ਫਲੋਰ ਮਾਡਲਸ ਇਹਨਾਂ ਦੇ ਕੋਲ ਕਲੀਅਰੈਂਸ ਲੱਗੀ ਹੋਈ ਹੈ ਉਹ ਤੁਸੀਂ ਲੈ ਕੇ ਆ ਸਕਦੇ ਹੋ ਅਪ ਟੂ 60% ਡਿਸਕਾਊਂਟ ਤੁਹਾਨੂੰ ਫਲੋਰ ਮਾਡਲਸ ਦੇ ਉੱਪਰ ਮਿਲਣਗੇ ਇਹਨਾਂ ਦੋਨਾਂ ਲੋਕੇਸ਼ਨਸ ਦੇ ਉੱਪਰ ਅਤੇ ਤੁਸੀਂ ਇਹਨਾਂ ਦੇ ਕੋਲੋਂ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਤੁਸੀਂ ਲੈ ਸਕਦੇ ਹੋ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆਓ ਅੰਡਰ ਵਨ ਰੂਫ ਅਤੇ ਤੁਸੀਂ ਡੀਲਸ ਦਾ ਫਾਇਦਾ ਵੀ ਲਓ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਪਹੁੰਚ ਕੇ ਅਤੇ ਲੋਕੇਟਡ ਨੇ ਇਹ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਨੰਬਰ ਤੁਸੀਂ ਨੋਟ ਕਰ ਲਓ ਪਰਮਜੀਤ ਕੌਰ ਜੀ ਦੇ ਨਾਲ ਗੱਲਬਾਤ ਹੋਏਗੀ ਨੰਬਰ 9058038056 9058038056 ਜਾਂ 9057918056 9057980 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਅਤੇ ਲੋ ਫਿਰ ਸੁਣੋ ਨੈਕਸਟ ਫਰਮਾਇਸ਼ੀ ਗਾਣਾ ਮੰਡੇਰ ਬ੍ਰਦਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-9054 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪਿਊਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ, ਜਿਹੜੇ ਕਿ ਤੁਹਾਡੇ ਲਈ ਏ ਟੂ ਜ਼ੀ ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ। ਮੈਨੂਫੈਕਚਰ ਕਰਦੇ ਆ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਸਾਰੀਆਂ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਸ ਨੇ, ਤੁਸੀਂ ਆਪਣੀ ਪਸੰਦ ਦੀਆਂ ਕਸਟਮਾਈਜ਼ਡ ਵੈਨਿਟੀਜ਼ ਇਹਨਾਂ ਦੇ ਕੋਲੋਂ ਬਣਵਾ ਸਕਦੇ ਹੋ ਤੇ ਨਾਲ ਹੀ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ। ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਤੁਹਾਨੂੰ ਦਿੰਦੇ ਨੇ। ਤੁਸੀਂ ਰਣਜੀਤ ਸਿੰਘ ਜੀ ਨੂੰ ਕਾਲ ਕਰੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਤੁਹਾਡੇ ਲਈ ਲੋਕੇਟਡ ਨੇ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ। ਨੰਬਰ 6470-4550-647-400-4550-50 ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਹੈ। ਤੇ ਕਲੀਅਰ ਵਿਊ ਆਈ ਕੇਅਰ ਪਹੁੰਚੋ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹਨਾਂ ਦਾ ਆਪਣਾ ਹੀ ਇਹ ਕਲੀਨਿਕ ਹੈ, ਇਹ ਆਪ ਹੀ ਡਾਕਟਰਸ ਨੇ। ਤੇ ਇਹਨਾਂ ਦੇ ਕੋਲ ਤੁਸੀਂ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਲੈ ਸਕਦੇ ਹੋ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ। ਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਤੁਸੀਂ ਕਰਵਾ ਸਕਦੇ ਹੋ। ਮਾਇਓਪੀਆ ਕੰਟਰੋਲ ਲੈਂਸਿਸ ਅਵੇਲੇਬਲ ਨੇ। ਵਿਜ਼ੂਅਲ ਫੀਲਡ ਅਵੇਲੇਬਲ ਹੈ। ਤੇ ਜ਼ਰੂਰ ਪਹੁੰਚੋ, ਤੁਸੀਂ ਆਪਣੇ ਬੱਚਿਆਂ ਦੀ, ਆਪਣੇ ਪੇਰੈਂਟਸ ਦੀ ਤੁਸੀਂ ਨਿਗਾਹ ਚੈੱਕ ਕਰਵਾ ਸਕਦੇ ਹੋ ਜਾ ਕੇ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਅੱਜ ਦੇ ਦਿਨ ਸੈਟਰਡੇ ਵਾਲੇ ਦਿਨ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਹੋਣਗੇ। ਤੇ ਕੱਲ੍ਹ ਨੂੰ ਜਾਣਾ ਹੋਵੇ ਸੰਡੇ ਨੂੰ, ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਓਪਨ ਮਿਲਦੇ ਨੇ। ਕਲੀਅਰ ਵਿਊ ਆਈ ਕੇਅਰ ਲੋਕੇਟਡ ਨੇ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਤੇ ਨੰਬਰ ਕਲੀਅਰ ਵਿਊ ਆਈ ਕੇਅਰ ਦਾ 905-913-4545, 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਗਲੇ ਕਾਲਰ 0490। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਗਾਣਾ ਸੁਣਾ ਦਿਓ, ਇੱਕ ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦਾ ਜੀ।
0: ਹਾਂਜੀ ਦੱਸੋ।
1: ਇਹ ਪਿਕਚਰ ਬਹੁਤ ਪੁਰਾਣੀ ਹੈ, 1955 ਦੀ ਹੈ ਮੈਡਮ।
0: ਉਹ ਅੱਛਾ, ਠੀਕ ਹੈ। ਕਿਹੜਾ ਕਿਹੜਾ ਗਾਣਾ ਸੁਣਨਾ?
1: ਦਬਲ ਜੇ ਹੈ ਜੀ, ਇੱਕ ਪੈਸਾ ਦੇ ਦੇ ਬਾਬੂ।
0: ਇੱਕ ਪੈਸਾ, ਪੈਸਾ ਦੇ ਦੇ ਬਾਬੂ,
1: ਦੇ ਦੇ ਬਾਬੂ।
0: ਠੀਕ ਹੈ,
1: ਆਪਣੇ ਇਹਦੇ ਗਾਣੇ ਦੇ ਲਫ਼ਜ਼ ਬਹੁਤ ਸੋਹਣੇ ਹੈ ਜੀ।
0: ਠੀਕ ਹੈ, ਠੀਕ ਹੈ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਮੈਨੂੰ
1: ਬਹੁਤ ਪੁਰਾਣੀ ਪਿਕਚਰ, ਪਰ ਮੈਨੂੰ ਗਾਣਾ ਬਹੁਤ ਪਸੰਦ ਹੈ ਜੀ।
0: ਠੀਕ ਹੈ, ਕੋਈ ਗੱਲ ਨਹੀਂ, ਮੈਂ ਥੋੜੇ ਟਾਈਮ ਦਿਓ, ਮੈਨੂੰ ਸੁਣਾਉਂਦੀ ਹਾਂ ਮੈਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 3:15 ਹੋ ਗਏ ਨੇ, ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ, ਤੁਸੀਂ ਹਜੇ ਵੀ ਕਾਲਸ ਕਰ ਸਕਦੇ ਹੋ। 45 ਮਿੰਟ ਸਾਡੇ ਕੋਲ ਹੈਗੇ ਨੇ, ਤੇ ਕੋਸ਼ਿਸ਼ ਰਹੇਗੀ ਤੁਹਾਡੇ ਸਾਰੇ ਗਾਣੇ ਸੁਣਾ ਕੇ ਜਾਵਾਂ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਮੈਨੂੰ ਕਾਲਸ ਕਰ ਰਹੇ ਹੋ। ਤੇ ਲਓ ਫਿਰ ਸੁਣੋ ਨੈਕਸਟ ਫਰਮਾਇਸ਼ੀ ਗਾਣਾ ਬੱਬੂ ਮਾਨ ਜੀ ਦੀ ਆਵਾਜ਼ ਦੇ ਵਿੱਚ, ਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਪ੍ਰੋਗਰਾਮ ਅਤੇ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਜੀ ਦਾ, ਜੋ ਕਿ 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਹੋਣ ਜਾ ਰਿਹਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਇਹ ਤੁਸੀਂ ਜਾਓ ਦੇਖਣ ਲਈ ਜ਼ਰੂਰ ਪਹੁੰਚੋ 14 ਅਗਸਤ ਨੂੰ, ਅਗਲੇ ਮਹੀਨੇ, ਯਾਨੀ ਕਿ ਪੂਰਾ ਮੰਥ 'ਚ ਹੀ ਰਹਿੰਦਾ ਆ ਇੱਕ ਦਿਨ ਇਹਦੇ ਵਿੱਚ। ਬਟ ਆਪਣੀ ਟਿਕਟਸ ਤੁਸੀਂ ਹੁਣ ਤੋਂ ਹੀ ਬੁੱਕ ਕਰ ਸਕਦੇ ਹੋ ticketmaster.ca ਦੇ ਉੱਪਰ ਜਾ ਕੇ ਆਪਣੀ ਟਿਕਟਸ ਨੂੰ ਬੁੱਕ ਕਰ ਲਓ। ਅਤੇ ਬਹੁਤ ਹੀ ਕਮਾਲ ਦਾ ਸ਼ੋਅ ਹੋਏਗਾ ਟੋਰੋਂਟੋ ਦੇ ਵਿੱਚ ਲਾਈਵ ਇਨ ਕਾਨਸਰਟ। ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਪਰਫੋਰਮੈਂਸਿਸ ਦੇਣਗੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਤੁਸੀਂ ticketmaster.ca ਦੇ ਉੱਪਰ ਵਿਜ਼ਿਟ ਕਰੋ ਅਤੇ ਆਪਣੀ ਪਸੰਦ ਦੀਆਂ ਸੀਟਸ ਬੁੱਕ ਕਰਵਾ ਲਓ, ਟਿਕਟਸ ਬੁੱਕ ਕਰਵਾ ਲਓ ਜਿੰਨੀ ਜਲਦੀ ਹੋ ਸਕਦਾ, ਕਿਉਂਕਿ ਤੁਹਾਨੂੰ ਪਤਾ ਫਿਰ ਸਟੇਡੀਅਮ ਬੁੱਕ ਹੋ ਜਾਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਟਿਕਟਸ ਫਿਰ ਲਾਸਟ ਮੂਮੈਂਟ 'ਤੇ ਫਿਰ ਮਹਿੰਗੀਆਂ ਵੀ ਹੁੰਦੀਆਂ ਨੇ ਐਂਡ ਮਿਲਦੀਆਂ ਵੀ ਨਹੀਂ। ਅਤੇ ਟਿਕਟਸ ਅਵੇਲੇਬਲ ਨੇ ticketmaster.ca ਦੇ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ ਯੂਨਿਟੀ ਟੂਰ। ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਲੈ ਕੇ ਆ ਰਹੇ ਨੇ 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਲਾਈਵ ਇਵੈਂਟ ਇਹ ਹੋਣ ਜਾ ਰਿਹਾ। ਬੜਾ ਕਮਾਲ ਦਾ ਸ਼ੋਅ ਅਤੇ ਤੁਸੀਂ ਸਾਰਿਆਂ ਨੇ ਦੇਖਣ ਦੇ ਲਈ ਜ਼ਰੂਰ ਪਹੁੰਚਣਾ। ਅਤੇ ਨਾਲ ਹੀ ਮੱਲੀ ਟੈਂਟ ਸਰਵਿਸਿਜ਼ ਦੀ ਜਾਣਕਾਰੀ ਦੇ ਦਿਆਂ, ਜਿਨ੍ਹਾਂ ਦੇ ਕੋਲ ਟੈਂਟ ਸਾਈਜ਼ 10x10 ਫਿਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ ਨੇ, ਵਾਈਟ ਟੈਂਟਸ ਵੀ ਹੈਗੇ ਨੇ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੈਗਾ ਆ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਬਹੁਤ ਸੋਹਣੇ ਕਾਰਪੈਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਵੀ ਤੁਸੀਂ ਲਗਵਾ ਸਕਦੇ ਹੋ। ਅਤੇ ਹਰ ਤਰ੍ਹਾਂ ਦੇ ਇਹਨਾਂ ਦੇ ਕੋਲ ਕਹਿ ਲਓ ਕਿ ਟੈਂਟਸ ਅਵੇਲੇਬਲ ਨੇ, ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ ਇਹ, ਚਾਹੇ ਤੁਸੀਂ ਕਲੀਅਰ ਟੈਂਟ ਲੈਣੇ ਨੇ ਚਾਹੇ ਵਾਈਟ ਟੈਂਟਸ ਲਵਾਉਣੇ ਨੇ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਹੁੰਦੇ ਨੇ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਤੁਸੀਂ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਇਹਨਾਂ ਦਾ ਨੋਟ ਕਰ ਲਓ 6477999256, 647-999-2569 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਤੁਸੀਂ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ ਲਾਜਵਾਬ ਖਾਣਾ ਖਾਓ। ਜਿਨ੍ਹਾਂ ਨੇ ਆਪਣੇ ਘਰਾਂ 'ਚ ਕੋਈ ਵੀ ਗੈਦਰਿੰਗ ਕਰ ਰਹੇ ਹੋ ਅਤੇ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਕੇਟਰਿੰਗ ਕਰਵਾ ਸਕਦੇ ਹੋ। ਬਹੁਤ ਹੀ ਕਮਾਲ ਦੀ ਕੇਟਰਿੰਗ, ਨੰਬਰ 1 ਕੇਟਰਿੰਗ ਕਰਦੇ ਨੇ ਪੰਜਾਬੀ ਬਾਈ ਨੇਚਰ ਵਾਲੇ। ਇਹਨਾਂ ਦੀ ਤੁਸੀਂ ਹਰ ਲੋਕੇਸ਼ਨ ਤੋਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਲੈ ਸਕਦੇ ਹੋ। ਐਵਰੀ ਡੇ ਸ਼ਾਮ ਨੂੰ ਇਹ ਕੱਢਦੇ ਹੀ ਕੱਢਦੇ ਨੇ, ਤੁਸੀਂ ਤੁਹਾਡੇ ਸਾਹਮਣੇ ਇਹ ਨਾਲ ਦੀ ਨਾਲ ਕੱਢ ਦੇਣਗੇ ਜਲੇਬੀਆਂ ਜਿੱਦਾਂ ਨੇ ਵੀ ਤੁਹਾਨੂੰ ਪਸੰਦ ਨੇ। ਅਤੇ ਤੁਸੀਂ ਇਹਨਾਂ ਦੇ ਜਲੇਬੀਆਂ ਦੇ ਉੱਪਰ ਰਬੜੀ ਪਵਾ ਸਕਦੇ ਹੋ, ਹੋਰ ਜ਼ਿਆਦਾ ਕਹਿ ਲਓ ਸੋਨੇ ਅਤੇ ਸੁਹਾਗੇ ਵਾਲੀ ਗੱਲ। ਜਿਨ੍ਹਾਂ ਨੂੰ ਮਿੱਠਾ ਬਹੁਤ ਜ਼ਿਆਦਾ ਪਸੰਦ ਹੈ ਇਹਨਾਂ ਦੇ ਕੋਲ ਪਹੁੰਚੋ। ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀ ਮਿਠਾਈਆਂ ਬੜੀਆਂ ਲਾਜਵਾਬ, ਬਹੁਤ ਜ਼ਿਆਦਾ ਵੈਰਾਇਟੀ ਦੇ ਵਿੱਚ ਹੁੰਦੀਆਂ। ਅਤੇ ਨਾਲੇ ਤੁਸੀਂ ਜਲੇਬੀਆਂ ਵੀ ਲੈ ਕੇ ਆਓ ਅਤੇ ਨਾਲ ਇਹਨਾਂ ਦੇ ਕੋਲੋਂ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਖਾਣਾ ਖਾਓ, ਬੈਠ ਕੇ ਡਾਈਨ ਇਨ ਕਰੋ। ਟੇਕਆਊਟਸ ਵੀ ਅਵੇਲੇਬਲ ਨੇ ਅਤੇ ਨਾਲੇ ਤੁਸੀਂ ਕੇਟਰਿੰਗ ਦੇ ਆਰਡਰਸ ਵੀ ਦੇ ਸਕਦੇ ਹੋ। ਪੰਜਾਬੀ ਬਾਈ ਨੇਚਰ ਦੀ ਐਵਰੀ ਲੋਕੇਸ਼ਨ ਤੁਹਾਡੇ ਲਈ ਹਰ ਰੋਜ਼ ਓਪਨ ਹੈ। 888-7 ਦ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਗੋਰ ਐਂਡ ਬਨੇਜ਼ਰ ਦੀ ਇੰਟਰਸੈਕਸ਼ਨ 'ਤੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ ਨੇ। ਤੀਸਰੀ ਲੋਕੇਸ਼ਨ ਜੋ ਕਿ ਬਿਲਕੁਲ ਨਵੀਂ ਲੋਕੇਸ਼ਨ ਹੈ, 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਹਾਈਵੇ 10 ਜਾਂ ਬੋਵੇਡ ਐਂਡ ਹਰ ਅੰਟਾਰੀਓ ਦੇ ਉੱਪਰ ਨੇ, ਵਾਲਮਾਰਟ ਐਂਡ ਫੋਰਟੀਨੋਜ਼ ਵਾਲੇ ਪਲਾਜ਼ੇ ਦੇ ਅੰਦਰ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਨੇ, ਡਾਲਰਾਮਾ ਦੇ ਬਿਲਕੁਲ ਨਾਲ। ਅਤੇ ਪਹੁੰਚੋ ਤੁਸੀਂ ਪੰਜਾਬੀ ਬਾਈ ਨੇਚਰ, ਐਵਰੀ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ। ਅਤੇ ਜਾਓ ਤੁਸੀਂ ਜਾ ਕੇ ਇਹਨਾਂ ਦਾ ਲਾਜਵਾਬ ਖਾਣਾ ਇੰਜੋਏ ਕਰੋ, ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਲੈ ਕੇ ਪਹੁੰਚੋ ਪੰਜਾਬੀ ਬਾਈ ਨੇਚਰ ਦੇ ਉੱਪਰ। ਨੈਕਸਟ ਫਰਮਾਇਸ਼ੀ ਗਾਣਾ, ਵੈਸੇ ਇੱਕ ਪੰਜਾਬੀ ਗਾਣਾ ਵੀ ਮੇਰੇ ਕੋਲ ਹੈ, ਬਟ ਆਪਾਂ ਪਹਿਲਾਂ ਹਿੰਦੀ ਸੁਣ ਲੈਂਦੇ ਹਾਂ, ਉਸ ਵਾਰ ਫਿਰ ਪੰਜਾਬੀ ਸੁਣ ਲਾਂਗੇ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੰਪਨੀਆਂ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜਰ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
1: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ ਕਰੀ ਜਾਂਦੇ ਆ।
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ।

0: 15,000-8,000
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 Dust Drive 15 Fender Way ਬਰੈਂਪਟਨ 9985 ਮਕਵੀਨ ਡਰਾਈਵ ਬਰੈਂਪਟਨ 1465 ਮੇਫੀਲਡ ਰੋਡ ਬਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 ਕੋਮਲ ਟ੍ਰੈਵਲ ਐਂਡ ਟੂਰ
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
1: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 3:34 ਹੋ ਗਏ ਨੇ ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 9055646444 905-564-5464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਟੱਟ ਟਰਾਂਸਫਰਾਈਟ ਵਾਲਿਆਂ ਦੇ ਨਾਲ ਗੱਲਬਾਤ ਕਰੋ। ਇਹਨਾਂ ਨੂੰ ਅਰਜੈਂਟਲੀ ਏਜ਼ ਡਰਾਈਵਰਸ ਦੀ ਲੋੜ ਹੈ। US ਦੇ ਲਈ ਸ਼ਾਰਟ ਹਾਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਐਵਰੀ ਡੇ ਕੰਮ ਹੁੰਦਾ, ਮੰਡੇ ਟੂ ਫਰਾਈਡੇ ਤੁਹਾਨੂੰ ਇਹ ਕੰਮ ਜ਼ਰੂਰ ਦੇਣਗੇ। ਅਤੇ ਡਰਾਈਵਰ ਜਿੰਨੇ ਵੀ ਹੋਣਗੇ $1600 ਤੋਂ ਲੈ ਕੇ $2200 ਇੱਕ ਵੀਕ ਦੇ ਵਿੱਚ ਕਮਾ ਸਕਦੇ ਨੇ ਜਾਂ ਉਸ ਤੋਂ ਜ਼ਿਆਦਾ ਵੀ। ਅਤੇ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਰਡ ਹੈਗਾ, ਤਾਂ ਟੱਟ ਟਰਾਂਸਫਰਾਈਡ ਦੇ ਸੁੱਖੀ ਟੱਟ ਜੀ ਨੂੰ ਕਾਲ ਕਰੋ ਅਤੇ ਆਪਣੀ ਜੋਬ ਦੇ ਬਾਰੇ ਗੱਲਬਾਤ ਕਰੋ। 416-666-9520 416-666-9520 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ। ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਇਹਨਾਂ ਦੇ ਕੋਲ ਮਾਡਲਸ ਹੈਗੇ ਨੇ ਅਤੇ ਉਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਬਾਈਕ ਚਲਾਉਣ ਦੇ ਸ਼ੌਕੀਨ ਹੋ। ਸੁੱਖੀ ਟੱਟ ਜੀ ਦਾ ਨੰਬਰ 416-666-9520 ਟੱਟ ਟਰਾਂਸਫਰਾਈਡ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਰੱਬ ਨਾ ਕਰੇ ਕਿ ਕੋਈ ਕਾਰ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦਾ, ਕੋਈ ਸੱਟ ਲੱਗ ਜਾਂਦੀ ਹੈ, ਤਾਂ ਤੁਸੀਂ ਬਰਾੜ ਟੈਂਬਰ ਪਰਸਨਲ ਇੰਜਰੀ ਲੋਅਰਸ ਦੇ 5 ਪ੍ਰੋਫੈਸ਼ਨਲ ਵਕੀਲਾਂ ਦੀ ਟੀਮ ਹੈ, ਇਹਨਾਂ ਨੂੰ ਜ਼ਰੂਰ ਯਾਦ ਰੱਖੋ। ਐਕਸੀਡੈਂਟ ਚਾਹੇ ਤੁਹਾਡੀ ਗਲਤੀ ਨਾ ਹੋਇਆ, ਚਾਹੇ ਕਿਸੇ ਹੋਰ ਦੀ ਗਲਤੀ ਨਾਲ, ਫਿਰ ਵੀ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾਉਣ ਦੇ ਵਿੱਚ ਹੈਲਪਫੁਲ ਹੁੰਦੇ ਨੇ। ਅਤੇ ਹੁਣ ਤੱਕ ਇਹ ਲੱਖਾਂ ਹੀ ਲੋਕਾਂ ਨੂੰ ਮਿਲੀਅਨਸ ਆਫ ਡਾਲਰ ਦੀ ਸੈਟਲਮੈਂਟ ਕਰਵਾ ਚੁੱਕੇ ਨੇ। ਫ੍ਰੀ ਕੰਸਲਟੇਸ਼ਨ ਦੇ ਲਈ ਤੁਸੀਂ ਰੂਪਾ ਬਰਾੜ ਜੀ ਨੂੰ ਕਾਲ ਕਰੋ ਅਤੇ ਪਤਾ ਕਰੋ ਕਿ ਤੁਹਾਨੂੰ ਇਹ ਕਿੰਨੇ ਡਾਲਰ ਦੀ ਸੈਟਲਮੈਂਟ ਕਰਵਾ ਸਕਦੇ ਆ। ਜੇ ਇਸ ਦੌਰਾਨ ਤੁਹਾਡੇ ਦੀ ਕੋਈ ਟ੍ਰੈਫਿਕ ਟਿਕਟ ਮਿਲ ਜਾਂਦੀ ਹੈ, ਤੁਹਾਡੇ ਦੀ ਕੋਈ ਕੇਅਰਲੈਸ ਡਰਾਈਵਿੰਗ ਦਾ ਚਾਰਜ ਲੱਗ ਜਾਂਦਾ ਹੈ, ਫਿਰ ਵੀ ਉਹ ਤੁਹਾਡੀ ਟਿਕਟ ਨੂੰ ਫ੍ਰੀ ਦੇ ਵਿੱਚ ਫਾਈਟ ਕਰਨਗੇ ਅਤੇ ਤੁਸੀਂ ਕਾਲ ਕਰ ਲਓ ਬਰਾੜ ਟੈਂਬਰ ਪਰਸਨਲ ਇੰਜਰੀ ਲੋਅਰਸ ਦੇ ਰੂਪਾ ਬਰਾੜ ਜੀ ਨੂੰ। ਨੰਬਰ ਹੈ 416-999-5939 416-999-5939 ਬਰਾੜ ਟੈਂਬਰ ਪਰਸਨਲ ਇੰਜਰੀ ਲੋਅਰਸ ਤੋਂ ਰੂਪਾ ਬਰਾੜ ਜੀ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਕਰਾਂ ਦੀਦਾਰ ਸੰਧੂ ਐਂਡ ਪਰਮਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਸੰਧਰੂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੁਣਕੇ ਤਾਂ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6444-905-544-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। 905-564-44 ਸਟੂਡੀਓ ਦਾ ਨੰਬਰ ਹੈ। ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਕਾਲ ਕਰੋ ਜੇ ਤੁਹਾਡੀ ਪਹਿਲੀ ਮੋਰਗੇਜ ਤੁਸੀਂ ਕਰਵਾਉਣਾ ਚਾਹੁੰਦੇ ਹੋ। ਤੁਹਾਨੂੰ ਬੈਸਟ ਰੇਟ ਇਹ ਲੈ ਕੇ ਦੇਣਗੇ। ਸੈਕਿੰਡ ਮੋਰਗੇਜ ਹੋਵੇ, ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਹੋ, ਪ੍ਰੋਪਰਟੀ ਰੀਫਾਈਨਾਂਸ ਕਰਨ ਬਾਰੇ ਸੋਚ ਰਹੇ ਹੋ, ਜਾਂ ਤੁਹਾਡੀ ਮੋਰਗੇਜ ਰਿਨਿਊਅਲ ਤਿਆਰੀ ਹੈ, ਐਕੁਇਟੀ ਟੇਕ ਆਊਟ ਪ੍ਰਾਈਵੇਟ ਫੰਡਸ ਤੁਹਾਨੂੰ ਚਾਹੀਦੇ ਨੇ, ਸੇਮ ਡੇ ਤੁਸੀਂ ਕਲੋਜ਼ਿੰਗ ਕਰਵਾਉਣਾ ਚਾਹੁੰਦੇ ਹੋ, ਕੋਈ ਵੀ ਤੁਹਾਡਾ ਸਿਨੈਰੀਓ ਹੈ, ਤੁਸੀਂ ਆਪਣੀ ਮੋਰਗੇਜ ਕਰਵਾਉਣਾ ਚਾਹੁੰਦੇ ਹੋਵੋ ਜਾਂ ਤੁਹਾਡੇ ਕੋਈ ਵੀ ਸਵਾਲ ਨੇ, ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਕਾਲ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸਿਸਾਗਾ ਦੇ ਵਿੱਚ, ਅਤੇ ਨੰਬਰ 416-804-2015-416-804-2015 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮੋਰਗੇਜ ਕਿੰਗ ਤੋਂ ਪਰਮਜੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਅਤੇ ਆਪਣਾ ਮੈਸੇਜ ਦੇਣਗੇ। ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਵੀ ਆਪਣੀ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ ਤੁਹਾਡੀ। ਸਿਮਰਾਜ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ। ਦੇਸ ਪ੍ਰਦੇਸ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਕਾਂਬੋ ਪਲਾਨ ਵੀ ਕਰਵਾਉਣਾ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381, 416-457-3381, 416-453-3381. ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਸਭ ਤੋਂ ਬੈਸਟ ਪ੍ਰਾਈਸਿਸ ਚਾਹੀਦੇ ਹਨ, ਆਪਦੀ ਕੋਈ ਵੀ ਪਾਲਿਸੀ ਰਿਵਿਊ ਕਰਵਾਉਣੀ ਹੋਵੇ ਬਿਲਕੁਲ ਫ੍ਰੀ ਦੇ ਵਿੱਚ, ਜਾਂ ਫਿਰ ਤੁਸੀਂ ਇਸ ਫੀਲਡ ਨੂੰ, ਇੰਸ਼ੋਰੈਂਸ ਦੀ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ 416-457-3381 ਤੇ ਅਪੁਆਇੰਟਮੈਂਟ ਬੁੱਕ ਕਰਕੇ ਮੇਰੇ ਨਾਲ ਤੁਸੀਂ 70 ਦਿਨ ਮਿਲ ਸਕਦੇ ਹੋ। 70 ਡੈਲਟਾ ਪਾਰਕ, ਬ੍ਰੈਂਪਟਨ, ਈਰਨ ਨੰਬਰ 11, ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ, ਨੀਅਰ ਏਅਰਪੋਰਟ ਐਂਡ ਕੁਈਨ। ਸੋ ਅਕਸਰ ਹੀ ਕਾਲਸ ਆਉਂਦੀਆਂ ਹਨ ਸਾਡੇ ਟਰੱਕ ਡਰਾਈਵਰ ਮਿੱਤਰਾਂ ਤੋਂ, ਤੇ ਕਹਿੰਦੇ ਹਨ ਕਿ ਮੈਂ ਤਾਂ ਕੋਈ ਵੀ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ, ਨਾ ਤਾਂ ਜਿਹੜੀ ਕੰਪਨੀ ਲਈ ਮੈਂ ਕੰਮ ਕਰਦਾ ਉਹਨਾਂ ਨੇ ਕੁਝ ਆਫਰ ਕੀਤਾ ਹੋਇਆ, ਮੈਨੂੰ ਕਿਹੜੀ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਆ। ਦੇਖੋ, ਜਦੋਂ ਤੁਸੀਂ ਸੈਲਫ ਇੰਪਲੋਇਡ ਹੁੰਦੇ ਹੋ, ਚਾਹੇ ਟਰੱਕ ਚਲਾਉਂਦੇ ਹੋ, ਚਾਹੇ ਜਿਹੜਾ ਮਰਜ਼ੀ ਕੰਮ ਹੋਵੇ, ਜੇ ਤੁਸੀਂ ਆਪਦਾ ਬਿਜ਼ਨਸ ਓਨ ਕਰਦੇ ਹੋ, ਆਪਰੇਟ ਕਰਦੇ ਹੋ, ਚਾਹੇ ਤੁਸੀਂ ਆਪਦੀ ਕਾਰਪੋਰੇਸ਼ਨ ਤੇ ਪੇ ਲੈਂਦੇ ਹੋ, ਤੁਹਾਨੂੰ ਤਿੰਨੇ ਹੀ ਮੇਨ ਇੰਸ਼ੋਰੈਂਸ ਦੀ ਲੋੜ ਤਾਂ ਪੈਣੀ ਹੈ। ਲਾਈਫ ਇੰਸ਼ੋਰੈਂਸ ਵੀ, ਕਿਉਂਕਿ ਕੱਲ੍ਹ ਨੂੰ ਬੰਦਾ ਜੇਕਰ ਨਹੀਂ ਰਹਿੰਦਾ, ਤੁਸੀਂ ਸੋਚੋ ਕਿ ਤੁਹਾਡਾ ਪਰਿਵਾਰ ਦਾ ਕੀ ਬਣੂਗਾ ਤੁਹਾਡੇ ਇਨਕਮ ਤੋਂ ਬਗੈਰ। ਨਾਲੇ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਤੁਸੀਂ ਕੋਈ ਵੀ WSIBEI ਤਾਂ ਮੋਸਟ ਲਾਈਕਲੀ ਪੇ ਹੀ ਨਹੀਂ ਕਰਦੇ ਆਪਦੇ ਪੇ ਚੈੱਕ ਦੇ ਵਿੱਚੋਂ, ਤੇ ਕੱਲ ਨੂੰ ਕੋਈ ਵੀ ਸੱਟ ਲੱਗ ਜਾਂਦੀ ਹੈ, ਕੋਈ ਵੀ ਮੇਜਰ ਇੰਜਰੀ ਹੋ ਜਾਂਦੀ ਆ, ਫਿਰ ਤੁਹਾਨੂੰ ਘਰੇ ਬੈਠੇ ਹੋਏ ਕੋਈ ਵੀ ਪੈਸਾ ਆਉਣਾ ਹੀ ਨਹੀਂ ਹੈਗਾ। ਡਿਸੇਬਿਲਿਟੀ ਇੰਸ਼ੋਰੈਂਸ ਤੁਹਾਨੂੰ ਮੰਥ ਬਾਈ ਮੰਥ ਹਰੇਕ ਮਹੀਨੇ ਪੈਸੇ ਪੇ ਕਰਦੇ ਹਨ, $6,000 ਤੱਕ, ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਇਨਕਮ ਦਿਖਾਉਂਦੇ ਹੋ ਤੇ ਕਿੰਨੀ ਅਮਾਊਂਟ ਆਫ ਇੰਸ਼ੋਰੈਂਸ ਕਰਵਾਉਂਦੇ ਹੋ। ਜਿੰਨੀ ਚਿਰ ਤੁਸੀਂ ਠੀਕ ਨਹੀਂ ਹੁੰਦੇ, ਹਰੇਕ ਮਹੀਨੇ ਤੁਹਾਨੂੰ ਪੈਸੇ ਆਈ ਜਾਣੇ ਹਨ, ਤੇ ਤੁਸੀਂ ਉਹਨਾਂ ਪੈਸਿਆਂ ਨਾਲ ਆਪਣੇ ਸਾਰੇ ਖਰਚੇ ਤੋਰ ਸਕਦੇ ਹੋ। ਨਾਲੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਚਾਹੀਦੀ ਆ। ਸੋ ਇਹ ਇੱਕ ਬਹੁਤ ਵੱਡੀ ਲੈਪਸ ਹੋ ਜਾਂਦੀ ਆ ਲੋਕਾਂ ਦੇ ਵੱਲੋਂ, ਖਾਸ ਟਰੱਕ ਡਰਾਈਵਰਸ ਦੇ ਵੱਲੋਂ, ਉਹ ਡਿਸੇਬਿਲਿਟੀ ਤੇ ਕਰਵਾ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਸੱਟ ਲੱਗਣ ਦੇ ਚਾਂਸ ਤੇ ਕਾਫੀ ਹਾਈ ਹਨ, ਘਰੇ ਬਹਿ ਜਾਂਦੇ ਆ, ਮੰਥ ਬਾਈ ਮੰਥ ਪੈਸੇ ਆਈ ਜਾਣਗੇ, ਪਰ ਭੁੱਲ ਜਾਂਦੇ ਨੇ ਕਿ ਕਿਸੇ ਨੂੰ ਵੀ ਅਨਫੋਰਚੁਨੇਟਲੀ ਕੋਈ ਵੀ ਟਾਈਮ ਤੇ ਸੀਰੀਅਸ ਇਲਨੈਸ ਵੀ ਹੋ ਸਕਦੀ ਹੈ। ਲੋਕੀ ਤਾਂ ਯੰਗਰ ਤੇ ਯੰਗਰ ਉਮਰ ਦੇ ਵਿੱਚ ਹੀ ਬਿਮਾਰ ਹੋਈ ਜਾਂਦੇ ਨੇ, ਕਾਫੀ ਸੀਰੀਅਸਲੀ ਬਿਮਾਰ ਹੋਈ ਜਾਂਦੇ ਨੇ। ਇਨਫੈਕਟ ਸਾਨੂੰ ਇਹ ਤਾਂ ਚੰਗੀ ਤਰ੍ਹਾਂ ਪਤਾ ਹੈ ਦੋਸਤੋ, ਕੈਨੇਡੀਅਨ ਮੈਡੀਕਲ ਡਾਟਾ ਸਾਫ਼ ਦਿਖਾਉਂਦਾ ਹੈ ਕਿ 65 ਸਾਲ ਦੀ ਉਮਰ ਤੋਂ ਪਹਿਲਾਂ ਹਰੇਕ 2 ਕੈਨੇਡੀਅਨਸ ਦੇ ਵਿੱਚੋਂ 1 ਨੂੰ ਤਾਂ ਕੈਂਸਰ ਹੋਣਾ ਹੀ ਹੋਣਾ। ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਸਹੀ ਕੰਪਨੀ ਤੋਂ ਪਾਲਿਸੀ ਕਰਵਾਉਂਦੇ ਹੋ, ਹਰੇਕ ਕਿਸਮ ਦਾ ਕੈਂਸਰ ਕਵਰ ਕੀਤਾ ਜਾ ਸਕਦਾ ਹੈ, ਤੇ 25 ਹੋਰ ਬਿਮਾਰੀਆਂ ਹੋਣਗੀਆਂ ਜਿਵੇਂ ਕਿ ਬਾਈਪਾਸ ਸਰਜਰੀ, ਔਰਗਨ ਫੇਲੀਅਰ। ਈਵਨ ਜੇਕਰ ਤੁਸੀਂ ਔਰਗਨ ਫੇਲੀਅਰ ਵੇਟਿੰਗ ਲਿਸਟ ਦੇ ਵਿੱਚੋਂ ਪਹਿਲਾਂ ਹੀ ਪੈਸਾ ਮਿਲ ਜਾਂਦਾ, ਬੰਦਾ ਕੋਮਾ 'ਚ ਚਲ ਜਾਵੇ, ਕੋਈ ਵੀ ਸਵੀਅਰ ਬਰਨਸ ਹੋ ਜਾਣ, ਕੋਈ ਵੀ ਲਾਸ ਆਫ ਲਿਮਸ ਹੋ ਜਾਣ, ਪਾਰਕਿੰਸਨਸ, ਐਲਜ਼ਾਈਮਰਸ ਐਕਸੈਟਰਾ, ਕਾਫੀ ਲੰਬੀ ਚੌੜੀ ਲਿਸਟ ਹੈ, 26 ਡਿਫਰੈਂਟ ਡਿਜ਼ੀਜ਼ਸ, ਉਹ ਕੋਈ ਵੀ ਡਾਇਗਨੋਸਿਸ ਹੋ ਜਾਂਦੀ ਹੈ, ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਈ ਵੀ ਐਜ਼ ਅ ਸੈਲਫ ਇੰਪਲੋਇਡ ਪਰਸਨ ਬੈਨੀਫਿਟ ਹੈ ਹੈ ਹੀ ਨਹੀਂ ਜੇ ਤੁਸੀਂ ਪ੍ਰੋਲੋਂਗ ਪੀਰੀਅਡ ਟਾਈਮ 6 ਮਹੀਨੇ ਸਾਲ 2 ਸਾਲ ਘਰੇ ਬੈਠੇ ਹੋ ਕੋਈ ਵੀ ਇਨਕਮ ਤਾਂ ਆਬਵੀਅਸਲੀ ਆਉਣੀ ਨਹੀਂ ਤੁਹਾਡੀ ਤੁਸੀਂ ਕੰਮ ਹੀ ਨਹੀਂ ਕਰ ਸਕਦੇ ਕਮਾ ਹੀ ਨਹੀਂ ਸਕਦੇ ਹੋ ਸੋ ਤਿੰਨੇ ਹੀ ਇੰਸ਼ੋਰੈਂਸਿਸ ਦਾ ਲਾਈਫ ਡਿਸਬਿਲਿਟੀ ਐਂਡ ਕ੍ਰਿਟੀਕਲ ਦੀ ਜ਼ਰੂਰਤ ਹੈ ਕਾਂਬੋ ਪਲਾਨ ਬਣਾਇਆ ਜਾ ਸਕਦਾ ਹੈ ਤੁਹਾਡੇ ਬਜਟ ਦੇ ਵਿੱਚ ਖਾਸ ਜੇਕਰ ਤੁਸੀਂ ਸੈਲਫ ਇੰਪਲੋਇਡ ਹੋ ਇਹਦੇ ਬਾਰੇ ਪਤਾ ਕਰਨ ਦੇ ਲਈ ਸਾਨੂੰ ਜ਼ਰੂਰ ਮਿਲੋ ਕਾਲ ਟੈਕਸਟ ਔਰ ਵਟਸਐਪ 416-457-3381 416-457-3381 416-457-3381 Thank you,
0: Jee. ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਨੰਬਰ ਤੇ ਤੁਸੀਂ ਕਾਲ ਟੈਕਸਟ ਔਰ ਵਟਸਐਪ ਕਰ ਸਕਦੇ ਹੋ 416-457-3381 ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਲਓ ਟੈਕਸਟ ਕਰ ਲਓ ਵਟਸਐਪ ਕਰ ਲਓ ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਦੇ ਨਾਲ ਇੰਸ਼ੋਰੈਂਸ ਬ੍ਰੋਕਰ ਨੇ ਬੜੇ ਲੰਬੇ ਟਾਈਮ ਤੋਂ ਤੁਹਾਡੇ ਲਈ ਕੰਮ ਕਰ ਰਹੇ ਨੇ ਇਹਨਾਂ ਦਾ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਹੈ ਏਅਰਪੋਰਟ ਰੋਡ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ 70 ਡੈਲਟਾ ਪਾਰਕ ਬਲੇਵਰਡ ਬ੍ਰੈਂਪਟਨ ਦੇ ਵਿੱਚ ਯੂਨਿਟ ਨੰਬਰ 11 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 416-457-3381 416-457-3381 ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹੜਾ ਨੰਬਰ ਹੈ ਸਟੂਡੀਓ ਨੰਬਰ 905-564-6444-905-564-5464 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ 15 ਮਿੰਟ ਸਾਡੇ ਕੋਲ ਹੋਰ ਨੇ ਤੇ ਜੇ ਤੁਸੀਂ ਹਜੇ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਹੋਵੇ ਤਾਂ ਕੋਸ਼ਿਸ਼ ਰਹੇਗੀ ਕਿ ਇਸ 15 ਮਿੰਟਾਂ ਦੇ ਵਿੱਚ ਤੁਹਾਡਾ ਗਾਣਾ ਸੁਣਾ ਦਿਆਂ ਇੱਕ ਫਰਮਾਇਸ਼ੀ ਗਾਣਾ ਮੇਰੇ ਕੋਲ ਹੋਰ ਹੈ ਸਾਜਨ ਮੂਵੀ ਦਾ ਗਾਣਾ ਸਾਰੇ ਲਿਸਨਰ ਨੇ ਦੱਸਿਆ ਕਿ ਸਾਜਨ ਮੂਵੀ ਦੇ ਕਹਿੰਦੇ ਸਾਰੇ ਗਾਣੇ ਮੈਨੂੰ ਬੜੇ ਪਸੰਦ ਨੇ ਮੈਨੂੰ ਵੀ ਬੜੇ ਪਸੰਦ ਨੇ ਬਹੁਤ ਸੋਹਣੇ ਸੋਹਣੇ ਗਾਣੇ ਆ ਇਸ ਮੂਵੀ ਦੇ ਗਾਣਾ ਹੈਗਾ ਮੇਰਾ ਦਿਲ ਵੀ ਬੜਾ ਪਿਆਰਾ ਗਾਣਾ ਆ ਤੇ ਤੁਸੀਂ ਹੋਪਫੁਲੀ ਸਾਰੇ ਇੰਜੋਏ ਕਰੋਗੇ ਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਸੁਣਾਉਣਾ ਹੋਵੇ 15 ਮਿੰਟ ਸਾਡੇ ਕੋਲ ਹੋਰ ਨੇ ਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਪ੍ਰੋਗਰਾਮ ਤੋਂ ਬਾਅਦ ਤੁਹਾਡਾ ਕੋਈ ਵੀ ਸਵਾਲ ਹੋਣ ਤੁਸੀਂ ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਫਿਰ ਤੁਸੀਂ ਰੇਡੀਓ ਦੇ ਵਿੱਚ ਆਪਣੀ ਕੋਈ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੈੱਡ ਆਫਿਸ ਤੇ ਐਨੀ ਟਾਈਮ ਕਾਲ ਔਰ ਟੈਕਸਟ ਕਰ ਸਕਦੇ ਹੋ ਨੰਬਰ 416-725-2551 416-725-2551 ਜਾਂ ਫਿਰ 416-457-3381 416-457-3381 ਇਹਨਾਂ ਦੋਨਾਂ ਨੰਬਰਸ ਤੇ ਤੁਸੀਂ ਐਨੀ ਟਾਈਮ ਕਾਲ ਟੈਕਸਟ ਔਰ ਵਟਸਐਪ ਕਰੋ ਤੇ ਤੁਹਾਨੂੰ ਇਹ ਰੀਚ ਆਊਟ ਕਰ ਲੈਣਗੇ ਜੇ ਇਨਕੇਸ ਤੁਹਾਡੀ ਕਾਲ ਮਿਸ ਵੀ ਹੋ ਗਈ ਤੇ ਕਈ ਵਾਰ ਇੱਦਾਂ ਹੁੰਦਾ ਹੈ ਕਿ ਤੁਸੀਂ ਬਾਅਦ 'ਚ ਇਹ ਵਾਲੀ ਜਿਹੜਾ ਲਾਈਵ ਰੇਡੀਓ ਦਾ ਨੰਬਰ ਹੁੰਦਾ ਤੁਸੀਂ ਇਹਦੇ 'ਤੇ ਕਾਲਸ ਕਰਨ ਲੱਗ ਜਾਂਦੇ ਹੋ ਬਟ ਇਹਦੇ 'ਤੇ ਹੁਣ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਹੁੰਦੀ ਇਹ ਪ੍ਰੋਗਰਾਮ ਦੇ ਥਰੂ ਆਊਟ ਹੀ ਗੱਲ ਹੁੰਦੀ ਹੈ ਬਟ ਜੇ ਤੁਸੀਂ ਰੇਡੀਓ ਤੋਂ ਬਾਅਦ ਕੋਈ ਗੱਲ ਕਰਨੀ ਹੋਵੇ ਤਾਂ ਤੁਸੀਂ ਇਹਨਾਂ ਦੋ ਨੰਬਰਸ 'ਤੇ ਤੁਸੀਂ ਐਨੀ ਟਾਈਮ ਰੀਚ ਆਊਟ ਕਰ ਸਕਦੇ ਹੋ 1122 ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ
2: ਗਾਣਾ ਮੇਰਾ ਭੁੱਲ ਗਿਆ ਜੀ
0: ਨਹੀਂ ਮੈਂ ਭੁੱਲ ਗਈ ਤੇ
2: ਕਰਕੇ ਤੁਹਾਨੂੰ ਗਿਆ ਹੀ ਹੋਰ ਨਹੀਂ ਗੱਲ ਸੀ ਖੁਸ਼ੀ ਸੀ ਗੱਲ ਦੀ
0: ਹਾਂਜੀ ਮੈਨੂੰ ਸਮਝ ਨਹੀਂ ਮੈਨੂੰ ਗਾਣਾ ਹੀ ਨਹੀਂ ਕੋਈ ਯਾਦ ਆ ਰਿਹਾ ਮੈਂ ਤੁਹਾਨੂੰ ਕਿਹੜਾ ਗਾਣਾ ਸੁਣਾਵਾਂ
2: ਦੋ ਟੱਪੇ ਸੁਣਾ ਦੇ ਬਣਾ ਨਹੀਂ ਆਈ ਨਹੀਂ ਮੈਂ ਕਹਿੰਦਾ ਸਾਰਾ ਸੁਣਨਾ
0: ਚਲੋ ਕੋਈ ਗੱਲ ਨਹੀਂ ਅੱਛਾ ਮੈਂ ਚਲੋ ਠੀਕ ਹੈ ਤੁਸੀਂ
2: ਕਿਹੜਾ ਮੇਰੇ ਫਰੈਂਡ ਦੇ ਨਾ ਬੋਤਾ ਹੋਇਆ ਜੀ ਸ਼ਾਮ ਨੂੰ ਮੈਂ 4 ਵਜੇ ਟਿਕਟ ਲਾਉਣੀ ਤੇ ਮੁੜ ਕੇ ਬੰਦ ਕਰ ਦਿਆਂ ਮੈਂ ਕੰਮ ਕਰਿਆ
0: ਅੱਛਾ ਠੀਕ ਹੈ ਪਾਰਟੀ ਤੇ ਚੱਲ ਰਹੇ
2: ਮੈਂ ਐਤਵਾਰ ਬੰਦ ਕਰ ਦਿਆਂ ਜੀ ਮੈਂ ਐਤਵਾਰ ਚਲਾਉਂਦਾ ਫਿਰ ਸ਼ਨੀਵਾਰ ਤੁਹਾਡਾ ਪ੍ਰੋਗਰਾਮ ਫੋਨ ਦੀ ਰਾਤੀ ਚ ਲਈ ਜਾ
0: ਅੱਛਾ ਚਲੋ ਬੜਾ ਵਧੀਆ ਬੜਾ ਸ਼ੁਕਰੀਆ ਤੇ ਤੁਸੀਂ ਹੁਣ ਪਾਰਟੀ ਤੇ ਜਾਇਓ ਫਿਰ ਇੰਜੋਏ ਕਰਿਓ ਹਾਂਜੀ ਥੈਂਕ ਯੂ ਅੱਜਕਲ ਥੋੜਾ ਖਰਾਬ ਹੀ ਹੈ ਇੰਨਾ ਅਲਾਓ ਕਰਦਾ ਨੀ ਮੇਰਾ ਗਲਾ ਮੈਂ ਤੁਹਾਨੂੰ ਗਾਣੇ ਸੁਣਾਵਾ ਬਟ ਚਲੋ ਮੈਂ ਥੋੜਾ ਜਿਹਾ ਇੱਕ ਲਾਈਨ ਸੁਣਾ ਦਿੰਦੀ ਹਾਂ ਬੜਾ ਪਿਆਰਾ ਇਹ ਬੜੀ ਪਿਆਰੀ ਮੂਵੀ ਹੈ ਸਾਜਨ ਇਹਦਾ ਇਹਦੇ ਗਾਣੇ ਵੀ ਬੜੇ ਸੋਹਣੇ ਨੇਗੇ ਮੈਨੂੰ ਇੱਕ ਉਹਦੀ ਲਾਈਨ ਹੀ ਆਉਂਦੀ ਹੈ ਮੈਂ ਉਹ ਤੁਹਾਨੂੰ ਸੁਣਾ ਦਿੰਦੀ ਹਾਂ ਮੇਰਾ ਦਿਲ ਵੀ ਕਿਤੇ

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ ਕੁਝ ਕੁ ਸਮਾਂ ਸਾਡੇ ਕੋਲ ਹੋਰ ਹੈ ਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਦਿਨ ਵੀ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਸਟੂਡੈਂਟ ਨੰਬਰ 9055646444 ਇਸੇ ਨੰਬਰ ਤੇ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਗਲੇ ਕਾਲਰ 6643। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਪਹਿਲੀ ਗੱਲ ਤਾਂ ਮੈਂ ਕਿਹਾ ਵੀ ਤੁਸੀਂ ਗਾਣਾ ਬਹੁਤ ਸੋਹਣਾ ਗਾਇਆ, ਤੁਹਾਨੂੰ ਕੰਪਲੀਮੈਂਟ ਦੇ ਦਈਏ।
0: ਹਾਂਜੀ ਥੈਂਕ ਯੂ।
1: ਦੀਵਾਨਾ ਮੂਵੀ ਆਈ ਸੀ ਦਿਵਿਆ ਭਾਰਤੀ ਦੀ, ਉਹਦੇ ਗਾਣੇ ਵੀ ਬਹੁਤ ਸੋਹਣੇ ਆ, ਜਿਹੜਾ ਮਰਜ਼ੀ ਗਾਣਾ ਲਾ ਲੋ ਜੀ,
0: ਦੀਵਾਨਾ
1: ਕਰਕੇ।
0: ਹਾਂਜੀ ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਬਿਲਕੁਲ ਮੈਂ ਕਦੀ ਕਦੀ, ਮੈਨੂੰ ਥੋੜਾ ਸ਼ੌਂਕ ਹੈਗਾ ਗਾਣਾ ਸੁਣਾਉਣ ਦਾ, ਬਟ ਸਾਡੇ ਲਿਸਨਰ ਨੇ ਕੱਲ ਕਹਿੰਦੇ ਤੁਹਾਡਾ ਬਰਥਡੇ ਸੀਗਾ, ਬਟ ਬਰਥਡੇ ਕਰਕੇ ਕਹਿੰਦੇ ਤੁਸੀਂ ਸਾਨੂੰ ਗਾਣਾ ਸੁਣਾ ਦੋ, ਇਸ ਕਰਕੇ ਫਿਰ ਮੈਂ ਦੋ ਕੁ ਬੋਲ ਸੁਣਾਤੇ ਜਿਹੜੇ ਮੈਨੂੰ ਆਉਂਦੇ ਸੀਗੇ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ, ਤੁਸੀਂ ਨੋਰਮਲੀ ਕੋਈ ਗਾਣਾ ਉੱਦਾਂ ਹੀ ਗਾਉਂਦੇ ਰਹੋ, ਹੈ ਨਾ, ਤੁਹਾਡੇ ਜ਼ੁਬਾਨ 'ਤੇ ਕੋਈ ਨਾ ਕੋਈ ਗਾਣੇ ਆਉਂਦੇ ਰਹਿੰਦੇ ਨੇ, ਬਟ ਜਦੋਂ ਤੁਹਾਨੂੰ ਕੋਈ ਸਪੈਸੀਫਿਕਲੀ ਕਹਿ ਦੇ ਨਾ ਕਿ ਤੁਸੀਂ ਗਾਣਾ ਸੁਣਾਓ, ਹੈ ਨਾ, ਤਾਂ ਫਿਰ ਉਹ ਦਿਮਾਗ 'ਚ ਕੋਈ ਆਉਂਦਾ ਹੀ ਨਹੀਂ ਹੁੰਦਾ ਵੀ ਕੀ ਕੀ ਸੁਣਾਈਏ, ਕਿਹੜਾ ਗਾਣਾ ਸੁਣਾਈਏ। ਤਾਂ ਫਿਰ ਇੱਦਾਂ ਹੀ ਮੇਰੇ ਨਾਲ ਥੋੜ੍ਹਾ ਜਿਹਾ ਹੋਇਆ, ਬਟ ਐਨੀਵੇਜ਼ ਚਲੋ ਤੁਸੀਂ ਇੰਜੋਏ ਕੀਤਾ, ਥੈਂਕ ਯੂ ਸੋ ਮਚ। ਅਤੇ ਅੱਜ ਕੱਲ੍ਹ ਤਾਂ ਵੈਸੇ ਗਾਣਾ ਗਾਉਣ ਦੇ ਲਈ ਥੋੜ੍ਹਾ ਜਿਹਾ ਗਲਾ ਵੀ ਸਾਫ ਚਾਹੀਦਾ ਆ। ਐਨੀਵੇਜ਼ 6972 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਹੈਪੀ ਬਰਥਡੇ, ਬੀਲੇਟਡ ਹੈਪੀ ਬਰਥਡੇ।
0: ਥੈਂਕ ਯੂ, ਥੈਂਕ ਯੂ ਸੋ ਮਚ
2: ਜੀ। ਤੁਸੀਂ ਜਸਵੰਤ ਸਿੰਘ ਖਾਲਣਾ ਦੀ ਮੂਵੀ ਵੇਖੀ ਨਾ, ਉਹਦੇ ਵਿੱਚ ਜਿਹੜਾ ਗਾਣਾ ਆਉਂਦਾ ਉਹ ਸੁਆਹ ਬਣ ਕੇ, ਕੀ ਉਹ ਲਾ ਸਕਦੇ ਹੋ ਤੁਸੀਂ? ਜਦੋਂ ਉਹਨੂੰ ਸੁੱਟਦੇ ਉਹਨਾਂ ਦੇ ਵਿੱਚ ਨਹਿਰ 'ਚ ਸੁੱਟਣ ਲੱਗਦੇ ਹੋ, ਉਦੋਂ ਗਾਣਾ ਜਿਹੜਾ ਚੱਲਦਾ।
0: ਹਾਂਜੀ ਹਾਂਜੀ, ਅੱਛਾ, ਵੈਸੇ ਤਾਂ ਟਾਈਮ 2-3 ਮਿੰਟ ਹੀ ਰਹਿ ਗਏ ਨੇ, ਬਟ ਗਾਣਾ ਉਹ, ਚਲੋ ਮੈਂ ਦੇਖਦੀ ਹਾਂ ਇੱਕ ਮਿੰਟ। ਹਾਂਜੀ ਜੀ, ਚਲੋ ਮੈਂ ਟਰਾਈ ਕਰਦੀ ਹਾਂ, ਕਿਉਂਕਿ ਟਾਈਮ ਵੀ ਸਾਡੇ ਕੋਲ ਥੋੜ੍ਹਾ ਹੀ ਰਹਿ ਗਿਆ ਆ। ਸਤਲੁਜ ਮੂਵੀ ਦਾ ਤੁਸੀਂ ਕਹਿ ਰਹੇ ਹੋਗੇ ਗਾਣਾ, ਦਿਲਜੀਤ ਦੋਸਾਂਝ ਜੀ ਦਾ, ਅਤੇ ਗਾਣਾ ਤਾਂ ਵੈਸੇ ਹੁਣ, ਕਿਉਂਕਿ ਆਈ ਥਿੰਕ ਇਸ ਮੂਵੀ ਦਾ ਗਾਣਾ ਨਹੀਂ ਹੈਗਾ ਉਹ, ਮੈਨੂੰ ਨਹੀਂ ਮਿਲ ਰਿਹਾ, ਬਟ ਚਲੋ ਮੈਂ ਇੱਕ ਦੀਵਾਨਾ ਮੂਵੀ ਦਾ ਗਾਣਾ ਇਹਨਾਂ ਦੇ ਲਈ ਮੈਂ ਕੱਢ ਰਿਹਾ ਸੀ, ਅਤੇ ਆਪਾਂ ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਸੁਣਾ ਦਿਆਂ, ਬਟ ਕਿਉਂਕਿ ਟਾਈਮ ਵੀ ਹੋ ਗਿਆ ਆ ਤਾਂ ਸੋ ਸੋਰੀ, ਮੇਰੇ ਤੋਂ ਇੱਕੋ ਹੀ ਗਾਣਾ ਹੁਣ ਲੱਗਣਾ ਹੈ, ਕਿਉਂਕਿ 56 ਹੋ ਗਏ ਨੇ, 57 ਹੀ ਹੋ ਗਏ, ਅਤੇ ਕਿਉਂਕਿ ਇੱਕੋ ਹੀ ਗਾਣਾ ਹੁਣ ਲੱਗ ਸਕਦਾ ਆ। ਅਤੇ ਮੈਂ ਤੁਹਾਨੂੰ, ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਮੰਡੇ ਦੁਬਾਰਾ ਤੋਂ ਹੋਏਗੀ, 3 ਤੋਂ ਲੈ ਕੇ 4 ਵਜੇ ਤੱਕ ਐਵਰੀਡੇ ਪ੍ਰੋਗਰਾਮ ਹੁੰਦਾ, ਅਤੇ 3-4 ਐਵਰੀਡੇ ਪ੍ਰੋਗਰਾਮ ਕਰੀਦਾ ਆ, ਅਤੇ ਜਿਹੜਾ ਕੋਈ ਗਾਣਾ ਹੁਣ ਰਹਿ ਗਿਆ ਹੁਣ ਤੁਸੀਂ ਪਲੀਜ਼ ਉਸ ਪ੍ਰੋਗਰਾਮ ਦੇ ਵਿੱਚ ਸੁਣ ਲਿਓ, ਅਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਅਤੇ ਹੁਣ ਮੰਡੇ ਨੂੰ ਮਿਲਾਂਗੇ ਆਪਣਾ ਸੰਡੇ, ਸੈਟਰਡੇ ਦੀ ਸ਼ਾਮ, ਅਤੇ ਸੰਡੇ ਤੁਸੀਂ ਇੰਜੋਏ ਕਰੋ, ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਮੰਡੇ ਨੂੰ ਹੋਊਗੀ। ਆਪਣੇ ਫੈਮਿਲੀ, ਆਪਣੇ ਫਰੈਂਡਸ ਨੂੰ ਟਾਈਮ ਦਿਓ, ਪੇਰੈਂਟਸ ਨੂੰ ਟਾਈਮ ਦਿਓ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਮੇਰੀ ਮੁਲਾਕਾਤ ਹੁਣ ਮੰਡੇ ਨੂੰ ਹੁੰਦੀ ਹੈ, ਅਤੇ ਉਦੋਂ ਤੱਕ ਤੁਸੀਂ ਆਪਣਾ ਇੰਜੋਏ ਕਰੋ, ਮੈਂ ਆਪਣਾ ਇੰਜੋਏ ਕਰਦੀ ਹਾਂ, ਅਤੇ ਫਿਰ ਮਿਲਾਂਗੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਮੈਂ ਮਨਪ੍ਰੀਤ ਕੌਰ ਤੋਂ ਰੈਥੂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਅਤੇ ਸਤਿ ਸ਼੍ਰੀ ਅਕਾਲ।

0: ਦੋਸਤੋ ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਟੂਡੀਓ ਵਿੱਚ ਗੱਲਬਾਤ ਕਰਨ ਲਈ ਮੇਰਾ ਸਾਥ ਦੇਣਗੇ ਢੀਂਡਸਰ ਸਾਹਿਬ। ਢੀਂਡਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਐਨ ਵੈਲਕਮ।
1: ਸਤਿ ਸ਼੍ਰੀ ਅਕਾਲ ਸਰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਢੀਂਡਸਰ ਸਾਹਿਬ, ਆਪਾਂ ਨਾ ਪਿਛਲੇ ਕੁਝ ਕੁ ਮਹੀਨਾ ਕੁ ਪਹਿਲਾਂ, ਚਾਰ ਕੁ ਹਫ਼ਤੇ ਪਹਿਲਾਂ ਇੱਕ ਟਾਕ ਸ਼ੋਅ ਕੀਤਾ ਸੀ, ਉਹ ਰਿਵਿਊ ਕੀਤਾ ਸੀ ਜਿਹੜਾ ਸ਼ਹਿਰ ਦੇ ਵਿੱਚ ਆਪਾਂ ਦੇਖਿਆ ਸੀ, ਸਪੀਡ ਕੈਮਰਿਆਂ ਨੂੰ ਹਟਾ ਦਿੱਤਾ ਗਿਆ ਸੀ ਜਾਂ ਉਹਨਾਂ ਦੀਆਂ ਟਿਕਟਾਂ ਆਉਣੀਆਂ ਬੰਦ ਹੋ ਗਈਆਂ ਸੀ, ਅਤੇ ਉਹ ਲੋਕਾਂ ਤੋਂ ਰਿਵਿਊ ਲੈਤੇ ਸੀ ਕਿ ਤੁਸੀਂ ਕੀ ਦੇਖਦੇ ਹੋ। ਇਹ ਜਦੋਂ ਇੱਕ ਵਾਰ ਲੱਗੇ ਸੀ, ਲੋਕਾਂ ਨੂੰ ਟਿਕਟਾਂ ਆਈਆਂ ਸੀ, ਪਰ ਲੋਕ ਕੰਟਰੋਲ ਦੇ ਵਿੱਚ ਵੀ ਆਏ ਸੀ, ਅਤੇ ਇੰਨੀਆਂ ਟਿਕਟਾਂ ਆਈਆਂ ਅਤੇ ਆਪਣੇ ਟਾਕ ਸ਼ੋਆਂ ਦੇ ਵਿੱਚ ਵੀ ਲਗਾਤਾਰ ਰੇਡੀਓ 'ਤੇ ਟਾਕ ਸ਼ੋਅ ਚੱਲੇ ਕਿ ਭਾਈ ਬਹੁਤ ਸਾਰੀਆਂ ਟਿਕਟਾਂ ਆ ਰਹੀਆਂ ਨੇ, ਫਿਰ ਇਹ ਸਪੀਡ ਕੈਮਰੇ ਅੰਟਾਰੀਓ ਦੇ ਵਿੱਚ ਬੰਦ ਕਰ ਦਿੱਤੇ ਗਏ। ਅਤੇ ਆਪਾਂ ਡਿਸਕਸ ਕੀਤਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਕੀ ਨੱਥ ਪੈ ਗਈ ਆ, ਕੀ ਜਿਹੜੇ ਡਰਾਈਵਰ ਸਪੀਡਿੰਗ ਕਰਦੇ ਨੇ ਕੀ ਉਹ ਕੰਟਰੋਲ ਦੇ ਵਿੱਚ ਆ ਗਏ ਨੇ, ਅਤੇ ਉਹਦੇ 'ਤੇ ਪਰਿਵਾਰਾਂ ਨੇ ਆਪਣੇ ਰੁਝਾਨ ਦਿੱਤੇ ਸੀ। ਅਤੇ ਸਮੇਂ ਸਮੇਂ 'ਤੇ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਹੁਣ ਜਿਵੇਂ ਹਾਈਵੇ ਦੀ ਵੀ ਵਧਣ ਲੱਗੀ ਆ ਸਪੀਡ ਲਿਮਿਟ, 100 ਤੋਂ 110 ਹੋਣ ਲੱਗੀ ਆ।
1: ਹਾਂਜੀ,
0: ਐਂਡ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਆਪਾਂ ਗੱਲਬਾਤ ਅਕਸਰ ਕਰਦੇ ਰਹਿੰਦੇ ਹਾਂ ਕਿ ਆਪਾਂ ਕਿੰਨੇ ਕੁ ਆਪ ਖੁਦ ਪਾਲਣ ਕਰਦੇ
1: ਹਾਂ। ਬਿਲਕੁਲ,
0: ਹੱਥ ਦੇ ਵਿੱਚ ਟੈਲੀਫੋਨ,
1: ਹਾਂਜੀ,
0: ਇੱਕ ਬਿਮਾਰੀ ਹੋਈ ਆ,
1: ਤੇ
0: ਇਹ ਚਾਹੇ ਜਦੋਂ ਵੀ ਕੋਈ ਮੇਜਰ ਐਕਸੀਡੈਂਟ ਹੁੰਦਾ, ਜਦੋਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਡਰਾਈਵਰ ਬਹੁਤੇ ਟਾਈਮ ਫੋਨ ਯੂਜ਼ ਕਰਦਾ ਸੀ। ਐਂਡ ਸੇਮ ਚੀਜ਼ ਊਬਰ ਜਾਂ ਜਿਹੜੇ ਬੰਦੇ ਕੋਈ ਇੱਦਾਂ ਦੀਆਂ ਡਿਲੀਵਰੀ ਐਪਸ ਯੂਜ਼ ਕਰਦੇ ਨੇ, ਉਹਨਾਂ ਨੂੰ ਵੀ ਜਦੋਂ ਰਾਈਡ ਸਿਲੈਕਟ ਕਰਨੀ ਆ ਜਾਂ ਕੋਈ ਉਸ 'ਤੇ ਕਰਨਾ, ਉਹਨਾਂ ਨੂੰ ਵੀ ਫੋਨ ਸਕਰੀਨ ਯੂਜ਼, ਉਹ ਕਹਿੰਦੇ ਸਾਡਾ ਤਾਂ ਸਰਦਾ ਹੀ ਨਹੀਂ।
1: ਹਾਂਜੀ,
0: ਜਦੋਂ ਕੰਮ ਹੀ ਫੋਨ ਦੇ ਉੱਤੇ ਆ, ਗੱਡੀ ਅਤੇ ਫੋਨ ਇਹ ਦੋਨੇ ਮਿਕਸ ਹੋ ਕੇ ਹੀ ਕੰਮ ਚੱਲਦਾ। ਸਾਨੂੰ ਤਾਂ ਰਾਈਡ ਅਸੈਪਟ ਕਰਨੀ ਆ, ਰਾਈਡ ਡਨ ਹੋ ਗਈ, ਮੈਪ ਦੇਖਣਾ, ਸਾਨੂੰ ਤਾਂ ਫੋਨ 'ਤੇ ਕਹਿੰਦੇ ਵਾਰ ਵਾਰ ਚੱਲਦਾ ਹੀ ਆ। ਸੋ ਇਹ ਤੁਹਾਨੂੰ ਲੱਗਦਾ ਨਹੀਂ ਕਿ ਇਹ ਡਿਸਟਰੈਕਸ਼ਨ ਤਾਂ ਹੈਗੀ ਆ, ਇਹਦਾ ਕੋਈ ਹੋਰ?
1: ਜੇ ਤਾਂ ਆਪਾਂ ਗੱਲ ਕਰੀਏ ਊਬਰ ਜਾਂ ਕੋਈ ਵੀ ਡਿਲੀਵਰੀ ਦਾ ਕੰਮ ਕਰਦੇ ਆ, ਜੇ ਉਹਨਾਂ ਦਾ ਫੋਨ ਪ੍ਰੋਪਰਲੀ ਮਾਊਂਟ ਕੀਤਾ ਹੋਇਆ ਤਾਂ ਉਹਨੂੰ ਮੈਂ ਤਾਂ ਨਹੀਂ ਡਿਸਟ੍ਰੈਕਸ਼ਨ ਦੇ ਵਿੱਚ ਕਾਊਂਟ ਕਰੂੰਗਾ। ਡਿਸਟ੍ਰੈਕਸ਼ਨ ਹੁੰਦੀ ਆ ਉਦੋਂ ਜਦੋਂ ਤੁਸੀਂ 2 ਸੈਕਿੰਡ ਤੋਂ ਜ਼ਿਆਦਾ ਤੁਹਾਡਾ ਧਿਆਨ ਸਕਰੀਨ ਤੋਂ ਮਤਲਬ ਹਟ ਨਹੀਂ ਰਿਹਾ ਹੈਗਾ, ਕਿਉਂਕਿ ਜਦੋਂ ਮਾਊਂਟ ਕੀਤਾ ਹੋਇਆ ਫੋਨ ਉਦੋਂ ਤਾਂ ਉਹਨਾਂ ਨੇ ਸਿਰਫ ਇੱਕ ਵਾਰੀ ਦੇਖਣਾ ਅਤੇ ਐਕਸੈਪਟ ਕਰਨਾ, ਦੈਨ ਅੱਗੇ ਮੋਸਟਲੀ ਉਹ ਜਿਹੜੇ ਕਰਦੇ ਆ ਰੂਲਸ ਦੇ ਅੰਡਰ ਰਹਿ ਕੇ ਰੋਕ ਕੇ ਕਿਤੇ ਐਕਸੈਪਟ ਕਰਦੇ ਆ, ਤਾਂ ਉਹ ਚੀਜ਼ ਤਾਂ ਨਹੀਂ ਰੋਂਗ। ਦੇਖੋ ਕੰਮ ਹੈ, ਕੰਮ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਹੈ ਉਹ ਉਹਨਾਂ ਨੂੰ ਕਰਨਾ ਹੀ ਪੈਣਾ ਗਾ, ਉਹਦਾ ਕੋਈ ਹੋਰ ਸਲਿਊਸ਼ਨ ਹੈ ਨਹੀਂ, ਜਾਂ ਤਾਂ ਸਲਿਊਸ਼ਨ ਲੱਭਣ ਫਿਰ ਆਪਾਂ ਮੰਨ ਸਕਦੇ ਹਾਂ, ਹੈ ਨਾ। ਪਰ ਜਿੱਥੋਂ ਤੱਕ ਗੱਲ ਆਉਂਦੀ ਹੈ ਆਮ ਪਬਲਿਕ ਦੇ ਵਿੱਚ, ਆਪਾਂ ਡਰਾਈਵ ਕਰ ਰਹੇ ਹਾਂ ਅਤੇ ਫੋਨ ਯੂਜ਼ ਕਰ ਰਹੇ ਹਾਂ, ਉਹ ਟੋਟਲੀ ਰੋਂਗ ਹੈ ਜੀ ਚੀਜ਼।
0: ਅਤੇ ਮੈਂ ਇੱਕ ਵਾਰੀ ਨੰਬਰ ਜ਼ਰੂਰ ਅਨਾਊਂਸ ਕਰਦਾ, ਜੇ ਸਾਡੇ ਪਰਿਵਾਰਾਂ ਨੇ ਟਿੱਪਣੀ ਕਰਨੀ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 'ਚ, 416-233-7368। ਜਾਂ ਤੁਸੀਂ ਡਿਲੀਵਰੀ ਐਪਸ ਯੂਜ਼ ਕਰਦੇ, ਤੁਸੀਂ ਇਹ ਕੰਮ ਕਰਦੇ ਹੋ ਰਾਈਡਸ ਦਾ, ਤਾਂ ਵੀ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਕਿ ਇਹਦੇ ਬਿਨਾਂ ਸਰਦਾ ਜਾਂ ਨਹੀਂ ਸਰਦਾ, ਕਿਤੇ ਨਾ ਕਿਤੇ ਰੂਲ ਤੋੜਨੇ ਪੈਂਦੇ ਨੇ, ਤਾਂ ਕਾਲ ਕਰ ਲਿਓ 416-233-7368, 416-233-7368 'ਤੇ ਗੱਲਬਾਤ ਕਰ ਸਕਦੇ ਹੋ। ਜੀ ਹਾਂ,
1: ਹਾਂਜੀ। ਬਾਕੀ ਜੇ ਰਹੀ ਗੱਲ ਕੈਮਰਿਆਂ ਦੀ, ਮੈਂ ਤਾਂ ਉਹਨਾਂ ਨੂੰ ਹਟਾਉਣ ਦਾ, ਮੈਂ ਉਹਦੇ ਹੱਕ 'ਚ ਨਹੀਂ ਸੀ ਹਟਾਉਣ ਦੇ, ਕਿਉਂਕਿ ਜਦੋਂ ਕੈਮਰੇ ਲੱਗੇ ਹੋਏ ਸੀ ਤਾਂ ਹਰ ਇੱਕ ਬੰਦਾ ਬਹੁਤ ਧਿਆਨ ਦੇ ਨਾਲ ਡਰਾਈਵ ਕਰਦਾ ਸੀ। ਸਟਿੱਲ ਆਪਾਂ ਚਲੋ ਇਹ ਨਹੀਂ ਕਹਿੰਦੇ ਵੀ ਕੋਈ ਜਾਣ ਬੁੱਝ ਕੇ ਕਰਦਾ, ਕਈ ਵਾਰੀ ਆਪਣਾ ਧਿਆਨ ਫੋਕਸ ਕਿਤੇ ਹੋਰ ਹੁੰਦਾ ਅਤੇ ਮਤਲਬ ਆਪਾਂ ਸਪੀਡਿੰਗ ਨੋਰਮਲੀ ਮੱਲੋ ਮੱਲੀ ਹੋ ਜਾਂਦੀ ਹੈ। ਬਟ ਜਦੋਂ ਕੈਮਰੇ ਸੀ ਤਾਂ ਆਪਣੇ ਮਨ ਦੇ ਵਿੱਚ ਇੱਕ ਫੀਅਰ ਸੀਗਾ ਕਿ ਵੀ ਜੇ ਮੈਂ ਸਪੀਡ ਕਰੂੰਗਾ ਤਾਂ ਮੈਨੂੰ ਟਿਕਟ ਆਊਗੀ। ਉਹ ਜਿਹੜੀ ਚੀਜ਼ ਇੱਕ ਦਿਮਾਗ ਦੇ ਵਿੱਚ ਰਹਿਣੀ ਆ ਨਾ, ਉਹ ਨਿਕਲ ਜਾਂਦੀ ਆ ਜਦੋਂ ਕੈਮਰੇ ਨਹੀਂ ਹੁੰਦੇ।

0: ਇਹ ਮੇਰੀ ਗੱਲ ਨਾਲ ਸ਼ਾਇਦ ਕੋਈ ਐਗਰੀ ਹੋਵੇ ਨਾ ਹੋਵੇ, ਬਟ ਜਦੋਂ ਆਪਣੇ ਮਨ 'ਚ ਡਰ ਹੁੰਦਾ ਵੀ ਮੈਨੂੰ ਅੱਗੇ ਜਾ ਕੇ ਟਿਕਟ ਮਿਲ ਸਕਦੀ ਹੈ, ਫਿਰ ਉਹ ਆਪਾਂ ਜ਼ਿਆਦਾ ਧਿਆਨ ਨਾਲ ਮਤਲਬ ਕਰਦੇ ਹਾਂ।
1: ਸਟੂਡੀਓ ਨੰਬਰ 416-233-7178 ਸਾਡੇ ਨਾਲ ਸੰਦੀਪ ਸਿੰਘ ਜੀ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਬਾਈ ਜੀ।
1: ਜੀ
2: ਜੀ ਬਾਈ ਜੀ, ਬਾਈ ਜੀ ਫੋਨ ਤਾਂ ਯੂਜ਼ ਕਰਨਾ ਹੀ ਪੈਂਦਾ, ਬਟ ਇਹ ਡਰਾਈਵਰ ਤੇ ਡਿਪੈਂਡ ਕਰਦਾ ਵੀ ਉਹ ਕਿੰਨੇ ਟਾਈਮ ਲਈ ਯੂਜ਼ ਕਰ ਰਿਹਾ, ਉਹਨੂੰ ਡਿਸਟਰੈਕਟ ਜਿਵੇਂ ਭਾਈ ਸਾਹਿਬ ਨੇ ਕਿਹਾ
1: ਵੀ ਇਦਾਂ ਫਾਈਨ ਆਉਂਦੇ ਨੇ।
2: ਨਹੀਂ ਜੀ,
1: ਨਹੀਂ ਜੀ, ਕੋਈ ਪੁਲਿਸ ਵਾਲਾ ਦੇਖ ਲਏ ਤਾਂ ਉਹ ਤਾਂ ਕਹੂਗਾ ਵੀ ਤੁਸੀਂ ਇਹ ਮੋਬਾਈਲ ਤੇ ਠੁੰਗਾ ਮਾਰੀ ਜਾਂਦੇ ਹੋ, ਡਿਸਟਰੈਕਟਡ
2: ਡਰਾਈਵਿੰਗ। ਜੇ ਤਾਂ ਦੇਖੋ ਜੀ ਠੁੰਗਾ ਮਾਰ ਰਹੇ ਹੋ ਤਾਂ ਬਿਨਾਂ ਮਤਲਬ ਤੋਂ ਠੁੰਗਾ ਮਾਰ ਰਿਹਾ ਜੀ ਕੋਈ। ਜੇ ਕਿਸੇ ਨੇ ਰਾਈਡ ਅਸੈਪਟ ਕਰਨੀ ਆ ਜਾਂ ਕੋਈ ਆਰਡਰ ਅਸੈਪਟ ਕਰਨਾ, ਉਹ ਇੱਕ ਵਾਰੀ ਅਸੈਪਟ ਕਰਕੇ ਤੇ ਆਪਣਾ ਗੂਗਲ ਮੈਪ ਤੇ ਉਹ ਪਾਉਂਦੇ ਨੇ ਜੀ, ਤੇ ਨਾਲ ਦੀ ਨਾਲ ਆਪਣੀ ਰਾਈਡ ਸ਼ੁਰੂ ਕਰ ਲੈਂਦੇ ਨੇ।
1: ਤੇ ਹੁਣ ਇੱਕ ਤਾਂ ਚਲੋ ਮੋਬਾਈਲ ਮਾਊਂਟ ਕੀਤਾ ਹੋਇਆ ਇੱਕ ਪਾਸੇ, ਬਹੁਤ ਸਾਰੀਆਂ ਗੱਡੀਆਂ ਨੇ ਟੈਸਲਾ ਵਰਗੀਆਂ ਗੱਡੀਆਂ ਤਾਂ ਅੱਜ ਕੱਲ੍ਹ ਉੱਥੇ ਤਾਂ ਬਟਨ ਜੇ ਖਤਮ ਹੀ ਹੋ ਗਏ, ਉਹਨਾਂ ਨੇ ਤਾਂ ਇਕੱਲਾ ਵੱਡਾ ਜਿਵੇਂ 32 ਇੰਚ ਦਾ ਟੀਵੀ ਲਾਇਆ ਹੁੰਦਾ ਉੱਥੇ ਤਾਂ, ਹੁਣ ਸਾਰਾ ਹੀ ਕੰਮ ਉਹ ਸਕਰੀਨ ਤੇ ਆ, ਉਹ ਵੀ ਸਕਰੀਨ ਨੂੰ ਆਪਰੇਟ ਕਰਨਾ ਇੱਕ ਤਰ੍ਹਾਂ ਦੀ ਡਿਸਟਰੈਕਟਡ ਡਰਾਈਵਿੰਗ ਹੀ ਹੋ ਗਈ ਫਿਰ ਤਾਂ।
2: ਹਾਂਜੀ ਉਹ ਤਾਂ ਹੈ ਜੀ, ਪਰ ਉਹ ਫਿਰ ਗੱਡੀਆਂ ਵੀ ਵਾਰਨਿੰਗ ਦਿੰਦੀਆਂ ਨੇ ਨਾ ਜੀ, ਉਦਾਂ ਦੀਆਂ ਗੱਡੀਆਂ ਵੀ ਵਾਰਨਿੰਗ ਦਿੰਦੀਆਂ ਨੇ ਵੀ ਤੁਸੀਂ ਡਿਸਟਰੈਕਟ ਹੋ ਰਹੇ ਹੋ ਜੀ।
1: ਡਿਕਲਾਈਨ ਕਰਦੇ ਹੋਏ ਉਹਨਾਂ ਨੂੰ ਡਿਸਟਰੈਕਟ ਡਰਾਈਵ ਨਹੀਂ ਮਿਲੀ, ਹੁਣ ਜੇ ਮੋਬਾਈਲ ਤੇ ਮਾਊਂਟ ਕੀਤਾ ਹੋਇਆ ਉਹਨੂੰ ਛੇੜਛਾੜ ਕਰਦੇ ਡਿਸਟਰੈਕਟ ਡਰਾਈਵਿੰਗ ਮਿਲ ਸਕਦੀ ਆ, ਤਾਂ ਜਿਹੜੀ ਆਪਣੀਆਂ ਗੱਡੀਆਂ ਦੇ ਵਿੱਚ ਸਕਰੀਨਾਂ ਹੁੰਦੀਆਂ ਨੇ ਉਹਨਾਂ ਨੂੰ ਆਪਰੇਟ ਕਰਨ ਲੱਗੇ ਵੀ ਉਹ ਤਾਂ ਡਿਸਟਰੈਕਟ ਡਰਾਈਵਿੰਗ ਹੀ ਹੋ ਗਈ।
2: ਬਿਲਕੁਲ ਜੀ, ਇਹ ਵੀ ਮੰਨਿਆ ਜਾਊਗਾ ਜੀ।
1: ਯਾ ਥੈਂਕ ਯੂ ਜੀ, ਸ਼ੁਕਰੀਆ,
2: ਬੀ ਸੇਫ। ਹਾਂਜੀ
1: ਥੈਂਕ ਯੂ ਜੀ। 416-233-7378 416-233-7378 ਏਦਾਂ ਹੀ ਸਾਡੇ ਵੀਰ ਭੈਣ ਨੇ ਉਹਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜੀ ਇੱਕ ਵਾਰ ਤਾਂ ਮੈਂ ਕਹਿੰਦੇ ਵੱਡੀ ਗਲਤੀ ਕਰ ਲਈ।
0: ਹਾਂਜੀ,
1: ਕਿਸੇ ਮਦਰ ਨੇ ਆਪਣੇ ਬੇਬੀ ਨੂੰ ਚੈੱਕਅਪ ਲਈ ਲੈ ਕੇ ਜਾਣਾ ਸੀਗਾ ਕੋਈ ਵਾਕ ਇਨ ਸੈਂਟਰ ਵਗੈਰਾ ਪੈਡੀਟ੍ਰੀਅਨ ਦੇ ਕੋਲ, ਤੇ ਉਹਨਾਂ ਨੇ ਉਬਰ ਕੀਤੀ, ਉਹਨਾਂ ਦੇ ਕੋਲ ਇਕੱਲੀ ਕਾਰ ਸੀਟ ਜਿਹੜੀ ਸੀਗੀ, ਪਰ ਉਹਦਾ ਜਿਹੜਾ ਬੇਸ ਹੁੰਦਾ ਜਿਹੜਾ ਆਪਾਂ ਸੀਟ ਤੇ ਰੱਖ ਕੇ ਉਹਨੂੰ ਮਾਊਂਟ ਕਰਦੇ ਹਾਂ ਕਾਰ ਸੀਟ ਨੂੰ, ਉਹ ਬੇਸ ਹੁਣ ਹਰ ਟਾਈਮ ਨਹੀਂ ਕੈਰੀ ਹੁੰਦਾ, ਉਹਨਾਂ ਦੀ ਪਰਸਨਲ ਗੱਡੀ ਦੇ ਵਿੱਚ ਮਾਊਂਟ ਲੱਗਿਆ ਹੋਇਆ ਸੀ, ਉਹਨਾਂ ਨੇ ਇਕੱਲੀ ਕਾਰ ਸੀਟ ਨੂੰ ਹੀ ਇੱਦਾਂ ਰੱਖਿਆ ਸੀਟ ਦੇ ਉੱਤੇ ਤੇ ਆਪ ਫੜ ਕੇ ਜੇ ਬਹਿ ਗਏ। ਹੁਣ ਉਹ ਕਹਿੰਦਾ ਮੈਂ ਉਹਨਾਂ ਨੂੰ ਕਹਿਤਾ ਵੀ ਭੈਣ ਜੀ ਇਹ ਇਲੀਗਲ ਆ, ਇਹਦੇ ਨਾਲ ਤਾਂ ਮੇਰੀ ਡਰਾਈਵਿੰਗ ਤੇ ਮੇਰੇ ਤੇ ਵੱਡਾ ਉਹ ਆ ਸਕਦਾ ਕਿ ਸਿਕਿਓਰ ਨਹੀਂ ਹੈਗਾ ਬੱਚਾ। ਉਹ ਕਹਿੰਦੀ ਵੀਰ ਜੀ ਮੈਨੂੰ ਤਾਂ ਕਹਿੰਦੀ ਮੈਂ ਤਾਂ ਕੋਈ ਹੱਲ ਹੀ ਨਹੀਂ, ਬੱਚਾ ਬਿਮਾਰ ਆ, ਮੇਰਾ ਹੋਸਪਿਟਲ ਜਾਣਾ ਜ਼ਰੂਰੀ ਆ, ਮੈਂ ਕਹਿੰਦੀ ਫੜ ਕੇ ਬੈਠੀ ਰਹੂੰਗੀ, ਮੈਂ ਨਹੀਂ ਬੱਚੇ ਨੂੰ ਕੁਛ ਹੋਣ ਦਿੰਦੀ, ਸੀਟ ਬੈਲਟ ਨੂੰ ਉਹਨਾਂ ਨੇ ਕਵਰ ਕਰ ਲਿਆ। ਹੁਣ ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਰੂਲ ਟੁੱਟਦੇ ਨੇ।
0: ਨਹੀਂ ਸਰ, ਮੇਰੇ ਹਿਸਾਬ ਨਾਲ ਤਾਂ ਸੇਫਟੀ ਪਹਿਲਾਂ ਹੋਣੀ ਚਾਹੀਦੀ ਹੈ, ਜਦੋਂ ਗੱਲ ਬੱਚਿਆਂ ਦੀ ਆ ਜਾਵੇ ਉਦੋਂ ਤੋਂ ਆਪਾਂ ਨੂੰ ਹੋਰ ਵੀ ਕੌਸ਼ੀਅਸ ਹੋਣਾ ਚਾਹੀਦਾ ਹੈ, ਕਿਉਂਕਿ ਇਹ ਤਾਂ ਇੱਕ ਬਲੰਡਰ ਮਿਸਟੇਕ ਮੈਂ ਕਾਊਂਟ ਕਰੂੰਗਾ ਜੇ ਤੁਸੀਂ ਬੇਸ ਨਹੀਂ ਲਗਾ ਰਹੇ ਹੈ ਨਾ।
1: ਇਹ ਤਾਂ ਚਲੋ ਕੋਈ ਬੰਦਾ ਜਿਹਦੇ ਕੋਲ ਆਪਦੀ ਗੱਡੀ ਹੈ ਨਹੀਂ ਜਾਂ ਗੱਡੀ ਕਿਤੇ ਗਈ ਹੋਈ ਆ ਤੇ ਬੱਚੇ ਨੂੰ ਲੈ ਕੇ ਮੂਵ ਕਰਨ, ਤੇ ਹੁਣ ਕੀ ਉਦੋਂ ਫਿਰ ਕਾਰ ਉਹਦਾ ਕਿਵੇਂ ਕੀਤਾ ਜਾਵੇ?
0: ਉਹਦਾ ਸਰ ਫਿਰ ਜਾਂ ਤਾਂ ਫਿਰ ਪਬਲਿਕ ਟਰਾਂਸਪੋਰਟੇਸ਼ਨ ਹੈਗੀ ਆ, ਤੁਸੀਂ ਬੱਸ ਤੇ ਚੱਲ ਜਾਓ, ਬੱਸ ਤੇ ਤਾਂ ਨਹੀਂ ਹੁਣ ਆਪਣੇ ਸੀਟਸ ਸਾਰੇ ਕਿਤੇ ਲੱਗੀਆਂ ਹੁੰਦੀਆਂ ਬੱਚਿਆਂ ਲਈ, ਬਟ ਸਟਿਲ ਮੈਂ ਸੇਫ ਨਹੀਂ ਮੰਨਦਾ। ਉਹਦਾ ਤਾਂ ਇਹੀ ਹੈ ਕਿ ਵੀ ਤੁਸੀਂ ਬੱਚੇ ਨੂੰ ਲੈ ਕੇ ਜਾਣਾ ਤਾਂ ਤੁਹਾਡੇ ਕੋਲ ਪ੍ਰੋਪਰ ਹੋਣਾ ਚਾਹੀਦਾ, ਜੇ ਤੁਹਾਡੇ ਘਰ ਦੇ ਵਿੱਚ ਬੱਚਾ ਹੈ ਤਾਂ ਤੁਹਾਡੇ ਕਾਰ ਸੀਟ ਹੋਣੀ ਤਾਂ ਲਾਜ਼ਮੀ ਹੈ ਜੀ, ਉਹ ਤਾਂ ਤੁਹਾਡਾ
1: ਆਪਣਾ ਫਰਜ਼ ਬਣਦਾ। ਮਾਊਂਟ ਕਰਨੀ ਹੁੰਦੀ ਹੈ ਜਿਹੜੀ ਬੇਸ ਆ, ਉਹ ਆਪਦੀ ਗੱਡੀ 'ਚ ਬੰਦੇ ਦਾ ਹੁੰਦਾ। ਹੁਣ ਉਹ ਆਪਦੀ ਗੱਡੀ ਕਿਤੇ ਕੰਮ ਤੇ ਗਈ ਹੋਵੇ, ਘਰੇ ਇਕੱਲੀ ਕਾਰ ਸੀਟ ਆ, ਮਾਊਂਟ ਕਰਨ ਲਈ ਹੈ ਨਹੀਂ,
0: ਆ ਜਾਂਦੀਆਂ ਨੇ ਜੀ, ਬਟ ਇਹ ਤਾਂ ਮੇਰੇ ਕੋਲੇ ਤਾਂ ਕੋਈ ਪ੍ਰੋਪਰ
1: ਸੋਲੂਸ਼ਨ ਨਹੀਂ। ਓਕੇ ਇਹ ਦੱਸੋ, ਚਲੋ ਮੈਂ ਸਾਡੇ ਪਰਿਵਾਰਾਂ ਨੂੰ ਵੀ ਕਹੂੰਗਾ,
0: ਹਾਂਜੀ
1: ਸਿੰਪਲ ਇੱਕ ਚੀਜ਼ ਆ, ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਤੁਹਾਨੂੰ ਦੋ ਤੋਂ ਵੱਧ ਬੰਦੇ ਨੇ, ਜਦੋਂ ਕੋਈ ਚਾਹੇ ਤਾਂ ਉਹ ਆਪਾਂ ਕੋਈ ਰਾਈਡ ਵਾਲੀ ਐਪ ਯੂਜ਼ ਕਰ ਰਹੇ ਹਾਂ, ਹੁਣ ਜ਼ਿਆਦਾਤਰ ਬੰਦੇ ਪਿਛਲੀ ਸੀਟ 'ਤੇ ਬਹਿੰਦੇ ਨੇ,
0: ਹਾਂਜੀ
1: ਕਿੰਨੇ ਕੁ ਬੰਦੇ ਨੇ ਜਿਹੜੇ ਬੈਕ ਸੀਟ 'ਤੇ ਬੈਠ ਕੇ ਬੈਲਟ ਲਾਉਂਦੇ ਨੇ, ਇਹ ਦੱਸੋ।
0: ਮੇਰੇ ਹਿਸਾਬ ਨਾਲ ਤਾਂ ਜੀ 90% ਨਹੀਂ ਲਾਉਂਦੇ,
1: ਨਹੀਂ ਲਾਉਂਦੇ।
0: ਹਾਂਜੀ
1: ਹੁਣ ਇਹ ਰੂਲ ਹਰ ਬੰਦਾ ਹੀ ਤੋੜ ਰਿਹਾ,
0: ਹਰ ਬੰਦਾ ਤੋੜ ਰਿਹਾ।
1: ਠੀਕ ਹੈ ਜੀ, ਇਹ ਨਾ ਮੇਰੇ ਮਾਮੇ ਦਾ ਮੁੰਡਾ ਤੁਸੀਂ ਜਾਣਦੇ ਹੋ,
0: ਹਾਂਜੀ
1: ਉਹਨੂੰ ਟਿਕਟ ਆਈ ਸੀ $240 ਦੀ, ਉਹ ਗੱਡੀ ਦੇ ਪਿੱਛੇ ਬੈਠਾ ਸੀ, ਕਾਰ ਸੀਟ ਲਾਈ ਨਹੀਂ ਸੀ। ਚਲੋ ਮੈਂ ਹੁਣ ਆਪਦੇ ਜਾਣੀ ਵੱਡਾ ਹੋਣ ਦੇ ਨਾਤੇ ਮੈਂ ਉਹਨੂੰ ਥੋੜ੍ਹਾ ਬਹੁਤਾ ਝਿੜਕਿਆ। ਉਹ ਕਹਿੰਦਾ ਬਈ ਮੈਂ ਜਦੋਂ ਕਹਿੰਦਾ ਨਵਾਂ ਨਵਾਂ ਆਪਦੇ ਦੋਸਤਾਂ ਮਿੱਤਰਾਂ ਨਾਲ ਜਾਣ ਲੱਗਿਆ, ਅਤੇ ਕਹਿੰਦਾ ਮੈਂ ਇੱਕ ਵਾਰੀ ਕਾਰ ਸੀਟ ਪਿੱਛੇ ਬੈਠਾ ਅਤੇ ਮੈਂ ਬੈਲਟ ਲਾ ਲਈ, ਕਹਿੰਦਾ ਮੇਰਾ ਮਜ਼ਾਕ ਉਡਾਇਆ ਉਹਨਾਂ ਨੇ, ਯਾਰ ਤੈਨੂੰ ਵੀ ਕੀ ਹੋ ਗਿਆ ਵੀ ਤੂੰ ਪਿੱਛੇ ਬੈਠਾ ਗਾ, ਤੂੰ ਜਵਾਕ ਹੈ, ਤੂੰ ਐਂ ਬੈਲਟ ਲਾਈ ਆ। ਕਹਿੰਦਾ ਮੈਨੂੰ ਐਂ ਲੱਗਿਆ ਯਾਰ ਵੀ ਕੋਈ ਨੀ ਲਾ ਰਿਹਾ ਤੇ ਜੇ ਮੈਂ ਲਾ ਰਿਹਾ ਇਹ ਤਾਂ ਮੈਨੂੰ ਉਹਨਾਂ ਨੇ ਇਹ ਸਮਝਦਾ ਵੀ ਤੂੰ ਬੰਦਾ ਹੀ ਨੀ, ਕਹਿੰਦੇ ਤੂੰ ਜਵਾਕ ਆ, ਤੂੰ ਏਦਾਂ ਕੀਤਾ। ਕਹਿੰਦਾ ਮੈਂ ਵੀ ਲਾਉਣੋਂ ਹਟ ਗਿਆ।
0: ਇੱਥੇ ਹੁਣ ਨਾ ਤਾਂ ਗਲਤ ਮਜ਼ਾਕ ਉਡਾਉਣ ਵਾਲੇ ਨੇ ਨਾ ਮਜ਼ਾਕ ਸਹਿਣ ਵਾਲਾ, ਗਲਤੀ ਹੈ ਅਵੇਅਰਨੈਸ ਦੀ, ਅਵੇਅਰਨੈਸ ਦੀ ਘਾਟ ਹੈ। ਹੁਣ ਜਿਹਨੂੰ ਪਤਾ ਹੋਊਗਾ ਕਿ ਵੀ ਜੇ ਮੈਂ ਬੈਕ ਸੀਟ ਤੇ ਬੈਠਾ ਸੀਟ ਨਹੀਂ ਲਾਊਂਗਾ, ਜੇ ਜਾਣੇ ਅਣਜਾਣੇ ਚ ਅੱਗੇ ਕੋਈ ਮਿਸਹੈਪਨ ਹੋ ਗਿਆ, ਹਾਰਟ ਬ੍ਰੇਕਿੰਗ ਹੋ ਗਈ, ਤਾਂ ਪਿਛਲਾ ਬੰਦਾ ਤਾਂ ਮਿੰਟੋ ਮਿੰਟੀ ਜਾ ਕੇ ਵਿੰਡਸ਼ੀਲ ਚ ਵੱਜਦਾ ਹੈ।
1: ਹੁਣ ਵੀ ਸਾਡੇ ਪਰਿਵਾਰ ਗੱਡੀਆਂ ਚ ਰੇਡੀਓ ਸੁਣ ਰਹੇ ਹੋਣਗੇ,
0: ਹਾਂਜੀ,
1: ਕਿਸੇ ਨਾ ਕਿਸੇ ਦੇ ਬੈਕ ਸੀਟ ਤੇ ਕੋਈ ਪਰਿਵਾਰ ਬੈਠਾ ਹੋ, ਤੁਸੀਂ ਦੇਖੋ ਕਿੰਨੇ ਬੰਦਿਆਂ ਨੇ ਬੈਕ ਸੀਟ ਤੇ ਬੈਠ ਕੇ ਬੈਲਟ ਲਾਈ ਹੋਈ ਹੈ। ਕਾਲ ਕਰਕੇ ਦੱਸੋ, ਅੱਜ ਮੈਂ ਕਹਿੰਦਾ ਸਪੈਸ਼ਲ ਉਹਨਾਂ ਦੀ ਸਟੈਂਡਿੰਗ ਓਵੇਸ਼ਨ ਕਰਾਂਗੇ, ਜੇ ਤੁਹਾਡਾ ਕੋਈ ਜਿਹੜੇ ਪੈਸੇਂਜਰ ਨੇ ਬੈਕ ਸੀਟ ਤੇ ਬੈਠੇ ਨੇ ਤੇ ਉਹਨਾਂ ਨੇ ਬੈਲਟ ਲਾਈ ਹੋਈ ਹੈ, ਤੇ ਜਿਹੜੇ ਉਬਰ ਜਾਂ ਰਾਈਡ ਸ਼ੇਅਰਿੰਗ ਐਪ ਯੂਜ਼ ਕਰਦੇ ਨੇ, ਤੁਸੀਂ ਵੀ ਦੱਸੋ ਜਦੋਂ ਕੋਈ ਰਾਈਡ ਪੈਸੇਂਜਰ ਬਹਿੰਦਾ ਬੈਕ ਸੀਟ ਤੇ ਕੀ ਉਹ ਬੈਲਟ ਲਾਉਂਦਾ ਗਾ, ਜਾਂ ਤੁਸੀਂ ਨਿੱਜੀ ਜ਼ਿੰਦਗੀ ਚ ਬੈਕ ਸੀਟ ਤੇ ਬੈਠ ਕੇ ਬੈਲਟ ਲਾਉਂਦੇ ਹੋ? ਕਾਲ ਕਰਕੇ ਤੇ ਜ਼ਰੂਰ ਦੱਸੋ, ਅੱਜ ਦੇਖਦੇ ਹਾਂ ਕਿੰਨੇ ਕੁ ਬੰਦੇ ਇਹ ਲਾਅ ਦੀ ਪਾਲਣਾ ਕਰਦੇ ਨੇ। 416-233-7368 416-233-7368 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜਿਹੜੇ ਉਹ ਕਹਿੰਦਾ ਬਾਈ ਜੀ ਅਸੀਂ ਜਾ ਰਹੇ ਸੀ, ਪੁਲਿਸ ਵਾਲਾ ਨਾਲ ਜੇ ਸੀ, ਉਹਨਾਂ ਨੇ ਕਹਿੰਦਾ ਗੱਡੀ ਦੇ ਵਿੱਚ ਨਾ ਬੈਟਰੀ ਜੀ ਮਾਰਦੇ ਹੁੰਦੇ ਨੇ, ਕਈ ਵਾਰ ਗੱਡੀ ਸਲੋਅ ਹੋਵੇ ਪੁਲਿਸ ਵਾਲੇ ਲਾਈਟ ਜੀ ਮਾਰ ਕੇ ਟੋਰਚ ਮਾਰ ਕੇ ਦੇਖਦੇ ਨੇ। ਹੁਣ ਉਹਨਾਂ ਨੇ ਟੋਰਚ ਮਾਰੀ, ਮੂਹਰਲੇ ਦੋ ਦੇ ਬੈਲਟ ਲੱਗੀ ਸੀ, ਪਿੱਛੇ ਬੈਠਾ ਸੀ, ਬੈਲਟ ਲੱਗੀ ਨੀ, ਚਲੋ ਵੀ ਟਿਕਟ $240 ਦੀ। 416-233-7368 ਕਾਲ ਤੇ ਚੱਲਦੇ ਸੁਖਵਿੰਦਰ ਜੀ ਨੇ, ਸਤਿ ਸ੍ਰੀ ਅਕਾਲ ਜੀ। ਵਧੀਆ ਜੀ, ਠੀਕ ਠਾਕ,
2: ਬਹੁਤ ਵਧੀਆ ਪ੍ਰੋਗਰਾਮ ਤੁਹਾਡਾ। ਚਲੋ ਚਾਹੀਦੀ ਗੱਲਬਾਤ, ਨੌਲੇਜ ਦੇ ਲਈ ਜ਼ਰੂਰੀ ਆ। ਦੇਖੋ ਟੈਲੀਫੋਨ ਵਰਤਣਾ ਡੇਂਜਰਸ ਹੈ, ਮੈਂ ਕਹਿੰਦਾ ਮੰਨਦਾ ਇਸ ਚੀਜ਼ ਨੂੰ। ਜੇ ਤੁਹਾਡੀਆਂ ਤੁਹਾਡੀ ਕਾਲ ਦੇ ਵਿੱਚ ਆਲਰੇਡੀ ਸੈਟਅਪ ਹੈਗੀ ਆ ਤੇ ਤੁਹਾਨੂੰ ਹੱਥ ਲਾਉਣ ਦੀ ਲੋੜ ਹੀ ਨੀ ਪੈਂਦੀ ਹੈ। ਮੇਰੇ ਹੁਣ ਟਰੱਕ ਦੇ ਵਿੱਚ ਜਿਹਦੇ ਮੈਂ ਡਰਾਈਵ ਕਰਦਾ ਆ, ਮੈਂ ਸਿਰਫ ਬੋਲਿਆ, ਮੇਰਾ ਫੋਨ ਕਨੈਕਟ ਹੋ ਗਿਆ। ਜਦੋਂ ਕਿਸੇ ਦੀ ਫੋਨ ਆਉਣਾ ਆ, ਆਪਣੇ ਆਟੋਮੈਟਿਕ ਕਨੈਕਟ ਹੋ ਜਾਣਾ, ਠੀਕ ਹੈ ਜੀ। ਦੂਜੀ ਗੱਲ, ਤੁਸੀਂ ਜੇ ਤੁਸੀਂ ਡਿਸਟ੍ਰੈਕਸ਼ਨ ਦੀ ਗੱਲ ਕਰਦੇ, ਡਿਸਟ੍ਰੈਕਸ਼ਨ ਤਾਂ ਵੀ ਹੋ ਜਾਂਦੀ ਜੇ ਤੁਸੀਂ ਤੁਹਾਡੀ ਗੱਲਾਂ ਵਿੱਚ ਰੁੱਝ ਗਏ ਆ, ਤੁਹਾਡੀ ਗੱਲਾਂ ਕੋਈ ਇਹੋ ਜਿਹੀ ਆ, ਤੁਹਾਡਾ ਦਿਮਾਗ ਤਾਂ ਉਸ ਪਾਸੇ ਗੱਲਾਂ ਵਾਲੇ ਪਾਸੇ ਆ। ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ, ਕੱਲ ਮੈਂ ਲਾਈਟਾਂ ਤੇ ਖੜਾ ਸੀਗਾ ਕੈਂਡੀ ਤੇ ਬੁਬੇੜ ਦੇ ਉੱਤੇ, ਮੇਰੇ ਦੋਵੇਂ ਪਾਸੇ ਕਾਰਾਂ ਸੀਗੀਆਂ, ਛੇ ਕਾਰਾਂ ਸੀਗੀਆਂ, ਛੇਆਂ ਦੇ ਵਿੱਚੋਂ ਚੌਂ ਦੇ ਕੋਲ ਸੈੱਲ ਫੜਿਓ, ਦੋ ਅਸੀਂ ਸੀਗੇ, ਇੱਕ ਮੈਂ ਮੇਰੇ ਪਿਛਲੇ ਪਾਸੇ ਸੀਗਾ ਜਿਹਨੂੰ ਕੋਈ ਸੈੱਲ ਫੋਨ ਨਹੀਂ ਸੀ, ਚੌਂ ਦੇ ਕੋਲ ਹੱਥ ਸੈੱਲ ਫੋਨ ਫੜੇ ਸੀ, ਇਹ ਨੀ ਪਤਾ ਉਹ ਗੱਲਾਂ ਕਰਦੇ ਸੀ ਜਾਂ ਵੀਡੀਓ ਦੇਖਦੇ ਸੀ। ਔਰ ਬਹੁਤ ਵਾਰੀ ਮੈਂ ਨੋਟਿਸ ਲਿਆ ਜਾਂਦੇ ਜਾਂਦੇ ਨੇ ਆਲਾ ਦੁਆਲਾ ਦੇਖ ਕੇ ਕਿ ਵੀਡੀਓ ਦੇਖਦੇ ਜਾਂਦੇ ਆ
1: ਜੀ,
2: ਜਾਂ ਵਟਸਐਪ ਤੇ ਕੋਲ ਚੱਲਦੀ ਹੁੰਦੀ ਹੈ,
1: ਹਾਂ ਰੀਲਾਂ ਹੀ ਦੇਖਦੇ ਰਹਿੰਦੇ ਆ। ਸੁਖਵਿੰਦਰ ਭਾਈ ਜੀ, ਕੁਇਕਲੀ ਇੱਕ ਚੀਜ਼ ਦੱਸਿਓ, ਬੈਕ ਸੀਟ ਤੇ ਬੈਠ ਕੇ ਬੈਲਟ ਲਾਉਂਦੇ ਤੁਸੀਂ ਕਿੰਨੇ ਕੁ ਬੰਦੇ ਦੇਖੇ?
2: ਬਿਲਕੁਲ, ਸਾਡੇ ਪਰਿਵਾਰ ਦੇ ਵਿੱਚ ਜਾਂ ਮੇਰੇ ਕੋਲ ਟਰੱਕ ਦੇ ਵਿੱਚ ਬੈਠੇ ਜਾਂ ਅਸੀਂ ਕਾਰ ਵਿੱਚ ਬੈਠਦੇ ਹਾਂ, ਅਸੀਂ ਬੈਲਟ ਲਾ ਕੇ ਬੈਠਦੇ ਹਾਂ।
1: ਸ਼ੁਕਰੀਆ ਸੁਖਵਿੰਦਰ ਜੀ, ਬਹੁਤ ਵਧੀਆ ਗੱਲ ਆ, ਥੈਂਕ ਯੂ ਵੈਰੀ ਮੱਚ, ਸ਼ੁਕਰੀਆ ਜੀ। ਦਲਵੀਰ ਚਾਂਦੀ ਜੀ ਨੇ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਜੀ, ਕੀ ਹਾਲ ਜੀ? ਬਹੁਤ ਵਧੀਆ ਟੌਪਿਕ ਛੇੜਿਆ ਤੁਸੀਂ ਭਾਜੀ
1: ਜੀ।
3: ਭਾਈ ਦੇਖੋ, ਮੈਂ ਆਪਾਂ ਤੇ ਆਪ ਆਪਣੀ ਹੈਬਿਟ ਬਣਾਈ ਆ, ਬੈਲਟ ਜ਼ਰੂਰ ਲਾਈ ਦੀ ਆ, ਚਾਹੇ ਅੱਗੇ ਬੈਠੇ ਹੋਈਏ ਚਾਹੇ ਪਿੱਛੇ, ਉਹਦਾ ਰੀਜ਼ਨ ਆ ਸੇਫਟੀ ਦੀ ਆਪਣੀ ਆ ਨਾ, ਟਿਕਟ ਮਿਲਣੀ ਨਹੀਂ ਮਿਲਣੀ ਉਹ ਬਾਹਰ ਦੀ ਗੱਲ ਆ, ਸੇਫਟੀ ਤੁਹਾਡੀ ਆ ਨਾ। ਈਵਨ ਕੇ ਮੈਂ ਟਰੱਕ ਦੇ ਵਿੱਚ ਵੀ ਨਾ, ਕਈ ਆਪਣੇ ਕੀ ਕਰਦੇ ਟਰੱਕ ਡਰਾਈਵਰ ਵੀਰ, ਉਹ ਬੈਲਟ ਨੂੰ ਲੂਜ਼ ਕਰਕੇ ਰੱਖ ਲੈਂਦੇ ਮੂਹਰੇ, ਉਹ ਕਲਿੱਪ ਕਲਿੱਪ ਹੋਲਡਰ ਹੁੰਦਾ ਵਾ, ਉਹ
1: ਕਲਿੱਪ ਹੋਲਡ ਜਾਂ ਕਰ ਲੈਂਦੇ ਨੇ ਤੇ ਬੈਠੇ ਆਈ ਹੁੰਦੇ ਨੇ।
3: ਹਾਂਜੀ, ਪਰ ਮੈਂ ਇਹ ਸ਼ੁਰੂ ਤੋਂ ਹੀ ਆਦਤ ਬਣਾਈ ਹੈ ਵੀ ਕਦੀ ਉਹਨੂੰ ਲੂਜ਼ ਕੀਤਾ ਹੀ ਨੀ, ਹਮੇਸ਼ਾ ਬੈਲਟ ਲਾ ਕੇ ਹੀ ਉਹਨੂੰ ਚਲਾਇਆ। ਉਹਦਾ ਇੱਕ ਵਾਰੀ ਫਾਇਦਾ ਵੀ ਹੋਇਆ, ਮੇਰਾ ਬੋਬਟੇਲ ਟਰੱਕ ਜੈਕ ਨਾਲ ਘੁੰਮ ਗਿਆ ਸੀ ਪੂਰਾ ਫੋਰ ਟੈਨ ਤੇ, ਤੇ ਉਹ ਬੈਲਟ ਲੱਗੀ ਕਰਕੇ ਵੱਜ ਗਿਆ, ਨਹੀਂ ਤੁਹਾਨੂੰ ਪਤਾ ਜਦੋਂ ਟਰੱਕ ਘੁੰਮ ਜਾਂਦਾ ਤੇ ਫਿਰ ਬੰਦਾ ਕਿੱਥੇ ਕਿੱਥੇ ਜਾਂਦਾ ਤੁਹਾਨੂੰ ਪਤਾ ਹੀ ਆ।
1: ਸਾਡੇ ਮਿੱਤਰ ਨੇ ਗੱਡੀ ਅਪਡੇਟ ਕੀਤੀ ਸੀ, ਜਦੋਂ ਉਹਨੇ ਪੁਰਾਣੀ ਗੱਡੀ ਤੋਂ ਨਵੀਂ ਕੀਤਾ, ਉਹਨੇ ਨੁਕਸ ਕੱਢਿਆ, ਕਹਿੰਦਾ ਯਾਰ ਪਹਿਲਾਂ ਵਾਲੀ ਗੱਡੀ ਬੈਲਟ ਲਾਏ ਤਾਂ ਬੋਲਦੇ ਨਹੀਂ ਸੀ, ਕਹਿੰਦਾ ਤਾਂ ਟੂੰ ਟੂੰ ਟੂੰ ਖੈੜੀ ਪੈ ਜਾਂਦੀ ਆ, ਕਹਿੰਦਾ ਲਾਉਣੀ ਪੈਂਦੀ ਆ ਹੁਣ,
3: ਕਿਉਂਕਿ ਮੈਂ ਨਾ ਫੋਰ ਟੈਨ ਤੇ ਜਾਵੇ ਬੋਲਡ ਲੈ ਕੇ, ਉਦੋਂ ਸਲੋਅ ਪੈਂਦੀ ਪਈ, ਉਹ ਗਲਤੀ ਕਿਸੇ ਦੀ ਭੁਗਤਣਾ ਕਿਸੇ ਨੂੰ ਪੈਂਦਾ, ਕਈ ਵਾਰੀ ਹੋਇਆ ਕਿ ਉਹ ਰੈਂਪ ਤੋਂ ਬੰਦਾ ਨਾ ਸਿੱਧਾ ਹੀ ਉਹਨੇ ਆਪਣੀ ਲੈਣ ਨਾਲ ਸਿੱਧਾ ਮਿਡਲ ਲੈਣਾ, ਹੁਣ ਮੈਨੂੰ ਫਿਰ ਬ੍ਰੇਕ ਤੇ ਮਾਰਨੀ ਪੈਣੀ, ਨਕਲੀ ਉਹ ਬੋਬਟੇ ਲਈ, ਜੇ ਕਿਤੇ ਮਗਰ ਟ੍ਰੇਲਰ ਹੁੰਦਾ ਜੈਕ ਨਾਲ ਨੈਪ ਹੋ ਕੇ ਮੇਰਾ ਵੀ ਨੁਕਸਾਨ ਹੋਣਾ ਸੀ, ਤੇ ਜਦੋਂ ਉਦੋਂ ਸਨੋਅ ਪੈ ਰਹੀ ਸੀ ਚੰਗੇ ਉਹਦੇ ਆਸੇ ਪਾਸੇ ਕੋਈ ਨੀ ਸੀ, ਮੈਂ ਨੋਰਥ ਨੂੰ ਸੀ ਮੇਰਾ ਫੇਸ, ਦੋ ਵਾਰੀ ਘੁੰਮ ਕੇ ਤੇ ਮੈਂ ਸਾਊਥ ਨੂੰ ਪਿੱਛੇ ਨੂੰ ਮੂੰਹ ਕਰ ਲਿਆ ਮੇਰੇ ਟਰੱਕ ਨੇ।
1: ਚਲੋ ਵਾਹਿਗੁਰੂ ਰੱਬ ਰਾਖਾ, ਇੱਦਾਂ ਦਾ ਚੀਜ਼ ਨਾ। ਤੇ ਇੱਕ ਵਾਰੀ ਦੱਸਿਓ ਤੁਸੀਂ, ਚਲੋ ਆਪ ਖੁਦ ਤਾਂ ਯੂਜ਼ ਕਰਦੇ ਹੋ, ਪਰ ਤੁਸੀਂ ਕਿੰਨੇ ਕੁ ਬੰਦੇ ਦੇਖੇ ਜਿਹੜੇ ਬੈਕ ਸੀਟ ਤੇ ਬੈਠ ਕੇ ਬੈਲਟ ਲਾਉਂਦੇ ਨੇ, ਪੈਸੇਂਜਰ ਬੈਲਟ, ਸੇਫਟੀ ਬੈਲਟ?
3: ਹਾਂਜੀ, ਕਾਫੀ ਬੰਦੇ ਨਹੀਂ ਲਾਉਂਦੇ ਕਿਉਂਕਿ ਨਾਲ ਵੀ ਬੈਠੇ ਹੁੰਦੇ, ਆਪਣਾ ਫਰਜ਼ ਹੈ ਉਹਨਾਂ ਨੂੰ ਕਹਿਣਾ ਵੀ ਭਾਈ ਲਾ ਲਓ, ਆਪਾਂ ਤੇ ਕਹੀ ਜਾਈਏ ਵੀ ਲਾ ਲਓ ਬਾਈ, ਹੁਣ ਕਈ ਵਾਰੀ ਜਾਈਦੇ ਫਰੈਂਡ ਸਰਕਲ ਜਿਹੜੇ ਕਹਿੰਦੇ ਮਜ਼ਾਕ ਉਡਾਉਂਦੇ ਆ, ਉਹ ਕਈ ਬੰਦੇ ਬੈਠੇ ਹੁੰਦੇ ਆਪਾਂ, ਪਰ ਆਪਾਂ ਬੈਠ ਲਾਈ ਦੀ, ਜਿਹਨੇ ਨਹੀਂ ਲਾਈ ਫਿਰ ਉਹਦੀ ਸੇਫਟੀ ਆ।
1: ਚਲੋ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਸਟੂਡੀਓ ਦਾ ਨੰਬਰ ਹੈ 416-233-7368, 416-233-7368। ਇਹਦੀ ਗੱਲਬਾਤ ਜਿੱਥੇ ਸੇਫਟੀ ਟ੍ਰੈਫਿਕ ਲਾਅ ਦੇ ਉੱਤੇ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਬੱਚੇ ਨੂੰ ਕੈਰੀ ਕਰਨਾ, ਕਈ ਵਾਰ ਰਾਈਡ ਸ਼ੇਅਰਿੰਗ ਐਪ 'ਤੇ ਆਪਾਂ ਬੱਚੇ ਨੂੰ ਕੈਰੀ ਕਰਦੇ ਹਾਂ ਅਤੇ ਉਹਨਾਂ ਕੋਲ ਪ੍ਰੋਪਰ ਅਮਾਊਂਟ ਸੀਟ ਨਹੀਂ ਹੁੰਦੀ, ਫੋਨ ਯੂਜ਼, ਓਵਰ ਸਪੀਡਿੰਗ, ਅਤੇ ਸਭ ਤੋਂ ਵੱਡੀ ਗੱਲ ਜਿਹਨੂੰ ਬੜਾ ਇਗਨੋਰ ਕਰਦੇ ਆ ਬਹੁਤ ਲੋਕ, ਕਿ ਜਦੋਂ ਪੈਸੈਂਜਰ ਸੀਟ 'ਤੇ ਬੈਕ ਸੀਟ 'ਤੇ ਕੋਈ ਸਵਾਰੀ ਬੈਠੀ ਆ, ਉਹ ਬੈਲਟ ਲਾਉਣ ਨੂੰ ਇੱਕ ਇਹ ਮੰਨਦੇ ਨੇ ਕਿ ਹਾਨੀ ਜੀ ਮੰਨਦੇ ਨੇ ਕਿ ਯਾਰ ਅਸੀਂ ਤਾਂ ਪਿੱਛੇ ਬੈਠੇ, ਅਸੀਂ ਬੈਲਟ ਕਿਉਂ ਲਾਈਏ। ਬੰਦੇ ਵੀ ਕਹਿ ਹੁੰਦੇ ਨੇ, ਕਹਿੰਦੇ ਪਹਿਲੇ ਰਿਸ਼ਤੇ ਤਾਂ ਕਾਲੇ ਆ, ਤੁਹਾਨੂੰ ਕਿਹੜਾ ਦੇਖਦਾ, ਜੇ ਕਿਤੇ ਪੁਲਿਸ ਨੇ ਰੋਕਿਆ ਤਾਂ ਲਾ ਲਿਓ, ਪਰ ਜਦੋਂ ਹੁਣ ਯੂ ਨੈਵਰ ਨੋ, ਇਹ ਤਾਂ ਸੇਫਟੀ ਵੀ ਆ ਤੇ ਟਿਕਟ ਵੀ ਆ, ਪਰ ਇਹ ਲਾਅ ਤਾਂ ਮੋੜ ਮੋੜ ਤੇ ਟੁੱਟਦਾ ਜੀ।
0: ਸਰ ਕਈਆਂ ਦੇ ਤਾਂ ਕਾਰਾਂ ਦੇ ਵਿੱਚ ਬੈਕ ਸੀਟ ਤੇ ਜਿਹੜਾ ਬੈਲਟ ਨੂੰ ਕਲਿੱਪ ਕਰਦੇ ਆ ਆਪਾਂ ਜਿਹੜੇ ਪਾਰਟ ਦੇ ਵਿੱਚ, ਉਹੀ ਸੀਟ ਦੇ ਵਿੱਚ ਦੱਬਿਆ ਹੁੰਦਾ, ਲੱਭਦਾ ਹੀ ਨਹੀਂ।
1: ਉਹ ਮੈਂ ਦੱਸਿਆ ਮਾਮੇ ਮੁੰਡੇ ਟਿਕਟ ਆਈ ਤੇ ਉਹ ਕਹਿੰਦਾ ਵੀ ਮੈਨੂੰ ਜਦੋਂ ਜਸਟੀਫਾਈ ਕੀਤਾ ਮੁੰਡਿਆਂ ਨੇ, ਕਹਿੰਦੇ ਦੇਖੋ ਜੇ ਅਸੀਂ ਮੂਹਰਲੀ ਸੀਟ ਤੇ ਬੈਠੇ ਹਾਂ, ਗੱਡੀ ਟੂੰ ਟੂੰ ਕਰਦੀ ਵੀ ਬੈਲਟ ਲਾ ਲਓ, ਪੈਸੰਜਰ ਸੀਟ ਤੇ ਬੈਠਾ ਗੱਡੀ ਬੋਲੂਗੀ ਭਾਈ ਤੂੰ ਬੰਦਾ ਬੈਠਾ ਗਾ ਤੇ ਬੈਲਟ ਨਹੀਂ ਲੱਗੀ। ਕਹਿੰਦਾ ਹੁਣ ਪਿਛਲੀ ਸੀਟ ਤੇ ਬੰਦਾ ਬੈਠਾ ਗੱਡੀ ਬੋਲਦੀ ਨੀ ਵੀ ਤੁਸੀਂ ਬੈਲਟ ਨਹੀਂ ਲਾਈ, ਕਹਿੰਦਾ ਇਹਦਾ ਮਤਲਬ ਸਰਦਾ
0: ਨਹੀਂ। ਪਰ ਹੁਣ ਜਿਹੜੇ ਅਪਡੇਟਡ ਕਾਰਾਂ ਆ ਰਹੀਆਂ ਨੇ ਉਹਦੇ ਤਾਂ ਸਕਰੀਨ ਤੇ ਹੀ ਆਉਂਦਾ ਹੁੰਦਾ ਕਿਹਨੇ ਬੈਲਟ ਲਾਈ ਆ ਕਿਹਨੇ ਨਹੀਂ ਲਾਈ, ਚਾਹੇ ਪਿੱਛੇ ਵੀ
1: ਕਈ ਗੱਡੀ ਤਾਂ ਚੱਲਦੀ ਨੀ ਬੈਲਟ ਲਾਏ ਤੋਂ ਨਾ।
0: ਹਾਂਜੀ ਹਾਂ।
1: ਸਟੂਡੀਓ ਦਾ ਨੰਬਰ ਹੈ ਦੋਸਤੋ 416-233-7368, 416-233-7368। ਦੱਸਿਓ ਤੁਸੀਂ, ਜਾਂ ਜਿਹੜੇ ਬੰਦੇ ਰਾਈਡ ਸ਼ੇਅਰਿੰਗ ਐਪ ਯੂਜ਼ ਕਰਦੇ ਨੇ ਉਹ ਵੀ ਸਾਨੂੰ ਕਾਲ ਕਰਕੇ ਜ਼ਰੂਰ ਦੱਸੋ, ਜਦੋਂ ਪੈਸੈਂਜਰ ਤੁਹਾਡੀ ਬੈਕ ਸੀਟ 'ਤੇ ਬਹਿੰਦੇ ਨੇ ਕੀ ਉਹ ਸੇਫਟੀ ਬੈਲਟ ਯੂਜ਼ ਕਰਦੇ ਨੇ। 416-233-7368।

0: ਅਗਲੀ ਕਾਲ ਤੇ ਚਲਦੇ ਆ। ਅੰਗਰੇਜ ਸਿੰਘ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ।
1: ਹੈਲੋ,
0: ਸਤਿ ਸ੍ਰੀ ਅਕਾਲ
1: ਜੀ।
0: ਜੀ
1: ਹਾਂਜੀ ਹਾਂਜੀ, ਮੈਂ ਫਸਟ ਟਾਈਮ ਲਾ ਰਿਹਾ ਜੀ।
0: ਬਹੁਤ ਧੰਨਵਾਦ ਜੀ, ਥੈਂਕ ਯੂ।
1: ਹਾਂਜੀ, ਤੇ ਮੇਰੇ ਨਾਲ ਸੀ ਆਈ ਫਰੈਂਡ ਸੀਗਾ ਜੀ, ਅਸੀਂ ਕੋਈ ਉਹ ਕਰ ਰਹੇ ਸੀ ਕੋਈ ਸਮਾਨ ਮੂਵ, ਮੈਂ ਇਹਨੂੰ ਆਖਿਆ ਸਾਈਡ ਬੈਲਟ ਲਾ ਲਾ, ਕਹਿੰਦਾ ਮੈਂ ਕਦੇ ਇੰਡੀਆ ਤਾਂ ਲਾਈ ਨੀ ਇੱਥੇ, ਮੈਂ ਆਖਿਆ ਇੱਥੇ ਆਪਾਂ ਨੂੰ ਤੇ ਹਲੇ ਲਾਉਣੇ ਪੈਂਦੇ ਆ, ਤੇ ਹਲੇ ਇੰਡੀਆ ਵੀ ਲਾਉਣ ਦਾ ਉਹ ਆ, ਤੇ ਸਮਝਦੇ ਨੀ ਗੇ ਜੀ, ਕਿੰਨਾ ਮਰਜ਼ੀ ਸਮਝਾ ਲਓ ਜੀ।
0: ਤੁਹਾਨੂੰ ਲੱਗਦਾ ਕਿ ਇਹਨੂੰ ਹਨ ਨਹੀਂ ਸਮਝਿਆ ਜਾਂਦਾ ਕਿ ਯਾਰ ਵੀ ਜੇ ਮਜ਼ਾਕ ਉਡਾਉਣਗੇ ਮੇਰੇ ਨਾਲ ਦੇ ਜੇ ਬੈਲਟ ਲਾਵਾਂਗੇ?
1: ਹਾਂਜੀ ਹਾਂਜੀ, ਮਜ਼ਾਕ ਉਹ ਕਰਦੇ ਆ ਜੀ, ਸਾਨੂੰ ਉਹਨੇ ਮਾਰੀਆਂ ਹਰਕਤਾਂ ਜੀ ਬੈਕ ਤੋਂ ਵੀ ਜੀ।
0: ਜੀ ਤੁਸੀਂ ਕੀ ਕੰਮ ਕਰਦੇ ਹੋ ਜੀ?
1: ਹਾਂਜੀ,
0: ਤੁਸੀਂ ਕੀ ਕਿੱਤਾ ਕਿੱਤੇ ਨਾਲ ਜੁੜੇ ਹੋਏ? ਰਾਈਟ ਸ਼ੇਅਰਿੰਗ ਐਪ ਯੂਜ਼ ਕਰਦੇ ਹੋ ਉਬਰ ਵਗੈਰਾ?
1: ਨਹੀਂ ਨਹੀਂ ਜੀ।
0: ਓਕੇ ਜੀ, ਓਕੇ, ਸ਼ੁਕਰੀਆ ਭਾਈ, ਥੈਂਕ ਯੂ ਵੈਰੀ ਮੱਚ, ਧੰਨਵਾਦ ਪਹਿਲੀ ਵਾਰ ਕਾਲ ਕਰਨ ਲਈ, ਸ਼ੁਕਰੀਆ। ਅਗਲਾ ਨੰਬਰ ਆ 657 ਨੰਬਰ 8657। ਸਤਿ ਸ੍ਰੀ ਅਕਾਲ ਭਾਈ ਜੀ।
2: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ, ਠੀਕ ਠਾਕ ਜੀ।
2: ਵਧੀਆ ਟੌਪਿਕ ਛੇੜਿਆ ਭਾਜੀ ਤੁਸੀਂ ਅੱਜ,
0: ਥੈਂਕ ਯੂ ਜੀ।
2: ਤੇ ਵੈਸੇ ਤਾਂ ਵਧੀਆ ਗੱਲ ਆ ਕਿ ਬੈਲਟ ਲਾਣੀ ਹੀ ਚਾਹੀਦੀ ਆ, ਚਾਹੇ ਅੱਗੇ ਬੈਠੀਏ ਤੇ ਚਾਹੇ ਪਿੱਛੇ ਬੈਠੀਏ। ਮੈਂ ਕਰਦਾ ਉਬਰ, ਤੇ ਮੇਰੇ ਕੋਲ ਤਕਰੀਬਨ 99% ਲੋਕ ਬੈਲਟ ਲਾਉਂਦੇ ਆ
0: ਪਿਛਲੀ ਸੀਟ ਤੇ ਬੈਠ ਕੇ,
2: ਪਿਛਲੀ ਸੀਟ ਤੇ, ਕਿਉਂਕਿ ਮੋਸਟਲੀ ਪਿਛਲੀ ਸੀਟ ਤੇ ਹੀ ਬੈਠਦੇ ਆ, ਜਿੰਨੇ ਵੀ ਪੈਸੰਜਰ ਆ ਉਹਨਾਂ ਨੇ ਪਿਛਲੀ ਸੀਟ ਤੇ ਬੈਠਣਾ ਹੁੰਦਾ, ਤੇ 99% ਬੰਦੇ ਜਿਹੜੇ ਆ ਉਹ ਲਗਾਉਂਦੇ ਆ ਬੈਲਟ।
0: ਤੁਹਾਨੂੰ ਕਹਿਣ ਦੀ ਲੋੜ ਪੈਂਦੀ ਆ ਕਿ ਬਿਨਾਂ ਕਹੇ ਤੋਂ ਹੀ?
2: ਬਿਨਾਂ ਕਹੇ ਤੋਂ, ਕਿਉਂਕਿ ਉਬਰ ਸਾਡੀ ਆਪ ਬੋਲਦੀ ਆ, ਉਬਰ ਆਪ ਬੋਲਦੀ ਆ, ਪਲੀਜ਼ ਯੂਜ਼ ਯੋਰ ਸੀਟ ਬੈਲਟ ਫੋਰ ਯੋਰ ਸੇਫਟੀ।
0: ਬਹੁਤ ਵਧੀਆ। ਅੱਛਾ ਜੀ, ਕੋਈ ਪੈਸੰਜਰ ਕਈ ਵਾਰ ਜਦੋਂ ਰਾਈਡ ਐਪ ਯੂਜ਼ ਕਰਦਾ ਉਹ ਮੋਹਰੇ ਬੈਠਣ ਨੂੰ ਵੀ ਕਈ ਕਹਿੰਦੇ ਹੁੰਦੇ ਬਈ ਅਸੀਂ ਮੋਹਰੇ ਬਹਿ ਜਾਈਏ? ਹੈਂ,
2: ਹਾਂ ਕਈ ਵਾਰੀ ਮੋਹਰੇ ਬੈਠਣਾ ਪਸੰਦ ਕਰਦੇ ਆ ਲੋਕ, ਮੋਹਰੇ ਵੀ ਬੈਠ ਸਕਦੇ ਆ, ਕੋਈ ਪ੍ਰੋਬਲਮ ਨਹੀਂ।
0: ਠੀਕ ਹੈ ਜੀ, ਠੀਕ ਆ, ਸ਼ੁਕਰੀਆ ਭਾਈ ਜੀ, ਧੰਨਵਾਦ, ਵਧੀਆ ਲੱਗਿਆ ਜੀ। 99% ਬੰਦੇ ਬੈਲਟ ਲਾਉਂਦੇ ਆ ਤਾਂ ਗੁੱਡ ਆ, ਪਰ ਜਦੋਂ ਆਪਾਂ ਨਿੱਜੀ ਟਰੈਵਲ ਕਰਦੇ ਹੋਈਏ ਤਾਂ ਬਹੁਤੇ ਲੋਕ ਮੈਂ ਜਿਹੜੇ ਦੇਖੇ ਆ ਪਿਛਲੀ ਸੀਟ ਤੇ। ਤੁਸੀਂ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ?
3: ਸਰ ਇੱਥੇ ਵੀ ਹੁਣ ਇੱਕ ਫੈਕਟਰ ਆ ਗਿਆ, ਜਿੱਦਾਂ ਬਾਈ ਜੀ ਨੇ ਦੱਸਿਆ ਵੀ ਰਾਈਡ ਸ਼ੇਅਰ ਐਪ ਦੇ ਉੱਪਰ ਸਾਰੇ 99% ਬੈਲਟ ਲਾਉਂਦੇ ਆ, ਉਹ ਕਿਉਂ ਲਾਉਂਦੇ ਆ? ਕਿਉਂਕਿ ਉਹਨਾਂ ਨੂੰ ਰਿਵਿਊਜ਼ ਦਾ ਵੀ ਡਰ ਹੁੰਦਾ ਹੈ ਨਾ, ਜੇ ਉਹ ਡਰਾਈਵਰ ਦੀ ਕੰਪਲੇਂਟ ਕਰ ਸਕਦੇ ਆ ਤਾਂ ਡਰਾਈਵਰ ਵੀ ਉਹਨਾਂ ਦੀ ਕੰਪਲੇਂਟ ਕਰ ਸਕਦਾ ਕਿ ਵੀ ਇਹ ਕੰਪਲਾਇੰਸ ਨੂੰ ਫੋਲੋ ਨਹੀਂ ਕਰ ਰਹੇ। ਗੱਲ ਆ ਜਾਂਦੀ ਹੈ ਨੋਰਮਲ ਲਾਈਫ ਦੇ ਵਿੱਚ, ਜਿਹੜੀ ਆਪਣੀਆਂ ਕਾਰਾਂ ਦੇ ਵਿੱਚ ਫੈਮਿਲੀ ਟਰੈਵਲ ਕਰਦੀ ਆ ਉਹਦੇ ਵਿੱਚ ਬਹੁਤ ਮੋਸਟਲੀ ਘੱਟ ਲੋਕਾਂ ਦੀ ਲਾਈ ਹੁੰਦੀ ਹੈ, ਤੇ ਆਪਾਂ ਇਹ ਚੀਜ਼ ਨੂੰ ਸਿਰਫ ਇਹ ਨਹੀਂ ਕਿ ਵੀ ਰੇਡੀਓ ਤੇ ਵੱਡੇ ਬਣਨ ਦੇ ਲਈ ਆਪਾਂ ਕਹੀ ਜਾਈਏ, ਪਰ ਆਪਾਂ ਸੱਚੇ ਮਨੋਂ ਜੇ ਦੇਖੀਏ ਤਾਂ ਆਪਣੇ ਆਲੇ ਦੁਆਲੇ ਫੈਮਿਲੀਜ਼ ਨੂੰ ਦੇਖੀਏ ਤਾਂ ਇਹ ਚੀਜ਼ ਹੁੰਦੀ ਹੈ,
0: ਬੈਕ ਸੀਟ ਤੇ
3: ਬਹੁਤ ਘੱਟ ਲੋਕ ਲਾਉਂਦੇ ਆ, ਬਹੁਤ ਘੱਟ ਲੋਕ ਲਾਉਂਦੇ ਆ।
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਬਾਈ ਜੀ, ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ, ਬੜੀ ਜੇ ਇਹ ਗੱਲ ਸੱਚੀ ਆ ਤਾਂ ਬਹੁਤ ਵਧੀਆ, ਖੁਸ਼ੀ ਹੋਈ ਜਾਣ ਕੇ ਜੀ।
2: 100% ਸੱਚ ਹੈ ਜੀ, 100%,
0: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਟੂਡੀਓ ਦਾ ਨੰਬਰ ਆ 416-233-7368, ਤੁਸੀਂ ਵੀ ਜ਼ਰੂਰ ਕਾਲ ਕਰਕੇ ਦੱਸੋ ਇਹ ਛੋਟੇ ਛੋਟੇ ਲਾਜ਼ ਨੇ ਕਿ ਉਹ ਆਪਾਂ ਸਾਰੇ ਫੋਲੋ ਕਰਦੇ ਹਾਂ, ਜਿਹਦੇ ਵਿੱਚ ਫੋਨ ਚਲਾਉਣਾ, ਸਪੀਡਿੰਗ, ਜਾਂ ਫਿਰ ਜਦੋਂ ਯੈਲੋ ਲਾਈਟ ਹੁੰਦੀ ਹੈ ਬਾਈ ਜੀ ਉਹਨੂੰ ਵੀ ਆਪਾਂ ਹੁਣ ਪੜ੍ਹਦੇ ਤਾਂ ਇਹੀ ਆ ਕਿ ਪ੍ਰਿਪੇਅਰ ਫੋਰ ਦੀ ਹੈ ਨਾ ਸਟੋਪ, ਪਰ ਆਪਣੀ ਪੜ੍ਹਿਆ ਜਾਂਦਾ ਕਿ ਵੀ ਲਾਈਟ ਹੋਣ ਵਾਲੀ ਆ ਖਿੱਚ ਕੇ ਲੰਘ ਜਾਓ, ਉੱਥੇ ਵੀ ਰੇਸਾਂ ਅਕਸਰ ਦੇਖਦੇ ਆ ਉਦੋਂ ਬੰਦੇ ਖਿੱਚ ਕੇ ਲੰਘਾ ਦਿੰਦੇ ਕਿ ਲਾਈਟ ਹੋਣ ਲੱਗੀ ਆ ਖਿੱਚ ਕੇ ਕੱਢ ਦੋ, ਉਦੋਂ ਬੰਦਾ 80-100 ਤੇ ਮਿੰਟ ਮਾਰਦਾ।
3: ਚਲੋ ਬਹੁਤ ਕਈ ਵਾਰ ਕਦੇ ਰੇਅਰ ਇੰਸੀਡੈਂਟ ਇੱਦਾਂ ਦਾ ਸਿਚੁਏਸ਼ਨ ਬਣੀ ਹੁੰਦੀ ਹੈ ਜਿੱਥੇ ਤੁਸੀਂ ਕਾਰ ਨੂੰ ਰੋਕ ਨਹੀਂ ਸਕਦੇ ਹੈ ਨਾ, ਚਲੋ ਇਹ ਮੋਸਟਲੀ ਟਰੱਕਸ ਦੇ ਲਈ ਹੁੰਦਾ ਹੈ ਕਿ ਵੀ ਉਹਨਾਂ ਨੂੰ ਰੋਕਣਾ ਔਖੀ ਆ, ਪਰ ਕਾਰਾਂ ਤਾਂ ਅੱਜ ਕੱਲ੍ਹ ਦੇ ਜਿਹੜੀਆਂ ਟਾਈਮ ਦੀਆਂ ਕਾਰਾਂ ਨੇ ਉਹ ਬਹੁਤ ਜ਼ਿਆਦਾ ਸਪੀਡ 'ਤੇ ਵੀ ਇੱਕੋ ਦਮ ਰੁਕ ਜਾਂਦੀਆਂ ਨੇ, ਪਰ ਹੁੰਦਾ ਹੈ ਜੀ ਇੱਦਾਂ ਆਪਾਂ ਯੈਲੋ ਲਾਈਟ ਨੂੰ ਦੇਖ ਕੇ ਨਾ ਆਪਾਂ ਹੋਰ ਰੇਸ 'ਤੇ ਪੈਰ ਰੱਖ ਦਿੰਦੇ ਹਾਂ, ਇਹ ਚੀਜ਼ ਨੂੰ ਪਹਿਲਾਂ ਤੁਹਾਡੇ ਦਿਮਾਗ 'ਚ ਹੋਣਾ ਜ਼ਰੂਰੀ ਹੈ ਕਿ ਵੀ ਜੇ ਯੈਲੋ ਲਾਈਟ ਹੋ ਰਹੀ ਹੈ ਤਾਂ ਤੁਸੀਂ ਨੰਬਰਸ 'ਤੇ ਕਾਊਂਟ ਰੱਖੋ, ਧਿਆਨ ਰੱਖੋ, ਜੇ ਉਹ 1-2-3-0 'ਤੇ ਆ ਰਿਹਾ ਤਾਂ ਮਤਲਬ ਕਿ ਵੀ ਤੁਹਾਨੂੰ ਪ੍ਰਿਪੇਅਰ ਹੋਣਾ ਚਾਹੀਦਾ।
0: ਕਈ ਵਾਰ ਇਹ ਵੀ ਹੁੰਦਾ ਬਈ ਜੀ ਬੰਦਾ ਸਟਾਪ ਨੂੰ ਤਿਆਰ ਹੋ ਜਾਂਦਾ ਉਹ 0 ਤੋਂ ਆ ਕੇ ਉਹੀ ਨਹੀਂ ਹੁੰਦੀ।
3: ਹਾਂਜੀ ਇਹ ਵੀ ਹੁੰਦਾ ਜੀ, ਕਈ ਵਾਰ ਬਹੁਤ ਵਾਰ ਹੋਇਆ ਇਦਾਂ ਵੀ ਆਪਾਂ ਸਲੋ ਹੋ ਜਾਂਦੇ ਆ ਰੁਕਣ ਨੂੰ ਜਮਾ ਰੈਡੀ ਹੁੰਦੇ ਆ, ਬਟ ਉਹ
0: ਪਿੱਛੋਂ ਕੋਈ ਖਿੱਚ ਹੀ ਆਉਂਦਾ ਹੁੰਦਾ ਵੀ ਯਾਰ ਇਹ ਵੀ ਬੰਦਾ ਖਿੱਚੂਗਾ,
3: ਫਿਰ ਹਾਰਨ ਵੀ ਸੁਣਨਾ ਪੈਂਦਾ ਜੀ।
0: 416-233-7368 ਸਟੂਡੀਓ ਦਾ ਨੰਬਰ ਆ, ਤੁਸੀਂ ਗੱਲਬਾਤਾਂ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ, ਆਪਦੀ ਕੋਈ ਟਿੱਪਣੀ ਕਰਨੀ ਚਾਹੁੰਦੇ ਹੋ, 416-233-7368। ਪ੍ਰੋਗਰਾਮ ਦਾ ਇਹ ਹਿੱਸਾ ਅੱਜ ਦੇ ਸਾਡੇ ਪ੍ਰਾਊਡ ਸਪੋਂਸਰ ਨੇ ਦਾ ਮੈਪਲ ਕਲੀਨਿੰਗ, ਬਾਈ ਜੀ ਨੂੰ ਮੈਂ ਟਾਕ ਸ਼ੋਅ 'ਚ ਲਾ ਲਿਆ, ਇਹਨਾਂ ਦੇ ਜਿਹੜੇ ਗੱਲ ਦੇ ਲਈ ਇੱਥੇ ਆਏ ਸੀ ਉਹ ਗੱਲ ਹੀ ਨਹੀਂ ਕੀਤੀ। ਤਾਂ ਮੈਪਲ ਕਲੀਨਿਕ ਇਸ ਪ੍ਰੋਗਰਾਮ ਦਾ ਜਿਹੜੇ ਮੇਜਰ ਸਪੋਂਸਰ ਨੇ ਜੀ ਸਾਡੇ, ਅਤੇ ਇਹ ਕਲੀਨਿੰਗ ਸੇਵਾਵਾਂ ਢੀਂਸਾ ਸਾਹਿਬ ਦੀ ਕੰਪਨੀ ਵੱਡੀ ਕਾਰਪੋਰੇਟ ਕੰਪਨੀ ਨਾਲ ਇਹ ਜੁੜੇ ਹੋਏ ਨੇ, ਜਿਹਦੇ ਵਿੱਚ ਰੈਗੂਲਰ ਕਲੀਨਿੰਗ ਘਰਾਂ ਦੀ, ਡੀਪ ਕਲੀਨਿੰਗ ਦੇ ਨਾਲ ਪੋਸਟ ਕੰਸਟਰਕਸ਼ਨ ਕਲੀਨਿੰਗ, ਜੰਕ ਰਿਮੂਵਲ, ਕੋਈ ਘਰ ਦੇ ਵਿੱਚ ਫੰਕਸ਼ਨ ਆ, ਵੀਕਐਂਡ 'ਤੇ ਕੋਈ ਪਾਰਟੀ ਆ, ਇਹਦੀ ਬਿਫੋਰ ਜਾਂ ਆਫਟਰ ਕਲੀਨਿੰਗ ਦਾ ਕੰਮ ਆ ਜਿਹੜਾ ਦਾ ਮੈਪਲ ਕਲੀਨਿੰਗ ਵੱਲੋਂ ਕੀਤਾ ਜਾਂਦਾ। ਅਤੇ ਇਸ ਵਾਰੀ ਬਾਈ ਜੀ ਇੱਕ ਖਾਸ ਤੋਹਫ਼ਾ ਵੀ ਲੈ ਕੇ ਆਏ ਨੇ, ਬਾਈ ਜੀ ਕਰੋ ਸਾਡੇ ਪਰਿਵਾਰਾਂ ਨਾਲ ਸਮਝਾਈ।
3: ਬਿਲਕੁਲ ਜੀ, ਸਾਡਾ ਖਾਸ ਤੋਹਫ਼ਾ ਹੈ ਜਿਹੜਾ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਪਹਿਲਾਂ ਤਾਂ ਮੈਂ ਦੱਸ ਦੇਵਾਂ, ਅਸੀਂ ਰੈਗੂਲਰ ਕਮਰਸ਼ੀਅਲ ਬਿਜ਼ਨਸ ਦੇ ਲਈ ਵੀ ਇੱਕ ਸਰਵਿਸਿਜ਼ ਨੇ, ਅਤੇ ਘਰਾਂ ਦੇ ਵਿੱਚ ਸਾਡੀ ਜਿਹੜੀ ਰੈਗੂਲਰ ਕਲੀਨਿੰਗ ਦੇ ਨਾਲ ਨਾਲ ਅਸੀਂ ਡੀਪ ਕਲੀਨਿੰਗ ਪ੍ਰੋਵਾਈਡ ਕਰਦੇ ਹਾਂ ਜੀ। ਡੀਪ ਕਲੀਨਿੰਗ ਦੇ ਵਿੱਚ ਹੁੰਦਾ ਹੈ ਕਿ ਵੀ ਘਰ ਦਾ ਟੋਪ ਟੂ ਬੋਟਮ ਟੋਟਲ ਰੀਸੈੱਟ ਹੋ ਜਾਂਦਾ, ਇਕੱਲਾ ਉਹ ਰੀਸੈੱਟ ਨਹੀਂ ਹੁੰਦਾ, ਨਾਲ ਘਰ ਦੀ ਹਾਈਜੀਨਿਕ ਵੀ, ਮਤਲਬ ਸਿਚੁਏਸ਼ਨ ਆ ਜਿਹੜੀ ਉਹ ਚੇਂਜ ਕੀਤੀ ਜਾਂਦੀ ਹੈ, ਉਹਨੂੰ ਹਾਈਜੀਨਿਕ ਬਣਾਇਆ ਜਾਂਦਾ, ਉਹ ਕਿੱਦਾਂ ਬਣਦਾ। ਵਾਸ਼ਰੂਮਸ ਦੇ ਵਿੱਚ ਫੈਨ ਕਵਰ ਨੇ ਜਿਹੜੇ, ਉਹਨਾਂ ਨੂੰ ਤਾਰ ਕੇ ਅਸੀਂ ਵਾਸ਼ ਕਰਦੇ ਹਾਂ, ਅਤੇ ਫੈਨਸ ਨੂੰ ਪ੍ਰੋਪਰ ਕਲੀਨ ਕਰਕੇ ਦੈਨ ਦੁਬਾਰਾ ਕਵਰ ਇੰਸਟਾਲ ਕੀਤੇ ਜਾਂਦੇ ਨੇ ਆਪਣੇ ਵਾਸ਼ਰੂਮਸ ਦੇ ਵਿੱਚ। ਜਿਹੜੇ ਸ਼ਾਵਰ ਵਾਲੇ ਗਲਾਸ ਹੈ ਉਹਨਾਂ 'ਤੇ ਡੀਸਕੇਲਿੰਗ ਕੀਤੀ ਜਾਂਦੀ ਹੈ, ਬਹੁਤ ਜ਼ਿਆਦਾ ਪਾਣੀ ਦਾ ਆਪਣੇ ਮਤਲਬ ਦਾਗ ਜੰਮੇ ਹੁੰਦੇ ਆ ਜੀ, ਅਤੇ ਫਲੋਰ ਦੇ ਉੱਪਰ
0: ਸਲਾਬ ਆ ਜਿੱਥੇ ਇਹ ਲੱਗ ਰਿਹਾ ਕਿ ਗਿੱਲਾ ਹੋ ਰਿਹਾ, ਉਹ ਸਿੰਕ ਦੇ ਕਿਚਨ ਦੇ ਵਿੱਚ ਸਿੰਕ ਦੇ ਹੇਠਾਂ ਵਾਲਾ ਪਾਸਾ ਹੋ ਗਿਆ,
3: ਵਾਸ਼ਰੂਮ ਦੇ ਵਿੱਚ ਵੀ ਸਿੰਕ ਦੇ ਹੇਠਾਂ ਜੀ,
0: ਅਤੇ ਉੱਥੇ ਇਹਨਾਂ ਦੱਸਿਆ ਸੀ ਕਿ ਬੱਗ ਵੀ ਜਿਹੜੇ ਜਨਮ ਲੈਣਾ ਸਟਾਰਟ ਕਰ ਜਾਂਦੇ ਨੇ, ਬੱਗ ਇਹੋ ਜਿਹੀ ਜਗ੍ਹਾ ਤੋਂ ਸਟਾਰਟ ਹੁੰਦੇ।
3: ਬਿਲਕੁਲ ਸਰ, ਆਲਵੇਜ਼ ਜਿਹੜੇ ਵੀ ਕੋਈ ਵੀ ਪੈਸਟ ਹੈ ਉਹ ਉੱਥੋਂ ਹੀ ਸਟਾਰਟ ਹੁੰਦੇ ਆ ਜਿੱਥੇ ਆਪਣਾ ਅਣਦੇਖਾ ਰਹਿ ਜਾਂਦੀ ਹੈ, ਕਲੀਨਿੰਗ ਅਣਦੇਖੀ ਰਹਿ ਜਾਂਦੀ ਹੈ ਜੀ। ਜਿੱਦਾਂ ਕਿਚਨ ਦੇ ਵਿੱਚ ਸਟੋਵ ਹੈ, ਸਟੋਵ ਦੇ ਪਿੱਛੇ ਬਹੁਤ ਜ਼ਿਆਦਾ ਮਤਲਬ ਕਿ ਵੀ ਕਲੀਨਿੰਗ ਦੀ ਲੋੜ ਹੁੰਦੀ ਹੈ ਮੂਵ ਕਰਕੇ, ਫਰਿੱਜ ਦੇ ਪਿੱਛੇ ਮੂਵ ਕਰਕੇ ਕਲੀਨਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਫਰਿੱਜ ਦਾ ਟੋਪ ਆ ਉਹ ਹਮੇਸ਼ਾ ਬਹੁਤ ਜ਼ਿਆਦਾ ਮਤਲਬ ਘਰਾਂ ਦੇ ਵਿੱਚ ਗਰੀਸੀ ਹੁੰਦਾ ਹੈ, ਉਹਦੀ ਡੀਗਰੀਸਿੰਗ ਕਰਕੇ ਆਪਾਂ ਪ੍ਰੋਪਰ ਉੱਥੇ ਇਕੱਲਾ ਹੈਲਦੀ ਇਨਵਾਇਰਮੈਂਟ ਹੀ ਨਹੀਂ ਬਣਦਾ, ਉੱਥੇ ਆਪਣੇ ਮਸਾਲਿਆਂ ਦੀ ਸਮੈਲ ਵੀ ਚਲੀ ਜਾਂਦੀ ਹੈ।
0: ਇਹ ਕੈਮੀਕਲ ਅਤੇ ਕੈਮੀਕਲ ਫ੍ਰੀ ਕਲੀਨਿੰਗ
3: ਦੋਨੋਂ ਸੋਲਿਊਸ਼ਨ ਹੈ ਜੀ, ਬਟ ਜਿਹੜੇ ਆਪਾਂ ਕੈਮੀਕਲ ਵੀ ਯੂਜ ਕਰਦੇ ਆ ਉਹ ਵੀ ਸੇਫ ਹੈਗੇ ਆ,
0: ਇਨਵਾਇਰਮੈਂਟ ਫਰੈਂਡਲੀ, ਇਨਵਾਇਰਮੈਂਟ ਫਰੈਂਡਲੀ
3: ਅਪਰੂਵਡ ਕੈਮੀਕਲ ਨੇ ਜੀ। ਸਾਡੀ ਟੀਮ ਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ ਕਿਹੜਾ ਕੈਮੀਕਲ ਕਿੱਥੇ ਯੂਜ਼ ਕਰਨਾ ਹੈ, ਅਤੇ ਇਹਦੇ ਨਾਲ ਨਾਲ ਹੀ ਜੀ ਹੁਣ ਆਪਾਂ ਜੇ ਗੱਲ ਕਰੀਏ ਵੀ ਆਫਰ ਕੀ ਦੇ ਰਹੇ ਹਾਂ,
0: ਆਫਰ ਦੱਸੋ ਤੁਹਾਡਾ। ਚਲੋ ਦੋਸਤੋ ਮੈਂ ਤੁਹਾਨੂੰ ਦੱਸਦਾ, ਸੋ ਤੁਸੀਂ ਇਹਨਾਂ ਦੀ ਕੋਈ ਸਰਵਿਸ ਯੂਜ਼ ਕਰਨੀ ਆ, ਮੰਨ ਲਓ ਫੁੱਲ ਹਾਊਸ ਡੀਪ ਕਲੀਨਿੰਗ ਕਰਵਾਉਣਾ ਚਾਹੁੰਦੇ ਹੋ ਤੁਸੀਂ, ਕੋਈ ਪਾਰਟੀ ਹੈਗੀ, ਪਾਰਟੀ ਤੋਂ ਬਾਅਦ ਬਿਫੋਰ ਆਫਟਰ ਕੋਈ ਈਵੈਂਟ ਹੋ ਗਿਆ, ਕੋਈ ਘਰ ਦੇ ਵਿੱਚ ਮੂਵ ਇਨ ਹੋਣਾ, ਮੂਵ ਆਊਟ ਹੋਣਾ, ਤੁਸੀਂ ਘਰ ਨੂੰ ਰੈਡੀ ਕਰਨਾ, ਨਵੇਂ ਘਰ ਦੇ ਵਿੱਚ ਆ ਰਹੇ ਹੋ ਜਾਂ ਆਪਣੇ ਘਰ ਦੇ ਵਿੱਚ ਰਹਿ ਰਹੇ ਹੋ, ਤੁਸੀਂ ਸੋਚਿਆ ਕਿ ਇੱਕ ਵਾਰੀ ਘਰ ਦੀ ਕਲੀਨਿੰਗ ਕਰਵਾ ਲਈਏ, ਕੋਈ ਰੈਂਟਲ ਪ੍ਰੋਪਰਟੀ ਹੈ ਤੁਹਾਡੀ, ਏਅਰਬੀਐਨਬੀ ਹੈ ਜਾਂ ਕੋਈ ਵੈਸੀ ਰੈਂਟਲ ਪ੍ਰੋਪਰਟੀ ਆ, ਉਹਨੂੰ ਡੀਪ ਕਲੀਨਿੰਗ ਦੀ ਬਹੁਤ ਲੋੜ ਹੁੰਦੀ ਆ। ਘਰ ਦੀ ਪ੍ਰੋਪਰਟੀ ਦੀ ਵੈਲਿਊ ਵੀ ਬਣੀ ਰਹਿੰਦੀ ਆ, ਕਿਉਂਕਿ ਡੈਮੇਜ ਹੋਣਾ ਦੇ ਚਾਂਸ ਬਹੁਤ ਘੱਟ ਜਾਂਦੇ ਨੇ। ਸੋ ਅੱਜ ਤੁਸੀਂ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕਰਦੇ ਹੋ, ਫੁੱਲ ਹਾਊਸ ਡੀਪ ਕਲੀਨਿੰਗ, ਬਾਈ ਜੀ ਦੱਸੋ ਕੀ ਖਾਸ ਆ।
3: ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਜਿਹੜੇ ਵੀ ਸਰੋਤੇ ਪਾਉਣਗੇ ਸਾਨੂੰ ਕਾਲ ਕਰਕੇ ਇੱਕ ਵਾਰ ਦੱਸ ਦੇਣ, ਜਦੋਂ ਡੀਪ ਕਲੀਨ ਬੁੱਕ ਕਰਨਗੇ ਤਾਂ ਉਹਨਾਂ ਨੂੰ ਅਸੀਂ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਹਰ ਇੱਕ ਨੂੰ ਡੀਪ ਕਲੀਨ ਦੇ ਨਾਲ ਫ੍ਰੀ ਦੇਵਾਂਗੇ ਜੀ, ਬਿਲਕੁਲ ਫ੍ਰੀ
0: ਹਰ ਇੱਕ ਨੂੰ। ਕੋਈ ਹਰ ਇੱਕ ਨੂੰ ਜੀ, ਲੱਕੀ ਨਹੀਂ ਕਰਨਾ, ਹਰ ਇੱਕ
3: ਨੂੰ ਜੀ। ਜਿਹੜੇ ਵੀ ਪਰਿਵਾਰ ਤੁਹਾਡੇ ਰੇਡੀਓ ਦੀ ਰੈਫਰੈਂਸ ਦੇ ਕੇ ਸਾਡੇ ਤੋਂ ਡੀਪ ਕਲੀਨ ਬੁੱਕ ਕਰਨਗੇ ਅੱਜ ਦਾ ਦਿਨ, ਚਲੋ ਕਾਲ ਹੀ ਕਰ ਲੈਣ ਬੁੱਕ, ਉਹ ਵੱਡੇ ਸਾਈਜ਼ ਦਾ ਫ੍ਰੀ ਦੇਵਾਂਗੇ, ਚਾਹੇ ਤੁਸੀਂ
0: ਐਕਸਟੈਂਸ਼ਨ ਲੱਗੀ ਹੁੰਦੀ ਹੈ ਵੱਡਾ ਸਾਰਾ ਢੋਲ ਜਾਂਦਾ,
3: ਹਾਂਜੀ ਹਾਂਜੀ,
0: ਉਹ ਕਾਰਪੇਟ ਵੀ ਕਲੀਨ ਕਰਦਾ, ਫਲੋਰ ਵੀ ਕਰਦਾ।
3: ਬਿਲਕੁਲ ਬਿਲਕੁਲ ਜੀ, ਕਾਰਪੇਟ ਵੀ ਚਾਹੇ ਕਲੀਨ ਕਰੋ, ਚਾਹੇ ਤੁਸੀਂ ਹਾਰਡਵੁੱਡ ਫਲੋਰ ਕਲੀਨ ਕਰੋ, ਮਲਟੀ ਯੂਜ਼ ਵੈਕਿਊਮ
0: ਫ੍ਰੀ ਮਿਲੂਗਾ
3: ਹਰ ਇੱਕ ਨੂੰ ਜੀ। ਤੇ ਇਹਦੇ ਨਾਲ ਨੰਬਰ ਹੈ ਜੀ 647-286-0073 ਸੋਰੀ 0077, ਥੈਂਕ ਯੂ ਜੀ ਕਰੈਕਟ ਕਰਨ ਲਈ, 647-286-0077 647-286-0077 ਜੀ,
0: 647-286-0077 ਤੇ ਕਾਲ ਕਰਨੀ ਆ, ਫੁੱਲ ਹਾਊਸ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕਰਦੇ ਹੋ। ਜਿੰਨੀਆਂ ਕਾਲਾਂ ਆਉਣਗੀਆਂ, ਜਿੰਨੀਆਂ ਵੀ ਕਾਲਾਂ ਆਉਣਗੀਆਂ, ਫੁੱਲ ਹਾਊਸ ਦੀ ਡੀਪ ਕਲੀਨਿੰਗ ਸਰਵਿਸ ਬੁੱਕ ਕਰਦੇ ਹੋ, ਹਰ ਇੱਕ ਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 647-286-0077 647-286-0077 647-286-0077 0077 ਤੇ ਬਾਈ ਜੀ ਇੱਕ ਤੁਸੀਂ ਹੋਰ ਦੱਸ ਰਹੇ ਸੀ ਇਹ ਤਾਂ ਹੋ ਗਈ ਫੁੱਲ ਹਾਊਸ ਡੀਪ ਕਲੀਨਿੰਗ ਸਰਵਿਸ ਨਾਲ ਹਰ ਇੱਕ ਨੂੰ ਵੈਕਿਊਮ ਕਲੀਨਰ ਫ੍ਰੀ
3: ਬਿਲਕੁਲ ਜੀ
0: ਇੱਕ ਤੁਸੀਂ ਦੱਸਿਆ ਸੀ ਕਿ ਕੋਈ ਵੀ ਸਰਵਿਸ ਯੂਜ਼ ਕਰਦੇ ਹੋ ਉਹ ਚਾਹੇ ਜੰਕ ਰਿਮੂਵਲ ਦੀ ਹੈ ਚਾਹੇ ਵਿੰਡੋ ਵਾਸ਼ ਤੁਹਾਡੀ ਬਹੁਤ ਤਰੀਫ ਜਿਹੜੀ ਲੋਕ ਕਰਦੇ ਨੇ ਗੂਗਲ ਰੋਟਿੰਗ ਗੂਗਲ ਰੇਟਿੰਗ ਵੀ 4.9 ਸਟਾਰ ਦੇ ਨਾਲ ਇਹ ਕੰਮ ਕਰ ਰਹੇ ਨੇ ਇਹ ਵਾਟਰ ਨੂੰ ਪਿਊਰੀਫਾਈ ਕਰਕੇ ਬਾਹਰਲੀ ਸਾਈਡ ਤੋਂ ਵਿੰਡੋਆਂ ਧੋਂਦੇ ਨੇ ਬਾਕੀ ਸਾਈਡ ਵਾਕਾਂ ਬੈਕਯਾਰਡ ਗਰਾਜ ਡਰਾਈਵੇ ਕੁਛ ਵੀ ਪ੍ਰੈਸ਼ਰ ਵਾਸ਼ ਕਰਾਉਣਾ ਸਾਰੀਆਂ ਸਰਵਿਸ ਇਹਨਾਂ ਦੀਆਂ ਨੇ
3: ਹਾਂਜੀ
0: ਕੋਈ ਵੀ ਸਰਵਿਸ ਯੂਜ਼ ਕਰਦੇ ਹੋ ਉਹਨਾਂ ਲਈ ਵੀ ਕੁਛ ਖਾਸ ਆ
3: ਹਾਂਜੀ ਸਰ ਉਹਨਾਂ ਲਈ ਹੈ ਜੀ ਆਪਾਂ ਮੰਥ ਐਂਡ 30 ਜੁਲਾਈ ਨੂੰ ਜੀ ਆਪਾਂ ਇੱਕ ਲੱਕੀ ਡਰਾਅ ਕੱਢਾਂਗੇ ਲੱਕੀ ਡਰਾਅ ਦੇ ਵਿੱਚ ਜਿਹੜਾ ਵੀ ਕੋਈ ਸਰੋਤੇ ਵੀਰ ਭੈਣ ਭਰਾ ਐਨਰੋਲ ਹੋਏ ਵੇ ਹੋਣਗੇ ਉਹਨਾਂ ਦਾ ਕਿਸੇ ਦਾ ਨੰਬਰ ਆਉਂਦਾ ਤਾਂ ਉਹਨਾਂ ਨੂੰ ਅਸੀਂ ਡਾਇਸਨ ਦਾ ਵੈਕਿਊਮ ਕਲੀਨਰ ਹੈ ਜਿਹੜਾ ਉਹ ਫ੍ਰੀ ਦੇਵਾਂਗੇ ਮਤਲਬ ਕਿ ਗਿਫਟ ਦੇ ਵਿੱਚ
0: ਦੇਵਾਂਗੇ
3: ਕੋਈ ਮੈਟਰ ਨਹੀਂ ਕਰਦਾ ਜੀ ਚਾਹੇ ਸਰਵਿਸ ਛੋਟੀ ਤੋਂ ਛੋਟੀ ਅਮਾਉਂਟ ਦੀ ਹੈ ਉਹ ਐਨਰੋਲ ਹੋਣਗੇ ਹੀ ਹੋਣਗੇ ਵਿੱਚ
0: ਸੋ ਜਿਹੜੇ ਬੰਦੇ ਨੇ ਸਰਵਿਸ ਕੀਤੀ ਹੈ 31 ਤਰੀਕ ਨੂੰ ਲੱਕੀ ਡਰਾ ਦੇ ਵਿੱਚ ਇੱਕ ਡਾਇਸਨ ਦਾ ਵੈਕਿਊਮ ਕਲੀਨਰ ਵੀ ਫ੍ਰੀ ਦਿੱਤਾ ਜਾਊਗਾ
3: ਹਾਂਜੀ
0: ਤੇ ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ ਤਾਂ ਹਰ ਇੱਕ ਨੂੰ
3: ਦੇ ਹੀ ਰਹੇ ਹਾਂ ਜੀ
0: ਨੰਬਰ ਟੂ ਕਾਲ ਦੋਸਤੋ ਦਾ ਮੈਪਲ ਕਲੀਨਿੰਗ ਸਾਡੇ ਪ੍ਰਾਊਡ ਸਪੋਂਸਰ ਨੇ ਨੰਬਰ ਟੂ ਕਾਲ 647-0077 647-0077 647-286-0077 647-286-0077 ਚਾਹੇ ਤੁਸੀਂ ਇਹਨਾਂ ਨੂੰ ਰੈਗੂਲਰ ਬੇਸਿਸ 'ਤੇ ਹਾਇਰ ਕਰਨਾ ਪੰਜ ਟੀਮਾਂ ਨੇ ਇਹਨਾਂ ਦੀਆਂ ਚਾਹੇ ਤੁਸੀਂ ਆਪਣੀ ਬਿਜ਼ਨਸ ਕਮਰਸ਼ੀਅਲ ਕਲੀਨਿੰਗ ਲਈ ਹਾਇਰ ਕਰਨਾ ਘਰ ਦੀ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਪੋਸਟ ਕੰਸਟਰਕਸ਼ਨ ਕਲੀਨਿੰਗ ਦੇ ਲਈ ਵਿੰਡੋ ਕਲੀਨਿੰਗ ਦੇ ਲਈ ਡੀਪ ਕਲੀਨਿੰਗ ਦੇ ਲਈ ਤਾਂ ਯਾਦ ਰੱਖੋ ਦਾ ਮੈਪਲ ਕਲੀਨਿੰਗ 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਬਹੁਤ ਸ਼ੁਕਰੀਆ ਭਾਅ ਜੀ ਧੰਨਵਾਦ
3: ਥੈਂਕ ਯੂ ਜੀ

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਸਭ ਤੋਂ ਤੱਕ ਇਸ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਅਸੀਂ ਪ੍ਰੋਗਰਾਮ ਦਾ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਅੱਜ ਦਾ ਟੋਪਿਕ ਆ ਉਹਦੇ ਬਾਰੇ ਵੀ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ, ਜਿਹਦੇ ਵਿੱਚ ਆਪਾਂ ਟ੍ਰੈਫਿਕ ਨਿਯਮਾਂ ਦੀ ਗੱਲਬਾਤ ਕਰ ਰਹੇ ਸੀ। ਰੈੱਡ ਲਾਈਟ, ਬੰਦਾ ਕਹਿੰਦਾ ਜਿੰਨਾ ਟਾਈਮ ਟਿਕਟ ਨਹੀਂ ਆਉਂਦੀ ਉਨਾ ਟਾਈਮ ਤਾਂ ਬੰਦਾ ਕਹਿੰਦਾ ਵੀ ਇੱਕ ਲੈਸਨ ਲਰਨ ਨਹੀਂ ਹੁੰਦਾ। ਆਪਾਂ ਓਵਰ ਸਪੀਡਿੰਗ ਦੀ ਗੱਲਬਾਤ ਕੀਤੀ, ਸਟਰੀਟ ਪਾਰਕਿੰਗ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਕਹਿੰਦੇ ਡਰਾਈਵੇ ਕਈ ਜਗ੍ਹਾ 'ਤੇ ਇੰਨੇ ਕੁ ਜ਼ਿਆਦਾ ਛੋਟੇ ਨੇ, ਉੱਥੇ ਤਾਂ ਘਰ ਦੇ ਬੰਦਿਆਂ ਦੀਆਂ ਗੱਡੀਆਂ ਜਾਂ ਘਰ ਬੇਸਮੈਂਟ ਵੀ ਹੁੰਦੀ ਆ ਰੈਂਟਲ ਗੱਡੀਆਂ, ਉਨੀ ਕੁ ਪਾਰਕਿੰਗ ਹੀ ਮਸਾਂ ਲੱਗਦੀ ਆ। ਜਦੋਂ ਕੋਈ ਘਰ ਗੈਸਟ ਆਉਂਦਾ, ਕੋਈ ਪਾਰਟੀ ਹੁੰਦੀ ਹੈ ਤਾਂ ਅਕਸਰ ਸਟਰੀਟ ਦੇ ਉੱਤੇ ਗੱਡੀਆਂ ਲੱਗਦੀਆਂ ਨੇ। ਕਈ ਵਾਰ ਬੰਦਾ ਭੁੱਲ ਜਾਂਦਾ ਪਾਰਕਿੰਗ ਲੈਣੀ, ਜਾਂ ਉਹ 10-12 ਹੀ ਹੁੰਦੀਆਂ ਨੇ ਸਾਲ ਦੀਆਂ, ਤਾਂ ਉਹ ਟਿਕਟਾਂ ਬਹੁਤ ਹੁੰਦੀਆਂ ਨੇ। ਬੰਦਾ ਕਹਿੰਦਾ ਕਰੇ ਤਾਂ ਕਰੇ ਕੀ, ਉਹ ਵੀ ਇੱਕ ਚੱਲ ਕੇ ਪ੍ਰੋਬਲਮ
1: ਸਰ। ਉਹ ਤਾਂ ਹੁਣ ਇਹਦਾ ਤਾਂ ਕੋਈ ਸਲਿਊਸ਼ਨ ਹੈ ਨਹੀਂ, ਕਿਉਂਕਿ ਜਦੋਂ ਗੈਟ ਟੁਗੈਦਰ ਹੁੰਦੇ ਆ ਤਾਂ ਉਹ ਆਪਣੀ ਮਜਬੂਰੀ ਬਣ ਜਾਂਦੀ ਆ, ਹੈ ਨਾ। ਪਰ ਉਹ ਸ਼ੋਰਟ ਟਾਈਮ ਲਈ ਹੁੰਦਾ, ਉਹਦਾ ਤਾਂ ਆਪਣੇ ਸਿਟੀ ਨੂੰ ਵੀ ਕੋਈ ਪ੍ਰੋਪਰ ਦੇਖਣਾ ਚਾਹੀਦਾ, ਹੈ ਨਾ, ਕਿ ਵੀ ਗੈਟ ਟੁਗੈਦਰ ਟਾਈਮ। ਹਾਲਾਂਕਿ ਉਹ ਮੈਂ ਇਹ ਤਾਂ ਨਹੀਂ ਕਹੂੰਗਾ ਵੀ ਜਾਣ ਬੁੱਝ ਕੇ,
0: ਹਾਂਜੀ, ਉਦੋਂ ਹੋ ਸਕਦਾ ਉਹਨਾਂ ਨੂੰ ਕਰ ਦੇਣਾ ਚਾਹੀਦਾ ਅਲਾਊਡ,
1: ਹਾਂਜੀ,
0: ਕਿਉਂਕਿ ਉਹ ਜਿਹੜੀਆਂ 10-12 ਅਲਾਊਡ ਹੁੰਦੀਆਂ ਨੇ ਓਵਰ ਨਾਈਟ ਸਟੇ ਵਾਲੀਆਂ, ਕਈ ਵਾਰ ਉਹ ਬੁੱਕ ਆਲਰੇਡੀ ਯੂਜ਼ਡ ਹੁੰਦੀਆਂ ਨੇ।
1: ਨਗਰ
0: ਕੀਰਤਨ ਤੇ ਵੀ ਆਪਾਂ ਦੇਖਿਆ ਕਈ ਵਾਰ ਸਟਰੀਟ ਪਾਰਕਿੰਗ ਤੇ ਟਿਕਟਾਂ ਲੱਗਦੀਆਂ ਨੇ, ਕੋਈ ਹੋਰ ਈਵੈਂਟ ਹੁੰਦਾ ਗਾ ਕਈ ਜਗ੍ਹਾ ਤੇ ਉਦੋਂ ਸਟਰੀਟ ਪਾਰਕਿੰਗ ਦੀ ਟਿਕਟ ਹੁੰਦੀ ਆ। ਇਹ ਵੀ ਇੱਕ ਚੀਜ਼ ਆ ਜਿੱਥੇ ਕਿ ਹੋ ਸਕਦਾ ਸਿਟੀ ਉਹ ਕੋਈ ਸਪੈਸ਼ਲ ਉਹਨਾਂ ਨੂੰ ਇੱਕ ਦਿਨ ਲਈ ਅਲਾਓ ਕਰਦੇ। ਹਾਂ, ਜਿੱਥੇ ਤਾਂ ਟ੍ਰੈਫਿਕ ਨੂੰ ਡੇ ਟਾਈਮ ਦੇ ਵਿੱਚ ਸਟੈਕਲ ਆ ਉੱਥੇ ਚਲੋ ਲੱਗ,
1: ਚਲੋ ਸਰ, ਜਿਹੜੀਆਂ ਤਾਂ ਰੋਡਸ ਬਿਜ਼ੀ ਨੇ ਉੱਥੇ ਆਪਾਂ ਮੰਨ ਸਕਦੇ ਹਾਂ ਕਿ ਵੀ ਕਾਰਜ ਨਹੀਂ ਲੱਗਣੀ। ਹੁਣ ਜਿਹੜੀਆਂ ਸਟਰੀਟਸ ਨੇ ਉੱਥੇ ਤਾਂ ਹੁਣ ਇਹ ਤਾਂ ਹੈ ਨਹੀਂ ਵੀ ਉੱਥੇ ਕਿਸੇ ਨੇ 100 ਦੀ ਸਪੀਡ ਤੇ ਭਜਾ ਕੇ ਲੰਘਣਾ ਵੀ ਬਹੁਤ ਬਿਜ਼ੀ ਆ, ਹੈ ਨਾ। ਉੱਥੇ ਤਾਂ ਕੋਈ ਆਰਾਮ ਨਾਲ ਥੋੜ੍ਹਾ ਜਿਹਾ ਬਚਾ ਕੇ ਲੰਘ ਸਕਦਾ ਜੇ ਦੋਨੋਂ ਸਾਈਡ ਕਾਰਾਂ ਲੱਗੀਆਂ ਹੋਈਆਂ ਨੇ, ਤਾਂ ਉੱਥੇ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਚਾਹੀਦਾ ਇੱਦਾਂ ਦਾ ਸਿਸਟਮ ਕਿ ਜੇ ਕੋਈ ਗੈਦਰਿੰਗ ਆ ਤਾਂ ਉਹਨਾਂ ਨੂੰ ਬੋਦਰ ਨਹੀਂ ਕਰਨਾ ਚਾਹੀਦਾ ਟਿਕਟਾਂ ਦੇ ਕੇ।
0: ਹਾਂ, ਉਹ ਉਹਨਾਂ ਨੂੰ ਸਿਟੀ ਨੂੰ ਇੱਕ ਇੱਕ ਪ੍ਰੋਗਰਾਮ ਇੱਕ ਅਪਡੇਟ ਕਰਨਾ ਚਾਹੀਦਾ ਗਾ ਕਿ ਇਹ ਭਾਈ ਇੱਦਾਂ ਹੋਵੇ ਤਾਂ ਕਿ ਉਹਨਾਂ ਨੂੰ ਸਪੈਸ਼ਲ ਪਰਮਿਸ਼ਨ ਪੁੱਛ ਕੇ ਦੱਸ ਕੇ ਪਰਮਿਸ਼ਨ ਲੈ ਕੇ ਉਹ ਪਾਰਕ ਕੀਤੇ ਜਾ ਸਕਦਾ। ਸਟੂਡੀਓ ਨੰਬਰ ਹੈ 416-233-7376। ਸਾਡੀ ਲਾਈਨ 'ਚ ਚੁੱਕੀ ਆ ਯੂਨੀ ਗਲੋਬਲ ਐਜੂਕੇਸ਼ਨ ਤੋਂ ਨਾਗਪਾਲ ਸਾਹਿਬ ਜੀ ਨਾਲ। ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ
2: ਜੀ।
0: ਸੋ ਨਾਗਪਾਲ ਜੀ ਬਾਰੇ ਦੋਸਤੋ ਦੱਸ ਦਈਏ, ਨਾਗਪਾਲ ਜੀ ਬਹੁਤ ਚੰਗੇ ਇਨਸਾਨ ਨੇ ਤੇ ਇਹ ਇੱਕ ਚੰਗਾ ਕੰਮ ਕਰ ਰਹੇ ਨੇ। ਚੰਗਾ ਕੰਮ ਕੀ ਆ? ਇੱਕ ਸਰਕਾਰ ਦਾ ਪ੍ਰੋਗਰਾਮ ਸੀ ਜਿਹਦੇ ਵਿੱਚ ਸਰਕਾਰ ਕਹਿੰਦੀ ਆ ਕਿ ਜੇ ਸਾਡੇ ਵੀਰ ਭਰਾ ਪਿਛਲੇ ਕਰੋਨਾ ਦੇ ਵਿੱਚ ਵੀ ਬਹੁਤ ਲੋਕਾਂ ਨੇ ਸਟਰਗਲ ਕੀਤੀ, ਹੁਣ ਵੀ ਕਈਆਂ ਦੇ ਬਿਜ਼ਨਸ ਡਾਊਨ ਨੇ, ਕਈ ਊਬਰ 'ਤੇ ਹੀ ਡਿਪੈਂਡੈਂਟ ਸੀਗੇ ਪਰ ਉਹਦੇ 'ਚ ਕਹਿੰਦੇ ਵੇਟਿੰਗ ਬਹੁਤ ਜ਼ਿਆਦਾ ਆ ਜਾਂ ਇਨਕਮ ਉਹਦੇ 'ਚ ਘੱਟ ਗਈ, ਟਰੱਕਾਂ ਦਾ ਕੰਮ ਬਹੁਤ ਪਿੱਛੇ ਜਿਹੇ ਇਫੈਕਟ ਹੋਇਆ, ਹੁਣ ਦੁਬਾਰਾ ਲਾਈਨ 'ਤੇ ਆ ਰਿਹਾ ਹੈਗਾ ਕੰਮ। ਸੋ ਬਹੁਤੇ ਲੋਕਾਂ ਦੀ ਇਨਕਮ ਜਿਹੜੀ ਫੈਮਿਲੀ ਇਨਕਮ 70,000 ਜਿਸ ਤੋਂ ਘੱਟ ਆ, ਲੋਕ ਹੈਂਡ ਟੂ ਮਾਊਥ ਨੇ, ਤਾਂ ਗੌਰਮੈਂਟ ਨੇ ਇੱਕ ਪ੍ਰੋਗਰਾਮ ਚਲਾਇਆ। ਗੌਰਮੈਂਟ ਚਾਹੁੰਦੀ ਆ ਕਿ ਤੁਸੀਂ ਭਾਈ ਆਪਦੇ ਆਪ ਨੂੰ ਐਜੂਕੇਟ ਕਰੋ, ਤੁਸੀਂ ਕੋਈ ਸਕਿੱਲ ਲਓ, ਤੁਸੀਂ ਕੋਈ ਸਟੱਡੀ ਲਓ ਜਿਹਦੇ ਨਾਲ ਤੁਸੀਂ ਪੜ੍ਹ ਕੇ ਆਪਦੀ ਆਪ ਨੂੰ ਐਜੂਕੇਟ ਕਰਕੇ ਚੰਗੇ ਭਵਿੱਖ ਲਈ ਹੋਰ ਪੈਸਾ ਬਣਾਉਣ ਦੇ ਲਈ ਐਲੀਜੀਬਲ ਹੋ ਸਕੋ, ਅਤੇ ਸਰਕਾਰ ਉਹ ਲੋਕਾਂ ਦੀ ਮਦਦ ਕਰ ਰਹੀ ਆ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਆ। ਤੁਹਾਡੀ ਇਨਕਮ 70,000 ਜਿਸ ਤੋਂ ਘੱਟ ਆ, ਤੁਸੀਂ PR ਜਾਂ ਸਿਟੀਜਨ ਸਟੇਟਸ 'ਤੇ ਹੋ, ਇੰਗਲਿਸ਼ ਤੁਹਾਨੂੰ ਆਉਂਦੀ ਆ, ਤਾਂ ਤੁਸੀਂ ਇੱਕ ਕੋਰਸਿਸ ਕਰ ਸਕਦੇ ਹੋ ਕੁਝ, ਜਿਹੜੇ ਕੋਰਸਿਸ ਲਈ ਸਰਕਾਰ ਗ੍ਰਾਂਟ ਅਤੇ ਲੋਨ ਦੇ ਰਹੀ ਆ। ਸੋ ਇਹਦੇ ਇਹਦਾ ਇੱਕ ਜ਼ਰੀਆ ਬਣੇ ਨੇ ਨਾਗਪਾਲ ਜੀ, ਜਿਹਦੇ ਵਿੱਚ ਇਹ ਤੁਹਾਨੂੰ ਅਵੇਅਰ ਵੀ ਕਰ ਰਹੇ ਨੇ ਅਤੇ ਤੁਹਾਡੀ ਹੈਲਪ ਵੀ ਕਰ ਰਹੇ ਨੇ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਨਾਗਪਾਲ ਜੀ ਦੱਸਣਗੇ ਕਿ ਕੌਣ ਕੌਣ ਅਤੇ ਕਿੰਨਾ ਕੁ ਪੈਸਾ ਸਰਕਾਰ ਬਣ ਰਹੀ ਆ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
2: ਥੈਂਕ ਯੂ ਜੀ, ਸਭ ਕੋਲ ਸਤਿ ਸ਼੍ਰੀ ਅਕਾਲ
0: ਜੀ। ਸੋ ਕੀ ਕਹਿਣਾ ਚਾਹੁੰਦੇ ਹੋ ਕਿ ਪਹਿਲਾਂ ਤਾਂ ਇਹ ਦੱਸੋ ਇਹਦੇ ਵਿੱਚ ਕੌਣ ਕੌਣ ਐਲੀਜੀਬਲ ਆ? ਇੱਕ ਤਾਂ ਮੈਂ ਦੱਸਤੀ 70,000 ਤੋਂ ਘੱਟ PR ਸਿਟੀਜਨ ਅਤੇ ਇੰਗਲਿਸ਼ ਘੱਟ, ਕੀ ਸਿੰਗਲ ਮਦਰਸ, ਕੀ ਜਿਹੜੇ ਬੰਦੇ ਪੈਨਸ਼ਨ 'ਤੇ ਨੇ, ਕੀ ਜਿਹੜੇ ਬੰਦੇ ਜੋਬ ਕਰਦੇ ਨੇ ਜਾਂ ਜਿਹੜੇ ਬੰਦੇ ਬਿਜ਼ਨਸ ਓਨਰ ਨੇ, ਕੋਈ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਹੈ ਜਾਂ ਸਾਰੇ ਐਲੀਜੀਬਲ ਨੇ?
2: ਦੇਖੀ ਜੀ, ਗਵਰਨਮੈਂਟ ਕੀ ਪਾਲਿਸੀ ਹੈ ਤੋ ਨਾ ਉਸ ਪੇ ਆਪਕਾ ਜ਼ੋਰ ਹੈ ਨਾ ਹਮਾਰਾ ਜ਼ੋਰ ਹੈ, ਹਮ ਜ਼ਰੀਆ ਹੈ, 8 ਸਾਲ ਸੇ ਬਹੁਤੋਂ ਕੋ ਅਸਿਸਟ ਕਰ ਰਹੇ ਹੈ, ਐਜੂਕੇਸ਼ਨ ਫੰਡਿੰਗ ਹੈ, ਹਮ ਉਨ ਕੋਰਸਿਸ ਮੇਂ ਡੀਲ ਕਰ ਸਕਤੇ ਜਹਾਂ ਪੇ ਆਪਕੀ ਪਾਕਿਟ ਸੇ ਆਪਨੇ ਫੀਸ ਪੇ ਕਰਨੀ ਹੋ, ਲੇਕਿਨ ਨਹੀਂ, ਹਮ ਉਨ ਕੋਰਸਿਸ ਮੇਂ ਡੀਲ ਕਰਤੇ ਹੈ ਜਹਾਂ ਪੇ ਗਵਰਨਮੈਂਟ ਹੀ ਫੀਸ ਪੇ ਕਰ ਰਹੀ ਹੈ, उसके अलावा आपको फीस तो नहीं गई ना आपकी जेब से, ठीक है, उसके बाद आपको लिविंग एक्सपेंसेस के लिए गवर्नमेंट फंडिंग देती है, खर्चा पानी चलाने के लिए कहीं भी यूज करे उस पैसे को, 30 से लेके 100,000 की फंडिंग है, उसका आधा हिस्सा आधा पोर्शन आज की डेट में ग्रांट है जो कि टैक्स फ्री है, जब कैनेडा पोस्ट को गवर्नमेंट $1 बिलियन देती है और उसमें से $30 मिलियन उसके बोर्ड ही खा जाता है अपने को बोनस दे देके, तब तो आपको हैरानी होती है जब गवर्नमेंट आप पे इन्वेस्ट करती है तब आपके कान खड़े हो जाते हैं।
0: सो एक एग्जाम्पल दे जे कोई फैमिली ऑफ फोर आ, एक बंदा ट्रक चला रहा है, वाइफ मैटरनिटी लीव ते आ, सो वो बंदे भी अलाउड ने, ते वो जे उन्हां दे एक बच्चा गा ता किन्नी उन्हां नू ग्रांट मिल सकती है, जे दो बच्चे ने ता किन्नी ग्रांट, एक बार सानू नंबर ते जरूर समझा दो।
2: बिल्कुल जी, PR सिटीजन प्रोटेक्टेड पर्सन है आप, और सबसे इम्पोर्टेंट थिंग आपकी इनकम कम है $70,000 से 2024 के नोटिस ऑफ असेसमेंट पे सिर्फ आप तभी हमें कॉल करें, क्यों, गवर्नमेंट का प्रोग्राम है, बैंक को कागज सबमिट नहीं होते, गवर्नमेंट को होते हैं, हेरा फेरी ना हो सकती ना हम करते हैं, साफ काम है साफ तरीके से। तो इनकम कम है, सेल्फ एम्प्लॉयड उबर ड्राइवर ट्रक ड्राइवर है, अनएम्प्लॉयड है, इनकम कम है, कॉल करें बेनिफिट लें, और लाइक अगर आपकी फैमिली साइज ज्यादा है, फैमिली ऑफ फाइव है, तो 100,000 की फंडिंग हमारे नहीं आपके खाते में आती है सर, जिसका आधा हिस्सा $50,000 तो ग्रांट है, ग्रांट तो मिस ना करें। फैमिली साइज का अगर फैमिली ऑफ टू है तो आपको 45,000 आता है, 25,000 उसमें से नॉन रिफंडेबल ग्रांट्स आज की डेट में है।
0: लोन वैसे ऑप्शन वाला पर हर एक बंदा है लोन लेंदा गा, सो जे कोई बंदा 50,000 दा लोन ले एलिजिबल आ ते ओ लोन ले लेंदा, किन्ना क वापस करना पऊ, किन्ना क इंटरेस्ट रेट है ते कदों वापस करना है?
2: हाँ, आप मान के चले फैमिली ऑफ फाइव को 50,000 का ग्रांट के साथ 50,000 का लोन भी आता है, लोन 1.5 साल बाद पे करना स्टार्ट करना है, शुरू में लोन 0% पे है साल का ब्याज 0%, 1.5 साल बाद पूरा पे कर दो, अच्छा नहीं तो 10 साल बाद, 10 साल में पे कर सकते हैं आप, आपका 50,000 पे सिर्फ $5,000 ब्याज है 10 साल बाद।
0: अच्छा,
2: क्योंकि क्योंकि 2.5% साल का ब्याज है गवर्नमेंट का, राइट, तो आप 15 साल में भी आप पे कर सकते हो उसको, तो मतलब आपको ऐसा लोन कहीं नहीं मिलेगा। तो लोग सारे जो ऑफिस आते हैं लोन भी लेते हैं, ग्रांट भी लेते हैं, फंडिंग का वर्ड सुन के हम लोग डर जाते हैं, डरना चाहिए, बट यहाँ पे कुछ भी लाइक क्या कहते हैं हिडन नहीं है, एवरीथिंग इज वेरी ट्रांसपेरेंट फ्रॉम स्टार्ट टू एंड।
0: ਸਾਡੇ ਢੀਂਡਸਾ ਸਾਹਿਬ ਵੀ ਨੇ ਇਹ ਵੀ ਪੁੱਛ ਰਹੇ ਸੀ, ਕਿਉਂਕਿ ਇਹਨਾਂ ਦੇ ਮਿੱਤਰ ਨੇ ਜਿਨ੍ਹਾਂ ਦੇ ਫਾਦਰ ਸਾਹਿਬ ਮਿੱਲ ਦੇ ਵਿੱਚ ਲੱਗੇ ਹੁੰਦੇ ਸੀ, ਪੜ੍ਹੇ ਲਿਖੇ ਨੇ ਅਤੇ ਇੱਥੋਂ ਦੇ ਹੁਣ ਸਿਟੀਜ਼ਨ ਨੇ, ਐਂਡ ਇੰਗਲਿਸ਼ ਦੀ ਕੋਈ ਪ੍ਰੋਬਲਮ ਨਹੀਂ, ਕੀ ਜਿਹੜੇ ਬਜ਼ੁਰਗ ਜੋੜੇ ਨੇ ਇੰਗਲਿਸ਼ ਆਉਂਦੀ ਆ, ਕੀ ਉਹ ਈਜ਼ਲੀ ਐਡਮਿਸ਼ਨ ਤਾਂ ਲੈ ਲੈਣਗੇ, ਕੀ ਕੋਰਸ ਪਾਸ ਕਰਨੇ ਸੌਖੇ ਨੇ, ਸਾਡੇ ਬਜ਼ੁਰਗ ਕੀ ਪਾਸ ਕਰ ਸਕਦੇ ਨੇ?
2: ਬਿਲਕੁਲ, ਹਮਾਰੇ 30% ਕਲਾਇੰਟਸ ਸੀਨੀਅਰ ਸਿਟੀਜ਼ਨ ਹੀ ਨੇ, पहले ताश खेल के टाइम पास करते थे, आज कहते सर आप कोर्स करके टाइम पास कर रहे हैं, ब्लेसिंग देते हैं, फंडिंग हासिल कर रहे हैं, स्किल हासिल कर रहे हैं, फुली ऑनलाइन कोर्सेज हैं, बेसिक इंग्लिश आपको आनी चाहिए, और लाइक असाइनमेंट्स है, एग्जामिनेशन नहीं है। सीनियर सिटीजन के कपल को 25,000 की फंडिंग बन जाती है, 11,000 फीस गई तो उनको 13,500-14,000 नेट ग्रांट मिला, साथ में अलग से ऑप्शनल लोन 17,500 का, 30,000 रुपये खातों में गिर चुका है, हजारों खातों में, तो पीछे ना रहे, कॉल करें, असेसमेंट कराएं।
0: सो बजुर्ग भी तुसी कह रहे हो कि पास कर सकते हैं, क्योंकि टेस्ट नहीं है, असाइनमेंट्स एंड अटेंडेंस दे बेस ते ये कोर्सेज ने जिहड़े पास हो जाते हैं।
2: बिल्कुल जी, 3 घंटे क्लास लगानी है, अटेंडेंस मैंडेटरी है, वहां पे कोई हेर फेर नहीं है, तो आपने ये नहीं कि आप पैसे लेके भाग जाएंगे, गवर्नमेंट आपको 2 किस्तों पैसे देती है।
0: तो ये जो अज अप्लाई करते हैं कदों क तक फंडिंग आ जाती?
2: 30 से 90 डेज में, डिपेंडिंग ऑन कोर्स एंड कॉलेज। तो आप जब हमारे ऑफिस आते आपको बताते जी इस वाले में 45 डेज फंडिंग आ जाएगी, इसमें 90 डेज में आएगी, राइट? तो क्लाइंट के अकाउंट फंडिंग जाती है, हमारे अकाउंट में
0: जो फंडिंग परिवार आ गई, तो हमें पहला पैसे पे करने हैं तो बाद भी पे करने हैं?
2: पहले $0।
0: अच्छा,
2: तो काम हो जाता है, क्लाइंट खाते फंडिंग जाती है, फिर वो हमें अपनी ईमानदारी से उनकी ईमानदारी चेक हो रही, हमारी नहीं हो रही, कर ही सकते हम, तो पैसे बाद में ले रहे, बताओ हमने।
0: अच्छा, तुम पहला कोई पैसा नहीं लेंगे?
2: नहीं लेते, नहीं लेते।
0: सो जदों खाते च पैसे आ जाएंगे कम हो जाएगा, फिर पैसे देने, कितने पैसे लेंगे जी?
2: 199 या 499,
0: डिपेंड अपॉन द केस केड़ा गा,
2: ऑन द कोर्स, नॉट ऑन द केस, नॉट ऑन द फंडिंग।
0: $199 या $499 फीस है
2: वन टाइम फीस, दैट्स इट, तभी तो वॉल्यूम में काम कर रहे हैं। अगर कोई हमने, अब इतने लोग हमारे पास आते हैं, मतलब कहते हैं सर वो बंदा कमीशन लेते हैं, लेते वो लेते हैं, सर जी हमारा साफ काम है, हमारे ऑफिस में एक दिन में 20 बंदा आता है, उनके ऑफिस में और जिनका के ऑफिस में दिन में दो बंदे जाते हैं वो तो उन्हीं के पीछे कॉल ही करते रहते हैं उनको, हम तो कॉल ही नहीं करते, कोई क्लाइंट आ गया चला गया रिटेल ही जाते ज्यादातर।
0: $199 ਤੁਸੀਂ ਲਓਗੇ ਪਰਿਵਾਰਾਂ ਦੇ ਖਾਤਿਆਂ 'ਚ 40-50-60-80,000 ਡਾਲਰ ਵੀ ਆ ਸਕਦਾ ਹੈ, ਸੋ ਨੰਬਰ ਸਾਂਝਾ ਕਰੋ ਜੀ।
2: ਹਾਂਜੀ, ਔਰ ਇਸਮੇ ਗ੍ਰਾਂਟ ਬੰਦ ਹੋ ਰਹੀ ਹੈ, ਇਸੀ ਹਫਤੇ ਇਨਰੋਲ ਕਰੇ, 30-100,000 ਕੀ ਫੰਡਿੰਗ ਹਾਸਿਲ ਕਰੇ, ਜਿਸ ਕਾ ਆਧਾ ਹਿੱਸਾ ਹਾਫ ਪੋਰਸ਼ਨ ਆਜ ਕੀ ਰੇਟ ਮੇ ਕਿਆ ਹੈ, ਗ੍ਰਾਂਟਸ ਇੱਕ ਹਫਤਾ, ਨੈਕਸਟ ਵੀਕ ਤੱਕ ਲਾਸਟ ਬੈਚ ਹੈ, ਇਹ ਮਤ ਬੋਲਣਾ ਉਸਕੇ ਬਾਅਦ ਸਰ ਇਹ ਕਹਾ ਥਾ।
0: ਅੱਛਾ, ਗ੍ਰਾਂਟ ਬੰਦ ਹੋ ਜੂਗੀ ਦੁਆ ਚ,
2: ਗ੍ਰਾਂਟ ਬੰਦ ਇੱਕ ਹਫਤਾ,
0: ਸੋ ਨੰਬਰ ਸਾਨੂੰ ਛੇਤੀ ਬੋਲੋ ਜੀ, ਹੁਣ ਅਸੀਂ ਵੀ ਕਾਂਟ ਵੇਟ।
2: 437-264-31-75 437-264-31-75 437-264-317 ਹੁਣੇ ਵੀ ਅਸੀਂ ਆਫਿਸ ਹੀ ਹੈਗੇ, ਕਾਲ ਕਰ ਲਓ, ਐਸਟੀਮੇਟ ਲੈ ਲਓ, 437-264-31-75 437-264-317-5।
0: ਸੋ ਦੋਸਤੋ ਕਾਲ ਕਰੋਗੇ ਤੁਹਾਨੂੰ ਕਾਲ ਦੇ ਉੱਤੇ ਇਹਨਾਂ ਨੇ ਦੱਸ ਦੇਣਾ ਤੁਸੀਂ ਐਲੀਜੀਬਲ ਹੋ, ਕਿੰਨੇ ਪੈਸੇ ਲਈ ਐਲੀਜੀਬਲ ਹੋ, ਕਾਲ ਕਰਕੇ ਆਪਣਾ ਕੇਸ ਡਿਸਕਸ ਕਰ ਲਓ, ਜੇ ਹਾਂ ਕਹਿੰਦੇ ਆ ਫਿਰ ਆਫਿਸ ਦੇ ਵਿੱਚ ਜਿਹੜੇ ਡਾਕੂਮੈਂਟ ਮੰਗਦੇ ਨੇ ਉਹ ਲੈ ਕੇ ਜਾਓ, ਅਪਲਾਈ ਕਰੋ, ਜਦੋਂ ਤੁਹਾਡਾ ਕੇਸ ਅਪਰੂਵ ਹੋ ਗਿਆ, ਜਦੋਂ ਖਾਤੇ ਤੁਹਾਡੇ ਪੈਸੇ ਆ ਗਏ ਤਾਂ ਇਹਨਾਂ ਨੂੰ $199 or $499 ਪੇ ਕਰ ਦੇਣੇ ਆ। ਸਾਰੀ ਗੱਲਬਾਤ ਲਈ ਤੁਹਾਡੇ ਮਨ 'ਚ ਕੋਈ ਹੋਰ ਕੁਐਸਚਨ ਆ ਤਾਂ ਡਾਇਰੈਕਟ ਕਾਲ ਕਰ ਲਓ 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 ਬਹੁਤ ਸ਼ੁਕਰੀਆ ਜੀ, ਧੰਨਵਾਦ।

ਰਿਹਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਟੂਡੀਓ ਨੰਬਰ ਆ 416-233-7368। ਦੋਸਤੋ, ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕਿਸੇ ਸਪੋਂਸਰ ਸਾਹਿਬਾਨ ਦਾ ਨੰਬਰ ਮਿਸ ਕਰ ਗਏ ਹੋ, ਜਾਂ ਫਿਰ ਤੁਸੀਂ ਸਾਡੇ ਅਦਾਰੇ ਨਾਲ ਜੁੜ ਕੇ ਆਪਣੀ ਐਡਵਰਟੀਜ਼ਮੈਂਟ AM530 ਦੇ ਜ਼ਰੀਏ ਆਪਣੀ ਆਵਾਜ਼, ਆਪਣਾ ਬਿਜ਼ਨਸ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ, ਜਾਂ ਫਿਰ ਸੋਸ਼ਲ ਮੀਡੀਆ ਡੋਲਰ ਮੀਡੀਆ ਚੈਨਲ ਦੇ ਰਾਹੀਂ, ਇੰਸਟਾਗ੍ਰਾਮ, ਟਿਕਟੋਕ, ਫੇਸਬੁੱਕ, ਯੂਟਿਊਬ ਦੇ ਰਾਹੀਂ ਵੀ ਆਪਣੇ ਬਿਜ਼ਨਸ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਆ 647-942-32 647-942-32 6479212032। ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਡੇ ਵਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਅਤੇ ਸੁਲਤਾਨ ਜੀ ਕੋਲ ਲੈ ਕੇ ਤੁਹਾਨੂੰ ਚੱਲਦੇ ਹਾਂ, ਜੋ ਇਸ ਵੀਕਐਂਡ 'ਤੇ ਕੀ ਕੁਝ ਖਾਸ ਆ ਅਪਲਾਇੰਸ ਅਤੇ ਟੀਵੀ ਇੰਡਸਟਰੀ ਵਿੱਚ। ਸੁਲਤਾਨ ਜੀ ਦੱਸਣਗੇ। ਸੁਲਤਾਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਜੀ। ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਆਵਾਜ਼ ਮੇਰੀ

0: ਸੁਲਤਾਨ ਭਾਈ ਦੀ ਕਾਲ ਜੇ ਡਰੋਪ ਹੋ ਗਈ ਮੈਨੂੰ ਦੁਬਾਰਾ ਤੁਹਾਡੇ ਨਾਲ ਰੂ ਕਰ ਦੇ ਇਨ ਦਾ ਮੀਨ ਟਾਈਮ ਆਓ ਤੁਹਾਨੂੰ ਲੈ ਕੇ ਚੱਲੀਏ ਐਨਵਰਸਰੀ ਸੇਲ ਗ੍ਰੈਂਡ ਹੋਮ ਫਰਨੀਚਰ ਦੇ ਤੁਸੀਂ ਵਿਜ਼ਿਟ ਕਰੋਗੇ ਕੀ ਕੁਝ ਖਾਸ ਤੁਹਾਨੂੰ ਇਸ ਐਨਵਰਸਰੀ ਸੇਲ ਤੇ ਮਿਲ ਸਕਦਾ ਸੁਖ ਭਾਈ ਜੀ ਸਮਝਾਉਣ ਕਰ ਦੇਣਗੇ
1: ਬਹੁਤ ਸ਼ੁਕਰੀਆ ਧੰਨਵਾਦ ਭਰੋਸਾ ਬਿਲਕੁਲ ਐਨਵਰਸਰੀ ਸੇਲ ਦਾ ਪਰਿਵਾਰ ਫਾਇਦਾ ਲੈ ਰਹੇ ਨੇ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਚਾਹੁੰਦੇ ਹੋ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤਾਂ ਗੱਡੀਆਂ ਰਾਈਟ ਵੇ ਘੁਮਾ ਲਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਜੀ ਹਾਂ ਗ੍ਰੇ ਕਲਰ ਦਾ ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ $1,100 ਸੀ ਸਿਰਫ $399 ਦਾ ਜੀ ਹਾਂ ਸੋਫਾ ਕਮ ਬੈੱਡ ਵਿਦ ਸਟੋਰੇਜ $399 ਤੇ ਨਾਲ ਤੋਹਫਾ ਲੈਣਾ ਨਹੀਂ ਭੁੱਲਣਾ ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ ਜੀ ਹਾਂ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਨਾਲ ਬਲੈਕ ਕਲਰ ਦੀਆਂ ਡਿਜ਼ਾਈਨਰ ਚੇਅਰਾਂ ਟੇਬਲ ਤੇ ਛੇ ਚੇਅਰਾਂ ਸਿਰਫ $299 ਦਾ ਸੋਲਿਡ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਪਲੱਸ 6 ਚੇਅਰ $299 ਜੇ ਸੋਫਾ ਕਮ ਬੈੱਡ ਲੈਣਾ ਚਾਹੁੰਦੇ ਹੋ ਤੇ $399 ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ ਸੋ ਬੈਡਰੂਮ ਲੈਣਾ ਆ ਪਾਵਰ ਰਿਕਲਾਈਨਰ ਲੈਣੇ ਆ ਟਰਕੀ ਦੇ ਸੋਫਾ ਸੈੱਟ ਲੈਣੇ ਚਾਹੁੰਦੇ ਹੋ ਤੇ ਐਨਵਰਸਰੀ ਸਪੈਸ਼ਲ ਅੱਜ ਲੋਐਸਟ ਪ੍ਰਾਈਸ ਮਿਲ ਰਹੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਵਨ ਐਂਡ ਓਨਲੀ ਜਗ੍ਹਾ ਤੇ ਤੁਸੀਂ ਪਹੁੰਚਣਾ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਐਨਵਰਸਰੀ ਸੇਲ ਪੁਲਿਸ ਸਾਹਿਬ
0: ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਰਕਾਰ ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਾਡੀ ਲਾਈਨ ਜੁੜ ਚੁੱਕੀ ਆ ਸੁਲਤਾਨ ਜੀ ਨਾਲ ਸੁਲਤਾਨ ਜੀ ਸਾਡੇ ਪ੍ਰਾਊਡ ਸਪੌਂਸਰ ਨੇ ਡੇ 1 ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਇਸ ਵੀਕਐਂਡ ਤੇ ਅਪਲਾਇੰਸ ਐਂਡ ਟੀਵੀ ਇੰਡਸਟਰੀ ਚ ਕੀ ਕੁਝ ਖਾਸ ਆ ਆਓ ਸੁਲਤਾਨ ਜੀ ਤੋਂ ਜਾਣਦੇ ਸੁਲਤਾਨ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ
2: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਦਾ ਮੈਸੇਜ ਦਵਾਂਗੇ ਜੀ ਉਹਦੀ ਰੀਜ਼ਨ ਇਹ ਆ ਕਿ ਸਾਡੇ ਕੋਲ ਬਿਗ ਸਕਰੀਨ ਟੀਵੀਆਂ ਦਾ ਲਾਸਟ ਵੀਕਐਂਡ ਹੈ ਇਹਦੇ ਵਿੱਚ 85 ਇੰਚ ਸੋਨੀ ਬਰੇਵੀਆ 3 ਤੁਹਾਨੂੰ ਅੱਜ ਅਸੀਂ 2500 2200 2300 ਦਾ ਵੀ ਵੇਚਿਆ ਪਰ 1599 ਦਾ ਦਿੱਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ 905-450-2858 ਨੰਬਰ ਹੈ ਸੋਨੀ ਬਰੇਵੀਆ 3 ਲੈਣਾ ਜਾਂ ਸੈਮਸੰਗ 85 ਇੰਚ ਮਿੰਨੀ LED ਦੇ ਨਾਲ ਜਿਹੜਾ ਲੇਟੈਸਟ 2026 ਦਾ ਮਾਡਲ ਆਇਆ ਐਨੀ ਆਫ 1 ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਇਹਦੇ ਨਾਲ ਨਾਲ 75 ਇੰਚ $1300 ਵਾਲਾ $899 ਦਾ 65 ਇੰਚ $1000 ਵਾਲਾ $699 ਚ 55 ਇੰਚ $399 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਇੰਸਸ .com ਸਾਡੀ ਵੈਬਸਾਈਟ ਹੈ ਜੀ 905-450-2828 ਨੰਬਰ ਹੈ 905-450-2828 ਜੀ
0: 905-450-2828 ਤੇ ਗੱਲਬਾਤ ਦੋਸਤੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਕੀਤੀ ਜਾ ਸਕਦੀ ਆ ਸੁਲਤਾਨ ਜੀ ਅਪਲਾਇੰਸ ਇੰਡਸਟਰੀ ਦੇ ਵਿੱਚ ਘਰ ਆ ਰਹੇ ਨੇ ਪੂਰੇ ਘਰ ਦੇ ਅਪਲਾਇੰਸ ਚਾਹੀਦੇ ਉਹਦੇ ਚ ਸਾਡੀ ਸੇਵਿੰਗ ਕਰਵਾਓ ਜੀ
2: ਹਾਂਜੀ ਸਰ ਇਸ ਚ ਬਿਲਕੁਲ ਭੁੱਲਰ ਸਾਹਿਬ ਖਾਸ ਤੌਰ ਤੇ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਆ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ ਤੇ ਸਿਰਫ $12,000 ਤੋਂ $6,900 ਦਾ $5,100 ਦੀ ਸੇਵਿੰਗ ਹੈ ਬਿਲਟ ਇਨ ਕਿਚਨ ਦੇ ਉੱਪਰ ਜੀ ਹਿਊਜ ਸੇਵਿੰਗ ਹੈ 40% ਤੱਕ ਦੀ ਸੇਵਿੰਗ ਬਣ ਜਾਂਦੀ ਹੈ ਜਦਕਿ ਅਪਲਾਇੰਸਿਸ ਇੰਡਸਟਰੀ ਚ ਮੈਕਸੀਮਮ 15-25% ਦਾ ਡਿਸਕਾਊਂਟ ਚੱਲਦਾ ਪਰ 40% ਡਿਸਕਾਊਂਟ ਹਾਈ ਵਾਲੀਅਮ ਡੀਲਰ ਨੂੰ ਇਹ ਕੰਪਨੀਆਂ ਦਿੰਦੀਆਂ ਜਿਹਦੇ ਚ GE ਫਰਿੱਜ ਦੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਸੀਰੀਜ਼ ਜਰਮਨ ਬ੍ਰਾਂਡ ਚ ਜਾਈਏ ਤੇ ਸਾਡੇ ਕੋਲ ਬੋਸ਼ ਤੇ ਸੋਨੀ ਐਂਡ ਸੈਮਸੰਗ ਨੇ ਇਹਦੇ ਚ ਪਾਰਟੀਸਪੇਟ ਕੀਤਾ ਜਿਹੜੇ ਵੀ ਕਸਟਮਰ 40% ਦਾ ਡਿਸਕਾਊਂਟ ਲੈਣਾ ਚਾਹੁੰਦੇ ਤੇ ਬਿਗ ਡਿਸਕਾਊਂਟ ਉਹਨਾਂ ਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੋਂ ਮਿਲ ਜਾਏਗਾ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $29.99 ਦਾ ਤੇ $29.99 ਵੀ 6 ਮਹੀਨੇ ਚ ਪੇ ਕਰਨਾ ਜੀ ਕੱਲਾ ਵਾਸ਼ਰ ਐਂਡ ਡਰਾਇਰ ਲੈਣਾ ਉਹ ਵੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੁਹਾਨੂੰ ਦਿੱਤਾ ਜਾ ਰਿਹਾ ਇਸ ਟਾਈਮ ਸਿਰਫ ਤੇ ਸਿਰਫ $15.99 ਦਾ $2500 ਵਾਲਾ ਵਾਸ਼ਰ ਐਂਡ ਡਰਾਇਰ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $15.99 ਚ ਲੈ ਕੇ ਤੁਸੀਂ $800 ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਜੀ ਇਸੇ ਤਰ੍ਹਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਵੀ $1700 ਵਾਲਾ $10.99 ਦਾ ਪੇਅਰ ਮਿਲੇਗਾ ਕੱਲਾ ਵਾਸ਼ਰ ਲੈਣਾ $5.99 ਚ ਜਾਂ ਸਿੰਗਲ ਪੀਸ ਡਰਾਇਰ ਚਾਹੀਦਾ $4.99 ਦਾ ਤਦ ਵੀ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਈਸਿਸ .com 905-450-2828 905-450-2828 ਜੀ
0: ਬਹੁਤ ਸ਼ੁਕਰੀਆ ਸੁਲਤਾਨ ਜੀ ਜਾਂਦੇ ਜਾਂਦੇ ਸਾਨੂੰ ਕਾਊਂਟਰ ਟੋਪ ਜਿਹੜੇ ਅਪਲਾਇੰਸ ਨੇ ਜਿਹੜੇ ਬੜੇ ਘਰ ਦੇ ਵਿੱਚ ਕੰਮ ਵੀ ਆਉਂਦੇ ਨੇ ਤੇ ਜਿਹੜੇ ਗਿਫਟਿੰਗ ਲਈ ਵੀ ਬੜੇ ਜ਼ਰੂਰੀ ਹੁੰਦੇ ਨੇ ਜਾਂ ਬਹੁਤ ਲੋਕ ਗਿਫਟਿੰਗ ਲਈ ਵੀ ਯੂਜ਼ ਕਰਦੇ ਨੇ ਉਹਨਾਂ ਦੇ ਬਾਰੇ ਵੀ ਦੱਸ ਦਿਓ ਕਿਹੜੇ ਕਿਹੜੇ ਅਪਲਾਇੰਸ ਨੇ ਤੁਹਾਡੇ ਕੋਲ ਕੀ ਉਹਨਾਂ ਤੇ ਡਿਸਕਾਊਂਟ ਹੈ
2: ਇਹਦਾ 'ਚ ਭੁੱਲਰ ਸਾਹਿਬ ਸਾਡੇ ਕੋਲ ਨਿੰਜਾ ਦਾ ਏਅਰ ਫਰਾਇਰ ਹੈ ਨਿੰਜਾ ਬਹੁਤ ਪ੍ਰੀਮੀਅਮ ਬ੍ਰਾਂਡ ਕੰਸਿਡਰ ਕੀਤਾ ਜਾਂਦਾ ਹੈ ਨਿੰਜਾ ਦਾ ਜੂਸਰ ਹੈ $400 ਵਾਲਾ ਅੱਧੀ ਪ੍ਰਾਈਸ ਤੇ $199 'ਚ ਦੇ ਰਹੇ ਹਾਂ ਮਾਈਕ੍ਰੋਵੇਵ ਹੈ ਪੈਨਾਸੋਨਿਕ ਦਾ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਦੇ ਰਹੇ ਹਾਂ ਜੀ ਸਟੋਨ ਬੇਕਡ ਪੀਜ਼ਾ ਮਸ਼ੀਨ ਹੈ ਜਿਹੜਾ ਕਿ ਏਅਰ ਫਰਾਇਰ ਬਿਲਟ ਇਨ ਹੈ ਇਹ ਵੀ ਮਾਈਕ੍ਰੋਵੇਵ ਦੀ ਤਰ੍ਹਾਂ ਕਾਊਂਟਰ ਤੇ ਤੁਸੀਂ ਰੱਖ ਲੈਣਾ 3 ਮਿੰਟ 'ਚ ਪੀਜ਼ਾ ਤਿਆਰ ਹੁੰਦਾ ਇਹਦੇ 'ਚ ਜੇ ਤੁਸੀਂ ਬ੍ਰੈਡ ਬਣਾਉਣੀ ਹੈ 3 ਮਿੰਟ 'ਚ ਬ੍ਰੈਡ ਤਿਆਰ ਹੋ ਜਾਏਗੀ ਜੇ ਤੁਸੀਂ ਨਾਨ ਲਗਾਉਣਾ ਹੈ 3 ਮਿੰਟ 'ਚ ਨਾਨ ਤਿਆਰ ਹੋ ਜਾਏਗਾ ਸੋ ਇਹ ਬਹੁਤ ਹੀ ਸ਼ਾਨਦਾਰ ਨਵੀਂ ਟੈਕਨੋਲੋਜੀ AI ਟੈਕਨੋਲੋਜੀ ਦੇ ਨਾਲ ਸਟੋਨ ਬੇਕਡ ਪੀਜ਼ਾ ਸਟੋਨ ਪਲੇਟ ਇੰਕਲੂਡਿਡ ਹੈ ਏਅਰ ਫਰਾਇਰ ਬਿਲਟ ਇਨ ਹੈ ਇਹ ਵੀ ਤੁਹਾਨੂੰ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $500 ਤੋਂ $249 ਦਾ ਮਿਲ ਰਿਹਾ ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਅਪਲਾਈਸਿਸ .com 905-450-2828 905-450-2828 ਜੀ
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ
2: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: 905-450-2828 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਦੋਸਤੋ ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਟੂਡੀਓ ਦਾ ਨੰਬਰ ਹੈ 416-233-7368 ਤੇ ਅੱਜ ਮਾਨ ਸਾਹਿਬ ਵੀ ਪਹੁੰਚ ਚੁੱਕੇ ਨੇ ਸਟੂਡੀਓ 'ਚ ਪਰ ਪਹੁੰਚੇ ਲੇਟ ਨੇ ਲੇਟ ਫੀਸ ਬਾਈ ਜੀ ਤੁਹਾਡੇ ਤੇ ਅੱਜ ਲੱਗੂਗੀ ਮਾਨ ਸਾਹਿਬ
3: ਜੋ ਹੁਕਮ ਤੁਸੀਂ ਕਰੋਗੇ ਭੁੱਲਰ ਸਾਹਿਬ
0: ਅੱਜ ਜਿੱਥੇ ਤਾਂ ਰਾਤ ਦਾ ਡਿਨਰ ਤੁਹਾਡੇ ਵੱਲ ਹੋਊਗਾ
3: ਬਿਲਕੁਲ ਜੀ
0: ਠੀਕ ਹੈ ਜੀ ਉੱਥੇ ਹੀ ਸਾਡੇ ਪਰਿਵਾਰਾਂ ਨੂੰ ਅੱਜ ਤੁਸੀਂ ਖੁਸ਼ ਕਰਨਾ ਤੁਸੀਂ ਕਿਉਂਕਿ ਮੈਨੂੰ ਕਿਹਾ ਸੀ 5 ਦਾ ਟਾਈਮ ਵੀ ਮੈਂ 5 ਵਜੇ ਤੁਹਾਡੇ ਕੋਲ ਆ ਜਾਊਂਗਾ
3: ਬਿਲਕੁਲ ਜੀ
0: ਤੁਸੀਂ ਆਏ ਹੋ 5:53 ਤੇ
3: ਹਾਂਜੀ
0: ਠੀਕ ਹੈ ਜੀ ਹਾਂ ਢੀਂਸਾ ਸਾਹਿਬ ਵੀ ਮੈਨੂੰ ਐਗਰੀ ਕਰਨਗੇ ਦੱਸੋ ਲੇਟ ਫੀਸ ਚਾਹੀਦੀ ਆ
4: ਸਰ ਜਦੋਂ ਜਦੋਂ ਮੈਂ ਲੇਟ ਆਇਆ ਜੀ ਤਾਂ ਕੁਛ ਨਾ ਕੁਛ ਖਾਣ ਦੇ ਲਈ ਰਿਫਰੈਸ਼ਮੈਂਟ ਲੈ ਹਾਂ
0: ਇਹ ਆਈ ਵੀ ਲੇਟ ਨੇ ਤੇ ਖਾਲੀ ਹੱਥ ਵੀ ਲੈ ਕੇ ਆਏ ਨੇ ਇੱਕ ਤਾਂ ਅੱਜ ਰਾਤ ਜਿਹੜਾ ਆਪਣਾ ਫਾਇਦਾ ਡਿਨਰ ਅੱਜ ਆਪਣੇ ਮਾਨ ਸਾਹਿਬ
4: ਵੱਲ ਹੈ ਜੀ
0: ਠੀਕ ਹੈ ਜੀ ਇਹ ਖਵਾਉਣ ਮੂੰਹ ਕੌੜਾ ਕਰਾਉਣ ਮਿੱਠਾ ਕਰਾਉਣ
4: ਚਲੋ ਕੌੜਾ ਤਾਂ ਕਰਦੇ ਨੇ ਜੀ ਕਾਹਨੂੰ ਐਵੇਂ ਤੁਸੀਂ ਬਰਨਾਮ ਕਰਦੇ ਹੋ ਇਹ ਇਹਨਾਂ
0: ਤੇ ਆ ਠੀਕ ਹੈ ਜੀ ਤੇ ਪਰ ਜਿਹੜਾ ਹੈਗਾ ਸਾਡੇ ਪਰਿਵਾਰਾਂ ਦਾ ਫਾਇਦਾ
4: ਹਾਂ ਜੀ
0: ਬਲਾਈਂਡਸ ਪਰਦੇ ਲਵਾਉਣੇ ਆ ਅੱਜ ਇਹਨਾਂ ਤੇ ਟੀਕਾ ਮੋਟਾ ਲੱਗੂਗਾ
4: ਮੋਟਾ
0: ਅੱਜ ਸਾਡੇ ਪਰਿਵਾਰ
4: ਡੀਲ ਤੁਸੀਂ ਆਪਣੇ ਵੱਲੋਂ ਦਿਓ ਅੱਜ
0: ਮੈਂ ਸਟੇਸ਼ਨ ਆਈ ਡੀ ਲਾਦਾ ਅਗਲੇ ਹਫ਼ਤੇ ਚ ਰੈਡੀ ਰਹੋ ਬਾਅਦ ਚ ਇਹ ਨਾ ਕਿਹੋ ਯਾਰ ਮੇਰਾ ਇਧਰੋਂ ਵੀ ਮੈਨੂੰ ਕੋਈ ਪੈਸੇ ਨਹੀਂ ਬਚੇ ਇਧਰੋਂ ਵੀ ਮੈਂ ਫ੍ਰੀ ਦੇ ਵਿੱਚ ਬਲਾਈਂਡਸ ਲਾਤੇ ਇਧਰੋਂ ਮੈਂ ਡਿਨਰ ਵੀ ਕਰਵਾਤਾ ਇਹ ਤੁਸੀਂ ਲੇਟ ਆਏ
3: ਪੁੱਲ ਸਾਹਿਬ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਮੈਂ ਨਾ ਹੀ ਆਇਆ ਕਰਾਂ ਜੇ ਲੇਟ ਹੋ ਗਏ ਤਾਂ ਨਾ ਹੀ ਆਓ
0: ਤੇ ਆਇਆ ਕਰੋ ਟਾਈਮ ਤੇ ਆਇਆ ਕਰੋ ਫਿਰ ਤਾਂ ਵੱਧ ਉਹ ਲੱਗਦੀ ਜੇ ਤੁਸੀਂ ਨਾ ਆਉਂਦੇ ਫਿਰ ਦੁਪਹਿਰੀ ਫਾਈਨ ਲੱਗਣਾ ਸੀ
4: ਸਰ ਅੱਜ ਤਾਂ ਚਾਹੀਦਾ ਜੀ ਬਣਦਾ
0: ਸਕੂਲ ਦੇ ਵਿੱਚ ਵੀ ਜਦੋਂ ਕੋਈ ਬੰਦਾ ਕਲਾਸ ਦੇ ਵਿੱਚ ਲੇਟ ਆਉਂਦਾ ਹੁੰਦਾ ਸੀ ਪ੍ਰਿੰਸੀਪਲ ਮੈਡਮ ਨੂੰ ਪਹਿਲੇ ਨੰਬਰ ਤੇ ਖੜਾ ਕਰਦੇ ਸੀ ਕਿ ਕਾਕਾ ਵੀ ਤੁਸੀਂ ਸਕੂਲ ਦੇ ਵਿੱਚ ਲੇਟ ਆਏ ਹੋ ਤੇ ਰੀਜ਼ਨ ਕੀ ਸੀ ਬੰਦੇ ਨੂੰ ਪ੍ਰੋਪਰ ਅੱਗੇ ਤਾਂ ਉਹ ਐਪਲੀਕੇਸ਼ਨ ਵੀ ਲਿਖਾ ਲੈਂਦੇ ਸੀ ਸ਼੍ਰੀਮਾਨ ਜੀ ਅੱਜ ਮੈਂ ਲੇਟ ਹੋ ਗਿਆ ਅੱਜ ਮੇਰਾ ਆਹ ਰੀਜ਼ਨ ਆ ਹਾਂਜੀ
4: ਸਰ ਚਲੋ ਇਹਦਾ ਫਾਇਦਾ ਸਰੋਤਿਆਂ ਨੂੰ ਦਿਓ ਜੀ
0: ਹਾਂ ਪਰਿਵਾਰਾਂ ਨੂੰ ਅੱਜ ਇਹਦਾ ਜ਼ਰੂਰ ਫਾਇਦਾ ਮਿਲੂਗਾ ਦੋਸਤੋ ਪਰਦੇ ਲਵਾਉਣੇ ਆ ਤਾਂ ਰੈਡੀ ਰਹੋ ਅਗਲੇ ਲਿੰਕ ਦੇ ਵਿੱਚ ਸਟੇਸ਼ਨ ਆਈਡੀ ਤੋਂ ਬਾਅਦ ਮਾਨ ਸਾਹਿਬ ਬਸ ਇਹ ਸਮਝ ਲਿਓ ਇਹਨਾਂ ਨੇ ਅੱਜ ਕੁਛ ਨਹੀਂ ਕਮਾਉਣਾ ਤੁਹਾਡਾ ਹੀ ਫਾਇਦਾ ਹੋਣਾ ਕਿੱਡਾ ਵੱਡਾ ਫਾਇਦਾ ਹੋਣਾ ਅਗਲੇ ਲਿੰਕ 'ਚ ਦੱਸਦੇ ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ
5: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3. Or contact Jay Gundam, Remax Gold Realty, Inc. at 416-265-2222.

ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਇੱਕ ਨਿਊਜ਼ ਦੇ ਨਾਲ ਕਾਫੀ ਸੋਸ਼ਲ ਮੀਡੀਆ ਭਰਿਆ ਹੋਇਆ ਸੀ। ਉਹ ਆ ਕਿ ਇੱਕ ਸਿੱਖ ਨੌਜਵਾਨ ਕਿਸੇ ਜਿੰਮ ਦੇ ਵਿੱਚ ਗਿਆ ਐਂਡ ਉੱਥੇ ਉਹਨੇ 5 ਕਕਾਰ ਪਹਿਨੇ ਹੋਏ ਸੀ ਜਿਹਦੇ ਵਿੱਚ ਕਿਰਪਾਨ ਮੌਜੂਦ ਆ ਅਤੇ ਜਦੋਂ ਉਹਨੇ ਆਪਣੀ ਟੀ ਸ਼ਰਟ ਲਾ ਕੇ ਵਰਕਆਊਟ ਕਰਨਾ ਸਟਾਰਟ ਕੀਤਾ ਤਾਂ ਉਹਦੇ ਨਾਲ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੇ ਕੰਪਲੇਂਟ ਕੀਤੀ ਕਿ ਇਹ ਵੈਪਨਸ ਕੈਰੀ ਕਰਕੇ ਆਇਆ ਗਾ ਤਾਂ ਇਸ 'ਤੇ ਐਕਸ਼ਨ ਲੈਂਦਿਆਂ

0: ਉੱਥੇ ਹੀ ਦੋ ਧਿਰਾਂ ਜਿਹੜੀਆਂ ਕੁਝ ਕੁ ਲੋਕ ਡਿਫੈਂਡ ਕਰ ਰਹੇ ਨੇ ਕਿ ਉਹ ਕਿਸੇ ਨੂੰ ਕੋਈ ਥ੍ਰੈਟ ਨਹੀਂ ਹੈਗਾ, ਉਹ ਜਸਟ ਇੱਕ ਰਿਲੀਜੀਅਸ ਸਿੰਬਲ ਕੈਰੀ ਕਰ ਰਹੇ ਆ, ਅਤੇ ਇਹਦੇ ਵਿੱਚ ਆਪਣੇ ਕੰਪਨੀ ਨੂੰ ਸਮਝਣਾ ਚਾਹੀਦਾ। ਐਂਡ ਕੁਝ ਕੁ ਧਿਰਾਂ ਇਹ ਕਹਿ ਰਹੀਆਂ ਨੇ ਕਿ ਇਹ ਇੱਕ ਸੇਫਟੀ ਗਾਈਡਲਾਈਨਸ ਦੇ ਅੰਡਰ ਜਿਹੜਾ ਚੀਜ਼ ਆਉਂਦੀ ਹੈ। ਸੋ ਇਹਦੇ ਵਿੱਚ ਦੋਨੇ ਮਤ ਨੇ, ਕੌਣ ਸਹੀ ਆ ਕੌਣ ਨਹੀਂ ਇਹਦੇ ਬਾਰੇ ਤਾਂ ਤੁਸੀਂ ਬਿਹਤਰ ਜਾਣਦੇ ਹੋ। ਐਂਡ ਜੇ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਆ 416-233-7368। ਪਰ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਨੌਜਵਾਨ ਦੀ ਸਪੋਰਟ ਦੇ ਵਿੱਚ ਆਏ ਨੇ ਅਤੇ ਉਸ ਨੂੰ ਸਪੋਰਟ ਕਰ ਰਹੇ ਨੇ, ਅਤੇ ਉੱਥੇ ਹੀ ਜਿੰਮ ਦੇ ਨੂੰ ਜਿਹੜੇ ਆ ਈਮੇਲਾਂ ਵੀ ਲੋਕ ਕਰ ਰਹੇ ਨੇ ਕਿ ਭਾਈ ਇਹ ਤੁਸੀਂ ਗਲਤ ਕੀਤਾ, ਯੂ ਸ਼ੁੱਡ ਲਰਨ ਅਬਾਊਟ ਸਿੱਖਿਜ਼ਮ ਜਾਂ ਇਸ ਦੇ ਕੀ ਕਕਾਰਾਂ ਦੇ ਵੈਲਿਊ ਆ। ਐਂਡ ਇਹਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਅਸੀਂ ਖਬਰ ਦੇ ਰੂਪ ਦੇ ਵਿੱਚ ਸਾਂਝੀ ਕਰ ਰਹੇ ਹਾਂ, ਪਰ ਜੇ ਤੁਹਾਡੀ ਕੋਈ ਮਤ ਆ ਤਾਂ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਨੰਬਰ ਆ 416-233-7368, 416-233-7368, ਅਤੇ ਸਟੂਡੀਓ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ 416-233-7368। ਸਾਡੀ ਜਦੋਂ ਆਪਾਂ ਲਾਸਟ ਆਵਰ ਦੇ ਵਿੱਚ ਗੱਲਬਾਤ ਕਰ ਰਹੇ ਸੀ ਜਿਹਦੇ ਵਿੱਚ ਟ੍ਰੈਫਿਕ ਲਾਜ਼ ਦੇ ਉੱਤੇ ਗੱਲਬਾਤ ਕੀਤੀ, ਉਹਦੇ ਵਿੱਚ ਨਾ ਸਵੇਰੇ ਸਵੇਰੇ ਅਕਸਰ ਆਪਾਂ ਦੇਖਦੇ ਹਾਂ ਜਦੋਂ ਆਪਣਾ ਕੰਮ ਸਟਾਰਟ ਹੁੰਦਾ, ਕੋਈ 7 ਵਜੇ ਸਟਾਰਟ ਹੁੰਦਾ, ਕਿਸੇ ਦਾ 8 ਵਜੇ ਸਟਾਰਟ ਹੁੰਦਾ, 9 ਵਜੇ ਸਟਾਰਟ ਹੁੰਦਾ, ਤਾਂ ਬਹੁਤੇ ਲੋਕ ਜਮ੍ਹਾਂ ਟਾਈਮ 'ਤੇ ਉੱਠਦੇ ਨੇ। ਇਸ ਤੋਂ ਬਾਅਦ ਗੱਡੀ ਓਵਰ ਸਪੀਡਿੰਗ ਕਰਦੇ ਨੇ ਕਿਉਂਕਿ ਕੰਮ 'ਤੇ ਪਹੁੰਚਣਾ ਹੁੰਦਾ 9 ਵਜੇ 8 ਵਜੇ, ਉਹ ਐਗਜੈਕਟ ਟਾਈਮ 'ਤੇ ਪਹੁੰਚਣ ਕਰਨਾ ਹੁੰਦਾ ਨਹੀਂ ਹੋ ਪਾਉਂਦਾ। ਬਹੁਤੇ ਲੋਕ ਇਹਦੇ ਵਿੱਚ ਡਿਸਿਪਲਿਨ ਦੀ ਘਾਟ ਸਮਝਦੇ ਨੇ। ਬਹੁਤ ਲੋਕ ਕਹਿੰਦੇ ਨੇ ਕਿ ਮੈਂ ਤਾਂ ਯਾਰ ਘਰੋਂ ਟਾਈਮ 'ਤੇ ਨਿਕਲ ਗਿਆ ਸੀ ਪਰ 401 ਸਟੱਕ ਸੀ, ਅੱਜ 27 'ਤੇ ਐਕਸੀਡੈਂਟ ਹੋਇਆ ਸੀ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ, ਤਾਂ ਮੈਨੂੰ ਥੋੜ੍ਹੀ ਜਿਹੀ ਤੇਜ਼ ਡਰਾਈਵਿੰਗ ਕਰਨੀ ਪਈ। ਸੋ ਮਾਨ ਸਾਹਿਬ ਤੁਸੀਂ ਵੀ ਅੱਜ ਲੇਟ ਆਏ ਹੋ, ਓਵਰ ਸਪੀਡਿੰਗ ਤਾਂ ਨਹੀਂ ਕੀਤੀ?
1: ਨਹੀਂ ਜੀ, ਜੇ ਓਵਰ ਸਪੀਡਿੰਗ ਕਰਦਾ ਮੈਂ, ਮੇਰਾ ਖਿਆਲ ਮੈਂ ਫਾਈਨ ਤੋਂ ਬਚ ਜਾਣਾ ਸੀ, ਮੈਂ 5 ਵਜੇ ਪਹੁੰਚ ਜਾਂਦਾ।
0: ਸਟੂਡੈਂਟ ਨੰਬਰ ਹੈ 416-233-7368। ਓਕੇ, ਅੱਜ ਟ੍ਰੈਫਿਕ ਲਾਜ਼ ਦੀ ਗੱਲਬਾਤ ਕਰ ਰਹੇ ਸੀ, ਕਿਹੜੇ ਕਿਹੜੇ ਤੁਸੀਂ ਦੇਖੇ ਨੇ ਕਿ ਆਹ ਲਾਜ਼ ਅਕਸਰ ਟੁੱਟਦੇ ਨੇ?
1: ਨੋਰਮਲ ਬੱਤੀਆਂ ਤੇ ਰੈਡ ਲਾਈਟ ਹੋਈ ਆ, 1 ਮਿੰਟ 2 ਮਿੰਟ ਦਾ ਸਟਾਪ ਹੁੰਦਾ, ਉੱਥੇ ਵੀ ਬਹੁਤ ਲੋਕ ਫੋਨ ਯੂਜ ਕਰਦੇ ਆ, ਫੋਨ ਕੱਢ ਕੇ ਇੰਸਟਾਗ੍ਰਾਮ ਦੇਖਣ ਲੱਗ ਗਏ, ਈਮੇਲ ਚੈੱਕ ਕਰਨ ਲੱਗ ਗਏ ਜਾਂ ਕੁਛ ਹੋਰ, ਜਾਂ ਦੇਖਣ ਲੱਗ ਗਏ ਮੈਸੇਜ ਵਗੈਰਾ, ਹੈ ਨਾ, ਕਿਸੇ ਦਾ ਆਇਆ ਜਾਂ ਨਹੀਂ।
0: ਕਈ
1: ਰੀਲਾਂ ਦੇਖਦੇ ਆ, ਕਈ ਡਰਾਈਵ ਕਰਦੇ ਹੋਏ ਵੀ ਫੋਨ ਚਲਾਉਂਦੇ ਆ, ਇਹ ਤਾਂ ਬਹੁਤ ਆਮ ਜੀ ਗੱਲ ਹੋ ਗਈ। ਉਸ ਤੋਂ ਬਿਨਾਂ ਸੀਟ ਬੈਲਟ ਦਾ ਬਹੁਤ ਲੋਕ ਸਮਝਦੇ ਨਹੀਂ ਹੈਗੇ ਕਿ ਵੀ ਇਹ ਜ਼ਰੂਰੀ ਆ ਜਾਂ ਕੋਈ ਸੇਫਟੀ ਚੀਜ਼, ਸੇਫਟੀ ਵਾਸਤੇ ਕੋਈ ਚੀਜ਼ ਬਣਾਈ,
0: ਕੱਲਾ ਬਕਲ ਦੇ ਵਿੱਚ ਬਸ ਉਹਨੂੰ ਲੌਕ ਕਰ ਲੈਂਦੇ ਨੇ ਕਿ ਗੱਡੀ ਬੋਲੇ ਨਾ।
1: ਹਾਂਜੀ ਹਾਂ, ਅਤੇ ਕਈ ਵਾਰੀ ਲੋਕ ਕੂਲ ਬਣਨ ਦੇ ਚੱਕਰ ਦੇ ਵਿੱਚ ਵੀ ਦੇਖੋ ਜੀ ਸਾਨੂੰ ਕਿਹੜਾ ਪੁੱਛਦਾ ਉਰੇ, ਅਸੀਂ ਤਾਂ ਸੀਟ ਬੈਲਟ ਨਹੀਂ ਲਾਉਂਦੇ।
0: ਅਤੇ ਇੱਕ ਬਈ ਜੀ ਜਿਹੜਾ ਉਹਦਾ ਮੈਨੂੰ ਮੈਂਟੈਲਿਟੀ ਦੱਸੋ, ਅਕਸਰ ਵੀਡੀਓਜ਼ ਆਉਂਦੀਆਂ ਨੇ, ਉਹ ਮੈਨੂੰ ਤਾਂ ਪਤਾ ਹੀ ਨਹੀਂ ਉਹ ਕੰਮ ਕਿਵੇਂ ਕਰਦਾ, ਉਹ ਮੂਹਰਲੇ ਟਾਇਰ ਬ੍ਰੇਕ ਲੱਗੇ ਹੁੰਦੇ ਆ, ਪਿਛਲੇ ਟਾਇਰ ਘੁੰਮਦੇ ਨੇ, ਉਹ ਇੱਕ ਜਗ੍ਹਾ 'ਤੇ ਘੁੰਮ ਘੁੰਮ ਕੇ ਨਾ ਉਹ ਉਹਨਾਂ 'ਚ ਧੂੰਆਂ ਜਿਹਾ ਨਿਕਲ ਲੱਗ ਜਾਂਦਾ। ਉਹ ਬਹੁਤ ਪਲਾਜ਼ਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਉਹ ਲੋਕ ਐਂ ਟਾਇਰਾਂ 'ਚੋਂ ਅੱਗ ਜੀ ਕੱਢਦੇ ਨੇ,
1: ਹਾਂਜੀ ਹਾਂ,
0: ਉਹਦੇ ਨਾਲ ਤਾਂ ਟਾਇਰ ਜਮ੍ਹਾਂ ਖਤਮ ਹੋ ਜਾਂਦਾ ਉਹ।
1: ਹਾਂਜੀ, ਉਹ ਜ਼ਿਆਦਾਤਰ ਜਿਵੇਂ ਜਿਹੜੇ ਮਸਲ ਕਾਰ ਚਲਾਉਂਦੇ ਨੇ ਜਾਂ ਜਿਹਨਾਂ ਕੋਲ ਮਸਲ ਕਾਰਾਂ ਨੇ, ਉਹ ਬਰਨਆਊਟ ਕਹਿ ਦਿੰਦੇ ਆ ਉਹਨਾਂ ਨੂੰ, ਜਾਂ ਕੋਈ ਕਹਿੰਦਾ ਅਸੀਂ ਡੋਨਟ ਬਣਾਉਂਦੇ ਹਾਂ ਪਲਾਜ਼ਿਆਂ ਦੇ ਵਿੱਚ ਨਾ।
0: ਨਹੀਂ, ਫਿਰ ਉਹ ਟਾਇਰ ਕੋਸਟਲੀ ਟਾਇਰ ਨੇ, ਉਹ ਟਾਇਰ ਖਤਮ ਕਰਕੇ ਉਹਨਾਂ ਨੂੰ ਕੀ ਕਿੱਕ ਮਿਲਦੀ ਹੈ?
1: ਬਸ ਇਹੀ ਹੈ ਜੀ, ਹੁਣ
2: ਸਵਾਦ ਮਿਲਦਾ ਜੀ,
0: ਕਿਉਂਕਿ ਪਹਿਲਾਂ ਹੁਣ ਸਾਡੇ ਜਦੋਂ ਵੀ ਕੋਈ ਰੈਜੀਡੈਂਸ਼ੀਅਲ ਏਰੀਆ, ਅਕਸਰ ਰੈਜੀਡੈਂਸ਼ੀਅਲ ਏਰੀਆ 'ਚ ਇੱਕ ਬੋਰਡ ਲੱਗਿਆ ਹੁੰਦਾ ਕਿ ਭਾਈ ਆਹ ਏਰੀਏ ਦੇ ਵਿੱਚ ਤੁਸੀਂ ਅਸੀਂ ਵਾਚ 'ਤੇ ਜਾਂ ਨੇਬਰਹੁੱਡ ਨੂੰ ਤੰਗ ਨਾ ਕਰੋ, ਜਿਹਦੇ ਵਿੱਚ ਕਾਰਾਂ ਦੇ ਸਲੈਂਸਰ 'ਚ ਉੱਚੀ ਉੱਚੀ ਪੜਾਕੇ ਜੀ ਮਾਰੇ ਜਾਂਦੇ ਨੇ।
2: ਸਰ ਇੱਕ ਉਹ ਤਾਂ ਚਲੋ ਫਿਰ ਵੀ ਮਤਲਬ ਕਿ ਵੀ 18 ਸਾਲ ਟੱਪੇ ਹੋਏ ਕਰਦੇ ਆ, ਇੱਕ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਚਾਹੇ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਲੱਗੇ, ਨਿੱਕੇ ਬੱਚੇ ਜਿਨ੍ਹਾਂ ਦੀ ਉਮਰ 13-14 ਸਾਲ ਹੈ, ਉਹ ਮੋਟਰਸਾਈਕਲ ਜਾਂ ਡਰਟ ਬਾਈਕ ਹੁੰਦੀ ਹੈ ਜੀ ਉਹਨਾਂ ਕੋਲ, ਉਹ ਜਦੋਂ ਕੋਲ ਦੀ ਲੰਘਦੇ ਆ ਤਾਂ ਇੱਕ ਬੱਚੇ ਨੇ ਤਾਂ ਡਰਨਾ ਹੀ ਡਰਨਾ, ਚੰਗੇ ਭਲੇ ਬੰਦੇ ਨੂੰ ਵੀ ਡਰਾ ਜਾਂਦੇ ਆ, ਉਹ ਇੰਨੀ ਰੇਸ ਦਿੱਤੀ ਹੁੰਦੀ ਹੈ।
0: ਤੇ
2: ਜਿਹੜੇ ਏਰੀਆ 'ਚ ਮੈਂ ਰਹਿਣਾ ਉੱਥੇ ਆਲਵੇਜ਼ ਹੀ ਇਹ ਹੈਪਨ ਹੁੰਦਾ ਜੀ, ਤਾਂ ਮੈਂ ਰਿਕੁਐਸਟ ਕਰਨਾ ਚਾਹੂੰਗਾ ਮਾਪਿਆਂ ਨੂੰ ਕਿ ਵੀ ਬੱਚਿਆਂ ਨੂੰ, ਹਾਂ ਠੀਕ ਹੈ ਚਾਹੀਦੀ ਹੈ ਇੱਕ ਇੰਟਰਸਟ ਲਾਈਫ ਦੇ ਵਿੱਚ ਹੋਣਾ ਜ਼ਰੂਰੀ ਹੈ, ਫਨ ਕਰਨਾ ਜ਼ਰੂਰੀ ਹੈ, ਬਟ ਉਹਨਾਂ ਨੂੰ ਇੰਨਾ ਕੁ ਜ਼ਰੂਰ ਸਮਝਾਉਣ ਕਿ ਜੀ ਕਿਸੇ ਦੇ ਕੋਲ ਦੀ ਰੇਸਾਂ ਦੇ ਕੇ ਪੜਾਕੇ ਮਾਰ ਕੇ ਲੰਘਣਾ ਮੈਂ ਨਹੀਂ ਜਾ ਸਕਦਾ।
0: ਜਿਹੜਾ ਦੂਜਾ ਗਾ ਉਹਦਾ ਮੈਨੂੰ ਨਾਮ ਨਹੀਂ ਪਤਾ, ਸਕੇਟ ਬੋਰਡ ਜੇ ਵਾਂਗੂ ਹੁੰਦਾ ਗਾ, ਜਿਹੜਾ ਸਕੂਟਰ ਜਾਂ ਕਹਿ ਦਿੰਦੇ ਨੇ,

0: ਉਹ ਵੀ ਬਾਈ 30-40 ਸਪੀਡ ਤੇ ਚੱਲਦਾ ਉਹ।
1: ਹਾਂਜੀ ਹਾਂਜੀ ਹਾਂਜੀ
0: ਉਹ ਵੀ ਕਾਫੀ ਭੱਜਦੇ, ਉਹਨਾਂ ਨੇ ਨਾ ਹੀ ਸਟਾਪ ਸਾਈਨ ਦੇਖਣਾ ਨਾ ਹੀ ਕੋਈ ਉਹ ਦੇਖਣਾ, ਉਹ ਤਾਂ ਆਮ ਜੇ ਦੂਜੀ ਗੱਡੀ ਕਈ ਵਾਰ ਹੌਲੀ ਹੁੰਦੀ ਆ ਇਦੋਂ ਮੂਹਰੇ ਲੰਘੇ ਹੁੰਦੇ ਨੇ।
1: ਈਵਨ ਰਾਤ ਦੇ ਟਾਈਮ ਤਾਂ ਜਦੋਂ ਸ਼ਾਮ ਜੇ ਨੂੰ ਹਨੇਰਾ ਜਿਹਾ ਹੋ ਜਾਂਦਾ ਉਦੋਂ ਬਹੁਤ ਧਿਆਨ ਨਾਲ ਡਰਾਈਵ ਕਰਨਾ ਪੈਂਦਾ, ਨੇਬਰਹੁੱਡ ਦਾ ਏਰੀਆ ਕੋਈ ਵੀ ਹੋਵੇ ਆਲਵੇਜ਼ ਇਹੋ ਜਿਹੇ ਇਨਕਾਊਂਟਰ ਹੁੰਦੇ ਰਹਿੰਦੇ ਆ ਕਿ ਵੀ ਤੁਹਾਨੂੰ ਸਡਨ ਬ੍ਰੇਕ ਲਾਉਣੀ ਪੈਂਦੀ ਹੈ, ਉੱਥੇ ਰੂਲਸ ਫੋਲੋ ਕਰਨੇ ਬਹੁਤ ਜ਼ਰੂਰੀ ਹੈ।
0: 416-233-7378 ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਤਾਂ ਜ਼ਰੂਰ ਕਾਲ ਕਰਿਓ ਦੋਸਤੋ, 416-233-7378 ਸੈਲਾਈਨ 6972 ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਉਹ ਤੁਸੀਂ ਪੁੱਛ ਰਹੇ ਸੀ ਨਾ ਕਿ ਸਰੀਸਾ ਪਾ ਕੇ ਗਿਆ ਸੀ ਮੁੰਡਾ
0: ਜੀ,
2: ਉਹ ਐਕਚੁਲੀ ਜਦੋਂ ਦੇ ਇੰਗਲੈਂਡ ਦੇ ਵਿੱਚ ਘਟਨਾ ਹੋਈ ਆ ਨਾ ਉਦੋਂ ਦੇ ਮਤਲਬ ਲੋਕੀ ਡਰੇ ਹੋਏ ਆ, ਤਾਂ ਕਰਕੇ ਇਹ ਵੈਸੇ ਮੇਰੇ ਹਿਸਾਬ ਨਾਲ ਵੀ ਜ਼ਰੂਰੀ ਆਪਾਂ ਜਾਣ ਵੀ ਦਿਖਾਉਣਾ ਵਾ ਵੀ ਤੁਸੀਂ ਨਾ ਦੂਜਾ ਪਾ ਕੇ ਜਾਓ। ਵੈਸੇ ਵੀ ਬੰਦੇ ਨੂੰ ਥੋੜਾ ਜਿਹਾ ਲਾਈਟ ਜਿਹਾ ਹੋਣਾ ਚਾਹੀਦਾ, ਛੋਟੀ ਪਾ ਲਓ ਠੀਕ ਹੈ ਨਾ। ਤੇ ਬਾਕੀ ਟ੍ਰੈਫਿਕ ਦੀ ਗੱਲ ਕਰ ਰਹੇ ਸੀਗੇ ਤੁਸੀਂ ਕਿ ਹੁਣ ਕਈ ਵਾਰ ਦੇਖੀਦਾ ਨਾ ਤੇ ਉਧਰੋਂ ਲਾਈਟ ਹੋ ਜਾਂਦੀ ਆ ਤੇ ਉਹ ਫੋਨ ਤੇ ਲੱਗੇ ਹੁੰਦੇ ਆ ਵੱਜਦੇ ਆ,
0: ਸੋ ਫੋਨ ਵਾਲਾ ਤਾਂ ਰੂਲ ਬਹੁਤ ਟੁੱਟਦਾ।
2: ਹਾਂਜੀ ਫੋਨ ਵਾਲਾ ਤਾਂ ਕੰਮ ਜੀ ਬਹੁਤ ਖਰਾਬ ਆ ਤੇ ਉਹ ਕਈ ਗੱਲਾਂ ਤੋਂ ਪੁਲਿਸ ਵਾਲੇ ਛੱਡ ਵੀ ਦਿੰਦੇ ਹੁੰਦੇ ਕਈ ਵਾਰ,
0: ਪਰ
2: ਮੋਸਟਲੀ ਮੈਂ ਦੇਖਿਆ ਨਾ ਜਿੱਦਾਂ ਜਿਹੜਾ ਹੁਣ ਇਹ ਤਾਂ ਡਿਪੈਂਡ ਕਰਦਾ ਆਫੀਸਰ ਦੇ ਉੱਤੇ, ਤੇ ਜਿੱਦਾਂ ਹੁਣ ਪਾਣੀ ਵੀ ਨੀ ਹੈ ਤੇ ਬੋਤਲ ਪੀ ਸਕਦੇ। ਮੈਂ ਕਿਸੇ ਨੂੰ ਗੱਡੀ ਚਲਾ ਰਿਹਾ ਸੀ ਆਪਣੀਆਂ ਹੀ ਤੇ ਮੇਰੇ ਮੂਹਰੇ ਖੜਾ ਸੀ ਪੁਲਿਸ ਵਾਲਾ, ਉਧਰੋਂ ਲਾਈਟ ਹੋ ਗਈ ਤੇ ਮੈਂ ਪਾਣੀ ਪੀਂਦਾ ਪਿਆ ਸੀਗਾ, ਉਹਨੇ ਮੈਨੂੰ ਲੰਘਣ ਨੀ ਦਿੱਤਾ ਤੇ ਉਹਨੇ ਮੈਨੂੰ ਇਸ਼ਾਰਾ ਕਰਤਾ ਕਿ ਵੀ ਨਹੀਂ ਮਤਲਬ ਤੂੰ ਪਾਣੀ ਵੀ ਨੀ ਪੀ ਸਕਦਾ। ਕਹਿਣ ਦਾ ਭਾਵ ਆ ਕਿ ਕਈ ਜਿਹੜੇ ਹੁੰਦੇ ਆ ਉਹ ਬਾਹਲੇ ਸਟ੍ਰਿਕਟ ਹੁੰਦੇ ਆ ਤੇ ਕਈ ਫਿਰ ਇਗਨੋਰ ਵੀ ਕਰ ਦਿੰਦੇ ਆ। ਬਾਕੀ ਜਿਹੜਾ ਸ੍ਰੀ ਸਾਹਿਬ ਵਾਲੀ ਗੱਲ ਆ ਜੀ, ਇਹ ਤਾਂ ਆਪਣੇ ਹੁਣ ਪੰਜਾਬ ਤੁਸੀਂ ਦੇਖੋ ਵੀ ਕਮੈਂਟ ਕਿੰਨੇ ਹੁੰਦੇ ਆ ਜੀ
3: ਹਮੇਸ਼ਾ ਹੁਣ ਗੱਡੀ ਵੀ ਆਪਾਂ ਬੱਚੇ ਨੂੰ ਲੈ ਕੇ ਦਿੰਦੇ ਆ, ਲਾਇਸੈਂਸ ਮਿਲ ਜਾਂਦਾ ਸਾਰਾ ਕੁਛ, ਉਦੋਂ ਬਾਅਦ ਵੀ ਹੁਣ ਪਰ ਉਹਦੇ ਵਿੱਚ ਦੇਖੋ ਕਿੰਨੇ ਆਏ ਸਾਲ ਮੋਟਰਸਾਈਕਲਾਂ ਦੇ ਉੱਤੇ ਕਿੰਨੀਆਂ ਡੈਥ ਹੁੰਦੀਆਂ ਹੁੰਦੀਆਂ ਨਾ, ਕਿ ਗੌਰਮੈਂਟਾਂ ਜਿਹੜੀਆਂ ਜਦੋਂ ਉਹਨੂੰ ਕਿਸੇ ਵੀ ਚੀਜ਼ ਨੂੰ ਤੁਸੀਂ ਪਾਸ ਕਰਦੇ ਹੋ ਉਹਦੀ ਜਿਹੜੀ ਸਪੀਡ ਹੈ ਉਹਦੀ ਸਪੀਡ ਲਿਮਿਟ ਹੀ ਨਾ ਤੁਸੀਂ ਉਹ ਤੋਂ ਅੱਗੇ ਜਾਣ ਦਿਓ। ਉਹ ਟਰੱਕਾਂ ਦੀ ਸਪੀਡ 105 ਤੇ ਕਿਉਂ ਮੰਨੀ ਆ, ਜਿਹੜੇ ਕਮਰਸ਼ੀਅਲ ਟਰੱਕ ਮੰਨੀ ਹੈ ਨਾ ਗੌਰਮੈਂਟ, ਇਹਦੀ ਉਹਦਾ ਲਾਅ ਆ ਤੇ ਤੁਸੀਂ ਇਹਨਾਂ ਦੇ ਵਿੱਚ ਨੀ ਕਰੋ। ਤੁਸੀਂ ਫਿਰ ਜਿਹੜੇ ਸਕੂਟਰ ਚਲਾਉਂਦੇ ਆ ਕੁਛ ਵੀ ਚਲਾਉਂਦੇ ਆ, ਅਸਲ ਦੇ ਵਿੱਚ ਸਰ ਨਾ ਇੱਥੇ ਨਾ ਅੰਨੀ ਪੀੜੀ ਦੇ ਕੁੱਤਾ ਚੱਕੀ ਜਾਂਦਾ, ਸੋਰੀ ਫੋਰ ਮਾਈ ਲੈਂਗੁਏਜ, ਗੌਰਮੈਂਟਾਂ ਨੂੰ ਪੈਸੇ ਚਾਹੀਦੇ ਸ਼ੋਰ ਸਾਫ, ਕੋਈ ਕਿਤੇ ਵੱਜ ਗਿਆ ਕੋਈ ਹੋ ਗਿਆ ਉਨੀ ਉਹਦੀ ਸ਼ੋਰ, ਉਹਨੇ ਗੌਰਮੈਂਟ ਨੂੰ ਟੈਕਸ ਜ਼ਿਆਦਾ ਜਾਣਾ।
0: ਬਾਈ ਉਹ ਹੀ ਆ ਨਾ, ਹੁਣ ਬੱਚੇ ਅੱਜ ਕੱਲ ਦੇ ਸਮਝਦੇ ਨੀ, ਉਹ ਕੂਲ ਬੰਨ ਦੇ ਚੱਕਰ ਚ ਵੀ ਦੇਖਦੇ ਆ ਮੇਰੀ ਗੱਡੀ 180 ਚੜ੍ਹਦੀ ਆ 200 ਚੜ੍ਹਦੀ ਆ, ਮੈਂ ਕਿਹਾ ਵੀ 220 ਤੇ ਚੜਾਤੀ ਉਹ ਇਹ ਗੱਲ ਤੇ, ਇੱਕ ਗੱਡੀ ਓਵਰ ਸਪੀਡਿੰਗ ਹੁੰਦੀ ਆ ਫਿਰ ਉਹ ਫੋਨ ਹੱਥ ਚ ਲੈ ਕੇ ਉਹ ਡੈਸ਼ ਦੀ ਫੋਟੋ ਪਾਉਂਦੇ ਦੇਖੋ ਵੀ ਅੱਜ ਮੈਂ ਗੱਡੀ ਨੂੰ ਇੰਨਾ, ਉਹ ਇਹ ਚੱਕਰਾਂ ਦੇ ਵਿੱਚ ਐਕਸੀਡੈਂਟ ਹੁੰਦੇ ਆ ਤੇ ਸਾਰੀ ਨੇਬਰਹੁੱਡ ਦੀ ਇੰਸ਼ੋਰੈਂਸ ਵੱਜ ਜਾਂਦੀ ਆ।
3: ਹਾਂ ਉਹਦੇ ਵਿੱਚ ਦੇਖੋ ਹੁਣ ਸਿਆਣੇ ਕਹਿੰਦੇ ਨੀ ਆਪਣੇ ਉੱਥੇ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ, ਕਹਿਣ ਦਾ ਮਤਲਬ ਹੈ ਜਿਹੜਾ ਜਿੱਥੋਂ ਰੂਟ ਸਟਾਰਟ ਹੁੰਦਾ ਉਹ ਵੱਢੋ। ਜਿਹੜਾ ਬੰਦਾ ਵੀਡੀਓ ਪਾਉਂਦਾ ਕੁਛ ਵੀ ਪਾਉਂਦਾ ਤੇ ਤੁਸੀਂ ਉਹਦਾ ਫਾਈਂਡ ਆਊਟ ਕਰ ਲਓ ਤੁਸੀਂ ਉਹਦੇ ਵਿੱਚ। ਹੁਣ ਸਿਟੀ ਦੇ ਵਿੱਚ ਅਸੀਂ ਪਹਿਲਾਂ ਕੈਮਰੇ ਲਾਏ ਸੀਗੇ ਸਰ, ਅਸੀਂ ਕੈਮਰੇ ਵੀ ਤੁਰਾ ਤੇ ਦੇਖ ਲਓ ਲੋਕਾਂ ਨੇ ਕਹਿ ਕਹਿ ਕੇ ਹਨਾ, ਤੁਹਾਡੇ ਸਾਹਮਣੇ ਦੇਖ ਲਓ ਕਿੰਨੀਆਂ ਗਏ ਮੈਂ ਜੀ ਲੇਟ ਹੁੰਦਾ ਸੀ ਕੰਮ ਤੋਂ, 5 ਮਿੰਟ ਹੋਣੇ ਚਾਹੀਦੇ ਆ ਤੇ 5% ਦਾ ਜਿਆਦਾ ਹੋਵੇ ਤੇ ਉਹ ਓਵਰ ਹੋਵੇ ਤਾਂ ਉਹਨੂੰ ਆਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ, ਇੱਕ ਪਾਸੇ ਆਪਾਂ ਸ਼ੋਰਸ ਪਿੱਛੇ ਰੋਈ ਜਾਂਦੇ
0: ਹਾਂ। ਸੋਸ਼ਲ ਮੀਡੀਆ ਤੇ ਬਾਈ ਕਮਲਜੀਤ ਜੀ ਜੇ ਆਪਾਂ ਦੇਖਿਆ ਜਾਵੇ ਰੂਲ, ਜੇ ਆਪਾਂ ਐਕਸ਼ਨ ਕਰਨ ਆ ਜਾਣਾ ਸੋਸ਼ਲ ਮੀਡੀਆ ਤੇ ਸ਼ਰੇਆਮ ਐਡਾਂ ਲੋਕ ਪਾਉਂਦੇ ਨੇ ਕਿ ਆਪਦੀ ਗੱਡੀ ਰਾਈਟ ਆਫ ਕਰਾਉਣੀ ਆ ਸਾਨੂੰ ਕੰਟੈਕਟ ਕਰੋ, ਇੱਥੇ ਉਹ ਜਿਹੜੇ ਕੀ ਹੁੰਦੇ ਨੇ ਪੋਪੀ ਫਲਾਵਰ ਜੇ ਉਹਦੀ ਐਡਾਂ ਕਿਹਦੀ, ਇੱਥੇ $5 ਦੇ ਪਰ ਫੁੱਲ ਮਿਲ ਰਿਹਾ ਸਾਨੂੰ ਕੰਟੈਕਟ ਕਰੋ।
3: ਦੇਖੋ ਜੇ ਗੌਰਮੈਂਟ ਕਰਨਾ ਚਾਹੇ ਨਾ, ਹੁਣ ਦੇਖੋ ਸਰ ਜੀ ਅਮਰੀਕਾ ਵਾਲੇ ਬੰਦੇ ਜਾ ਕੇ ਅਮਰੀਕਾ ਤੱਕ ਇੰਡੀਆ ਤੱਕ ਲੱਭ ਲਏ, ਪੰਜਾਬ ਤੱਕ ਲੱਭ ਲਏ ਨਾ, ਜੇ ਗੌਰਮੈਂਟ ਕਰਨਾ ਚਾਹੇ ਸਾਰਾ ਕੁਛ ਕਰ ਸਕਦੀ ਆ, ਪਰ ਇੱਥੇ ਗੌਰਮੈਂਟਾਂ ਵਿੱਚੇ ਸਾਡੀ ਪ੍ਰੋਵਿੰਸ ਵਿੱਚੇ ਸਾਡੀ
0: ਇੱਕ ਟੀਮ ਇਹਨਾਂ ਨੂੰ ਜਿੱਥੇ ਰੋਡ ਦੇ ਉੱਤੇ ਇੰਨੇ ਮੁਸਤੈਕ ਹੁੰਦੇ ਨੇ, ਇੱਕ ਸੋਸ਼ਲ ਮੀਡੀਆ ਤੇ ਵੀ ਟੀਮ ਬਿਠਾ ਲੈਣ ਜਿਹੜੇ ਸੋਸ਼ਲ ਮੀਡੀਆ ਤੇ ਸ਼ਰੇਆਮ ਇਲੇ ਦੇ ਚੀਜ਼ਾਂ ਨੂੰ ਪ੍ਰਮੋਟ ਕਰਦੇ ਨੇ. ਇੱਕ ਐਡਾ ਮੈਂ ਦੇਖੀਆਂ ਕਿ ਜੀ ਡੰਕੀ ਲਾਉਣੀ ਆ ਤੁਸੀਂ ਸਾਨੂੰ ਕੰਟੈਕਟ ਕਰੋ, ਉਹ ਐਦੂਆ ਚ ਰਿਵਿਊ ਵੀ ਲੈਂਦੇ ਨੇ ਕਿ ਭਾਜੀ ਬਹੁਤ ਸੇਫ, ਉਹ ਕੋਈ ਉਦੋਂ ਨਾਮ ਜਿਹਾ ਲੈਂਦੇ ਹੁੰਦੇ ਨੇ, ਬਹੁਤ ਸੇਫ ਕੰਮ ਆ, ਅਸੀਂ ਅਮਰੀਕਾ ਪਹੁੰਚ ਗਏ, ਅਸੀਂ ਕੈਨੇਡਾ ਆ ਗਏ, ਬਾਈ ਜੀ ਦਾ ਬਹੁਤ ਧੰਨਵਾਦ, ਤੁਸੀਂ ਵੀ ਇਹਨਾਂ ਨੂੰ ਕੰਟੈਕਟ ਕਰੋ. ਨਸ਼ਾ ਵਿੱਚ ਅੰਦਰ ਸੋਸ਼ਲ ਮੀਡੀਆ ਤੇ ਗੱਡੀ ਰਾਈਟ ਆਫ
1: ਸਾਰਾ ਜਿਹੜੀ ਮਾਰਕੀਟ ਪਲੇਸ ਹੁੰਦੀ ਹੈ ਫੇਸਬੁੱਕ, ਉਹ ਤੇ ਕਈ ਵਾਰ ਮੈਂ ਖੁਦ ਦੇਖੀਆਂ ਐਡਾਂ ਵੀ.
0: ਤੁਸੀਂ ਇਦਾਂ ਕਰੋ, ਜਿਹੜੇ ਇਹਦੇ ਫੋਨ ਚਲਾਉਂਦੇ ਨਾ ਫੇਸਬੁੱਕ ਮਾਰਕੀਟ ਪਲੇਸ ਤੇ ਜਾਓ, ਉੱਥੇ ਤੁਸੀਂ ਆਹ ਪੋਪੀ ਫਲਾਵਰ ਵਗੈਰਾ ਇਦਾਂ ਦੀ ਚੀਜ਼ ਸਰਚ ਕਰੋ, ਤੁਹਾਨੂੰ ਐਡਾਂ ਮਿਲ ਜਾਣ.
1: ਹਾਂ ਮਿਲਦੀਆਂ ਨੇ,
3: ਬਿਲਕੁਲ ਬਿਲਕੁਲ ਸਰ ਮਿਲਦੀਆਂ. ਦੇਖੋ ਵੀ ਦਾ ਮਤਲਬ ਦੇਖੋ, ਹਰ ਇੱਕ ਇੱਥੇ ਵੀ ਆਈ ਟੀ ਵਿੰਗ ਹੈਗਾ ਨਾ, ਪੁਲਿਸ ਦੇ ਵਿੱਚ ਵੀ ਹੋਏਗਾ, ਇਹਨਾਂ ਦੀ ਜਿਹੜੀ ਜੋ ਵੀ ਇਹਨਾਂ ਦੀ ਇੰਟੈਲੀਜੈਂਸ, ਉਹਨਾਂ ਵਿੱਚ ਸਾਰੇ ਵਿੱਚ ਆਈ ਟੀ ਵਿੰਗ ਜੋ ਤਨਖਾਹ ਕਾਹਦੀਆਂ ਲੈ ਰਹੇ ਆ, ਗੌਰਮੈਂਟ ਨੂੰ ਤਨਖਾਹ ਕਾਹਦੀਆਂ ਦੇ ਰਹੇ, ਫਿਰ ਅਸੀਂ ਇਹਨਾਂ ਨੂੰ ਬਈ ਜੇ ਤੁਸੀਂ ਇਹ ਚੀਜ਼ਾਂ ਨੂੰ ਇੱਕ ਚੀਜ਼ ਲੁਕੀ ਛੁਪੀ ਆ, ਇੱਕ ਸ਼ਰਿਆਮ ਬੰਦੇ ਪ੍ਰਮੋਟ ਕਰ ਰਹੇ ਨੇ, ਕਿੱਥੇ ਆ ਫਿਰ ਅਸੀਂ? ਥੈਂਕ ਯੂ ਸਰ,
0: ਧੰਨਵਾਦ ਬਾਈ, ਧੰਨਵਾਦ. ਸਟੂਡੀਓ ਨੰਬਰ ਹੈ 416-233-7368, 416-233-7368. ਲਾਈਨ ਨੂੰ ਇੱਦਾਂ ਹੀ ਹੋਲਡ ਰੱਖਿਓ, ਸਾਡੇ ਨਾਲ ਢਿੱਲੋਂ ਸਾਹਿਬ ਜੁੜੇ ਨੇ. ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ ਜੀ.
4: ਬਿਲਕੁਲ ਹੈਰੀ, ਥੈਂਕ ਯੂ ਸੋ ਮਚ. ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ.
0: ਢਿੱਲੋਂ ਸਾਹਿਬ, ਇੰਟਰਟੇਨਮੈਂਟ ਗੱਡੀ 'ਚ ਬੈਠ ਕੇ ਰੀਲਾਂ ਬਹੁਤ ਲੋਕ ਚਲਾਉਂਦੇ, ਪਰ ਅਸੀਂ ਚਾਹੁੰਦੇ ਹਾਂ ਘਰ ਬੈਠ ਕੇ ਫੀਫਾ ਵਰਲਡ ਕੱਪ ਦਾ ਫਾਈਨਲ ਆ ਰਿਹਾ ਤੇ ਇਹ ਦੇਖੋ, ਉਹਦੇ ਲਈ ਢਿੱਲੋਂ ਵੀਡੀਓ ਦਾ IPTV ਸਰਵਿਸ ਬਾਰੇ ਸਾਡੇ ਸਰੋਤਿਆਂ ਨੂੰ ਸਾਂਝੀ ਕਰੋ ਗੱਲਬਾਤ.
4: ਬਿਲਕੁਲ ਜੀ ਬਿਲਕੁਲ. ਸੋ ਤੁਹਾਡੇ ਟੌਪਿਕਸ ਹਮੇਸ਼ਾ ਵਧੀਆ ਹੁੰਦੇ ਆ. ਵਾਕਈ ਤੁਹਾਨੂੰ ਗੱਡੀ ਦੇ ਵਿੱਚ ਦੇਖੋ, ਅੱਜ ਦੀ ਡੇਟ ਦੇ ਵਿੱਚ ਤਾਂ ਆਪਾਂ ਇੰਨੇ ਰੋਡ ਦੇ ਉੱਤੇ ਐਕਸੀਡੈਂਟਸ ਦੇਖ ਰਹੇ ਹੈਗੇ ਆ, ਮਤਲਬ ਕਿ ਕਈ ਵਾਰੀ ਤਾਂ ਕੋਈ ਇਨਸੈਂਟ ਬੰਦਾ, ਕੱਲ ਮੇਰੀ ਬੇਟੀ ਦਿਖਾ ਰਹੀ ਸੀ ਮੈਨੂੰ, ਆਈ ਥਿੰਕ 401 ਤੇ ਜਿਹੜਾ ਪਿੱਛੇ ਜੇ ਕ੍ਰੈਸ਼ ਹੋਇਆ, ਮਤਲਬ ਕਿ ਇਨਸੈਂਟ ਫੈਮਿਲੀ ਸੀ ਜਿਹੜੀ ਜਸਟ ਉਹ ਰੋਡ ਬਲਾਕ ਹੋ ਗਿਆ ਖੜੀ ਸੀਗੀ. ਸੋ ਆਪਾਂ ਨੂੰ ਨਾ ਬਹੁਤ ਇਹ ਚੀਜ਼ਾਂ ਦੇ ਉੱਤੇ ਖਿਆਲ ਰੱਖਣਾ ਚਾਹੀਦਾ ਜਦੋਂ ਆਪਾਂ ਡਰਾਈਵਿੰਗ ਕਰਦੇ ਹਾਂ, ਸਾਡੀ ਆਪਦੀ ਖੁਦ ਦੀ ਰਿਸਪੋਂਸਿਬਿਲਟੀ ਬਣ ਜਾਂਦੀ ਆ. ਔਰ ਇੰਨੀ ਸੇਫ ਕੰਟਰੀ ਦੇ ਵਿੱਚ ਆਪਾਂ ਰਹਿ ਰਹੇ ਹਾਂ, ਬਟ ਫਿਰ ਵੀ ਆਪਾਂ ਆਪਣੀਆਂ ਗਲਤੀਆਂ ਕਰਕੇ ਨਾਲੇ ਤਾਂ ਆਪਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਾਂ, ਨਾਲੇ ਦੂਜੇ ਬੰਦੇ ਨੂੰ. ਸੋ ਇਹ ਚੀਜ਼ ਦਾ ਜ਼ਰੂਰ ਜ਼ਰੂਰ ਖਿਆਲ ਰੱਖਣਾ ਚਾਹੀਦਾ. ਬਾਕੀ ਜਿਹੜੀ ਤੁਸੀਂ ਗੱਲ ਕੀਤੀ, ਬਿਲਕੁਲ ਜੀ, ਢਿੱਲੋਂ ਵੀਡੀਓ ਤੇ ਰਾਈਟ ਨਾਓ ਅੱਜ ਸਾਡਾ ਸਟੋਰ ਸ਼ਾਮ ਦੇ 8 ਵਜੇ ਤੱਕ ਖੁੱਲ੍ਹਾ ਆ, ਤੁਸੀਂ ਪਹੁੰਚ ਸਕਦੇ ਹੋ. IPTV ਬਾਕਸ ਲੈਣਾ ਆ, ਗੁਰਬਾਣੀ ਰੇਡੀਓ ਲੈਣਾ ਹੈਗਾ ਆ, ਔਰ ਜਿੱਦਾਂ ਆਪਾਂ ਪਹਿਲਾਂ ਅਕਸਰ ਗੱਲਬਾਤ ਕਰਦੇ ਹੁੰਦੇ ਹਾਂ ਕਿ ਇੱਕ ਪਲੱਗ ਐਂਡ ਪਲੇ ਰੇਡੀਓ ਸਾਡੇ ਸਟੋਰ ਤੇ ਨਵਾਂ ਪਹੁੰਚਿਆ ਜੀ. ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ ਗੀ, ਸਿਰਫ ਤੇ ਸਿਰਫ ਤੁਸੀਂ ਆਪਣੇ ਘਰ ਦੇ ਆਊਟਲੈਟ ਦੇ ਵਿੱਚ ਉਹਨੂੰ ਪਲੱਗ ਲਾਉਣਾ ਆ ਅਤੇ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਇਸ ਰੇਡੀਓ ਦੇ ਥਰੂ ਤੁਹਾਡੇ ਸਾਰੇ ਘਰ ਦੇ ਵਿੱਚ ਚੱਲੂਗਾ. ਤੁਸੀਂ 24/7 ਸੁਖਮਨੀ ਸਾਹਿਬ ਚਲਾ ਸਕਦੇ ਹੋ, ਚੌਪਾਈ ਸਾਹਿਬ ਚਲਾ ਸਕਦੇ ਹੋ, ਮੂਲ ਮੰਤਰ ਚਲਾ ਸਕਦੇ ਹੋ, ਨਾਮ ਸਿਮਰਨ ਚਲਾ ਸਕਦੇ ਹੋ, ਚੁਪਹਿਰਾ ਸਾਹਿਬ ਚਲਾ ਸਕਦੇ ਹੋ. ਸੋ ਇਹ ਸਾਰੀਆਂ ਗੁਰਬਾਣੀਆਂ ਇੱਕ ਮਤਲਬ ਕਿ ਅਲੱਗ ਅਲੱਗ ਤਰ੍ਹਾਂ ਦੇ ਰੇਡੀਓ ਜਿਹੜੇ ਹੈਗੇ ਆ, ਜਾਂ ਫਿਰ ਇੱਕ ਅਸੀਂ ਰੇਡੀਓ ਨਵਾਂ ਪ੍ਰੋਗਰਾਮ ਕੀਤਾ ਆ ਕਿ ਜਦੋਂ ਤੁਸੀਂ ਸੁਬਹਾ 5 ਵਜੇ ਜਪਜੀ ਸਾਹਿਬ ਤੋਂ ਤੁਸੀਂ ਸ਼ੁਰੂਆਤ ਕਰ ਲਓ, ਨੇਤਰੇਮ ਦੀਆਂ ਸਾਰੀਆਂ ਬਾਣੀਆਂ ਚੱਲਣਗੀਆਂ, ਉਸ ਤੋਂ ਬਾਅਦ ਉਹਦੇ ਵਿੱਚ ਸ਼ਬਦ ਕੀਰਤਨ ਚੱਲੂਗਾ ਅਤੇ ਸ਼ਾਮ ਨੂੰ ਆਟੋਮੈਟਿਕਲੀ ਸ਼ਾਮ ਦੇ 5 ਵਜੇ ਰਹਿਰਾ ਸਾਹਿਬ ਸ਼ੁਰੂ ਹੋ ਜਾਊਗੀ. ਉਹ ਰੇਡੀਓ ਪ੍ਰੋਗਰਾਮ ਹੀ ਇਸ ਤਰੀਕੇ ਨਾਲ ਕੀਤਾ ਗਿਆ ਹੈਗਾ ਆ. ਸੋ ਇਹ ਸਾਰੇ ਦੇ ਸਾਰੇ ਪ੍ਰੋਡਕਟ ਤੁਹਾਨੂੰ ਮਿਲਦੇ ਆ ਜੀ ਢਿੱਲੋਂ ਵੀਡੀਓ ਤੇ, ਐਬਨੀਜ਼ਰ ਐਂਡ ਗੋਰ ਰੋਡ. ਔਰ ਸਾਡਾ ਜਿਹੜਾ ਸਟੋਰ ਆ ਉਹ 7 ਦਿਨ ਖੁੱਲਾ ਹੁੰਦਾ ਆ, 11 ਤੋਂ ਲੈ ਕੇ 8 ਵਜੇ ਤੱਕ. ਸੋ ਕੋਈ ਵੀ ਇਨਫੋਰਮੇਸ਼ਨ ਲਈ ਸਾਡੇ ਨਾਲ ਤੁਸੀਂ ਤਾਲਮੇਲ ਕਰ ਸਕਦੇ ਹੋ, 905-204-1313.
0: ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡੇ ਵੀਡੀਓ ਟੇਪਸ ਪਈਆਂ ਨੇ, VCR ਟੇਪਸ ਪਈਆਂ ਨੇ, ਉਹਨਾਂ ਨੂੰ ਮਾਡਰਨ TV ਤੇ ਚੱਲਦਾ ਕਰਨਾ ਚਾਹੁੰਦੇ ਹੋ, ਤੁਸੀਂ IPTV ਬਾਕਸ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਤੁਸੀਂ ਗੁਰਬਾਣੀ ਰੇਡੀਓ ਪਲੱਗ ਐਂਡ ਪਲੇ ਰੇਡੀਓ ਬਾਏ ਕਰਨਾ ਚਾਹੁੰਦੇ ਹੋ, ਇਹਦੇ ਲਈ ਢਿੱਲੋਂ ਵੀਡੀਓ 7 ਦਿਨ ਓਪਨ ਗੋਰ ਐਂਡ ਮਨੀਜ਼ਰ ਤੇ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਕਾਲ ਕਰ ਲਓ 905-204-1313, 905-204-1313. ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ.
4: ਥੈਂਕ ਯੂ ਸੋ ਮਚ,
0: ਥੈਂਕ ਯੂ ਵੈਰੀ ਮਚ ਜੀ. ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਗੱਲ ਟੌਪਿਕ ਜਿਹੜਾ ਚੱਲ ਰਿਹਾ ਸੀ ਉਹ ਟ੍ਰੈਫਿਕ ਲਾਜ਼ ਨੂੰ ਲੈ ਕੇ ਸੀ, ਤੇ ਜਿਹੜਾ ਰੀਸੈਂਟਲੀ ਇੰਸੀਡੈਂਟ ਹੋਇਆ ਜਿਮ ਦੇ ਵਿੱਚ, ਜਿਹਦੇ ਵਿੱਚ ਇੱਕ ਸਤਿਕਾਰਯੋਗ ਨੌਜਵਾਨ ਨੂੰ ਸ਼੍ਰੀ ਸਾਹਿਬ ਲੈਣ ਤੇ ਦਿਖਾਉਣ ਤੇ ਉਹਨਾਂ ਨੇ ਪਹਿਨੀ ਹੋਈ ਸੀ ਜਦੋਂ ਟੀ ਸ਼ਰਟ ਲਾਹੀ, ਤਾਂ ਜਦੋਂ ਉਹਨਾਂ ਨੇ ਕਿਰਪਾਨ ਦੇਖੀ ਉਹ ਕਹਿੰਦੇ ਵੈਪਨ ਆ, ਤਾਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਸੇਫਟੀ ਕੰਸਰਨ ਚਲਦੇ ਬਾਹਰ ਚੱਲ ਜਾਓ। ਇਹ ਮੁੱਦੇ 'ਤੇ ਹਜੇ ਅਫੀਸ਼ਲੀ ਸਟੇਟਮੈਂਟਸ ਆਉਣੀਆਂ ਬਾਕੀ ਨੇ, ਪਰ ਲੋਕ ਆਪਣੀਆਂ ਟਿੱਪਣੀਆਂ ਦੇ ਰਹੇ ਨੇ। ਕੁਝ ਲੋਕ ਉਸ ਨੌਜਵਾਨ ਦੇ ਹੱਕ ਦੇ ਵਿੱਚ ਨੇ ਕਿ ਉਹਦਾ ਰਿਲੀਜੀਅਸ ਸਿੰਬਲ ਆ ਉਹ ਕਿਹੜਾ ਕਿਸੇ ਨੂੰ ਕੋਈ ਥਰੈਟ ਕਰ ਰਿਹਾ, ਉਹ ਤਾਂ ਆਪਦੀ ਸਿਰਫ ਜਿੰਮ ਲਾ ਰਿਹਾ। ਕੁਝ ਲੋਕ ਕੰਸਰਨ ਨੇ ਕਿ ਭਾਈ ਨਾਈਫ ਨਾਈਫ ਹੁੰਦਾ ਗਾ, ਇਹ ਜਿਨ੍ਹਾਂ ਨੂੰ ਨਹੀਂ ਇਸ ਧਰਮ ਬਾਰੇ ਨੌਲੇਜ ਉਹਨਾਂ ਨੂੰ ਇਹ ਇੱਕ ਸੇਫਟੀ ਕੰਸਰਨ ਲੱਗਦਾ ਗਾ। ਸੋ ਅੱਗੇ ਚੱਲ ਕੇ ਇਸ ਖਬਰ ਦੇ ਉੱਤੇ ਜਦੋਂ ਕੋਈ ਅਪਡੇਟ ਆਊਗੀ ਤਾਂ ਜ਼ਰੂਰ ਤੁਹਾਡੇ ਤੱਕ ਸਾਂਝੀ ਕਰਾਂਗੇ। ਸਟੂਡੀਓ ਨੰਬਰ ਹੈ 416-233-7368, 416-233-7368। ਸਟੂਡੀਓ ਦੇ ਵਿੱਚ ਮਾਨ ਸਾਹਿਬ ਪਹੁੰਚੇ ਹੋਏ ਨੇ। ਮਾਨ ਸਾਹਿਬ ਹੁਣ ਵਾਰੀ ਤੁਹਾਡੀ ਆ।
5: ਠੀਕ ਹੈ ਜੀ,
0: ਅੱਜ ਹੁਣ ਤੁਸੀਂ ਆਏ ਹੋ ਲੇਟ,
5: ਤੁਸੀਂ ਵੀ ਵੈਸੇ ਬੋਲਣ ਦਾ ਮੌਕਾ ਦੇਣ 'ਚ ਥੋੜ੍ਹਾ ਜਿਹਾ ਲੇਟ ਹੋ ਗਏ,
0: ਥੋੜ੍ਹਾ ਜਿਹਾ ਲੇਟ ਹੋ ਗਏ। ਮੂਜ਼ ਬਲਾਇੰਡ ਤੋਂ ਮਾਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਮਾਨ ਸਾਹਿਬ ਦਾ ਕੰਮ ਆ ਜੈਬਰਾ ਬਲਾਇੰਡ, ਰੋਲਰ ਸ਼ੇਡ ਬਲਾਇੰਡ, ਇਹ ਬਿਜ਼ਨਸ ਅਤੇ ਘਰ ਘਰ ਦੇ ਵਿੱਚ ਮੈਨੂੰ ਲੱਗਦਾ ਹਰ ਗਲੀ ਦੇ ਵਿੱਚ ਇਹਨਾਂ ਨੇ ਕਿਤੇ ਨਾ ਕਿਤੇ ਬਲਾਇੰਡ ਇੰਸਟਾਲ ਕੀਤੇ ਹੋਏ ਨੇ। ਇਹਨਾਂ ਦਾ ਹੋਲਸੇਲ ਵਾਲੇ ਕੰਮ ਆ, ਇਹ ਹੋਲਸੇਲ ਦੇ ਰੇਟ ਹੀ ਓਪਨ ਟੂ ਪਬਲਿਕ ਦਿੰਦੇ ਨੇ, ਜਿਹਦੇ ਨਾਲ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਦੀ ਜੇਬ 'ਤੇ ਜ਼ਿਆਦਾ ਅਸਰ ਨਹੀਂ ਪੈਂਦਾ। ਜੇ ਕਿਤੇ ਉਹਨਾਂ ਨੇ ਕੋਟ 5,000 ਦਾ ਲਿਆ ਹੋਇਆ, ਮੂਜ਼ ਬਲਾਇੰਡ ਜਾ ਕੇ ਦੇਖਦਾ ਤਾਂ ਇਹ ਕੋਟ 2,500 ਦੇ ਦਿੰਦੇ ਨੇ, ਯਾਨੀ ਕਿ ਤਕਰੀਬਨ 50% ਦਾ ਫਰਕ ਪੈ ਜਾਂਦਾ। ਅਤੇ ਜਦੋਂ ਪਰਿਵਾਰ ਪੁੱਛਦਾ ਅੱਛਾ ਭਾਅ ਜੀ ਸਿਰਫ ਇੰਨੇ ਕੁ ਦੇ ਵਿੱਚ ਸਾਡੇ ਬਲਾਇੰਡ ਲੱਗ ਜਾਣਗੇ, ਅਤੇ ਭਾਅ ਜੀ ਇਹਦੀ ਵਾਰੰਟੀ ਤਾਂ ਮਾਨ ਸਾਹਿਬ ਬੜੇ ਸ਼ੌਂਕ ਨਾਲ ਉੱਚੀ ਪ੍ਰਾਊਡਲੀ ਦੱਸਦੇ ਨੇ, ਕਿੰਨੇ ਸਾਲ ਦੀ?
5: 5 ਸਾਲ ਦੀ ਵਾਰੰਟੀ ਹੈ ਜੀ।
0: 5 ਸਾਲ ਦੀ ਵਾਰੰਟੀ ਆ, 5 ਸਾਲ ਦੀ ਵਾਰੰਟੀ ਵਾਲੇ ਬਲਾਇੰਡ, ਕੈਨੇਡੀਅਨ ਮੇਡ ਬਲਾਇੰਡ ਜੋ ਕਿ ਬ੍ਰੈਂਪਟਨ ਦੇ ਵਿੱਚ ਬਣਦੇ ਨੇ। ਐਂਡ ਇਹਦੇ ਵਿੱਚ ਤੁਹਾਨੂੰ ਕਿਤੇ ਆਉਣ ਜਾਣ ਦੀ ਵੀ ਲੋੜ ਨਹੀਂ, ਆਉਣਾ ਜਾਣਾ ਇਹਨਾਂ ਦੇ ਆਫਿਸ ਜੇ ਸੱਦ ਕੇ ਆ ਸਕਦੇ ਹੋ, ਇਹਨਾਂ ਦੀ ਲੋਕੇਸ਼ਨ 'ਤੇ ਆ ਸਕਦੇ ਹੋ। ਪਰ ਜੇ ਤੁਸੀਂ ਘਰ ਬੈਠਣਾ ਇਹਨਾਂ ਨੂੰ ਕਾਲ ਕਰਨੀ ਹੈ, ਇਹਨਾਂ ਨੇ ਪੂਰੀ ਬੁੱਕਲੈਟ ਲੈ ਕੇ ਤੁਹਾਡੇ ਘਰ ਪਹੁੰਚਣਾ ਗਾ, ਵਿੰਡੋ ਮੈਜ਼ਰ ਕਰਨਗੇ, ਇਸ ਤੋਂ ਬਾਅਦ ਇਹ ਕੋਟੇਸ਼ਨ ਦੇਣਗੇ। ਦੋ ਫਰਕ ਹੁੰਦੇ ਨੇ ਐਸਟੀਮੇਟ ਅਤੇ ਕੋਟੇਸ਼ਨ 'ਚ। ਐਸਟੀਮੇਟ ਦਿੱਤਾ ਓਵਰ ਦਾ ਕਾਲ, ਐਸਟੀਮੇਟ ਦਿੱਤਾ ਜਾਂਦਾ ਕਿ ਜੀ ਇੰਨਾ ਕੁ ਘਰ ਆ, ਇੰਨਾ ਕੁ ਰਫ ਆਈਡੀਆ ਖਰਚਾ ਜੋ। ਕੋਟੇਸ਼ਨ ਹੁੰਦੀ ਹੈ ਜਦੋਂ ਐਗਜੈਕਟ ਮੇਜ਼ਰ ਕਰਕੇ ਇਹਨਾਂ ਨੇ ਕੋਟੇਸ਼ਨ ਦਿੱਤੀ, ਇਹਦਾ ਮਤਲਬ ਜੇ ਉਹ 2,500, ਇਹ ਨਹੀਂ ਹੋਊਗਾ ਕਿ ਜੀ ਇਹ 'ਚ ਕੰਮ ਵੱਧ ਗਿਆ, ਇਹ ਗਲਤ ਬਣ ਗਏ, ਅਸੀਂ ਦੁਬਾਰੇ ਬਣਾਈਏ 2,500 ਦਾ 3,000, ਨਹੀਂ। ਜੋ ਪ੍ਰਾਈਸ ਦੇਤਾ ਉਹ ਫਾਈਨਲ ਪ੍ਰਾਈਸ ਹੁੰਦਾ ਗਾ। ਐਂਡ ਤੁਹਾਨੂੰ ਘਰ ਬੈਠੇ ਤੁਸੀਂ ਬੁੱਕਲੈਟ ਦੇਖਣੀ ਆ, ਜੇ ਤੁਸੀਂ ਰੂਮ ਦੇ ਹਿਸਾਬ ਨਾਲ ਕਿ ਆਪਣੇ ਬੱਚੇ ਦੇ ਰੂਮ ਦੇ ਵਿੱਚ ਆਹ ਕਲਰ ਕੰਬੀਨੇਸ਼ਨ ਸਹੀ ਆਊਗਾ, ਆਪਾਂ ਕਮਰੇ ਦੇ ਵਿੱਚ ਇਹ ਕਰ ਲੈਂਦੇ ਹਾਂ, ਆਪਾਂ ਕਿਚਨ ਦੇ ਵਿੱਚ ਇਹ ਕਰ ਲੈਂਦੇ ਹਾਂ, ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ। ਕਰਵ ਸ਼ੇਪ ਵਾਲੀਆਂ ਵਿੰਡੋ ਹੁੰਦੀਆਂ ਨੇ, ਜਾਂ ਫਿਰ ਜਿਹੜਾ ਬੈਕ ਯਾਰਡ ਨੂੰ ਡੋਰ ਜਾਂਦਾ ਗਾ, ਪੂਰੀ ਤਰੀਕੇ ਦੇ ਨਾਲ ਕੰਮ ਕਰਦੇ ਨੇ, ਕਿਤੇ ਜਾਣ ਦੀ ਲੋੜ ਨਹੀਂ। ਹਫ਼ਤੇ ਦੇ ਵਿੱਚ ਇਹਨਾਂ ਨੇ ਬਣਾ ਕੇ ਬਲਾਇੰਡਸ ਇੰਸਟਾਲ ਕਰ ਦੇਣੇ ਨੇ। ਇਹ ਤਾਂ ਹੋਏ ਮੂਜ਼ ਬਲਾਇੰਡ ਦੀ ਗੱਲਬਾਤ। ਬਾਈ ਜੀ ਹੁਣ ਪਹਿਲੀ ਚੀਜ਼ ਤਾਂ ਇਹੀ ਦੱਸੋ ਕਿ ਅੱਜ ਹੁਣ ਫਾਈਨ ਤੁਹਾਨੂੰ ਕਿਹਾ ਸੀ, ਕੀ ਸਾਡੇ ਸਰੋਤਿਆਂ ਲਈ ਖਾਸ ਕਰੋਗੇ?
5: ਭੁੱਲਰ ਸਾਹਿਬ, ਜਿੱਦਾਂ ਕਿ ਪਹਿਲਾਂ ਤਾਂ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ। ਤੁਸੀਂ ਬਹੁਤ ਡਿਟੇਲ ਦੇ ਵਿੱਚ ਆਪਣੇ ਭੈਣਾਂ ਅਤੇ ਭਰਾਵਾਂ ਨੂੰ ਆਪਣੇ ਕੰਮ ਬਾਰੇ, ਆਪਣੇ ਪ੍ਰੋਡਕਟ ਬਾਰੇ, ਬਲਾਇੰਡਸ ਬਾਰੇ, ਪਰਦਿਆਂ ਬਾਰੇ, ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਅਤੇ ਪ੍ਰਾਈਸਿੰਗ ਕੋਟੇਸ਼ਨ ਦੇ ਤਰੀਕੇ ਬਾਰੇ ਸਾਰਾ ਤੁਸੀਂ ਬਹੁਤ ਸਾਰਾ ਡਿਟੇਲ ਦੇ ਵਿੱਚ ਦੱਸ ਦਿੱਤਾ ਅਤੇ ਮੈਨੂੰ ਕੁਛ ਦੱਸਣ ਦੀ ਲੋੜ ਹੀ ਨਹੀਂ ਪੈਣੀ। ਅਤੇ ਕੰਮ ਇਹ ਹੁੰਦਾ ਕਿ ਕੰਮ ਮੂੰਹੋਂ ਬੋਲਦਾ ਹੁੰਦਾ, ਕੰਮ ਤੁਸੀਂ ਕਰਿਆ ਦੇਖੋਗੇ, ਆਪਾਂ ਇੱਕ ਦੋ ਪ੍ਰੋਜੈਕਟ ਦਿਖਾ ਸਕਦੇ ਹਾਂ ਜਾਂ ਆਪਣੇ ਫੋਨ ਦੇ ਵਿੱਚ ਫੋਟੋ ਹੁੰਦੀਆਂ ਨੇ, ਆਪਾਂ ਸਭ ਤੋਂ ਪਹਿਲਾਂ ਜਾ ਕੇ ਆਪਣੇ ਇੰਸਟਾਗ੍ਰਾਮ ਪੇਜ 'ਤੇ, ਫੇਸਬੁੱਕ ਪੇਜ 'ਤੇ ਤੁਸੀਂ ਜਾ ਕੇ, ਟਿਕਟੋਕ ਪੇਜ 'ਤੇ ਤੁਸੀਂ ਜਾ ਕੇ ਦੇਖ ਸਕਦੇ, ਮੂਜ਼ ਬ੍ਰਾਂਡਸ 'ਤੇ ਆਪਣਾ ਪੇਜ ਆ, ਆਪਾਂ ਉਹਦੇ ਵਿੱਚ ਪ੍ਰੋਜੈਕਟ ਅਪਲੋਡ ਕਰ ਦਿੰਦੇ ਹਾਂ ਕਦੇ ਕਦਾਈਂ, ਕਿਉਂਕਿ ਜ਼ਿਆਦਾ ਟਾਈਮ ਲੱਗਦਾ ਨਹੀਂ ਆ ਸੋਸ਼ਲ ਮੀਡੀਆ ਚਲਾਉਣ ਦਾ, ਫਿਰ ਵੀ ਜਿੰਨਾ ਕੁ ਟਾਈਮ ਲੱਗਦਾ ਆਪਾਂ ਅਪਲੋਡ ਕਰ ਦਿੰਦੇ ਹਾਂ। ਸੋ ਇਹ ਗੱਲ ਹੋ ਗਈ ਪ੍ਰੋਡਕਟ ਦੀ। ਗੱਲ ਤੁਸੀਂ ਕੀਤੀ ਹੈ ਜੀ ਕੀ ਤੋਹਫ਼ਾ ਅਤੇ ਕੀ ਤੁਸੀਂ ਡੀਲ ਜਾਂ ਔਫਰ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ, ਭੁੱਲਰ ਸਾਹਿਬ ਜੋ ਤੁਸੀਂ ਕਹੋਗੇ ਆਪਾਂ ਉਹੀ ਕਰ ਦੇਵਾਂਗੇ।
0: ਜਿੰਨੇ ਬੰਦਿਆਂ ਨੂੰ ਇਹ ਘਰ ਦੇ ਵਿੱਚ ਕੋਟੇਸ਼ਨ ਦੇਣ ਜਾਂਦੇ ਨੇ, ਅੱਜ ਤੱਕ ਬਾਈ ਜੀ ਨੇ ਸਾਂਝੀ ਕੀਤੀ ਸੀ, ਹੁਣ ਜੇ ਰੇਡੀਓ ਤੇ ਅਨਾਊਂਸ ਕਰਨਗੇ, ਮੰਨ ਲਓ 10 ਪਰਿਵਾਰਾਂ ਦੀਆਂ ਕਾਲਾਂ ਆਈਆਂ, ਜੇ 10 ਪਰਿਵਾਰਾਂ ਦੀਆਂ ਕਾਲਾਂ ਨੇ 10 ਇਹਨਾਂ ਨੂੰ ਕੋਟੇਸ਼ਨ ਦਿੱਤਾ ਜਾਂਦਾ, ਤਕਰੀਬਨ 9 ਬੰਦੇ ਇਹਨਾਂ ਤੋਂ ਬਲਾਇੰਡ ਲਵਾਈ ਲੈਂਦੇ ਨੇ। ਕੋਈ ਇੱਦਾਂ ਦਾ ਬਹੁਤ ਰੇਅਰ ਹੁੰਦਾ ਕਿ ਕੋਟੇਸ਼ਨ ਲੈ ਕੇ ਬੰਦਾ ਕੋਈ ਕਹੇ ਜੀ ਅਸੀਂ ਸੋਚਾਂਗੇ, ਕਿਉਂਕਿ ਪ੍ਰਾਈਸ ਹੀ ਇੰਨਾ ਤੁਹਾਡਾ ਘੱਟ ਆ।
5: ਬਿਲਕੁਲ ਜੀ, ਜੇ ਜਿੰਨਾ ਕੁ ਮਾਰਜਨ ਆਪਾਂ ਆਪਣੇ ਕੰਮ ਦੇ ਵਿੱਚ ਰੱਖਦੇ ਹਾਂ ਉਹ ਸਿਰਫ ਸਾਡੀ ਮਿਹਨਤ ਦਾ ਕਾ ਆਪਾਂ ਚਾਰਜ ਕਰਦੇ ਹਾਂ, ਕੋਈ ਐਕਸਟਰਾ ਹੀ ਨਹੀਂ ਹੈਗਾ ਕਿ ਆਪਾਂ ਮੋਟੀ ਰਕਮ ਆਪਣੀ ਜੇਬ ਚ ਪਾ ਲਈਏ। ਬਿਲਕੁਲ ਜੀ ਬਿਲਕੁਲ, ਜਿੰਨਾ ਟਾਈਮ ਆਪਣਾ ਜਾ ਕੇ ਮੈਜ਼ਰ ਕਰਨ ਦਾ, ਜਿੰਨਾ ਟਾਈਮ ਉਹਨੂੰ ਬਣਾਉਣ ਦਾ ਤੇ ਜਿੰਨਾ ਟਾਈਮ ਉਹਨੂੰ ਇੰਸਟਾਲ ਕਰਨ ਦਾ ਲੱਗਦਾ, ਸਿਰਫ ਉਹੀ ਆਪਾਂ ਚਾਰਜ ਕਰਦੇ ਹਾਂ, ਕੁਛ ਐਕਸਟਰਾ ਆਪਾਂ ਇਹ ਨਹੀਂ ਹੈਗਾ ਕਿ ਲਾਲਚ ਕਰੀਏ ਕਿਸੇ ਕੰਮ ਦਾ। ਪਲੱਸ ਇਹ ਹੁੰਦਾ ਕਿ ਕੋਟੇਸ਼ਨ ਦੀ ਤੁਸੀਂ ਕੰਪੈਰੀਜ਼ਨ ਦੀ ਗੱਲ ਕਰਦੇ ਹੋ ਮਾਰਕੀਟ ਦੇ ਵਿੱਚ, ਤੁਸੀਂ ਕਈ ਵਾਰੀ ਮੈਨੂੰ ਕੋਈ ਸਵਾਲ ਆਉਂਦੇ ਆ ਜੀ ਮੈਂ ਕੋਟ ਲਿਆ ਸੀਗਾ ਜੀ ਮੈਨੂੰ ਤਾਂ ਕੋਟ ਤੁਹਾਡੇ ਤੋਂ ਘੱਟ ਦੇ ਕੇ ਗਏ ਨੇ, ਤਾਂ ਮੇਰਾ ਸਵਾਲ ਇਹ ਹੁੰਦਾ ਜੀ ਤੁਸੀਂ ਕੁਆਲਿਟੀ ਤੇ ਤੁਸੀਂ ਕੰਮ ਮੈਚ ਕਰ ਦਿਓ, ਮੈਂ ਪ੍ਰਾਈਸ ਮੈਚ ਕਰ ਦੂੰਗਾ। ਕਿਉਂਕਿ ਨੋ ਡਾਊਟ ਜੀ ਜਿਹੜਾ ਕੰਮ ਕਈ ਹੋ ਸਕਦਾ ਕੰਮ ਆਪਾਂ ਮਾੜਾ ਨਹੀਂ ਕਹਿੰਦੇ,
0: ਫਲਾਨੀ ਕੰਟਰੀ ਤੋਂ ਮੰਗਾ ਕੇ
5: ਜਿਹੜਾ ਆਪਾਂ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਜੀ, ਬਟ ਇਹ ਹੁੰਦਾ ਕਿ ਤੁਸੀਂ ਕੁਆਲਿਟੀ ਜਾਂ ਕੰਮ ਮੈਚ ਕਰ ਦਿਓ, ਆਪਾਂ ਪ੍ਰਾਈਸ ਮੈਚ ਕਰ ਦੇਵਾਂਗੇ। ਪਲੱਸ ਇਹ ਨਹੀਂ ਹੋਊਗਾ ਕਿ ਤੁਸੀਂ ਅੱਜ ਕੰਮ ਕਰਵਾ ਕੇ ਹਫ਼ਤੇ 10 ਦਿਨ ਬਾਅਦ ਤੁਸੀਂ ਕਾਲ ਕਰੋ ਤੇ ਬੰਦਾ ਤੁਹਾਨੂੰ ਲੱਭੇ ਵੀ ਨਾ। ਤੇ ਚਲੋ ਇਹ ਬਹੁਤ ਗੱਲਾਂ ਹੋ ਗਈ ਡਿਟੇਲ ਦੇ ਵਿੱਚ, ਗੱਲਾਂ ਆਪਾਂ ਜਦੋਂ ਜਾਂਦੇ ਹਾਂ ਕੋਟੇਸ਼ਨ ਵਾਸਤੇ ਮੈਜ਼ਰਮੈਂਟ ਵਾਸਤੇ
0: ਕੈਨੇਡੀਅਨ ਮੇਡ ਬਲਾਈਂਡ ਇੱਥੇ ਹੀ ਬਲਾਈਂਡ ਬਣਨਗੇ, 5 ਸਾਲ ਦੀ ਵਾਰੰਟੀ ਆ ਤੇ ਇਹ ਕੁਆਲਿਟੀ ਦੇ ਹਿਸਾਬ ਨਾਲ ਹੋਲਸੇਲ ਦਾ ਰੇਟ ਆ ਤੇ 50% ਦਾ ਡਿਸਕਾਊਂਟ,
5: 50% ਫਲੈਟ ਡਿਸਕਾਊਂਟ ਹੈ ਜੀ। ਤੁਹਾਡੇ ਸਾਹਮਣੇ ਪ੍ਰਾਈਸ ਕੋਟ ਕਰਾਂਗੇ, 50% ਡਿਸਕਾਊਂਟ ਕਰਕੇ ਤੁਹਾਨੂੰ ਪ੍ਰਾਈਸ ਦੇਵਾਂਗੇ
0: ਤੇ
5: 50% ਦਾ ਡਿਸਕਾਊਂਟ ਆ। ਕੋਈ ਇੰਸਟਾਲੇਸ਼ਨ ਚਾਰਜ ਨਹੀਂ ਹੈਗਾ, ਕੋਈ ਕੋਟੇਸ਼ਨ ਦਾ ਚਾਰਜ ਨਹੀਂ ਜੇ ਤੁਸੀਂ ਬ੍ਰਾਂਪਟਨ ਚੋਂ ਕਾਲ ਕਰਦੇ ਹੋ, ਕੋਈ ਮੈਜ਼ਰਮੈਂਟ ਦਾ ਚਾਰਜ ਨਹੀਂ ਜੇ ਤੁਸੀਂ ਬ੍ਰਾਂਪਟਨ ਚੋਂ ਕਾਲ ਕਰਦੇ ਹੋ।
0: ਰਾਈਟ ਨੋ ਕਾਲ ਕਰੀਏ, ਅੱਜ ਕੋਈ ਕੈਪ ਨਹੀਂ ਹੈਗਾ ਜਿੰਨੀਆਂ ਕਾਲਾਂ ਕਿ ਪਹਿਲੀਆਂ 5 ਕਾਲਾਂ ਨੂੰ ਅਸੀਂ ਆਹ ਕਰਾਂਗੇ ਜੀ, ਜਿੰਨੀਆਂ 20 ਕਾਲਾਂ ਆਉਣਗੀਆਂ ਕੀ ਕਰੋਗੇ ਖਾਸ?
5: 50% ਡਿਸਕਾਊਂਟ ਕਰ ਰਹੇ ਹਾਂ ਜੀ ਪੁੱਲਰ ਸਾਹਿਬ, ਜੋ ਤੁਸੀਂ ਕਹੋਗੇ ਮੈਂ 2 ਆਪਸ਼ਨਾਂ ਆਪਣੇ ਭੈਣਾਂ ਦੇ ਭਰਾਵਾਂ ਨੂੰ ਦੇ ਦਈਏ। 50% ਡਿਸਕਾਊਂਟ ਤਾਂ ਸਾਰਿਆਂ ਨੂੰ ਮਿਲਣਾ ਹੀ ਮਿਲਣਾ ਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਮੇਨ ਫਲੋਰ ਪਲੱਸ ਸਾਰੇ ਬੈਡਰੂਮਸ ਮਿਲਾ ਕੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਤੁਹਾਡੇ ਕੋਲ 2 ਆਪਸ਼ਨਾਂ ਨੇ, 2 ਗਿਫਟ ਦੇ ਵਿੱਚੋਂ ਤੁਸੀਂ 1 ਗਿਫਟ ਚੂਜ਼ ਕਰ ਸਕਦੇ ਹੋ ਜੀ।
0: ਜਿਹੜੀ ਜ਼ਰੂਰਤ ਆ,
5: ਜਿਹੜੀ ਜ਼ਰੂਰਤ ਆ ਜੀ,
0: ਦੱਸੋ ਕੀ ਹੈ?
5: ਚਾਹੇ ਤਾਂ ਤੁਸੀਂ ਸਾਡੇ ਤੋਂ ਸਮਾਰਟ ਟੀਵੀ ਐਜ਼ ਆ ਗਿਫਟ ਸਾਡੇ ਤੋਂ ਲੈ ਸਕਦੇ
0: ਹੋ, ਟੈਲੀਵਿਜ਼ਨ ਗਿਫਟ,
5: ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਚਾਹੇ ਤੁਸੀਂ ਸਾਡੇ ਤੋਂ 1 ਵਿੰਡੋ ਦੇ ਉੱਤੇ ਮੋਟਰ ਐਂਡ ਰਿਮੋਟ ਲਗਵਾ ਕੇ ਤੁਸੀਂ ਉਹਨੂੰ ਅਪਗ੍ਰੇਡ ਕਰ ਸਕਦੇ ਹੋ ਆਟੋਮੈਟਿਕ ਬਲਾਈਂਡ ਦੇ ਵਿੱਚ,
0: ਚਾਹੇ ਰਿਮੋਟ ਵਾਲੀ ਵਿੰਡੋ ਫ੍ਰੀ ਲਵਾ ਲਓ।
5: ਇੱਕ ਚੀਜ਼ ਤੁਹਾਨੂੰ ਇੱਕ ਐਜ਼ ਆ ਗਿਫਟ ਸਾਡੇ ਵੱਲੋਂ ਐਜ਼ ਆ ਗਿਫਟ ਤੁਹਾਨੂੰ ਦਿੱਤੀ ਜਾਊਗੀ,
0: ਲਵਾਂਗੇ ਟੈਲੀਵਿਜ਼ਨ ਮਹਿੰਗਾ ਹੁੰਦਾ ਸੀ, ਟੈਲੀਵਿਜ਼ਨ ਲਵਾਂਗੇ ਨੰਬਰ ਬੋਲੋ ਤੁਸੀਂ।
5: ਨਹੀਂ ਮੈਂ ਇਹ ਵੀ ਗੱਲ ਦੱਸ ਦਵਾਂ, 4-647-3-4-6-4-6 6-4-7-3-8-9-4-6-4-6 6-47-3-8-9-4-6-4-6
0: ਜਿੰਨੀਆਂ ਵੀ ਕਾਲ ਆਉਣਗੀਆਂ ਦੋਸਤੋ, ਜਿੰਨੀਆਂ ਵੀ ਕਾਲ ਆਉਣਗੀਆਂ ਤੁਹਾਡੇ ਫਾਇਦਾ ਜਿਹੜਾ ਉਹ ਦੂਰੇ ਤੀਰੇ ਤਰੀਕੇ ਨਾਲ ਹੋ ਜਾਣਾ। ਪਰਦੇ ਲਵਾਉਣਾ ਚਾਹੁੰਦੇ ਸੀ ਤਾਂ ਰਾਈਟ ਟਾਈਮ ਆ, ਕੈਨੇਡੀਅਨ ਮੇਡ ਬਲਾਈਂਡ 5 ਸਾਲ ਦੀ ਵਾਰੰਟੀ ਦੇ ਨਾਲ, 50% ਡਿਸਕਾਊਂਟ, ਕੋਟੇਸ਼ਨ ਇੰਸਟਾਲੇਸ਼ਨ ਫ੍ਰੀ, ਜਿੰਨੀਆਂ ਕਾਲਾਂ ਆਉਣਗੀਆਂ ਉਹਨਾਂ ਨੂੰ ਟੈਲੀਵਿਜ਼ਨ ਫ੍ਰੀ ਫ੍ਰੀ ਫ੍ਰੀ 6-47-3-9-4-6-4 6-47-3-9-4-6-4-6 6-47-3-8-9-4-6-4-6 6-47-3-9-4-6 ਕਾਲਾਂ ਆ ਰਹੀਆਂ ਨੇ ਜੀ,
5: ਫੁੱਲ ਬਟਾ ਫੁੱਲ,
0: 6-47-3-9-4-6-4-6 6-47-3-8-9-4-6-4-6 ਜਲਦੀ ਤੋਂ ਪਹਿਲਾਂ ਕਾਲ ਕਰੋ ਤੇ ਬਲਾਈਂਡ ਲਵਾਓ, ਰਾਈਟ ਨਾਓ ਰਾਈਟ ਡੀਲ ਤੁਹਾਡੇ ਸਾਹਮਣੇ ਹਾਜ਼ਰ ਆ ਮੂਜ਼ ਬਲਾਈਂਡ ਤੋਂ। 6-47-3-9-4-6-4 ਬਾਜੀ ਟੱਲੀਆਂ ਖੜਕ ਰਹੀਆਂ ਨੇ, 6-47-3-9-4-6-4 ਪਰਦੇ ਲਵਾਉਣੇ ਆ, ਟੈਲੀਵਿਜ਼ਨ ਫ੍ਰੀ, 6-47-3-9-4-6-4

0: ਲੋ ਜੀ ਆਓ ਤੁਹਾਨੂੰ ਲੈ ਕੇ ਚੱਲੀਏ ਗ੍ਰੈਂਡ ਹੋਮ ਫਰਨੀਚਰ ਤੇ ਜਿੱਥੇ ਕਿ ਐਨਵਰਸਰੀ ਸੇਲ ਲੱਗੀ ਹੋਈ ਹੈ। ਬਾਈ ਸੁੱਖ ਜੀ ਸਾਡੇ ਨਾਲ ਨੇ, ਸੁੱਖ ਬਾਈ ਜੀ ਲੰਘਿਓ ਜੀ ਇਹਨੂੰ।
1: ਬਹੁਤ ਸ਼ੁਕਰੀਆ, ਧੰਨਵਾਦ ਭੱਲੋ ਸਾਹਿਬ। ਬਿਲਕੁਲ ਐਨਵਰਸਰੀ ਸੇਲ ਦਾ ਪਰਿਵਾਰ ਫਾਇਦਾ ਲੈ ਰਹੇ ਨੇ, ਸ਼ੋਪਿੰਗ ਕਰ ਰਹੇ ਨੇ ਫਰਨੀਚਰ ਦੀ। ਤੁਸੀਂ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਭਾਰੇ ਡਿਸਕਾਊਂਟ ਅੱਜ ਮਿਲ ਰਹੇ ਨੇ ਐਨਵਰਸਰੀ ਸੇਲ ਦੇ ਉੱਪਰ, ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਅਸੀਂ ਰਾਤ ਅੱਜ 8 ਵਜੇ ਤੱਕ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, 8 ਵਜੇ ਤੱਕ ਤੁਹਾਡੇ ਲਈ ਓਪਨ ਆ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ, ਟੋਮਗਨ, ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੂਈਟ ਲੈਣਾ, ਸੋ ਕਿੰਗ ਸਾਈਜ਼ ਦਾ ਬੈੱਡ, ਬਰਾਊਨ ਕਲਰ ਦਾ, ਲੈਕਰ ਫਿਨਿਸ਼ ਦੇ ਵਿੱਚ, ਗੋਲਡਨ ਟੱਚ ਫਿਨਿਸ਼ ਵੀ ਹੈਗੀ ਆ, ਕਿੰਗ ਸਾਈਜ਼ ਦਾ ਬੈੱਡ, ਬਰਾਊਨ ਕਲਰ ਦਾ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਤੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਬਰਾਊਨ ਕਲਰ ਦਾ, ਲੈਕਰ ਫਿਨਿਸ਼ ਦਾ, ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ। ਸਪੈਸ਼ਲ ਸਪੈਸ਼ਲ ਐਨਵਰਸਰੀ ਸੇਲ ਦੇ ਉੱਪਰ ਪੂਰਾ ਬੈਡਰੂਮ ਸੈੱਟ $1699, ਜੀ ਹਾਂ, ਕਿੰਗ ਸਾਈਜ਼ ਦਾ, ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਬਰਾਊਨ ਕਲਰ ਦਾ, ਲੈਕਰ ਫਿਨਿਸ਼ ਦੇ ਵਿੱਚ ਪੂਰਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਨਾਲ, $1699 ਦਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਫ੍ਰੀ ਟੈਲੀਵਿਜ਼ਨ ਟੀਵੀ ਫ੍ਰੀ ਮਿਲਣਾ ਐਨਵਰਸਰੀ ਸੇਲ ਦੇ ਉੱਪਰ। ਸੋ ਫਟਾਫਟ ਘੁਮਾਓ ਗੱਡੀਆਂ ਤੇ ਪਹੁੰਚੋ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਹੈ ਐਨਵਰਸਰੀ ਸੇਲ ਪੁਰ ਸਾਹਿਬ।

0: ਖਾਲਸਾ ਸਾਹਿਬ ਸਾਨੂੰ ਨਾ ਕਾਲ ਇੱਕ ਆਫ ਦਾ ਏਅਰ ਸਾਡੇ ਸਪੋਂਸਰ ਸਾਹਿਬਾਨ ਜਦੋਂ ਗੱਲ ਕਰ ਰਹੇ ਸੀ ਆਫ ਏਅਰ ਜੋ ਬਾਈ ਨੇ ਗੱਲਬਾਤ ਕੀਤੀ, ਕਹਿੰਦਾ ਮੈਨੂੰ ਜਿਹੜੀ ਟਿਕਟ ਮਿਲੀ ਸੀਗੀ ਇੱਕ ਵਾਰ ਮੈਂ ਗੱਡੀ ਚਲਾ ਰਿਹਾ ਸੀ, ਅਸੀਂ ਕਹਿੰਦਾ ਡਰਾਈਵ ਥਰੂ ਕੀਤਾ ਤੇ ਮੇਰੇ ਸਾਹਮਣੇ ਅਸੀਂ ਸਭ ਫੂਡ ਪਿਆ ਸੀ ਤੇ ਜਿਹੜੇ ਬੈਕ ਸੀਟ ਤੇ ਬੈਠੇ ਸੀ ਕਹਿੰਦਾ ਮੈਂ ਉਹਨਾਂ ਨੂੰ ਫੂਡ ਹੈਂਡ ਓਵਰ ਕਰ ਰਿਹਾ ਸੀ, ਬਰਗਰ ਵਗੈਰਾ ਸੀ ਕਹਿੰਦਾ ਮੈਂ ਉਹਨਾਂ ਨੂੰ ਜਦੋਂ ਪਿਛਲੀ ਸੀਟ ਤੇ ਫੜਾ ਰਿਹਾ ਸੀ, ਇਹ ਗੱਲ ਨੂੰ ਉਹਨਾਂ ਨੇ ਡਿਸਟ੍ਰੈਕਟ ਡਰਾਈਵਿੰਗ ਮੰਨਿਆ, ਕਹਿੰਦਾ ਮੈਨੂੰ ਟਿਕਟ ਮਿਲੀ, ਕਹਿੰਦਾ ਮੈਨੂੰ ਤਾਂ ਦੱਸਦੇ ਵੀ ਐਂ ਲੱਗਦਾ ਕਿ ਮੈਨੂੰ ਬਰਗਰ ਦਾ ਟਿਕਟ ਮਿਲ ਗਈ ਉਹ ਵੀ ਪਿਛਲੀ ਸੀਟ ਤੇ ਫੜਾਉਂਦੇ ਹੋਏ ਨੂੰ।
1: ਪੁੱਲ ਸਾਹਿਬ ਉਹ ਫਿਰ ਉਹਨਾਂ ਨੇ ਬਰਗਰ ਪੁਲਿਸ ਨੂੰ ਪੁੱਛਿਆ ਨੀ, ਉਹਨਾਂ ਇਹ ਗੱਲ ਦਾ ਗੁੱਸਾ ਕਰਦੇ ਇਕੱਲੇ ਇਕੱਲੇ ਖਾਈ ਜਾਂਦੇ ਹੋ ਕੀ ਗੱਲ,
0: ਤੇ ਮੈਂ ਨਾ ਕੁਝ ਕੁ
2: ਘਾਤ ਲਾਈ ਬੈਠੇ ਹੋਣੇ ਆ ਜਿਹਨੇ ਵੀ ਟਿਕਟ ਦਿੱਤੀ ਆ।
0: ਸੋ ਕੁਝ ਕੁ ਰੂਲਾਂ ਦਾ ਤੁਹਾਨੂੰ ਪਤਾ ਹੋਊਗਾ, ਕੁਝ ਕੁ ਨਹੀਂ ਮੈਨੂੰ ਦੱਸਿਓ, ਤੁਹਾਨੂੰ ਵੀ ਕਿਹੜੇ ਰੂਲ ਦਾ ਪਤਾ, ਐਂਡ ਸਾਡੇ ਪਰਿਵਾਰ ਵੀ ਸਾਨੂੰ ਜ਼ਰੂਰ ਕਾਲ ਕਰਨ ਵੀ ਇਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਨਿਯਮਾਂ ਦਾ ਤੁਹਾਨੂੰ ਪਤਾ ਗਾ ਵੀ ਇਹਦੀ ਟਿਕਟ ਹੈ, ਕਿੰਨਾ ਦਾ ਨਹੀਂ ਪਤਾ ਸੀ ਅੱਜ ਪਤਾ ਲੱਗਿਆ। ਸੋ ਧਿਆਨ ਨਾਲ ਸੁਣਿਓ ਅਜਿਹੀਆਂ ਗੱਲਾਂ ਜਿਨ੍ਹਾਂ ਤੇ ਤੁਹਾਨੂੰ ਗੱਡੀ ਚਲਾਉਂਦੇ ਹੋਏ ਜੇ ਤੁਸੀਂ ਇਹ ਚੀਜ਼ਾਂ ਕਰਦੇ ਹੋ ਤੁਹਾਨੂੰ ਟਿਕਟ ਆ ਸਕਦੀ ਆ, ਜਿਹੜੀਆਂ ਚੀਜ਼ਾਂ ਦਾ ਪਤਾ ਤਾਂ ਵੀ ਮੈਨੂੰ ਦੱਸਿਓ, ਜਿਨ੍ਹਾਂ ਦਾ ਨਹੀਂ ਪਤਾ ਤਾਂ ਵੀ ਦੱਸਿਓ। ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368। ਟੀਨਸਰ ਸਾਹਿਬ, ਗੱਡੀ ਤੇਜ਼ ਚਲਾਉਂਦੇ ਹੋਏ ਟਿਕਟ ਮਿਲਣੀ ਤਾਂ ਸੁਭਾਵਿਕ ਆ, ਬਹੁਤੇ ਨੇ ਲੈਤੀ ਹੈ। ਗੱਡੀ ਨੂੰ ਜੇ ਆਪਾਂ ਸਲੋ ਚਲਾ ਰਹੇ ਹਾਂ, ਟ੍ਰੈਫਿਕ ਬਲੌਕ ਹੁੰਦਾ, ਉਹਦੀ ਵੀ ਟਿਕਟ ਆ, ਕੀ ਤੁਹਾਨੂੰ ਇਹ ਚੀਜ਼ ਦਾ ਪਤਾ?
1: ਹਾਂਜੀ ਹੈਗੀ ਹੈ ਜੀ, ਉਹਦਾ ਜੀ ਹਾਂਜੀ ਇਹ ਪਤਾ ਜੀ। ਤੇ ਇੱਕ ਮੇਰੇ ਮਿੱਤਰ ਨੇ ਉਹ ਕੰਮ ਕਰਦੇ ਹੁੰਦੇ ਸੀਗੇ ਕੰਸਟਰਕਸ਼ਨ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਮੀਨਸ ਓਨਰ ਸੀਗਾ, ਤੇ ਉਹ ਬਹੁਤ ਸਿਆਣੀ ਉਮਰ ਦਾ ਸੀਗਾ, ਅਰਾਊਂਡ ਕਹਿ ਲਓ 60 ਕੁ, ਬਾਹਲਾ ਜ਼ਿਆਦਾ ਵੀ ਨਹੀਂ, ਵੀ ਅਰਾਊਂਡ 60 ਕੁ ਈਅਰ ਦਾ ਉਹਨਾਂ ਦੀ ਏਜ ਸੀਗੀ। ਤੇ ਉਹ ਕੰਮ ਕਰਕੇ ਆਇਆ ਤੇ ਉਹਨੇ ਮੈਨੂੰ ਅਨੁਸਾਰ ਇਹ ਗੱਲ ਦੱਸੀ, ਕਹਿੰਦੇ ਅੱਜ ਇੱਕ ਫਨੀ ਗੱਲ ਹੋ ਗਈ। ਮੈਂ ਕਿਹਾ ਕੀ? ਕਹਿੰਦੇ ਤੇਜ਼ ਚਲਾਉਂਦੇ ਗੱਡੀ ਦਾ ਟਿਕਟ ਮੈਨੂੰ, ਮੈਂ ਸੁਣਿਆ ਵੀ ਹੌਲੀ ਚਲਾਉਂਦੇ ਨੂੰ ਗੱਡੀ ਪੁਲਿਸ ਵਾਲਾ ਟਿਕਟ ਦੇ ਗਿਆ ਵੀ ਇੱਥੇ ਤੋਂ ਟ੍ਰੈਫਿਕ ਬਲੌਕ ਕਰ ਰਹੇ ਹਾਂ ਪਿੱਛੇ।
0: ਹਾਂ ਇਹਦੀ ਟਿਕਟ,
2: ਈਵਨ ਹਾਈਵੇ ਤੇ ਲੈਫਟ ਲੇਨ 'ਚ ਵੀ ਜੇ ਆਪਾਂ ਬਾਕੀਆਂ ਨੂੰ ਬਲੌਕ ਕਰ ਰਹੇ ਹਾਂ ਤਾਂ ਉਹਦੀ ਵੀ ਟਿਕਟ ਹੈ ਜੀ, ਮਤਲਬ ਕਿ ਵੀ ਉਹ ਆਲਵੇਜ਼ ਪਾਸਿੰਗ ਦੇ ਲਈ ਆ।
0: ਜ਼ਿਆਦਾਤਰ ਟਰੱਕ ਕਈ ਵਾਰ ਦੇਖਦੇ ਹਾਂ ਉੱਧਰ ਚਲਾਉਂਦੇ ਹੁੰਦੇ ਨੇ,
2: ਹਾਂਜੀ
0: ਲੋਕ ਮਾਈਂਡ ਕਰਦੇ ਨੇ
2: ਬਿਲਕੁਲ।
0: ਓਕੇ, ਸਨੋਹ ਜਦੋਂ ਠੰਡ ਦਾ ਟਾਈਮ ਹੁੰਦਾ, ਸਨੋਹ ਦਾ ਢੇਰ ਰੂਫ ਦੇ ਉੱਤੇ ਲੱਗਿਆ ਹੁੰਦਾ, ਉਹ ਆਪਾਂ ਗੱਡੀ ਨੂੰ ਆਈ ਚਲਾ ਲੈਂਦੇ ਕਲਾ ਸ਼ੀਸ਼ੇ ਚੋਂ ਉਨਾ ਕੁ ਪਾਸਾ ਜਿਹਾ ਕਰਕੇ, ਉਹਦੀ ਵੀ ਟਿਕਟ?
1: ਹਾਂਜੀ ਹਾਂ ਉਹਦਾ ਵੀ ਮੈਨੂੰ ਪਤਾ,
0: ਤੁਹਾਨੂੰ ਵੀ ਪਤਾ?
1: ਹਾਂਜੀ
0: ਇਹਦਾ ਵੀ ਮਿਲਾ, ਸਾਰਿਆਂ ਨੂੰ ਪਤਾ,
2: ਸਾਫ਼ ਹੋਣਾ ਜ਼ਰੂਰੀ ਹੈ ਜੀ।
0: ਕਈ ਵਾਰ ਰੋਡ ਦੇ ਵਿੱਚ ਖੱਡੇ ਹੁੰਦੇ ਨੇ, ਬਿਗ ਟੋਇਨ ਦਾ ਸੜਕ ਹੁੰਦਾ ਗਾ ਕਈ ਵਾਰ, ਤੇ ਮੀਂਹ ਕਣੀ ਪਿਆ ਹੁੰਦਾ ਉਦੋਂ ਆਪਾਂ ਥੋੜਾ ਕਈ ਵਾਰ ਫਾਸਟ ਚੱਲ ਰਹੇ ਹੋਈਏ ਤੇ ਸੜਕ ਦੇ ਟੋਏ ਦੇ ਵਿੱਚ ਆਪਾਂ ਟਾਇਰ ਵੱਜਦਾ, ਪਾਣੀ ਸਪਲੈਸ਼ ਹੋ ਕੇ ਪੈਡੈਸਟ੍ਰੀਅਨ ਨੂੰ ਭਿਉਂ ਜਾਂਦਾ, ਇਹਦੀ ਟਿਕਟ ਆ, ਕੀ ਤੁਹਾਨੂੰ ਪਤਾ?
1: ਨਹੀਂ ਇਹਦਾ ਨਹੀਂ ਪਤਾ, ਇਹਦਾ ਮੈਨੂੰ ਵੀ ਨਹੀਂ ਸੀ ਪਤਾ ਜੀ।
0: ਕੀ ਤੁਹਾਨੂੰ ਪਤਾ ਦੋਸਤੋ, ਕਾਲ ਕਰਕੇ ਦੱਸਿਓ, 416-233-7368, 416-233-7368। ਹੋਰਨ ਮਾਰਨੇ, ਬਹੁਤੇ ਲੋਕ ਇਹ ਚੀਜ਼ ਦੀ ਕਿੰਨੀ ਕੁ ਲੰਘਣਾ ਹੁੰਦੀ ਹੈ ਜਾਂ ਨਹੀਂ ਪਤਾ ਨੀ, ਜਦੋਂ ਉਹਨਾਂ ਦੀ ਕੋਈ ਫੇਵਰੇਟ ਟੀਮ ਜਿੱਤਦੀ ਆ, ਹਨਾ ਹੁਣ ਫੀਫਾ ਵਰਲਡ ਕੱਪ 'ਚ ਟੀਮ ਜਿੱਤਣੂ, ਲੋਕ ਹਾਰਨ ਮਾਰਦੇ ਨੇ ਖੁਸ਼ੀ ਦੇ ਵਿੱਚ, ਸੈਲੀਬ੍ਰੇਟ ਕਰਦੇ ਨੇ, ਜਾਂ ਕੋਈ ਬੰਦਾ ਮੂਹਰੋਂ ਕੱਟ ਮਾਰ ਕੇ ਡੇਂਜਰਸ ਚਲਿਆ ਗਿਆ ਤਾਂ ਉਹਨੂੰ ਰੇਸ ਦੇ ਵਿੱਚ ਉਹ ਪਿੱਛੇ ਹਾਰਨ ਮਾਰਦੇ ਜਾਂਦੇ ਹੁੰਦੇ ਨੇ ਕਿ ਇਹਨੂੰ ਸਭ ਕੁਛ ਸਿਖਾਈਏ, ਅਨਸੈਸਰੀ ਹਾਰਨ ਮਾਰਨ ਦੇ ਨਾਲ ਟਿਕਟ ਮਿਲਦੀ ਹੈ, ਕੀ ਤੁਹਾਨੂੰ ਚੀਜ਼
2: ਇਹਦਾ ਪਤਾ ਜੀ? ਹਾਂਜੀ
0: ਕੀ ਦੋਸਤੋ ਤੁਹਾਨੂੰ ਪਤਾ, ਸਟੂਡੀਓ ਕਾਲ ਕਰਿਓ 416-233-7368, 416-233-7368 ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। ਵਿੰਡਸ਼ੀਲਡ ਕਈ ਵਾਰ ਸ਼ੀਸ਼ਾ ਕਰੈਕ ਹੁੰਦਾ ਜਾਂ ਉਹ ਕਿਸੇ ਵੀ ਤਰੀਕੇ ਨਾਲ ਕਲੀਅਰ ਨਹੀਂ ਹੁੰਦੀ, ਕੋਈ ਹੋਲ ਹੁੰਦਾ, ਉਹਦੀ ਟਿਕਟ ਹੈਗੀ?
2: ਹਾਂਜੀ ਹੈਗੀ ਹੈ ਜੀ।
0: ਇਹਦਾ ਵੀ ਕਈ ਲੋਕਾਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ, ਉਹਨਾਂ ਨੂੰ ਜਦੋਂ ਟਿਕਟ ਮਿਲਦੀ ਆ ਉਦੋਂ ਹੀ ਪਤਾ ਲੱਗਦਾ। 416-233-7368 ਦੋਨੇ ਆਪਾਂ ਬੰਦਾ ਕਹਿੰਦਾ ਕਿ ਜਦੋਂ ਗੱਡੀ ਚਲਾਉਂਦੇ ਆ ਨਾ ਈਅਰਫੋਨ ਬੰਦੇ ਬਹੁਤ ਯੂਜ਼ ਕਰਦੇ ਨੇ ਕਿ ਚਲੋ ਆਪਣੇ ਲੱਗਿਆ ਹੋਇਆ, ਜੇ ਦੋਨੇ ਸਾਈਡ ਤੇ ਈਅਰਫੋਨ ਲਾ ਕੇ ਗੱਡੀ ਚਲਾ ਰਹੇ ਆ ਉਹਦੀ ਵੀ ਟਿਕਟ ਆ, ਹੈੱਡਫੋਨ ਜਾਂ ਈਅਰਫੋਨ
2: ਉਹ ਡਿਸਟ੍ਰੈਕਟਡ ਚ ਆ ਜਾਂਦਾ ਜੀ, ਉਹ ਦੋਨੋਂ ਸਾਈਡ ਲੱਗੇ ਆ।
0: ਤੁਸੀਂ ਹੋਰ ਕੁਝ ਸ਼ੇਅਰ ਕਰਨਾ ਚਾਹੁੰਦੇ?
2: ਹਾਂਜੀ, ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਜਿਹੜੀ ਆਪਣੀ ਕਾਰ ਦੀ ਰਜਿਸਟ੍ਰੇਸ਼ਨ ਹੈ, ਜੇ ਉਹ ਤੇ ਜਿਹੜਾ ਉਹਦਾ ਓਨਰ ਆ ਉਹਨੇ ਸਾਈਨ ਨਾ ਕੀਤੇ ਹੋਣ, ਕੀ ਉਹਦੀ ਟਿਕਟ ਹੈਗੀ ਆ ਜਾਂ ਨਹੀਂ?
0: ਜਿਸਨੇ ਨਾ ਪੁੱਛਿਆ ਹੋਣੀ ਤਾਂ ਚਾਹੀਦੀ ਆ,
2: ਮੈਨੂੰ ਵੀ ਕੱਲ ਹੀ ਪਤਾ ਲੱਗਿਆ ਜੀ, ਟਿਕਟ ਵੀ ਆ ਸ਼ਾਇਦ, ਕਹਿੰਦੇ ਜੇਲ ਵੀ ਹੋ ਸਕਦੀ ਆ।
0: ਅੱਛਾ,
2: ਹਾਂਜੀ ਪਰ ਮੈਂ ਸ਼ੋਰ ਨਹੀਂ ਆ, ਇਹਦੇ ਬਾਰੇ ਤੁਸੀਂ ਫਾਈਂਡ ਆਊਟ ਕਰ ਲਿਓ, ਤੁਸੀਂ ਜ਼ਿਆਦਾ ਪੜ੍ਹੇ ਲਿਖੇ ਹੋ। ਪਰ ਜਿੱਥੋਂ ਮੈਨੂੰ ਪਤਾ ਲੱਗਿਆ, ਪਰ ਉਹ ਬੰਦਾ ਤਾਂ ਲੈਜੀਟੀਮੇਟ ਹੈ, ਝੂਠ ਤਾਂ ਬੋਲਦਾ ਨਹੀਂ, ਪਰ ਮੈਂ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ।
0: ਸਾਡੇ ਇੱਕ ਵਾਰੀ ਮਿੱਤਰ ਸੀਗੇ, ਉਹ ਆ ਰਹੇ ਸੀ ਵਿਸਾਖਾ ਬੀਚ ਤੋਂ, ਹਨਾ, ਤੇ ਚਲੋ ਬੰਦੇ ਨੂੰ ਘਰੇ ਆਉਂਦੇ ਕਾਹਲੀ ਹੁੰਦੀ ਆ, ਤੇ ਪੁਲਿਸ ਨੇ ਰੈਂਡਮ ਚੈੱਕ ਕਰ ਰਹੀ ਸੀ। ਕਈ ਵਾਰ ਹੁੰਦਾ ਬੰਦਾ ਬੀਚ ਪਾਰਟੀ ਤੋਂ ਨਿਕਲਦਾ ਕਿ ਭਾਈ ਬੰਦਾ ਡਰੰਕ ਤਾਂ ਨਹੀਂ ਹੈਗਾ, ਥੋੜਾ ਜਿਹਾ ਇਹਨੇ ਗੱਡੀ ਨੂੰ ਦੋ ਤਿੰਨ ਵਾਰੀ ਲੇਨ ਇੱਦਾਂ ਦਾ ਮੂਵ ਕਰ ਲਈ, ਤੇ ਟਿਕਟ ਦੇਣ ਤਾਂ ਉਹਦੇ ਲਈ ਰੋਕਿਆ ਕਿ ਵੀ ਤੁਸੀਂ ਡਰਾਈਵ ਨਹੀਂ ਕਰ ਰਹੇ। ਜੋ ਦੇਖਿਆ ਉਹ ਨੰਗੇ ਪੈਰੀ ਚਲਾ ਰਿਹਾ ਸੀ,
2: ਹਾਂਜੀ,
0: ਉਹਨੂੰ ਟਿਕਟ ਦਿੱਤੀ।
2: ਨੰਗੇ ਪੈਰ ਦੀ ਨੀ ਜੀ ਟਿਕਟ ਹੈਗੀ, ਜਾਂ ਉਹ ਇਹ
0: ਡਰਾਈਵਿੰਗ ਵੇਅਰ ਫੁੱਟ ਦੀ ਟਿਕਟ ਹੈਗੀ ਆ,
2: ਕਿਉਂਕਿ
0: ਜਿੰਨਾ ਟਾਈਮ ਗੱਡੀ ਸਹੀ ਚੱਲ ਰਹੀ ਹੈ ਕਿਸੇ ਨੇ ਰੋਕ ਕੇ ਤੁਹਾਡੇ ਪੈਰ ਨਹੀਂ ਚੈੱਕ ਕਰਨੇ। ਪਰ ਜੇ ਗੱਡੀ ਚਲਾਉਂਦੇ ਹੋਏ ਤੁਹਾਡੀ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਪ੍ਰੋਪਰ ਹੈਗਾ, ਉਹ ਦੇ ਸਕਦੇ।
2: ਮੇ ਬੀ ਮੈਂ ਰੋਂਗ ਹੋਵਾਂ ਤਾਂ ਮੈਨੂੰ ਕਰੈਕਟ ਕਰ ਦਿਓ। ਬੇਅਰ ਫੁੱਟ ਦੀ ਟਿਕਟ ਉਦੋਂ ਹੈ ਜੇ ਤੁਹਾਡੇ ਸਲਿੱਪਰ ਉਸੇ ਜਗ੍ਹਾ ਤੇ ਪਏ ਆ ਤੇ ਤੁਸੀਂ ਉਹਦੇ ਚੋਂ ਪੈਰ ਕੱਢ ਕੇ, ਸਲਿੱਪਰ ਤਾਂ ਵੈਸੇ ਅਲਾਊਡ ਹੀ ਨਹੀਂ ਸ਼ੂ, ਹਨਾ, ਜੇ ਪਏ ਆ ਤੇ ਤੁਸੀਂ ਉਹਦੇ ਚੋਂ ਪੈਰ ਕੱਢ ਕੇ ਚਲਾ ਰਹੇ ਹੋ।
0: ਬਟ ਜੇ ਤੁਹਾਡੇ,
2: ਹਾਂ, ਜੇ ਤੁਹਾਡੇ ਸ਼ੂ ਨਹੀਂ ਹੈਗੇ, ਤੁਸੀਂ ਬੇਅਰ ਫੁੱਟ ਚਲਾ ਰਹੇ ਹੋ, ਉਹਦੀ ਮੈਨੂੰ ਲੱਗਦਾ ਸ਼ਾਇਦ ਹੈ
0: ਨਾਲ ਕੰਟਰੋਲ ਇਫੈਕਟ ਹੁੰਦਾ ਗਾ। ਤੇ ਜੇ ਉਹ ਉਹਨਾਂ ਨੂੰ ਲੱਗ ਰਿਹਾ ਕਿ ਗੱਡੀ ਕੰਟਰੋਲ ਚ ਨਹੀਂ ਹੈਗੀ, ਚੈੱਕ ਕਰਦੇ ਨੇ ਤੇ ਜੇ ਨਿਕਲੇ ਤਾਂ ਉਹ ਟਿਕਟ ਦੇ ਸਕਦੇ ਨੇ।
2: ਹਾਂਜੀ,
0: ਤੇ ਹੋਰ ਵੀ ਤੁਹਾਨੂੰ ਦੋਸਤੋ ਕੋਈ ਇੱਦਾਂ ਦੀ ਟਿਕਟ ਮਿਲੀ ਹੋਵੇ, ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਹੋਵੇ ਜਿਹੜਾ ਤੁਹਾਨੂੰ ਉਤੋਂ ਨਹੀਂ ਪਤਾ ਲੱਗਿਆ। ਹੁਣ ਜਦੋਂ ਬਾਈ ਜੀ ਆਹ ਪਹਿਲਾਂ ਗੱਡੀ ਦੀਆਂ ਉਹ ਲੱਗਦੀਆਂ ਹੁੰਦੀਆਂ ਸੀ ਈਅਰਲੀ, ਜਾਂ 2 ਸਾਲਾਂ ਬਾਅਦ ਜਿਹੜੀ ਉਹਨਾਂ ਦੀ ਪਲੇਟ,
2: ਹਾਂਜੀ, ਰਿਨਿਊਅਲ
0: ਆਉਂਦੀ ਹੁੰਦੀ
2: ਬਰਥਡੇ ਤੇ ਸਟicker,
0: ਬਰਥਡੇ ਤੇ ਆਪਾਂ ਕਹਿੰਦੇ ਸਟicker, ਉਹਦੇ ਪਹਿਲਾਂ ਚਾਰਜਸ ਹੁੰਦੇ ਸੀ, ਹੁਣ ਉਹ ਚਾਰਜਸ ਨਹੀਂ ਹੁੰਦੇ, ਤੇ ਅੱਗੇ ਉਹ ਸਟicker ਲੱਗਦਾ ਹੁੰਦਾ ਸੀ, ਸਰਵਿਸ ਲੋਕ ਅਪਡੇਟ ਕਰਦੇ ਸੀ, ਹੁਣ ਉਹ ਸਟicker ਲੱਗਣ ਨੂੰ ਹਟ ਗਏ। ਪਰ ਫੇਰ ਵੀ ਉਹ ਆਨਲਾਈਨ ਅਪਡੇਟ ਰਿਨਿਊਅਲ ਕਰਾਉਣਾ ਪੈਂਦਾ,
2: ਉਹਦੀ
0: ਤਕਰੀਬਨ 150-170 ਡਾਲਰ ਦੀ ਟਿਕਟ ਆ। ਉਹ ਵੀ ਸਾਡੇ ਜਾਣਕਾਰ ਸੀ, ਉਹਨੂੰ ਜਿੱਦਣ ਉਹ ਟਿਕਟ ਮਿਲੀ, ਉਹ ਕਹਿੰਦਾ ਯਾਰ ਇਹ ਤਾਂ ਰੂਲ ਬਦਲ ਗਿਆ ਸੀਗਾ, ਇਹ ਤਾਂ ਕਹਿੰਦੇ ਔਰ ਨਿਊ ਹੋਣ ਹਟ ਗਏ ਸੀ। ਮੈਂ ਕਿਹਾ ਬਾਈ ਜੀ
2: ਭਲੇਖੇ ਚ,
0: ਹਾਂ, ਤੁਸੀਂ ਕਿਹੜੇ ਭਲੇਖੇ ਚੋ? ਮੈਂ ਕਿਹਾ
1: ਟਿਕਟ ਸਾਡੇ ਵੀ ਇੱਕ ਜਾਣਕਾਰ ਨੂੰ ਮਿਲੀ ਸੀ ਪੁੱਤਰ ਸਾਹਿਬ।
0: ਅੱਛਾ,
1: ਹਾਂਜੀ, ਸੇਮ ਟਿਕਟ,
0: ਹਾਂ,
1: ਉਹਨੂੰ ਮੈਂ ਹਫ਼ਤਾ ਕੁ ਪਹਿਲਾਂ ਹੀ ਕਹਿ ਕੇ ਹਟਿਆ ਸੀਗਾ, ਸਾਡੀ ਗੱਲ ਚੱਲ ਰਹੀ ਸੀ, ਤੇ ਮੈਂ ਉਹਨੂੰ ਹਫ਼ਤਾ ਕੁ ਪਹਿਲਾਂ ਹੀ ਕਹਿ ਕੇ ਹਟਿਆ ਸੀ। ਉਹ ਮੈਨੂੰ ਕਹਿੰਦਾ ਕਿ ਯਾਰ ਵੀ ਆਹ ਕਹਿੰਦਾ ਰਿਨਿਊ ਜਾਂ ਕਰਾਉਣ ਵਾਲਾ, ਮੈਂ ਕਿ ਆਨਲਾਈਨ ਹੀ ਕਰਵਾ ਲਾ, ਸਰਵਿਸ ਸੈਂਟਰੀ ਦੀ ਵੈਬਸਾਈਟ ਤੇ ਜਾ ਕੇ ਹੋ ਜਾਣਾ ਹੁੰਦਾ। ਉਹ ਬੰਦਾ ਇੰਨਾ ਘੌਲੀ ਜੀ, ਉਹਨੇ ਕਰਵਾਇਆ ਨੀ ਗਾ, ਤੇ ਹਫ਼ਤੇ ਬਾਅਦ ਉਹਨੂੰ ਟਿਕਟ ਮਿਲ ਗਈ।
2: ਕਈ ਬੰਦੇ ਬੜੇ ਮਤਲਬ ਜਿੱਦੀ ਕਿਸਮ ਦੇ ਹੁੰਦੇ
0: ਹਨ, ਤੇ ਇਹ ਚੀਜ਼ ਦਾ ਵੀ ਉਹ ਕਹਿੰਦੇ ਯਾਰ ਇਹ ਤਾਂ ਰੂਲ ਹੀ ਬਦਲ ਗਿਆ ਸੀ, ਕਹਿੰਦਾ ਮੈਨੂੰ ਤਾਂ ਐਂ ਲੱਗਿਆ ਰੂਲ ਬੰਦ ਹੋ ਗਿਆ। ਮੈਂ ਕਿਹਾ ਵੀ ਰਿਨਿਊ ਤਾਂ ਕਰਵਾਈ ਦੀ ਹੁੰਦੀਆਂ ਨੇ, ਸੋ ਇਹਦੇ ਲਈ ਵੀ ਤੁਸੀਂ ਦੱਸਿਓ ਤੁਹਾਨੂੰ ਕਿੰਨੇ ਕੁ ਦੀਆਂ। ਇਹ ਹੋ ਸਕਦਾ ਕਈਆਂ ਨੂੰ ਅੱਜ ਯਾਦ ਆਵੇ, ਹਨਾ, 416-233-63-68। ਇਸ ਤੋਂ ਬਾਅਦ ਗੱਡੀ ਚਲਾਉਂਦੇ ਹੋਏ ਬਹੁਤੇ ਲੋਕ ਜਿਹੜੇ ਸਿਗਰਟ ਪੀਂਦੇ ਨੇ, ਬਹੁਤੇ ਲੋਕ ਕਈ ਵਾਰ ਕੀ ਹੁੰਦੀ ਹੈ ਉਹਦਾ ਨਾਮ ਮੈਂ ਭੁੱਲ ਜਾਂਦਾ, ਕੋਈ ਸਰਾਣਾ ਆ ਜਿਹੜਾ ਲਾਉਂਦੇ ਹੁੰਦੇ ਨੇ, ਉਹ ਬਾਹਰ ਸ਼ੀਸ਼ਾ ਖੋਲ ਕੇ ਬਾਹਰ ਸਿੱਟ ਦਿੰਦੇ ਨੇ, ਉਹਦੀ ਵੀ ਟਿਕਟ ਹੈ ਜੀ।
2: ਅੱਛਾ ਜੀ,
0: 416-233-63-68 416-233-63-68 ਅਗਲੀ ਕਾਲਰ ਰਕੇਸ਼ ਵਰਮਾ ਜੀ ਨੇ। ਸਤਿ ਸ੍ਰੀ ਅਕਾਲ ਬਾਈ। ਪਰਮੇਸ਼ੁਰ ਓਦਾਂ ਵੀ ਇੱਕ ਵਾਰੀ, ਬਸ ਇੱਕ ਛੋਟਾ ਜਿਹਾ ਲਿੰਕ ਹੀ ਆ, ਸਰਵਿਸ ਸੈਂਟਰੀ ਜਾ ਕੇ ਜਦੋਂ ਕਰੋਗੇ ਨਾ ਉੱਥੇ ਪਤਾ ਲੱਗ ਜਾਂਦਾ ਵੀ ਕੀ ਤੁਹਾਡੀ ਆਲਰੇਡੀ ਅਪਡੇਟਡ ਆ, ਨਹੀਂ ਅਪਡੇਟਡ ਤਾਂ ਉਹ ਜਸਟ 4 ਕਲਿੱਕ ਇੰਨੇ ਗੱਡੀ ਦੇ ਕਿਲੋਮੀਟਰ ਹੀ ਪਾਉਣੇ ਨੇ ਤੇ ਉਹ ਅਪਡੇਟ ਹੋ ਜਾਂਦਾ।
3: ਲਾਸਟ ਟਾਈਮ ਗਿਆ ਸੀ, ਮੇਕ ਸ਼ੋਰ ਕਰਨ, ਉਹ ਕਹਿੰਦੇ ਵੀ ਆਟੋਮੈਟਿਕ ਰੀਨਿਊ ਹੁੰਦਾ, ਵਾ ਐਸ ਲੌਂਗ ਤੁਸੀਂ ਕੋਈ ਫਾਈਨ ਨਹੀਂ ਪੇ ਕਰਨਾ।
0: ਜੇ
3: ਫਾਈਨ ਪੇ ਕਰਨਾ ਫੇਰ ਤੁਹਾਨੂੰ ਜਾ ਕੇ ਉੱਥੇ ਕਰਾਉਣਾ ਪੈਂਦਾ।
0: ਉਹ ਠੀਕ ਆ,
3: ਹਾਂਜੀ, ਜੇ ਮੈਂ ਗਲਤ ਨਾ, ਕਿਉਂਕਿ ਮੈਨੂੰ ਜਿੱਥੋਂ ਤੱਕ ਪਤਾ ਮੈਂ ਇਹ ਇਨਫੋਰਮੇਸ਼ਨ ਲਈ ਆ ਉਹਨਾਂ ਕੋਲੋਂ।
0: ਸ਼ੁਕਰੀਆ, ਨਹੀਂ, ਵੈਰੀ ਗੁੱਡ, ਥੈਂਕ ਯੂ ਜੀ, ਸ਼ੁਕਰੀਆ। 416-233-73 ਦੋਸਤੋ, ਜਿੰਨੇ ਰੂਲ ਸ਼ੇਅਰ ਕੀਤੇ ਨੇ ਤੁਸੀਂ ਇੱਕ ਵਾਰੀ ਜ਼ਰੂਰ ਦੱਸਿਓ ਕੀ ਤੁਹਾਨੂੰ ਇਹਨਾਂ ਰੂਲਾਂ ਦਾ ਪਤਾ ਸੀ, ਜਾਂ ਕਿਹੜਿਆਂ ਦਾ ਪਤਾ ਸੀ, ਕਿਹੜਿਆਂ ਦਾ ਅੱਜ ਪਤਾ ਲੱਗਿਆ। 416-233-73-68 ਬਾਈ ਜੀ, ਤੁਸੀਂ ਹਾਈਵੇ ਤੇ ਜਾ ਰਹੇ ਹੋ, ਤੁਹਾਡੀ ਗੱਡੀ ਦਾ ਫਿਊਲ ਖਤਮ ਹੋ ਗਿਆ, ਇਹਦੀ ਟਿਕਟ ਆ, ਢਿੰਸਾ ਸਾਹਿਬ ਇਹ ਰੂਲ ਦਾ ਪਤਾ?
2: ਨਹੀਂ ਸਰ, ਇਹਦਾ ਨਹੀਂ ਪਤਾ ਸੀ।
0: ਮਨਸਾ ਤੁਹਾਨੂੰ?
1: ਨਹੀਂ ਜੀ, ਨਹੀਂ ਪਤਾ।
0: ਇਹੀ ਕਿਉਂਕਿ ਇਹਨੂੰ ਵੀ ਉਹ ਕਹਿੰਦੇ ਨੇ ਕਿ ਟ੍ਰੈਫਿਕ ਹਜ਼ਾਰ ਵੀ ਇੱਕ ਤਰ੍ਹਾਂ ਨਾਲ ਤੁਹਾਨੂੰ ਪਤਾ
2: ਮੈਂਡੇਟ ਹੈ ਵੀ ਤੁਸੀਂ ਚੈੱਕ ਕਰਕੇ ਤੁਰੋ,
0: ਗੱਡੀ ਖਰਾਬ ਹੋ ਗਈ ਅੱਡ ਗੱਲ ਆ, ਤੁਹਾਨੂੰ ਤੁਹਾਡੀ ਗੱਡੀ ਦਾ ਫਿਊਲ ਹੀ ਨਹੀਂ ਪਤਾ, ਤਾਂ ਇਹਦਾ ਵੀ ਟਿਕਟ ਆ ਜੇ ਤੁਹਾਡੀ ਗੱਡੀ ਖੜੀ ਆ, ਉਹ ਆ ਕੇ ਪੁੱਛਣਗੇ ਵੀ ਗੱਡੀ ਕਿਉਂ ਆ, ਜੇ ਤਾਂ ਤੁਸੀਂ ਕਹਿਤਾ ਜੀ ਮੈਂ ਸਰਵਿਸ ਕਾਲ ਕੀਤੀ ਹੋਈ ਆ, ਗੱਡੀ ਦਾ ਕੋਈ ਆਹ ਪ੍ਰੋਬਲਮ ਆ ਗਈ ਤਾਂ ਓਕੇ, ਜੇ ਕਹਿੰਦੇ ਮੇਰਾ ਤਾਂ ਤੇਲ ਮੁੱਕ ਗਿਆ ਤਾਂ ਉਹਦੀ ਟਿਕਟ ਦੇ ਸਕਦੇ ਨੇ। ਇਸ ਦੇ ਨਾਲ ਨਾਲ ਐਮਰਜੈਂਸੀ ਵਹੀਕਲ ਨੂੰ ਬਹੁਤ ਲੋਕ ਸਾਈਡ ਦੇ ਦਿੰਦੇ,
1: ਹਾਂਜੀ ਹਾਂ,
0: ਤੇ ਉਹਦੇ ਬਾਰੇ ਆਪਣਾ ਮਨ ਸਾਹਿਬ ਆਪਾਂ ਜਦੋਂ ਲਾਸਟ ਟਾਈਮ ਇਕੱਠੇ ਹੀ ਜਾ ਰਹੇ ਸੀ,
1: ਹੁਣ
0: ਮੰਨ ਲਓ ਕੋਈ ਵਹੀਕਲ ਇੱਕ ਡਾਇਰੈਕਸ਼ਨ ਚ ਮੰਨ ਲਓ ਨੌਰਥ ਨੂੰ ਜਾ ਰਿਹਾ,
1: ਠੀਕ ਹੈ ਜੀ,
0: ਹੁਣ ਜਿਹੜੇ ਤਾਂ ਵਹੀਕਲ ਨੂੰ ਪਾਸ ਕਰਨਾ ਉਹ ਤਾਂ ਰੁਕਦੇ ਨੇ,
1: ਜਿਹੜੇ
0: ਵਹੀਕਲ ਉਹਨੂੰ ਕ੍ਰੋਸ ਕਰਦੇ ਨੇ ਦੂਜੀ ਡਾਇਰੈਕਸ਼ਨ ਦੇ ਵਿੱਚ,
1: ਹਾਂਜੀ ਹਾਂਜੀ,
0: ਰੁਕਣਾ ਉਹਨਾਂ ਨੂੰ ਵੀ ਚਾਹੀਦਾ ਪਰ ਕਈ ਰੁਕਦੇ ਨੇ।
1: ਹਾਂਜੀ ਉਹ ਕਈ ਵਾਰੀ ਲੋਕ ਸੋਚਦੇ ਆ ਕਿ ਜਿੱਦਾਂ ਮੈਂ ਨੌਰਥ ਨੂੰ ਜਾ ਰਿਹਾ ਅਤੇ ਐਮਰਜੈਂਸੀ ਵਹੀਕਲ ਸਾਊਥ ਨੂੰ ਜਾ ਰਿਹਾ ਅਤੇ ਸੜਕ ਦੇ ਵਿਚਾਲੇ ਕੋਈ ਡਿਵਾਈਡਰ ਨਹੀਂ ਹੈਗਾ, ਤਾਂ ਕਈ ਵਾਰੀ ਲੋਕ ਸੋਚਦੇ ਆ ਕਿ ਇਹ ਤਾਂ ਪਰਲੀ ਸਾਈਡ ਹੈ ਜੀ, ਮੈਂ ਤਾਂ ਇੱਧਰ ਨੂੰ ਜਾ ਰਿਹਾ ਤਾਂ ਮੈਨੂੰ ਨਹੀਂ ਰੁਕਣਾ ਚਾਹੀਦਾ ਜਾਂ ਮੈਨੂੰ ਰੂਲ ਨਹੀਂ ਹੈਗਾ ਰੁਕਣ ਦਾ, ਬਟ ਮੇਰੇ ਹਿਸਾਬ ਨਾਲ ਇੱਦਾਂ ਨਹੀਂ ਹੁੰਦਾ ਜੀ। ਜੇ ਤਾਂ ਜਿੱਥੇ ਤੱਕ ਜੇ ਤੁਹਾਡੀ ਸੜਕ ਜਿੱਦਾਂ ਹੈ ਨਾ 1 way ਐਮੀ ਵਿਚਾਲੇ ਡਿਵਾਈਡਰ ਹੈਗਾ, ਤਾਂ ਮੇਰਾ ਖਿਆਲ ਬਾਈ ਰੂਲ ਤੁਸੀਂ ਨਹੀਂ ਰੁਕਣਾ ਚਾਹੀਦਾ ਤੁਹਾਨੂੰ, ਵੀ ਤੁਸੀਂ ਅਲਾਓ ਆਪਦਾ ਡਰਾਈਵ ਕਰਦੇ ਰਹੋ, ਬਟ ਜੇ ਤੁਹਾਡੀ ਸੜਕ ਸਿੰਘ ਮਤਲਬ ਇੱਦਾਂ ਕਿ ਵੀ 40 ਡਿਵਾਈਡਰ ਨਹੀਂ ਹੈਗਾ, ਚਾਹੇ ਲੇਨਾਂ ਥੋੜੇ ਅਲੱਗ ਅਲੱਗ ਹੀ ਨੇ, ਤੇ ਫਿਰ ਤੁਹਾਨੂੰ ਰਾਈਟ ਸਾਈਡ ਤੇ ਪੁੱਲ ਕਰਨੀ ਹੀ ਚਾਹੀਦੀ ਹੈ ਗੱਡੀ ਬਾਈ ਰੂਲ, ਜਿੱਥੇ ਮੇਰਾ ਮੈਨੂੰ ਨੌਲੇਜ ਹੈ ਜੀ।
0: 416-233-8 ਹੋਰ ਵੀ ਕੁਝ ਇਹ ਰੂਲ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ, ਪਰ ਇੱਕ ਵਾਰ ਸਾਨੂੰ ਕਾਲ ਕਰਦੇ ਰਹੋ, ਕਿੰਨੇ ਕੁ ਰੂਲਾਂ ਤੁਹਾਨੂੰ ਪਤਾ ਕੀ ਅਸੀਂ ਹੋਰ ਦੱਸੀਏ ਤਾਂ ਸਾਨੂੰ ਜ਼ਰੂਰ ਕਾਲ ਕਰੀ। ਚਲੋ ਅਗਲੀ ਕਾਲ ਅਮਨਦੀਪ ਜੀ ਨੇ, ਬਾਈ ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
4: ਭਾਜੀ ਤੇਰੀ ਤੇਰੀ ਗੱਲ ਕਰਦੇ ਨੇ ਵੀ ਐਮਰਜੈਂਸੀ ਵਹੀਕਲ ਆਉਂਦਾ ਤਾਂ ਉਹਨੂੰ ਕ੍ਰੋਸ ਨਹੀਂ ਕਰਨਾ ਚਾਹੀਦਾ ਜਾਂ ਸਾਈਡ ਤੇ ਆਪਣੇ ਵਹੀਕਲ ਲਾ ਲੈਣਾ। ਅੱਜ ਦੀ ਗੱਲ ਹੈਗੀ ਆ ਤਕਰੀਬਨ ਅਰਾਊਂਡ ਕੋਈ 2 ਵਜੇ ਦੀ ਗੱਲ, 2-3 ਵਜੇ ਦੀ, ਤੇ ਟੋਰਬੰਬ ਤੇ ਮੈਂ ਜਾਂਦਾ ਪਿਆ ਸੀ ਤੇ ਪਿੱਛੋਂ ਆ ਗਏ ਆਪਣੇ ਫਾਇਰ ਵਾਲੀ ਗੱਡੀ ਆਉਂਦੀ ਪਈ ਸੀ ਤੇ ਮੈਂ ਆਪਣੀ ਗੱਡੀ ਸਾਈਡ ਤੇ ਰੋਕ ਲਈ, ਰਾਈਟ ਸਾਈਡ ਤੇ ਨਾ ਸਿਗਨਲ ਲਾ ਕੇ ਸਾਈਡ ਤੇ ਰੋਕ ਲਈ, ਮੇਰੇ ਪਿੱਛੇ ਇੱਕ ਗੱਡੀ ਆ ਰਹੀ ਹੈ ਉਹਨੇ ਮੈਨੂੰ ਵੀ ਕ੍ਰੋਸ ਕਰ ਲਿਆ ਤੇ ਉਹਨੂੰ ਵੀ ਦੂਜੇ ਫਾਇਰ ਵਾਲੇ ਨੂੰ ਵੀ ਕ੍ਰੋਸ ਕਰ ਲਿਆ। ਏਡੇ ਮੈਂ ਕਿਹਾ ਜਿਹੜੇ ਜਦੋਂ ਲਾਇਸੈਂਸ ਦਿੰਦੇ ਇਹਨਾਂ ਨੂੰ ਉਹ ਦੱਸਦੇ ਨੀ ਜਾਂ ਇਹਨਾਂ ਦਾ ਦਿਮਾਗ ਹੀ ਡੱਲ ਹੈਗਾ ਇੰਨਾ ਵੀ ਪਿੱਛੇ ਐਮਰਜੈਂਸੀ ਗੱਡੀ ਆ ਰਹੀ ਹੈ ਮੋਰਲਾ ਰੁਕ ਗਿਆ ਤੇ ਮੈਂ ਕਿਉਂ ਉਹਨੂੰ ਕ੍ਰੋਸ ਕਰਦਾ ਪਿਆ,
0: ਦੇਖ ਲਓ
4: ਇੰਨਾ ਡੱਲ ਦਿਮਾਗ ਆ। ਫੇਕ ਦੇਖੋ ਜੀ ਮੈਨੂੰ ਪਤਾ ਸੀ ਵੀ ਬੰਦਾ ਕੌਣ ਆ, ਇਹ ਮੁੰਡਾ ਕੌਣ ਹੈ, ਫੇਰ ਆਖਣਗੇ ਜੀ ਤੁਸੀਂ ਜਿਹੜੇ ਪੁਰਾਣੇ ਆਏ ਹੋ ਸਾਡੇ ਨਾਲ ਜੀ ਜੈਲਸ ਕਰਦੇ, ਜੈਲਸ ਨੀ ਕਰਦੇ, ਤੁਸੀਂ ਅਕਲ ਕਰੋ ਵੀ ਜਿਹੜੇ ਬੰਦੇ ਰੁਕ ਗਿਆ ਮੋਹਰੇ ਪਿੱਛੇ ਗੱਡੀ ਆ ਰਹੀ ਹੈ ਉਹ ਸਾਇਰਨ ਵੱਜਦਾ ਆਉਂਦਾ ਪਿਆ ਤੇ ਤੁਸੀਂ ਦੋ ਮੋਹਰਲੇ ਗੱਡੀਆਂ ਰੁਕ ਗਈਆਂ ਨੇ ਤੂੰ ਕਿਉਂ ਉਹਨੂੰ ਕ੍ਰੋਸ ਕਰਦਾ ਪਿਆ,
0: ਬਿਲਕੁਲ
4: ਲਾਇਸੈਂਸ ਲਿਆ ਤੈਨੂੰ ਪਤਾ ਹੀ ਨੀ ਕਿਸੇ ਦਾ ਵੀ।
0: ਕਈ ਵਾਰ ਹੁਣ ਗੱਡੀ ਤੇ ਕੋਈ ਜਾਨਵਰ ਸੜਕ ਕ੍ਰੋਸ ਕਰ ਰਿਹਾ ਹੁੰਦਾ ਆਪਾਂ ਰੋਕ ਲੈਣੇ ਆ, ਪਿਛਲਾ ਬੰਦਾ ਨੂੰ ਐਂ ਲੱਗਦਾ ਪਤਾ ਨੀ ਕਿਉਂ ਰੋਕਿਆ, ਹਾਰ ਨੀ ਮਾਰ ਲੱਗਦੇ।
1: ਹਾਂਜੀ ਹਾਂਜੀ ਬਿਲਕੁਲ।
4: ਫੇਰ ਕੀ ਕਰਦੇ ਨੇ ਜੀ ਜਿੱਦਾਂ ਕਦੇ ਹਾਈਵੇ ਦੇ ਤਾਂ ਉਹ ਕਿਤੇ ਸਪੋਜ ਕਰੋ ਹਾਈਵੇ ਤੋਂ ਜਾਂ ਹੋਰ ਕਿਸੇ ਰੋਡ ਤੋਂ ਤੁਸੀਂ ਐਂਟਰ ਹੋਣਾ, ਜਦੋਂ ਤੁਹਾਡੀ ਇੱਕ ਪਾਸੇ ਰਾਈਟ ਸਾਈਡ ਦੇ ਐਗਜ਼ਿਟ ਨਿਕਲਦਾ ਕੋਈ, ਉਹ ਗੱਡੀਆਂ ਸਾਰੀਆਂ ਉਧਰ ਜਾਂਦੀਆਂ ਨੇ, ਉਹਨਾਂ ਤੋਂ ਤੁਸੀਂ ਡੈਡ ਐਂਡ ਹੋ ਜਾਣਾ ਤੁਹਾਡੀ ਲੈਣ ਦਾ, ਤੁਸੀਂ ਉਹ ਸੋਲਿਡ ਲੈਣ ਵੀ ਆ ਜਾਂਦੀ ਆ, ਫਿਰ ਉਹ ਦੂਸਰਾ ਜੈਵਰੋਜ ਵਰਗੀਆਂ ਜਿਹੜੀਆਂ ਲਾਈਨਾਂ ਚਿੱਟੀਆਂ ਵਗੀਆਂ ਹੁੰਦੀਆਂ ਉਹ ਵੀ ਐਂਡ ਤੱਕ ਲੱਗੀਆਂ ਹੁੰਦੀਆਂ, ਤਕਰੀਬਨ ਆਲਮੋਸਟ 100-150 ਗਜ਼ ਤੱਕ ਉਹ ਲੱਗੀਆਂ ਹੁੰਦੀਆਂ, 100 ਗਜ਼ ਤੱਕ ਉਹ ਉੱਥੇ ਲਿਜਾ ਕੇ ਬਿਲਕੁਲ ਉਹ ਵੀ ਖਤਮ ਹੋਣਗੀਆਂ ਫਿਰ ਐਂਟਰ ਹੋਣਗੇ।
0: ਜੀ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਧੰਨਵਾਦ। ਸੋ ਕੁਝ ਕੁ ਹੋਰ ਰੂਲ ਨੇ, ਇਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਐਂਡ ਕਈ ਜਗ੍ਹਾ ਤੇ ਕਾਰ ਨੂੰ ਅਨਲੋਕ ਰੱਖਣਾ ਜਾਂ ਅਨਅਟੈਂਡੈਂਟ ਛੱਡਣਾ, ਇਸ ਦੀ ਵੀ ਟਿਕਟ ਆ ਸਕਦੀ ਆ, ਇਹ ਬਹੁਤ ਰੇਅਰ ਹੁੰਦਾ ਵੈਸੇ। ਕਈ ਵਾਰ ਜਦੋਂ ਆਪਾਂ ਰੈੱਡ ਲਾਈਟ 'ਤੇ ਰੁਕੇ ਹਾਂ ਫੋਨ ਚਲਾਉਣਾ, ਇਹਨੂੰ ਤਾਂ ਲੋਕਾਂ ਇਹ ਸਮਝਦੇ ਨੇ ਕਿ ਹੁਣ ਤਾਂ ਰੁਕੇ ਹੋਏ ਹਾਂ, ਜਾਂ ਆਪਾਂ ਸਾਈਡ 'ਤੇ ਜਦੋਂ ਇੰਜਨ ਆਉਣ ਆ ਫੋਨ ਚਲਾ ਰਹੇ ਹੋ ਅਤੇ ਉਹਦੀ ਟਿਕਟ ਉਹ ਬੰਦੇ ਦੇ ਸਕਦੇ ਨੇ। ਕਈ ਬੰਦਿਆਂ ਦਾ ਲਾਇਸੈਂਸ ਐਕਸਪਾਇਰ ਹੁੰਦਾ, ਚਲੋ ਉਹਦੀ ਟਿਕਟ ਤਾਂ ਬਣਦੀ ਆ, ਕਈ ਵਾਰ ਉਹ ਨਾ ਪਤਾ ਨਹੀਂ ਕਿੱਦਾਂ ਦਾ ਉਹ ਯੂਜ਼ ਕਰਦੇ ਨੇ, ਘੱਸ ਜੇ ਆਉਂਦਾ, ਆਪਾਂ ਕਹਿੰਦੇ ਹਾਂ ਕਿ ਉਹ ਪ੍ਰੋਪਰ ਰੀਡ ਨਹੀਂ ਹੁੰਦਾ, ਕੋਈ ਨਾ ਕੋਈ ਅੱਖਰ ਜੇ ਮਿਟ ਜਾਂਦੇ ਆ ਜਦੋਂ 3-4 ਸਾਲ ਹੋ ਜਾਂਦੇ ਆ। ਪਰ ਜੇ ਤੁਹਾਡਾ ਰੀਡੇਬਲ ਲਾਇਸੈਂਸ ਨਹੀਂ ਹੈਗਾ ਉਹਦੀ ਟਿਕਟ ਆ, ਤੁਹਾਡਾ ਵਹੀਕਲ ਐਕਸੈਸਿਵ ਦੇ ਵਿੱਚ ਨੋਇਜ਼ ਕਰ ਰਿਹਾ ਉਹਦੀ ਟਿਕਟ ਆ, ਜੇ ਤੁਹਾਡੀ ਵਿੰਡੋਜ਼ ਤੁਸੀਂ ਗੱਡੀ ਚਲਾ ਰਹੇ ਹੋ ਉਹਨਾਂ 'ਤੇ ਫਰੋਸਟ ਵਗੈਰਾ ਜੰਮੇ ਜਾਂਦੇ, ਕਈ ਵਾਰ ਆਪਾਂ ਦੇਖਦੇ ਹਾਂ ਉਹ ਵੀ ਇੱਕ ਓਬਸਟੈਕਲ ਆ, ਉਹਦੀ ਵੀ ਟਿਕਟ ਹੈਗੀ ਆ। ਇਸ ਦੇ ਨਾਲ ਤੁਹਾਡੀ ਗੱਡੀ ਦੇ ਵਿੱਚ ਬੱਚਾ ਗਾ ਤੇ ਤੁਸੀਂ ਸਮੋਕ ਕਰਦੇ ਜਾ ਰਹੇ ਹੋ, ਠੀਕ ਹੈ ਜੀ, ਉਹਦੀ ਵੀ ਟਿਕਟ
2: ਚਾਹੀਦੀ ਹੈ,
0: ਠੀਕ ਹੈ ਜੀ, ਬਿਲਕੁਲ ਚਾਹੀਦੀ ਆ। ਐਂਡ ਕਈ ਵਾਰ ਦੇਖਦੇ ਹਾਂ ਕਿ ਸਿਗਨਲ ਗੱਡੀ ਦਾ ਬਿਨਾਂ ਦਿੱਤੇ ਹੀ ਲੇਨਾਂ ਟਰਨ ਹੁੰਦੀਆਂ ਨੇ, ਉਹਦੀ ਟਿਕਟ ਤਾਂ ਬਣਦੀ ਬਣਦੀ ਆ।
1: ਹਾਂਜੀ ਭੁੱਲਰ ਸਾਹਿਬ, ਇਹੀ ਗੱਲ ਮੈਂ ਤੁਹਾਡੇ ਪਹਿਲਾਂ ਆਪਣੀ ਗੱਲ ਵਿੱਚ ਰਹਿ ਗਈ। ਜ਼ਿਆਦਾਤਰ ਕੀ ਹੁੰਦਾ ਆਪਾਂ ਹਾਈਵੇ 'ਤੇ ਦੇਖਦੇ ਹਾਂ ਜਾਂ ਨੋਰਮਲ ਆਮ ਸੜਕਾਂ 'ਤੇ ਵੀ ਦੇਖਦੇ ਹਾਂ, ਲੇਨ ਚੇਂਜ ਕਰਨੀ ਆ ਤੇ ਸਿਗਨਲ ਨਹੀਂ ਦਿੰਦੇ। ਮੀਨਸ ਪਤਾ ਨਹੀਂ ਕਿ ਉਹਦੇ 'ਚ ਕਿੰਨੇ ਕੁ ਐਫਰਟ ਲੱਗਦੇ ਕਿ ਆਪਾਂ ਨੇ ਸਿਗਨਲ ਨੂੰ ਲੈਫਟ ਜਾਂ ਰਾਈਟ ਕਰਨਾ
0: ਜੀ, ਬਿਲਕੁਲ ਆਖਰੀ ਮੌਕੇ ਤੇ ਉਹ ਮਰਜ ਕਰਨਗੇ
1: ਤੇ
0: ਨਹੀਂ ਤਾਂ ਬਸ
1: ਜਾਂ ਮਰਜ ਕਰਨਗੇ ਜਾਂ ਜਿਵੇਂ ਕੋਈ ਐਗਜ਼ਿਟ ਲੈਣਾ।
2: ਸਰ ਜਦੋਂ
1: ਰਿਸਕ ਲੈਣਗੇ, ਇਹ ਨਹੀਂ ਹੈਗਾ ਕਿ ਚਲੋ ਮੰਨ ਲਓ ਤੁਹਾਡੇ ਤੋਂ ਗਲਤੀ ਨਾਲ ਕੋਈ ਗਲਤ ਐਗਜ਼ਿਟ ਲਿਆ ਗਿਆ ਤਾਂ ਤੁਸੀਂ ਨਿਕਲ ਜਾਓ 10 ਮਿੰਟਾਂ ਬਾਅਦ, ਤੁਸੀਂ ਦੁਬਾਰਾ ਮਰਜ ਕਰ ਲਈ।
0: ਬਟ ਮੈਂ ਇਦਾਂ ਦੇ ਵੀ ਦੇਖੇ ਨੇ ਜੀ, ਹੁਣ ਕੋਈ ਮੰਨ ਲਓ ਕਿਤੇ ਨੂੰ ਮੰਨ ਲਓ 401 ਤੇ ਆਪਾਂ 10 ਤੋਂ ਚੜ ਰਹੇ ਹਾਂ ਹਨਾ, ਈਸਟ ਵੈਸਟ ਨੂੰ, ਉੱਧਰ ਬਹੁਤ ਸਾਰਾ ਟ੍ਰੈਫਿਕ ਆ, ਕੁਝ ਕੁ ਬੰਦੇ ਹੋਣਗੇ ਸਮਾਰਟ ਬੰਦੇ ਨੇ ਉਹ ਸਾਈਡ ਤੋਂ ਚਲਾਈ ਜਾਣਗੇ।
1: ਹੁਣ
0: ਸਾਰੀਆਂ ਗੱਡੀਆਂ ਨੂੰ ਐਂ ਲੱਗਦਾ ਯਾਰ ਉਹ ਬੰਦੇ ਵਿਚਾਰੇ ਬੇਕੂਫ ਨੇ ਜਿਹੜੇ ਲਾਈਨ 'ਚ ਖੜੇ ਨੇ, ਬਿਲਕੁਲ ਮੂਹਰੇ ਜਾ ਕੇ ਗੁੱਠੀ 'ਚ, ਹੁਣ ਬੰਦਾ ਕਹਿੰਦਾ ਯਾਰ ਸਾਈਡ ਦੇ ਦਿਓ, ਇਹਨੇ ਕੋਈ ਐਕਸੀਡੈਂਟ ਕਰਵਾ ਦੇਣਾ, ਉਹ ਸਾਈਡ ਦੇਣੀ ਪੈਂਦੀ ਹੈ
1: ਜ਼ਿਆਦਾਤਰ। ਹਾਂਜੀ ਹਾਂ, ਜ਼ਿਆਦਾਤਰ ਜਿਹਾ ਹੁੰਦਾ ਜਿਵੇਂ ਟਰੱਕ ਹੁੰਦੇ ਆ, ਉਹ ਲੋਡਡ ਹੁੰਦੇ ਆ, ਉਹਨਾਂ ਜਦੋਂ ਸਲੋ ਟ੍ਰੈਫਿਕ ਆ ਰੁਕ ਗਏ, ਜਦੋਂ ਦੁਬਾਰਾ ਚੱਲਦੇ ਉਹ ਟਾਈਮ ਲੈਂਦੇ ਆ, ਤਾਂ ਉਹਦੇ ਮੁਹਾਲੇ ਉਹ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਚੱਕਦੇ ਆ। ਜਦਕਿ ਬਹੁਤ ਵੱਡਾ ਰਿਸਕ ਹੈ ਜੀ, ਵੱਡਾ ਵਹੀਕਲ ਆ, ਉਹਨੂੰ ਸਪੇਸ ਦਿਓ ਤੁਸੀਂ, ਰਾਈਟ, ਅੱਗੇ ਪਿੱਛੇ ਉਹਦੇ ਸਪੇਸ ਹੋਣੀ ਚਾਹੀਦੀ ਆ, ਤੁਸੀਂ ਉਹਨੂੰ ਮਰਜ ਹੋਣ ਦਿਓ।
2: ਈਵਨ ਰੈੱਡ ਲਾਈਟ ਤੇ ਕੰਪਲੀਟ ਸਟਾਪ ਲੈਣਾ ਹੁੰਦਾ ਆਪਾਂ, ਤੁਸੀਂ ਸਰ ਤੁਹਾਡੇ ਨਾਲ ਵੀ ਹੋਇਆ, ਜਦੋਂ ਸਟਾਪ ਲੈ ਨਹੀਂ ਰੈੱਡ ਲਾਈਟ ਤੇ ਜਦੋਂ ਰਾਈਟ ਟਰਨ ਕਰਨਾ ਹੈ ਤਾਂ ਕੰਪਲੀਟ ਸਟਾਪ ਲੈਂਦੇ ਆ ਨਾ, ਉੱਥੇ ਤੁਹਾਡੇ ਨਾਲ ਵੀ ਹੋਇਆ ਉਹ, ਜਦੋਂ ਕੰਪਲੀਟ ਸਟਾਪ ਲੈਂਦੇ ਆ ਤਾਂ ਪਿੱਛੇ ਵਾਲੇ ਬਾਬਾ ਜੀ ਇੰਨੇ ਤੇਜ਼ ਹੁੰਦੇ ਆ ਵੀ ਉਹ ਹਾਰਨ ਤੇ ਹੱਥ ਹੁੰਦਾ।
1: ਇੱਕ ਮੁੱਲਰ ਸਾਹਿਬ, ਇੱਕ ਹੋਰ ਟਿਕਟ ਜਾਂ ਇੱਕ ਹੋਰ ਜਿਵੇਂ ਆਪਾਂ ਮਰਜ ਕਰਨ ਦੀ ਗੱਲ ਕਰ ਰਹੇ ਹਾਂ, ਇੱਕ ਲੇਨ ਹੁੰਦੀ ਹੈ ਜਿਹੜੀ ਜਿਹਦੇ ਵਿੱਚ ਵੀ ਮਿਨੀਮਮ 2 ਟਰੈਵਲਰਸ ਹੋਣੇ ਚਾਹੀਦੇ ਆ ਜਾਂ ਪੈਸੈਂਜਰ ਉਦਾਂ, ਤੇ ਸਾਡੇ ਨਾਲ ਮਿੱਤਰ ਹੈ ਜੀ ਸਾਡਾ ਇੱਕ, ਉਹ ਕੀ ਕਰਦਾ ਜੀ ਉਹ ਲੇਨ ਦੇ ਵਿੱਚ ਗੱਡੀ ਪਾ ਲੈਂਦਾ ਤੇ ਉਹਦੇ ਬਾਅਦ ਰਾਈਟ ਇੰਟੀਗ੍ਰੇਟਰ ਛੱਡ ਲੈਂਦਾ, ਤੇ ਵੀ ਉਹ ਕੀ ਕਰਦਾ ਕਿ ਜਾਈ ਜਾਂਦਾ ਜਾਣ ਕੇ ਲੇਨ ਨਹੀਂ ਚੇਂਜ ਕਰਦਾ ਕਿ ਜੇ ਸਾਨੂੰ ਜੇ ਮੈਨੂੰ ਪੁਲਿਸ ਵਾਲਾ ਕੋਈ ਰੋਕੂਗਾ ਤਾਂ ਮੈਂ ਕਹੂੰਗਾ ਜੀ ਮੈਂ ਤਾਂ ਇੰਡੀਕੇਟਰ ਦਿੱਤਾ ਹੋਇਆ ਜਿਵੇਂ ਤਾਂ ਕੋਈ ਸਾਈਡ ਨਹੀਂ ਦੇ ਰਿਹਾ।
0: ਉਹ ਐਮਰਜੈਂਸੀ ਵਾਲੀ ਲਾਈਨ 'ਚ ਵੀ ਕਈ ਚਲਾਉਂਦੇ?
1: ਹਾਂਜੀ, ਮੈਂ ਐਮਰਜੈਂਸੀ ਲਾਈਨ 'ਚ ਵੀ ਚਲਾਉਂਦੇ ਨੇ।
0: 416-233-6368 ਪ੍ਰੋਗਰਾਮ ਸਮਾਪਤੀ ਵਾਲਾ, ਪਰ ਤੁਸੀਂ ਤੁਹਾਨੂੰ ਅੱਜ ਦੇ ਜੋ ਰੂਲ ਦੱਸੇ ਨੇ ਕਿੰਨੇ ਕੁ ਦਾ ਪਤਾ ਸੀ ਕਿੰਨੇ ਕੁ ਦਾ ਨਹੀਂ ਪਤਾ, ਜਾਂ ਤੁਹਾਨੂੰ ਇੱਦਾਂ ਦਾ ਕੋਈ ਰੂਲ ਪਤਾ ਜਿਹੜਾ ਬਾਕੀ ਨੂੰ ਨਾ ਪਤਾ ਹੋਵੇ ਤਾਂ ਜ਼ਰੂਰ ਦੱਸਿਓ। 416-233-6368 ਸਾਡੇ ਨਾਲ ਨਾਗਪਾਲ ਜੀ ਨੇ ਯੂਨੀ ਗਲੋਬਲ ਤੋਂ ਇਹ ਸਾਨੂੰ ਜਾਣਕਾਰੀ ਦੇਣਗੇ। ਨਾਗਪਾਲ ਜੀ 2 ਮਿੰਟ ਲਈ ਹੋਲਡ ਰੱਖਣਾ ਲਾਈਨ ਨੂੰ, ਸਾਡੇ ਨਾਲ ਇੱਕ ਕਾਲਰ ਨੇ, ਇੱਕ ਢੀਂਡਸਾ ਸਾਹਿਬ ਦਾ ਮੈਸੇਜ, ਇਸ ਤੋਂ ਬਾਅਦ ਨਾਗਪਾਲ ਜੀ ਨਾਲ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ। ਕਾਲ ਆ ਜੀ 64-64 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ
5: ਵੀਰਾ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿਚਨਰ ਵਾਲੇ ਪਾਸੋਂ ਟੋਰਾਂਟੋ ਨੂੰ ਆਉਂਦੇ ਹਾਂ ਨਾ, ਤੇ ਮੇਰਾ ਖਿਆਲ ਐਕਸੀਡੈਂਟ ਹੋਇਆ ਚੰਗਾ ਤਕੜਾ, ਜਿਹੜਾ ਸਾਰੀਆਂ ਲਾਈਨਾਂ ਬਲੌਕ ਹੈ।
0: ਓਹੋ, ਅੱਛਾ।
5: ਹਾਂਜੀ
0: ਜੀ।
5: ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਆ ਜੀ, ਇੱਕ ਵਾਰੀ ਮੇਰੇ ਨਾਲ ਕਈ ਜਣੇ ਬੈਠੇ ਸੀਗੇ ਤੇ ਬੰਦਾ ਕਹਿੰਦਾ ਉਹ ਜਿਹੜਾ ਸਿਖਾਲਣੇ ਵਾਲਾ ਸੀ ਨਾ ਗੱਡੀ, ਮੈਂ ਉਹਨੂੰ ਉਹ ਕਹਿੰਦਾ ਜਿਹੜਾ ਬੰਦੇ ਫੇਲ ਹੋ ਕੇ ਆਏ ਆ ਉਹਨਾਂ ਨੂੰ ਮੈਂ ਪੁੱਛਿਆ ਤਾਂ ਕਿ ਕਿੰਨੀ ਵਾਰੀ ਫੇਲ ਹੋਇਆ, ਕਹਿੰਦਾ ਮੈਂ 8ਵੀਂ ਵਾਰੀ ਫੇਲ ਹੋਇਆ, ਕੋਈ ਕਹਿੰਦਾ ਮੈਂ 10ਵੀਂ ਵਾਰੀ ਫੇਲ ਹੋਇਆ।
0: ਅੱਛਾ
5: ਜੀ, ਮੈਂ ਕਿਹਾ ਸਿਖਾਲਦਾ ਕੌਣ ਆ ਗੱਡੀ? ਕਹਿੰਦੇ ਆਹ ਬੈਠਾ ਜੀ। ਮੈਂ ਕਿਹਾ ਜੀ ਤੁਸੀਂ ਇਹ ਕੀ ਗੱਲ, ਇਹ ਫੇਲ ਕਾਹਤੇ ਹੁੰਦੇ ਆ? ਕਹਿੰਦੇ ਜੀ ਇਹਨਾਂ ਨੂੰ ਉਹਦਾ ਕੱਖ ਨੀ, ਇਹ ਸਿੱਖਦੇ ਨੀ। ਉਹ ਕਹਿੰਦੇ ਸਿਖਾਲਣਗੇ ਤਾਂ ਤਦੇ ਹੀ ਆ ਜੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜਿਹੜਾ ਗੱਡੀ ਸਿਖਾਲਦਾ ਸੀ, ਮੈਂ ਕਿਹਾ ਸਾਰਿਆਂ ਨੂੰ ਪੁੱਛਦਾ ਹਾਈਵੇ ਉੱਤੇ ਐਕਸੀਡੈਂਟ ਹੋ ਗਿਆ, ਤੁਸੀਂ ਕੀ ਕਰੋਗੇ ਜੇ ਐਂਬੂਲੈਂਸ ਨੇ ਨਿਕਲਣਾ ਜਾਂ ਫਾਇਰ ਬ੍ਰਿਗੇਡ ਨੇ ਨਿਕਲਣਾ ਜਾਂ ਪੁਲਿਸ ਨੇ ਨਿਕਲਣਾ, ਕਿੱਥੋਂ ਦੇ ਨਿਕਲੂਗੇ? ਜਨਰਲ ਕੁਐਸਚਨ ਆ। ਕਹਿੰਦੇ ਜੀ ਹੈਲੀਕਾਪਟਰ ਆਈ। ਮੈਂ ਕਿਹਾ ਕਿਉਂ ਬਈ, ਹੈਲੀਕਾਪਟਰ ਤੁਸੀਂ ਦਿੱਤਾ ਹੈ ਉਹਨਾਂ ਨੂੰ? ਕਹਿੰਦੇ ਨਹੀਂ। ਮੈਂ ਕਿਹਾ ਵੀ ਜਿਹੜੀ ਐਮਰਜੈਂਸੀ ਲਾਈਨ ਹੁੰਦੀ ਆ ਲੈਫਟ ਸਾਈਡ ਦੇ ਉੱਤੇ, ਉਹ ਕਾਹਦੇ ਲਈ ਹੁੰਦੀ ਆ? ਉਹ ਇਸ ਲਈ ਹੁੰਦੀ ਆ ਜਿਹੜੇ ਪੁਲਿਸ ਆ, ਫਾਇਰ ਬ੍ਰਿਗੇਡ ਆ, ਐਂਬੂਲੈਂਸ ਆ, ਉੱਥੋਂ ਨਹੀਂ ਨਿਕਲਦੀ ਆ। ਕਹਿੰਦੇ ਅਸੀਂ ਤਾਂ, ਉਹ ਜਿਹੜਾ ਸਿਖਾਲਦਾ ਸੀ ਉਹ ਕਹਿੰਦਾ ਮੈਂ ਤਾਂ ਦੇਖੀ ਹੀ ਨਹੀਂ ਇੱਦਾਂ ਹੀ ਲਾਈਨ।
6: ਤੁਹਾਡੀ ਗੱਡੀ ਦੇ ਵਿੱਚ ਕੋਈ ਚੀਜ਼ਾਂ ਚੂਜ਼ਾਂ ਖੁੱਲੀਆਂ ਪਈਆਂ ਨਾ, ਕੋਈ ਸੀਟ ਦੇ ਕੋਈ ਰੁੜਦੀ ਫਿਰਦੀ ਜਾਂ ਕੋਈ ਕੱਪ ਪਿਆ ਜਾਂ ਕੋਈ ਹੋਰ ਚੀਜ਼ ਹੈ, ਉਹ ਵੀ ਟ੍ਰੈਫਿਕ ਲਾ ਦੇ ਤਹਿਤ ਉਹ ਪੁਲਿਸ ਵਾਲਾ ਟਿਕਟ ਦੇ ਸਕਦਾ। ਉਹਨੂੰ ਕਹਿੰਦੇ ਲੂਜ਼ ਆਈਟਮ ਜਿਹੜੀਆਂ ਪਈਆਂ।
0: ਅੱਛਾ,
6: ਉਹਦੀ ਵਜ੍ਹਾ ਇਹ ਹੁੰਦੀ ਕਿ ਕਈ ਵਾਰੀ ਤੁਹਾਡੇ ਪੈਡਲਾਂ ਵਾਲੇ ਏਰੀਆ ਚ ਕੋਈ ਕੱਪ ਕੁੱਪ ਡਿੱਗਿਆ ਜਾਂ ਕੋਈ ਗੋਲ
0: ਹਾਰਡ ਬ੍ਰੇਕ ਲੱਗੇ, ਉਹ ਕੋਈ ਬੋਤਲ ਬੋਤਲ ਰੁੜ ਕੇ ਕੈਨ ਉੱਥੇ ਆ ਗਿਆ। ਬਿਲਕੁਲ,
6: ਮੈਂ ਉਦੋਂ ਪੜਿਆ ਸੀ ਜਦੋਂ ਮੈਂ ਡਰਾਈਵਿੰਗ ਇੰਸਟ੍ਰਕਟਰ ਦਾ ਕੋਰਸ ਕੀਤਾ ਸੀ ਕੋਈ।
0: ਬਹੁਤ ਅੱਛੇ ਜੀ, ਬਹੁਤ ਅੱਛੇ, ਤੁਹਾਡੇ ਵਰਗੇ ਇੰਸਟ੍ਰਕਟਰ ਹੋਣੇ ਚਾਹੀਦੇ ਨੇ। ਨੰਬਰ ਸਾਂਝਾ ਕਰ ਦੋ ਆਪਦਾ।
6: ਚਲੋ ਥੈਂਕ ਯੂ ਜੀ ਵੈਰੀ ਮਚ।
0: ਨੰਬਰ ਸ਼ੇਅਰ ਕਰਨਾ ਤਾਂ ਕਰ ਦੋ ਜੀ।
6: ਹਾਂ ਜੀ, ਮੇਰਾ ਨੰਬਰ ਹੈ 6477-7143 ਤੇ ਰਫੀਕ ਹੈ ਮੇਰਾ ਨਾਮ।
0: ਥੈਂਕ ਯੂ ਜੀ ਸੋ ਮਚ, ਧੰਨਵਾਦ। 0093 ਨੰਬਰ, ਸਤਿ ਸ੍ਰੀ ਅਕਾਲ ਜੀ।
7: ਹਾਂ ਜੀ, ਕੀ ਹਾਲ ਨੇ ਭਾਈ ਜਾਨ?
0: ਵਧੀਆ ਜੀ, ਠੀਕ ਠਾਕ।
7: ਮੁਨੀਰ ਖਾਨ ਜਨਾਬ ਪਾਕਿਸਤਾਨ ਤੋਂ ਆਇਆ, ਮੈਨੂੰ ਸਾਲ ਹੋ ਗਿਆ ਤੇ ਜਿਹੜੇ ਤੁਸੀਂ ਟਿਕਟਾਂ ਦੱਸੀਆਂ ਨੇ ਅੱਲਾਹ ਪਾਕ ਤੁਹਾਡਾ ਭਲਾ ਕਰੇ, ਮਹੀਨੇ ਦੇ 75% ਤੱਕ ਨਹੀਂ ਦੇ ਲਾ।
0: ਕਿਵੇਂ ਜੀ?
7: ਜਿਹੜੀਆਂ ਤੁਸੀਂ ਟਿਕਟਾਂ ਦੱਸੀਆਂ ਨਾ, ਮੈਨੂੰ 75% ਕੋ ਨਹੀਂ ਸੀ ਲਮ।
0: ਅੱਛਾ,
7: ਪਾਕ ਤੁਹਾਡੇ ਨਾਲ ਜੀ ਸਿਹਤ ਦੇਵੇ, ਤੁਹਾਨੂੰ ਤੰਦਰੁਸਤੀ ਦੇਵੇ, ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣ ਤੇ ਅਸੀਂ ਬੜੇ ਨੁਕਸਾਨਾਂ ਤੋਂ ਬਚ ਜਾਂਦੇ ਹਾਂ।
0: ਬਹੁਤ ਸ਼ੁਕਰੀਆ ਜੀ,
7: ਮੈਨੂੰ ਸਾਲ ਹੋ ਗਿਆ ਆ ਤੇ ਮੈਂ ਤੁਹਾਨੂੰ ਦੱਸਣਾ ਕਿ ਮੈਨੂੰ 25% ਪਤਾ ਸੀ ਟਿਕਟਾਂ ਦਾ, ਇਤਨੀਆਂ ਟਿਕਟਾਂ ਇਤਨੀਆਂ ਲਾ ਦੋ ਤੇ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ। ਅੱਲਾਹ ਪਾਕ ਨੂੰ ਖੁਸ਼ ਰੱਖੇ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ, ਹੱਸਦੇ ਰਹੋ, ਵਸਦੇ ਰਹੋ ਤੇ ਚੰਗੀਆਂ ਗੱਲਾਂ ਦੱਸਦੇ ਰਹੋ।
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਕੁਇਕਲੀ ਢੀਂਡਸਾ ਸਾਹਿਬ, ਕਲੀਨਿੰਗ ਦੇ ਵਿੱਚ ਜੋ ਅੱਜ ਆਫਰ ਲੈ ਕੇ ਸਰਵਿਸ, ਕੁਇਕਲੀ ਵਾ ਸਰਵਿਸ, ਵਨ ਲਾਈਨ ਦੇ ਵਿੱਚ ਸਰਵਿਸ ਦੱਸ ਦਿਓ, ਕਿਹੜੀ ਕਿਹੜੀ ਸਰਵਿਸ ਨੇ ਤੇ ਅੱਜ ਤੁਹਾਨੂੰ ਕਾਲ ਕਰਦੇ ਸਾਡਾ ਫਾਇਦਾ ਕੀ ਆ?
2: ਸੋ ਸਰਵਿਸ ਸਾਡੀਆਂ ਸਰ ਕਮਰਸ਼ੀਅਲ, ਰੈਜੀਡੈਂਸ਼ਲ, ਰੈਜੀਡੈਂਸ਼ਲ ਦੇ ਵਿੱਚ ਸਭ ਤਰ੍ਹਾਂ ਦੀ ਸਰਵਿਸ ਹੈ। ਰੈਗੂਲਰ ਕਲੀਨਿੰਗ, ਡੀਪ ਕਲੀਨਿੰਗ ਜੀ, ਵਿੰਡੋਜ਼ ਕਲੀਨਿੰਗ, ਬਾਹਰਲੀ ਸਾਈਡ ਕਿਸੇ ਨੇ ਵੀ ਡਰਾਈਵੇ ਵਾਸ਼ ਕਰਾਉਣੇ ਆ, ਕੁਛ ਵੀ ਕਰਾਉਣਾ,
0: ਬਾਹਰਲੀ ਸਾਈਡ ਤੋਂ ਘਰ ਤੋਂ ਆਉਣਾ, ਵਿੰਡੋ ਤੋਂ
2: ਆਉਣਾ, ਸਾਰਾ ਕੁਛ ਜੀ, ਜੰਕ ਰਿਮੂਵਲ।
0: ਤੇ ਜੇ ਤੁਹਾਡੀ ਰੈਗੂਲਰ ਕਮਰਸ਼ੀਅਲ ਕਲੀਨਿੰਗ ਦੇ ਨਾਲ ਫੁੱਲ ਹਾਊਸ ਡੀਪ ਕਲੀਨ ਕਰਾਉਣਾ, ਕਿਸੇ ਨੇ ਉਹ ਕੋਈ ਮਰਜ਼ੀ ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਆ, ਤੇ ਜੇ ਉਹ ਅੱਜ ਰਾਈਟ ਨੋ ਕਾਲ ਕਰਦੇ ਕੀ ਫਾਇਦਾ ਜੀ?
2: ਸਰ ਜੇ ਤਾਂ ਕਿਸੇ ਨੇ ਕੋਈ ਵੀ ਸਰਵਿਸ ਲੈਣੀ ਆ ਤਾਂ ਉਹ ਸਾਡੇ ਇੱਕ ਪ੍ਰੋਗਰਾਮ ਦੇ ਵਿੱਚ ਅਨਰੋਲ ਹੋ ਜਾਣਗੇ। ਮੰਥ ਐਂਡ ਤੇ ਅਸੀਂ ਨੇ ਲੱਕੀ ਡਰਾਅ ਕੱਢਣਾ, ਲੱਕੀ ਡਰਾਅ ਦੇ ਵਿੱਚ ਡਾਇਸਨ ਦਾ ਵੈਕਿਊਮ ਫ੍ਰੀ ਦੇ ਵਿੱਚ ਦਵਾਂਗੇ, ਬਿਲਕੁਲ ਗਿਫਟ ਕੀਤਾ ਜਾਊਗਾ ਡਾਇਸਨ ਦਾ ਵੈਕਿਊਮ।
0: ਬਹੁਤ ਅੱਛੇ ਜੀ।
2: ਤੇ ਜੇ ਕੋਈ ਡੀਪ ਕਲੀਨ ਕਰਾਊਗਾ ਜੀ ਤਾਂ ਡੀਪ ਕਲੀਨ ਕਰਾਉਣ ਵਾਲੇ ਹਰ ਇੱਕ ਬੰਦੇ ਨੂੰ ਵੈਕਿਊਮ ਕਲੀਨਰ ਹੈ ਜਿਹੜਾ ਫ੍ਰੀ ਫ੍ਰੀ ਫ੍ਰੀ,
0: ਚਾਹੇ ਕੋਈ ਇਵੈਂਟ ਆ, ਇਵੈਂਟ ਤੋਂ ਬਾਅਦ ਕਲੀਨ,
2: ਚਾਹੇ ਬਿਫੋਰ ਆ,
0: ਮੂਵ ਆਊਟ ਆ, ਰੈਂਟਲ ਆ, ਆਪਦਾ ਘਰ ਆ, ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ ਵੱਡੇ ਸਾਈਜ਼ ਦਾ ਵੈਕਿਊਮ,
2: ਵੱਡੇ ਸਾਈਜ਼ ਦਾ, ਚਾਹੇ ਤੁਸੀਂ ਉਹਦੇ ਨਾਲ ਕਾਰਪੇਟ ਕਲੀਨ ਕਰੋ, ਚਾਹੇ ਕਰੋ ਹਾਰਡਵੁੱਡ ਦਾ ਫਲੋਰ, ਸਾਰੇ ਕੰਮ ਮਲਟੀ ਯੂਜ਼ ਵਾਲਾ ਵੈਕਿਊਮ, ਨਾਲ ਉਹਦੇ ਦੂਜਾ ਪਾਈਪ ਜਿਹਾ ਵੀ ਲੱਗਿਆ ਹੋਇਆ, ਚਾਹੇ ਹਾਈ ਸੀਲਿੰਗ ਵਗੈਰਾ ਵੈਕਿਊਮ
0: ਕਰਨਾ
2: ਜੀ, ਫ੍ਰੀ।
0: ਜਿੰਨੀਆਂ
2: ਕਾਲਾਂ ਆਉਣਗੀਆਂ,
0: ਨੰਬਰ ਬੋਲੋ ਜੀ।
2: ਨੰਬਰ ਹੈ ਜੀ 6472680077, 6472680077, 6472860077,
0: 6472680077। ਦੋਸਤੋ ਜਿੰਨੀਆਂ ਮਰਜ਼ੀ ਕਾਲਾਂ, ਜਿੰਨੀਆਂ ਮਰਜ਼ੀ ਕਾਲਾਂ ਕਰੋ, ਹਰ ਇੱਕ ਦਾ ਘਰ ਕਲੀਨ ਕਰਨਗੇ। ਬਈ ਤੁਹਾਡੀ ਕੋ ਡਨ ਐਂਡ ਬ੍ਰੈਡ ਸ਼ੀਟ, ਉਹ ਤੁਸੀਂ ਰਜਿਸਟਰਡ ਆ, ਇਹਦੇ ਵਿੱਚ ਇਹ ਕੰਪਨੀ ਰਜਿਸਟਰਡ ਆ ਜੀ, ਇਹ ਬੈਂਕ ਤੋਂ ਇਲਾਵਾ ਗੌਰਮੈਂਟ ਦੇ ਕੰਟਰੈਕਟ, ਇਹ ਪੂਰੀ ਵੱਡੀ ਕਾਰਪੋਰੇਟ ਕੰਪਨੀ, ਅਫੋਰਡੇਬਲ ਰੇਟ ਤੇ ਕਲੀਨਿੰਗ ਹੋਊਗੀ ਤੇ ਹਰ ਇੱਕ ਨੂੰ ਫੁੱਲ ਹਾਊਸ ਡਿਪ ਕਲੀਨਿੰਗ ਦੇ ਨਾਲ ਵੈਕਿਊਮ ਕਲੀਨਰ ਫ੍ਰੀ। 6472680077, 6472680077, 6472860077 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਟੋਇੰਗ ਕੰਪਨੀ ਤੋਂ ਬਾਈ ਜੀ ਨੇ, ਸਤਿ ਸ੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ ਬਾਈ ਜੀ
0: ਜੀ,
8: ਇੱਕ ਸਰੋਤਿਆਂ ਨੂੰ ਬੇਨਤੀ ਕਰਦਾ ਜੀ, ਜੇ ਰਾਤ ਨੂੰ ਗੱਡੀ ਚਲਾਉਂਦੇ ਨੇ ਕੋਈ ਸੱਜਣ ਜੀ, ਉਹ ਹਾਈ ਬੀਮ ਲਾਈਟਾਂ ਲਾ ਕੇ ਬਹੁਤ ਚਲਾਉਂਦੇ ਆ। ਇਹ ਜਰੂਰੀ ਹੈ ਜੀ, ਬੇਨਤੀ ਕਰ ਦੋ, ਬਹੁਤਿਆਂ ਨੂੰ ਪਤਾ ਹੀ ਨੀ ਜੀ ਹਾਈ ਬੀਮ ਕਦੋਂ ਯੂਜ਼ ਕਰਨੇ ਆ, ਤੇ ਇਹਦੇ ਤੇ ਵੀ ਜਰੂਰ ਚਾਨਣਾ ਪਾ ਦੋ।
0: ਕਈ ਰੈਡ ਲਾਈਟਾਂ ਤੇ ਖੜੇ ਹਾਈ ਬੀਮ ਮਾਰੀ ਜਾਣਗੇ, ਵੀ ਸ਼ਾਇਦ ਛੇਤੀ ਗ੍ਰੀਨ ਹੋ ਜਾਣਗੀਆਂ।
2: ਹਾਂਜੀ
0: ਹਾਂਜੀ
8: ਹਾਂਜੀ, ਜੇ ਜਿਵੇਂ ਰੋਂਗ ਸਾਈਡ ਪਾਰਕ ਵੀ ਲੋਕ ਲਾਉਂਦੇ, ਆਪਣਾ ਪਾਰਕ ਲਾ ਦਿੰਦੇ ਲੋਕ ਬਈ ਯੂ ਨੋ ਆਪੋਜਿਟ ਡਾਇਰੈਕਸ਼ਨ ਚ, ਤੇ ਇੱਕ ਮੈਂ ਆਪਣੇ ਕਸਟਮਰ ਨੂੰ ਪੁੱਛਿਆ, ਮੈਂ ਕਿਹਾ ਇੱਧਰ ਤੁਸੀਂ ਗੱਡੀ ਖੜੀ ਨੀ ਕਰ ਸਕਦੇ, ਅਨਲੈਸ ਇਹ ਵਨ ਵੇ ਹੋਵੇ ਤਾਂ ਉੱਧਰ ਤੁਸੀਂ ਲਾ ਸਕਦੇ ਹਾਂ ਸੇਮ ਡਾਇਰੈਕਸ਼ਨ ਚ। ਉਹ ਮੈਨੂੰ ਅੱਗਿਓਂ ਕਹਿੰਦਾ ਮੈਂ ਇੱਥੇ ਤਾਂ ਰਹਿੰਦਾ, ਇਸੇ ਪਾਸੇ ਆ ਮੇਰਾ ਘਰ ਆ ਜੀ।
0: ਸਾਡੀ
8: ਕੰਪਨੀ ਦਾ ਨਾਂ ਹੈਗਾ ASD ਟੋਇੰਗ, ਅਜਮੇਰ ਧਾਲੀਵਾਲ ਮੇਰਾ ਨਾਂ ਜੀ, 416-605-2323,
0: 416-605-2323।
8: ਹਾਂਜੀ, 2323,
0: ਸ਼ੁਕਰੀਆ। 416-605-2323 ਬਹੁਤ ਸ਼ੁਕਰੀਆ ਜੀ, ਧੰਨਵਾਦ ਮਾਨ ਸਾਹਿਬ। ਟੈਲੀਵਿਜ਼ਨ ਫ੍ਰੀ ਉਹਦੇ ਬਾਰੇ ਇੱਕ ਵਾਰ ਦੁਬਾਰਾ ਦੱਸ।
1: ਜ਼ੇਬਰਾ ਬਲੈਂਡਸ ਦੇ ਰੋਲਰ ਸ਼ੇਡਸ ਇੰਸਟਾਲੇਸ਼ਨ ਨਾਲ 50% ਡਿਸਕਾਊਂਟ ਆਪਾਂ ਸਾਰਿਆਂ ਲਈ ਭੈਣਾਂ ਭਰਾਵਾਂ ਲਈ ਆਫਰ ਕਰ ਰਹੇ ਹਾਂ ਜੀ। ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲੈਂਡਸ ਜਾਂ ਰੋਲਰ ਸ਼ੇਡਸ ਲਗਵਾਉਂਦੇ ਹੋ ਮੇਨ ਫਲੋਰ ਪਲੱਸ ਸਾਰੇ ਬੈਡਰੂਮਸ, 50% ਡਿਸਕਾਊਂਟ ਦੇ ਨਾਲ ਨਾਲ ਸਮਾਰਟ ਟੀਵੀ ਬਿਲਕੁਲ ਫ੍ਰੀ। ਨੰਬਰ ਕਾਲ ਕਰੋ 647-399-4646, 647-399-4646, 6473894646,
0: 6473994646 ਤੇ ਕਾਲ ਕਰੋ। ਬਲਾਈਂਡਸ 50% ਆਫ ਤੇ ਨਾਲ ਟੈਲੀਵਿਜ਼ਨ ਫ੍ਰੀ ਦੇਣਗੇ 647-399-4646। ਸਸਤੀਆਂ ਟਿਕਟਾਂ ਲਈ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਯਾਦ ਰੱਖੋ ਜੀ, 905-678-1200। ਜਿੱਥੇ ਜਹਾਜ਼ਾਂ ਦੀਆਂ ਟਿਕਟਾਂ ਸਸਤੇ ਨੇ ਉੱਥੇ ਹੀ ਟਰੈਵਲ ਪੈਕੇਜ ਤੁਸੀਂ ਬੁੱਕ ਕਰਵਾਉਣੇ ਨੇ। ਮੈਕਸੀਕੋ ਘੁੰਮਣਾ ਗਾ ਜਾਂ ਫਿਰ ਇੰਡੀਆ ਜਾਂਦੇ ਹੋਏ ਦੁਬਈ ਸਟੋਪ ਦੀ ਫਲਾਈਟ ਲੈ ਜਾਓ, ਦੁਬਈ ਘੁੰਮੋ ਜੋ $699 'ਚ। ਸਾਰੀ ਗੱਲਬਾਤ ਲਈ ਕਟਾਰੀਆ ਟੂਰਸ ਐਂਡ ਟਰੈਵਲ 905-678-1200, 905-678-1200 ਤੇ ਗੱਲਬਾਤ ਕਰ ਸਕਦੇ ਹੋ। ਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ, ਐਨਵਰਸਰੀ ਸੇਲ ਦੀ ਜਾਣਕਾਰੀ ਬਾਈ ਜੀ।
9: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਲਿਸ ਸਾਹਿਬ। ਬਿਲਕੁਲ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਚੱਲ ਰਹੀ ਆ, ਭਾਰੀ ਡਾਲਰਾਂ ਦੀ ਸੇਲਿੰਗ ਤੇ ਵੱਡੇ ਵੱਡੇ ਤੋਂ ਵੀ ਤੁਹਾਡੇ ਇੰਤਜ਼ਾਰ ਕਰ ਰਹੇ ਨੇ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੋਫੀ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕੋਫੀ ਟੇਬਲ ਸਿਰਫ $99, $99 ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਐਨਵਰਸਰੀ ਸੇਲ ਦਾ। ਸੋ ਜ਼ਰੂਰ ਚੱਕਰ ਲਾਓ 6085 ਟੋਮਗਨ ਰੋਡ ਪੁਲਰ ਸਾਹਿਬ।
0: ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਅੱਜ ਦੇ ਕਈ ਸਪੋਂਸਰ ਸੇਵਾਨਾਂ ਦੇ ਸੰਦੇਸ਼ ਸਾਂਝੇ ਕਰਨੇ ਰਹਿ ਗਏ, ਜਿਹਦੇ ਵਿੱਚੋਂ ਤੁਸੀਂ ਐਸ ਜੀ ਅਪਲਾਇੰਸ ਰਿਪੇਅਰ, ਤੁਸੀਂ ਅਪਲਾਇੰਸ ਰਿਪੇਅਰ ਕਰਵਾਉਣੇ ਆ ਉਹਨਾਂ ਦਾ ਨੰਬਰ ਚਾਹੀਦਾ। ਇੰਸ਼ੋਰੈਂਸ ਸਸਤੀ ਕਰਵਾਉਣੀ ਆ, ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਪੈਸੇ ਬਚਾਉਣਾ ਚਾਹੁੰਦੇ ਹੋ, ਇਹਨਾਂ ਕੋਲ ਬਹੁਤ ਵੱਖਰੇ ਵੱਖਰੇ ਡਿਸਕਾਊਂਟ ਨੇ। ਟਰੱਕਾਂ ਡਰਾਈਵਰ ਲਈ ਖਾਸ ਤੌਰ 'ਤੇ ਡਿਸਕਾਊਂਟ ਆ, ਕਮਰਸ਼ੀਅਲ ਕੰਪਨੀਆਂ ਲਈ ਖਾਸ ਡਿਸਕਾਊਂਟ ਨੇ, ਟੋਇੰਗ ਕੰਪਨੀ ਆ ਉਹਨਾਂ ਲਈ ਖਾਸ ਡਿਸਕਾਊਂਟ ਨੇ। ਅਮਨ ਜਾਖੜ 416-455-1300 ਇਹਨਾਂ ਦਾ ਨੰਬਰ ਆ। ਇਸ ਤੋਂ ਬਿਨਾਂ ਤੁਸੀਂ ਫੈਸ਼ਨ ਆਈ ਕਿਊ ਦਾ, ਰਾਹੁਲ ਜੀ ਪੂਰੀ ਹੈਰੀਟੇਜ ਤੋਂ ਗੱਡੀਆਂ ਬਾਏ ਕਰਨੀਆਂ ਨੇ, ਗੱਡੀਆਂ ਰਿਪੇਅਰ ਕਰਨੀਆਂ ਨੇ, ਜਾਂ ਫਿਰ ਅਲਫਾ ਫਿਜ਼ੀਓਥੈਰੇਪੀ ਕਿਸੇ ਵੀ ਕੰਪਨੀ ਦਾ ਨੰਬਰ ਚਾਹੀਦਾ ਤਾਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਆ 647-921-2032। 6479212032 ਦਿਓ ਜਾਤ ਫਿਰ ਮਿਲਦੀ ਮੇਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
10: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
11: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: Sanja nu jive parinde apne ghar mod aunde ne.
14: Shifta te jad watna to dur yaad apne pher to aunde ne.
13: Koi hai jo karda hai tuhadi maa boli vich tuhade dil diyan gallan.
14: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
15: ਤੁਹਾਡੇ ਕੰਮ ਦੀਆਂ ਗੱਲਾਂ।
13: ਵੱਖਰਾ ਢੰਗ, ਵੱਖਰਾ ਰੰਗ,
14: ਰੇਡੀਓ ਜੀਦਾ ਵੱਖਰਾ ਅੰਦਾਜ਼,
15: ਜੀਦਾ ਵੱਖਰਾ ਅੰਦਾਜ਼।
13: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
15: ਰੇਡੀਓ ਅੰਦਾਜ਼।
13: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ।
15: ਪਰਮ ਕੌਰ
13: ਨੰਬਰ ਟੂ ਕਾਲ 647-234-6000।

ਸੁਣਾਓ ਜੀ ਕੀ ਹਾਲ ਚਾਲ ਨੇ। ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ। ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਹੋ, ਉਸਦੇ ਲਈ ਬਹੁਤ ਸ਼ੁਕਰੀਆ। 7:03 ਹੋ ਗਿਆ ਜੀ, ਤੁਹਾਡਾ ਸਾਰਾ ਸਾਥ 7:45 ਤੱਕ ਹਰ ਸ਼ਨੀਵਾਰ 7 ਵਜੇ ਸਾਡਾ ਇਹ ਸਾਥ ਸ਼ੁਰੂ ਹੋ ਜਾਂਦਾ। ਸੋ ਇਸ ਸਾਥ ਦੇ ਵਿੱਚ ਤੁਸੀਂ ਸਾਥੀ ਬਣਦੇ ਹੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਤੁਸੀਂ ਟਾਈਮ ਕੱਢਦੇ ਹੋ, ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੋ, ਪ੍ਰੋਗਰਾਮ ਨੂੰ ਸੁਣਦੇ ਹੋ, ਬਹੁਤ ਸ਼ੁਕਰੀਆ। 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ, 416-233-7368, 416-233-7368, 416-233-7368।

ਮੌਸਮ ਬੜਾ ਖੂਬਸੂਰਤ ਆ ਜੀ। ਵੈਸੇ ਸਾਉਣ ਦਾ ਮਹੀਨਾ ਆ ਗਿਆ, ਕੱਲ੍ਹ ਪਰਸੋਂ ਸੀ ਸੰਗਰਾਂਦ, ਆਈ ਥਿੰਕ ਸਾਉਣ ਦਾ ਮਹੀਨਾ ਚੜ ਗਿਆ। ਅਤੇ ਸਾਉਣ ਦੇ ਮਹੀਨੇ ਦੇ ਵਿੱਚ ਜਿੱਦਾਂ ਐਕਸਪੈਕਟਡ ਹੁੰਦਾ ਕਿ ਸਾਉਣ ਦੇ ਮਹੀਨੇ 'ਚ ਮੀਂਹ ਪੈਣੇ ਆ, ਅਤੇ ਅੱਜ ਬਹੁਤ ਵਧੀਆ ਬਹੁਤ ਜ਼ੋਰ ਦੀ ਮੀਂਹ ਪਿਆ ਅਤੇ ਮੌਸਮ ਠੀਕ ਠਾਕ ਹੋ ਗਿਆ, ਠੰਡਾ ਹੋ ਗਿਆ, 25 ਡਿਗਰੀ ਟੈਂਪਰੇਚਰ ਆ। ਅਤੇ ਆਉਣ ਵਾਲੇ ਜਿਹੜਾ ਵੀਕ ਹੈਗਾ ਉਹਦੇ ਵਿੱਚ ਵੀ ਮੌਸਮ 20s 'ਚ ਹੀ ਰਹਿਣਾ, 30s 'ਚ ਨਹੀਂ ਜਾਣਾ। ਸੋ ਮੌਸਮ ਠੀਕ ਠਾਕ ਹੈ ਜੀ। ਕੱਲ੍ਹ ਨੂੰ 24 ਡਿਗਰੀ ਆ, ਮੰਡੇ 27 ਆ, ਫਿਰ ਟਿਊਜ਼ਡੇ ਫਿਰ ਮੀਂਹ ਪੈਣਾ 24 ਡਿਗਰੀ, ਵੈਨਸਡੇ 21 ਡਿਗਰੀ। ਅਤੇ ਜਦੋਂ ਮੀਂਹ ਪੈਂਦਾ ਬੜੀ ਖੁਸ਼ੀ ਹੁੰਦੀ ਆ, ਮੈਂ ਆਪਣੀ ਗੱਲ ਕਰ ਰਹੀ ਹਾਂ। ਡੈਫੀਨੇਟਲੀ ਇੱਕ ਤਾਂ ਮੌਸਮ ਵਧੀਆ ਹੋ ਜਾਂਦਾ, ਅਤੇ ਇੱਕ ਜਦੋਂ ਤੁਸੀਂ ਕੋਈ ਫੁੱਲ ਬੂਟੇ ਲਾਏ ਹੋਣ ਜਾਂ ਫਿਰ ਸਬਜ਼ੀਆਂ ਲਾਈਆਂ ਹੋਣ, ਅਤੇ ਉਦੋਂ ਬੜਾ ਚੰਗਾ ਲੱਗਦਾ ਕਿ ਚਲੋ ਜੀ ਮੀਂਹ ਪੈ ਗਿਆ ਅਤੇ ਹੁਣ ਬੂਟੇ ਵਧੀਆ ਗਰੋ ਹੋ ਜਾਣਗੇ। ਸੋ ਸੁਣਾਓ ਜੀ ਕੀ ਹਾਲ ਚਾਲ ਨੇ। 7:05 ਹੋ ਗਏ ਆ। 416-233 ਅਤੇ 7368 ਕਿਹੜੀ ਕਿਹੜੀ ਸਬਜ਼ੀਆਂ ਤੁਸੀਂ ਲਾਈਆਂ ਘਰ, ਜਾਂ ਕਿਹੜੇ ਕਿਹੜੇ ਫੁੱਲ ਬੂਟੇ ਤੁਸੀਂ ਲਾਏ ਆ ਗਾਰਡਨਿੰਗ, ਜੇ ਤੁਸੀਂ ਵੀਕਐਂਡ 'ਤੇ, ਮੈਨੂੰ ਲੱਗਦਾ ਕਿ ਵੀਕਐਂਡ 'ਤੇ

0: ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ, ਅਤੇ ਮੈਨੂੰ ਪੂਰੀ ਪੂਰੀ ਆਸ ਹੈ ਜੀ ਤੁਸੀਂ ਜਿੱਥੇ ਜਿੱਥੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋ ਮੇਰਾ ਸਾਥ ਜ਼ਰੂਰ ਦੇ ਰਹੇ ਹੋਗੇ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट और प्रोफेशनल सर्विस चाहते हैं तो फोन करें कुलविंदर गुलेरिया को 647-218-0726।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222।
6: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023, 647-702-2023।
7: लाइसेंस नंबर 10394।

वेलकम बैक जी। 7:09 हो गए और रेडियो अंदाज तुसीं सुन रहे हो। मैं थोड़ी होस्ट परम थोड़ा साथ दे रही हाँ प्रोग्राम दे विच। तुसीं साथ दे रहे हो, बहुत शुक्रिया। 416-233-7368 4162-33736 ते तुसीं गलबात कर सकते हो। 416-233-7368 स्टूडियो दा नंबर है जी। तुसीं गलबात करना चाहो, यू आर मोस्ट वेलकम, ज़रूर कॉल कर सकते हो। ਅਤੇ ਕੁਛ ਖਬਰਾਂ ਦੀ ਵੀ ਸਾਂਝ ਪਾਵਾਂਗੇ। ਜਦੋਂ ਅਸੀਂ ਮੀਂਹ ਦੀ ਗੱਲ ਕਰ ਰਹੇ ਸੀਗੇ, ਵਾਇਲਡ ਫਾਇਰ ਜਿਹੜਾ ਜੰਗਲਾਂ ਨੂੰ ਅੱਗ ਲੱਗੀ ਹੋਈ ਆ ਇੱਥੇ ਆਪਣੇ ਕੈਨੇਡਾ ਦੇ ਵਿੱਚ, ਅਤੇ ਚਲੋ ਉਹਨੂੰ ਵੀ ਕੁਛ ਨਾ ਕੁਛ ਰਾਹਤ ਜ਼ਰੂਰ ਮਿਲੀ ਹੋਊਗੀ। ਪਰ ਅਜੇ ਵੀ ਜਿਹੜੀ ਹਵਾ ਦੀ ਗੁਣਵੱਤਾ ਦੀ ਜਦੋਂ ਵਾਰਨਿੰਗ ਦਿੱਤੀ ਗਈ ਸੀ, ਏਅਰ ਕੁਆਲਿਟੀ ਦੀ ਜੋ ਅਸੀਂ ਗੱਲ ਕਰਦੇ ਹਾਂ, ਅਤੇ ਉਹਦੀ ਅਜੇ ਵੀ ਅੰਡਰ ਵਾਰਨਿੰਗ ਹੈਗਾ ਕਿ ਹਵਾ ਉਨੀ ਸ਼ੁੱਧ ਅਤੇ ਸਾਫ਼ ਨਹੀਂ ਹੈ, ਕਿਉਂਕਿ ਇਹ ਜਿਹੜੀ ਅੱਗ ਲੱਗੀ ਹੋਈ ਆ ਉਹਦੇ ਕਰਕੇ ਫਿਰ ਸਾਰੇ ਪਾਸੇ ਫਰਾਈਡੇ ਆਈ ਥਿੰਕ ਬਹੁਤ ਜ਼ਿਆਦਾ ਸੀਗਾ ਇਹ ਦੇਖਣ ਨੂੰ, ਸਾਨੂੰ ਪਤਾ ਲੱਗ ਰਿਹਾ ਸੀਗਾ ਕਿ ਕੁਛ ਨਾ ਕੁਛ ਹੋਇਆ ਜ਼ਰੂਰ ਹੈ। ਸੋ ਇੱਕ ਤਾਂ ਗੱਲ ਇਹ ਹੈ ਜੀ, ਦੇ ਨਾਲ ਕੁਛ ਖਬਰਾਂ ਅਤੇ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਜ਼ਰੂਰ ਤੁਸੀਂ ਮੇਰਾ ਸਾਥ ਦੇ ਸਕਦੇ ਹੋ। 416-233-7368 ਅਪਰਾ ਫੈਸ਼ਨ ਦਾ ਸੁਨੇਹਾ ਦੱਸਦੀਏ ਜੀ। ਮੇਰੀਆਂ ਭੈਣਾਂ ਜਿਨ੍ਹਾਂ ਨੇ ਵਿਆਹ ਸ਼ਾਦੀ 'ਤੇ ਜਾਣਾ, ਸੋਚ ਰਹੀਆਂ ਸੀ ਸੂਟ ਕਿੱਥੋਂ ਲਈਏ, ਕਿਹੜਾ ਸੂਟ ਲਈਏ, ਕਿਹੜੇ ਰੰਗ ਦਾ ਲਈਏ, ਕਿਹੜੀ ਕਢਾਈ ਹੋਵੇ, ਗਰਾਰਾ ਹੋਵੇ, ਸ਼ਰਾਰਾ ਹੋਵੇ, ਜਾਂ ਫਿਰ ਕੋਈ ਸੋਹਣੀ ਡਰੈਸ ਹੋਵੇ। ਇਹ ਸਾਰੇ ਤੁਹਾਡੇ ਜਿਹੜੇ ਜੋ ਵੀ ਤੁਸੀਂ ਸੂਟ ਲੱਭਣਾ ਚਾਹੁੰਦੇ ਹੋ, ਸੋਹਣੀ ਡਰੈਸ ਲੱਭਣਾ ਚਾਹੁੰਦੇ ਹੋ, ਤੁਹਾਨੂੰ ਕੋਈ ਸਾੜੀ ਆਪਣੇ ਓਕੇਜ਼ਨ 'ਤੇ ਵੇਅਰ ਕਰਨੀ ਚਾਹੀਦੀ ਹੈ ਜੀ, ਅਪਰਾ ਫੈਸ਼ਨ 'ਤੇ ਤੁਸੀਂ ਜ਼ਰੂਰ ਚੱਕਰ ਲਗਾ ਕੇ ਆਉਣਾ। ਇਹ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ, 2575 ਸਟੀਲਸ ਐਵੀਨਿਊ ਈਸਟ, ਯੂਨਿਟ ਨੰਬਰ 21, ਬਰੈਂਪਟਨ ਦੇ ਵਿੱਚ। ਅਤੇ ਇੱਥੇ ਤੁਹਾਨੂੰ ਘਰ ਪਾਉਣ ਦੇ ਲਈ ਕੋਟਨ ਦੇ ਸੂਟ ਵੀ ਮਿਲ ਜਾਣੇ ਆ, ਅਗਰ ਤੁਸੀਂ ਆਪ

ਸਟਿਚ ਕਰਨਾ ਚਾਹੁੰਦੇ ਹੋ ਖੁੱਲ੍ਹੇ ਖੁੱਲ੍ਹਾ ਕੱਪੜਾ ਉਹ ਵੀ ਤੁਹਾਨੂੰ ਮਿਲ ਜਾਣਾ ਜੀ, ਅਤੇ ਨਾਲ ਦੀ ਨਾਲ ਅਗਰ ਤੁਹਾਨੂੰ ਆਪਣਾ ਕੋਈ ਸੂਟ ਸਵਾਉਣਾ ਹੈਗਾ ਸਟਿਚ ਕਰਾਉਣਾ, ਅਤੇ ਉਸ ਦੇ ਲਈ ਟੇਲਰ ਦੀਆਂ ਸਰਵਿਸਿਜ਼ ਵੀ ਤੁਹਾਨੂੰ ਅਪਰਾ ਫੈਸ਼ਨ 'ਤੇ ਮਿਲ ਜਾਣੀਆਂ। ਸੋ ਜ਼ਰੂਰ ਪਹੁੰਚਣਾ ਇੱਕ ਵਾਰ ਜਦੋਂ ਵੀ ਤੁਸੀਂ ਵਿਆਹ ਸ਼ਾਦੀ ਹੋਵੇ, ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ ਰਿਹਾ, ਸੂਟ ਓਬਵੀਅਸਲੀ ਅਸੀਂ ਦੇਣ ਲੈਣ ਲਈ ਚਾਹੀਦੇ ਹੁੰਦੇ ਸਾਨੂੰ, ਅਤੇ ਉਸ ਦੇ ਲਈ ਵੀ ਤੁਸੀਂ ਜ਼ਰੂਰ ਅਪਰਾ ਫੈਸ਼ਨ ਦੇ ਇੱਕ ਚੱਕਰ ਜ਼ਰੂਰ ਲਗਾ ਕੇ ਆਇਓ ਜੀ। 647-641-4595 ਅਤੇ ਇੱਥੇ ਸੂਟਾਂ ਦੀ ਜਦੋਂ ਅਸੀਂ ਗੱਲ ਕਰ ਲਈ ਆ, ਨਾਲ ਦੀ ਨਾਲ ਪੱਗਾਂ ਵੀ ਤੁਸੀਂ ਇੱਥੋਂ ਲੈ ਸਕਦੇ ਹੋ। ਕਿਡਸ ਵੇਅਰ ਬੱਚਿਆਂ ਦੇ ਲਈ ਸੂਟ ਵੀ ਤੁਹਾਨੂੰ ਇੱਥੋਂ ਮਿਲ ਜਾਣੇ, ਅਤੇ ਨਾਲ ਤੁਹਾਨੂੰ ਜੁਐਲਰੀ ਆਪਣੇ ਸੂਟਾਂ ਦੇ ਨਾਲ ਮੈਚ ਕਰਕੇ ਵੀ ਤੁਸੀਂ ਇੱਥੋਂ ਲੈ ਸਕਦੇ ਹੋ। ਸੋ ਅਪਰਾ ਫੈਸ਼ਨ ਵਨ ਸਟੋਪ ਸ਼ਾਪ ਤੁਹਾਡੇ ਲਈ। 647-641-4595 'ਤੇ ਕਾਲ ਕਰ ਸਕਦੇ ਹੋ ਜੀ ਅਪਰਾ ਫੈਸ਼ਨ 'ਤੇ। ਅਤੇ ਸੁਣਾਓ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਸਟੂਡੀਓ 'ਚ ਨੰਬਰ ਵਨਸ ਅਗੇਨ ਤੁਹਾਡੇ ਨਾਲ ਸਾਂਝਾ ਕਰ ਦਈਏ, 416-233-7368। ਇੱਕ ਅੱਜ ਸਵਾਲ ਵੀ ਤੁਹਾਡੇ ਲਈ ਪੁੱਛਾਂਗੇ, ਅਤੇ ਜ਼ਰੂਰ ਉਸ ਦੇ ਵਿੱਚ ਵੀ ਤੁਸੀਂ ਆਪਣਾ ਸਹਿਯੋਗ ਪਾ ਸਕਦੇ ਹੋ। 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ।

7:14 ਹੋ ਗਿਆ ਜੀ। ਚਲੋ AM 530 ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਅੰਦਾਜ਼। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਅੱਜ ਦਾ ਸਵਾਲ ਵੀ ਤੁਹਾਨੂੰ ਪੁੱਛਾਂਗੇ, ਇੱਕ ਤੁਹਾਨੂੰ ਸੁਨੇਹਾ ਹੋਰ ਦੇ ਦਈਏ ਅਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਗੱਲਬਾਤ ਵੱਲ ਚੱਲਾਂਗੇ। ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ ਸੁਨੇਹਾ ਦੱਸ ਦਈਏ ਜੀ। ਅਗਰ ਘਰ ਦੇ ਵਿੱਚ ਤੁਹਾਨੂੰ ਅਪਲਾਈਸਿਸ ਚਾਹੀਦੇ ਆ, ਤੁਸੀਂ ਨਵੇਂ ਘਰ 'ਚ ਮੂਵ ਹੋ ਰਹੇ ਹੋ, ਜਾਂ ਫਿਰ ਆਪਣੇ ਘਰ ਦੇ ਵਿੱਚ ਤੁਹਾਨੂੰ ਸਟੋਵ ਚਾਹੀਦਾ, ਇਕੱਲਾ ਫਰਿੱਜ ਚਾਹੀਦਾ, ਡਿਸ਼ ਵਾਸ਼ਰ ਚਾਹੀਦਾ, ਜਾਂ ਫਿਰ ਕਿਚਨ ਦੇ ਪੂਰੇ ਅਪਲਾਈਸਿਸ ਚਾਹੀਦੇ ਆ, ਅਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚਣਾ ਜੀ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ, ਜਿਹੜੇ ਕਿ ਚੰਕਿਊਜ਼ੀ ਐਂਡ ਬੋਵੇਟ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਬ੍ਰੈਂਪਟਨ ਦੇ ਵਿੱਚ ਪਹੁੰਚੋ। ਅਤੇ ਫਰਿੱਜ, ਸਟੋਵ, ਡਿਸ਼ ਵਾਸ਼ਰ ਤੁਹਾਨੂੰ ਇਹ ਘਰ ਭੇਜ ਦੇਣਗੇ, ਫਰੀ ਡਿਲੀਵਰੀ ਹੋਏਗੀ। ਪਰ ਜੇ ਅਗਰ ਪੈਸੇ ਨਹੀਂ ਹੈਗੇ, ਰਾਈਟ ਵੇ ਤੁਸੀਂ ਪੇ ਨਹੀਂ ਕਰ ਸਕਦੇ, ਅਤੇ ਤੁਹਾਨੂੰ 6 ਮਹੀਨਿਆਂ ਬਾਅਦ ਤੁਸੀਂ ਪੇ ਕਰ ਸਕਦੇ ਹੋ ਵਿਦਆਊਟ ਐਨੀ ਇੰਟਰਸਟ, ਕੋਈ ਵਿਆਜ ਤੁਸੀਂ ਪੇ ਨਹੀਂ ਕਰਨਾ, ਅਤੇ ਤੁਸੀਂ 6 ਮਹੀਨਿਆਂ ਬਾਅਦ ਪੇ ਕਰ ਸਕਦੇ ਹੋ ਜੀ। ਤੁਸੀਂ ਜ਼ਰੂਰ ਇੱਕ ਵਾਰ ਅਪਲਾਈਸਿਸ ਅਤੇ ਟੀ ਵੀਸ ਲੈਣੇ ਹੋਣ ਤਾਂ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਦਹਾਕਿਆਂ ਤੋਂ ਤੁਹਾਡੀ ਸੇਵਾ ਕਰ ਰਹੇ ਨੇ। 905-450-2828 905-450-2828 905-450-2828 ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ।

ਕੱਲ ਨੂੰ ਏਅਰ ਕੁਆਲਿਟੀ ਕਹਿੰਦੇ ਜੀ ਬੈਟਰ ਹੋ ਜਾਣੀ ਆ, ਤੇ ਕੱਲ ਨੂੰ ਤੁਸੀਂ ਫਿਰ ਖੁੱਲ੍ਹ ਕੇ ਸਾਹ ਲੈ ਸਕਦੇ ਹੋ। ਸਾਹ ਤਾਂ ਵੈਸੇ ਅਸੀਂ ਲੈ ਹੀ ਰਹੇ ਹਾਂ, ਸਾਹ ਤੋਂ ਬਿਨਾਂ ਤਾਂ ਫਿਰ ਸਾਡਾ ਗੁਜ਼ਾਰਾ ਨਹੀਂ ਆ। ਜੇ ਸਾਹ ਨਾ ਆਇਆ ਤਾਂ ਫਿਰ ਔਖਾ ਹੋ ਜਾਣਾ। ਪਰ ਜਦੋਂ ਅਸੀਂ ਔਨਲਾਈਨ ਚੈੱਕ ਕਰਦੇ ਹੋ ਤੁਸੀਂ ਜਾ ਕੇ, ਤਾਂ ਫਿਰ ਉਹ ਲਿਖਿਆ ਹੁੰਦਾ ਕਿ ਤੁਸੀਂ ਰਨਿੰਗ ਵੀ ਨਹੀਂ ਕਰ ਸਕਦੇ, ਵਾਕਿੰਗ ਦੇ ਲਈ ਵੀ ਜਿਹੜੀ ਏਅਰ ਕੁਆਲਿਟੀ ਹੈਗੀ ਆ ਉਹ ਪੂਅਰ ਆ। ਅਤੇ ਪਰ ਕੱਲ੍ਹ ਨੂੰ ਫਿਰ ਇਹ ਗੁੱਡ ਹੋ ਜਾਣੀ ਹੈ, ਫਿਰ ਕੱਲ੍ਹ ਨੂੰ ਤੁਸੀਂ ਰਨਿੰਗ ਜਾਂ ਵਾਕ ਕਰਨਾ ਚਾਹੋ ਤਾਂ ਕਰ ਸਕਦੇ ਹੋ। ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖੋ ਜੀ, ਕੁਛ ਨਾ ਕੁਛ ਆਪਣੀ ਸਿਹਤ ਦੇ ਲਈ ਐਕਸਟਰਾ ਕਰਦੇ ਰਹੋ, ਚਾਹੇ ਤਾਂ ਫਿਰ ਆਪਣੀ ਡਾਇਟ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਕਰੋ, ਅਤੇ ਜਾਂ ਫਿਰ ਕੁਛ ਨਾ ਕੁਛ ਹਲਕੀ ਫੁਲਕੀ ਐਕਸਰਸਾਈਜ਼ ਜਾਂ ਵਾਕ ਤੁਸੀਂ ਕਰਨਾ ਬਾਹਰ, ਅਤੇ ਜ਼ਰੂਰ ਕੁਛ ਨਾ ਕੁਛ ਐਡ ਜ਼ਰੂਰ ਕਰਿਆ ਕਰੋ। ਜਿੰਨਾ ਮਰਜ਼ੀ ਤੁਸੀਂ ਬਿਜ਼ੀ ਹੋਵੋ, ਜਿੰਨਾ ਮਰਜ਼ੀ ਤੁਸੀਂ ਕਹੋ ਕਿ ਮੇਰਾ ਟਾਈਟ ਸਕੈਚੁਅਲ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਕਿਉਂਕਿ ਲੇਟਰ ਆਉਣ ਫਿਰ ਅਸੀਂ ਪਛਤਾਵਾਂਗੇ ਜਦੋਂ ਸਾਡੀ ਸਿਹਤ ਚਲੀ ਗਈ, ਫਿਰ ਸਾਡੇ ਕੋਲ ਟਾਈਮ ਬਹੁਤ ਹੋਏਗਾ ਪਰ ਸਿਹਤ ਨੂੰ ਵਾਪਸ ਲੈ ਕੇ ਆਉਣ ਦਾ ਕੋਈ ਹੀਲਾ ਨਹੀਂ ਹੋਊਗਾ। ਸੋ ਇਸ ਕਰਕੇ ਟਾਈਮ ਰਹਿੰਦੇ ਹੀ ਜ਼ਰੂਰੀ ਹੈ ਕਿ ਅਸੀਂ ਇਹ ਚੀਜ਼ ਨੂੰ ਗੱਲ ਅਸੀਂ ਜ਼ਰੂਰ ਕਰਦੇ ਹਾਂ ਪਰ ਅਸਰ ਅਸੀਂ ਬਹੁਤ ਘੱਟ ਕਰਦੇ ਹੁੰਦੇ ਹਾਂ। ਸੋ ਹਰ ਵਾਰ ਮੈਂ ਜ਼ਰੂਰ ਸੈਟਰਡੇ ਗੱਲ ਕਰਦੀ ਹੁੰਦੀ ਹਾਂ ਤਾਂ ਕਿ ਆਪਣੇ ਆਪ ਨੂੰ ਯਾਦ ਕਰਵਾਇਆ ਜਾ ਸਕੇ ਕਿ ਸਿਹਤ ਲਈ ਕੁਛ ਨਾ ਕੁਛ ਕਰਨਾ ਬੜਾ ਜ਼ਰੂਰੀ ਆ। ਸੋ ਖੁਸ਼ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਫਿਰ ਜ਼ਿੰਦਗੀ ਵੀ ਤੁਹਾਨੂੰ ਵਧੀਆ ਵਧੀਆ ਸਰਪ੍ਰਾਈਜ਼ ਦਿੰਦੀ ਆ। ਲਾਅ ਆਫ ਅਟਰੈਕਸ਼ਨ, ਜੇ ਤੁਸੀਂ ਚੰਗਾ ਸੋਚਦੇ ਹੋ ਤਾਂ ਚੰਗਾ ਹੁੰਦਾ ਹੈ, ਇਹ ਕਹਿੰਦੇ ਆ ਜੀ। ਪਤਾ ਨਹੀਂ ਹੁਣ ਤੁਸੀਂ ਇੰਪਲੀਮੈਂਟ ਕਰਕੇ ਦੇਖਿਆ ਜਾਂ ਨਹੀਂ ਦੇਖਿਆ, ਪਰ ਕਹਿੰਦੇ ਨੈਗੇਟਿਵ ਥੋਟਸ ਨਹੀਂ ਲੈ ਕੇ ਆਉਣੇ ਚਾਹੀਦੇ ਦਿਮਾਗ ਦੇ ਵਿੱਚ, ਕੁਛ ਨੈਗੇਟਿਵ ਸੋਚਣਾ ਨਹੀਂ ਚਾਹੀਦਾ, ਪਰ ਮੈਨੂੰ ਲੱਗਦਾ ਵੀ ਪੋਸੀਬਲ ਨਹੀਂ ਹੈਗਾ। ਸੋ ਐਨੀ ਹਾਓ, ਲਾਅ ਆਫ ਅਟਰੈਕਸ਼ਨ, ਚੰਗਾ ਸੋਚੋ ਅਤੇ ਚੰਗਾ ਹੋਏਗਾ। ਓਕੇ, ਗੋਲਡ ਦੀ ਗੱਲ ਹੋਈ ਸੀ, ਸੋਨੇ ਦੀ ਗੱਲ ਹੈਗੀ ਆ ਕਿ ਇਹੋ ਜਿਹੀਆਂ ਖਬਰਾਂ ਘੜੀ ਮੁੜੀ ਆਉਂਦੀਆਂ ਹੀ ਰਹਿੰਦੀਆਂ। ਅਤੇ ਕਿਚਨਰ ਦਾ ਇੱਕ ਬੰਦਾ ਹੈਗਾ ਜੀ, ਉਹਨੂੰ ਪੁਲਿਸ ਨੇ ਚਾਰਜ ਕੀਤਾ ਦੋ ਵਾਰ, ਉਹਨੇ ਇੱਕ ਵਾਰ ਨਹੀਂ ਦੋ ਵਾਰ ਕੀ ਕੀਤਾ ਕਿ ਪਹਿਲੀ ਤਾਂ ਗੱਲ ਇਹ ਆ ਕਿ ਮੈਂ ਹੈਰਾਨ ਸੀ ਇਹ ਪੜ੍ਹ ਕੇ ਕਿ ਫੇਸਬੁੱਕ ਮਾਰਕੀਟ ਪਲੇਸ 'ਤੇ ਕੋਈ ਗੋਲਡ ਬਾਰ, ਸੋਨੇ ਦੀ ਜਿਹੜੀ ਬਾਰ ਆ ਉਹ ਵੀ ਕੋਈ ਵੇਚਣ ਨੂੰ ਲਾ ਸਕਦਾ। ਆਈ ਡੋਂਟ ਥਿੰਕ ਕਿ ਮਾਰਕੀਟ ਪਲੇਸ ਇਜ਼ ਅ ਸੂਟੇਬਲ ਪਲੇਸ ਜੋ ਤੁਸੀਂ ਕੋਈ ਇੰਨੀ ਮਹਿੰਗੀ ਚੀਜ਼ ਵੇਚ ਰਹੇ ਹੋ। ਜਵੈਲਰਸ ਹੈ ਕਿ ਤੁਸੀਂ ਉਹਨਾਂ ਕੋਲ ਜਾਓ, ਯੂ ਨੋ ਬਹੁਤ ਸਾਰੇ ਵੇਸ ਹੁੰਦੇ ਆ। ਪਰ ਐਨੀ ਹਾਓ, ਇਸ ਬੰਦੇ ਨੇ ਦੋ ਵਾਰ ਕੀ ਕੀਤਾ ਕਿ ਇੱਕ ਵਾਰ ਤਾਂ ਬ੍ਰੈਂਪਟਨ ਦੇ ਵਿੱਚ ਜਨਵਰੀ ਦੇ ਵਿੱਚ ਮਾਰਕੀਟ ਪਲੇਸ ਤੋਂ ਕਿਸੇ ਨੇ ਆਪਣੀ ਗੋਲਡ ਬਾਰ ਵੇਚਣ ਦੇ ਲਈ ਲਾਈ ਸੀਗੀ, $8,500 ਦੀ ਗੋਲਡ ਬਾਰ ਸੀਗੀ। ਸੋ ਉਹਨੇ ਕੀ ਕੀਤਾ ਜੀ, ਸੈਲਰ ਨੂੰ ਪੈਸੇ ਫੜਾਏ, ਅਤੇ ਹਜੇ ਤਾਂ ਜਿਹੜਾ ਬੰਦਾ ਵੇਚਣ ਵਾਲਾ ਸੀਗਾ ਜਿਹਦੀ ਗੋਲਡ ਬਾਰ ਸੀ ਉਹ ਹਜੇ ਪੈਸੇ ਗਿਣ ਰਿਹਾ ਸੀਗਾ, ਅਤੇ ਇਹ ਪਹਿਲਾਂ ਹੀ ਗੋਲਡ ਬਾਰ ਚੱਕ ਕੇ ਭੱਜ ਗਿਆ। ਤਾਂ ਹੁਣ ਉਹ $8,500 ਦੀ ਸੀਗੀ ਜਿਹਦੇ 'ਚੋਂ $8,300 ਨਕਲੀ ਨੋਟ ਸੀਗੇ, $100 ਦੇ ਬਿੱਲ ਸੀਗੇ, ਅਤੇ $8,300 ਨਕਲੀ ਸੀਗਾ। $200 ਉਹਨੇ ਫਿਰ ਵੀ ਥੋੜ੍ਹੀ ਜਿਹੀ ਰਹਿਮ ਕਰਕੇ $200 ਅਸੀਂ ਲਈ ਪਾ ਤਾ, ਠੀਕ ਹੈ ਜੀ। ਫਿਰ ਦੂਸਰੀ ਵਾਰ ਉਹਨੇ ਮਾਰਚ ਦੇ ਵਿੱਚ ਇੱਦਾਂ ਕੀਤਾ, ਕਿਸੇ ਨੇ ਗੋਲਡ ਬਾਰ ਸਿਲਵਰ ਬਾਰਸ ਲਾਈਆਂ ਸੀ $5,700 ਦੀਆਂ ਸੀਗੀਆਂ, ਫਿਰ ਉਹੀ ਉਹਨੇ ਪੈਸੇ ਦਿੱਤੇ ਜਿਹਦੇ ਤੋਂ $5,600 ਨਕਲੀ ਨੋਟ ਸੀ। ਸੋ ਇਸ ਬੰਦੇ ਨੂੰ ਚਾਰਜ ਕੀਤਾ ਗਿਆ। ਆਪਣੇ ਜਿਹੜੀ ਵੀ ਚੀਜ਼ ਵੇਚਦੇ ਹੁੰਦੇ ਹੋ, ਕਿਸੇ ਨਾਲ ਖਰੀਦਦਾਰੀ ਖਰੀਦੋ ਫਰੋਖਤ ਕਰਦੇ ਹੋ, ਤਾਂ ਜ਼ਰੂਰ ਆਪਣਾ ਥੋੜ੍ਹਾ ਜਿਹਾ ਚੁਕੰਨੇ ਹੋ ਕੇ, ਕਿਉਂਕਿ ਅੱਜ ਕੱਲ੍ਹ ਬਹੁਤ ਕੁਛ ਚੱਲ ਰਿਹਾ, ਅਤੇ ਜ਼ਰੂਰੀ ਹੈ ਜੀ ਆਪਣੇ ਆਪ ਨੂੰ ਥੋੜ੍ਹੇ ਜਿਹੇ ਅਲਰਟ ਰੱਖਣਾ। ਵਿੰਡਸਰ ਦਾ ਜਿਹੜਾ ਨਵਾਂ ਹੋਸਪਿਟਲ ਆ ਉਹਦੀ ਸੈਰੇਮਨੀ ਹੋ ਗਈ ਆ, ਜਦੋਂ ਸ਼ਵਲ 'ਚ ਲੈ ਕੇ ਥੋੜ੍ਹੀ ਜਿਹੀ ਮਿੱਟੀ ਜੀ ਸੱਟਦੇ ਹੁੰਦੇ ਸਾਰੇ ਜਣੇ, ਗਰਾਊਂਡ ਬ੍ਰੇਕਿੰਗ ਉਹਨੂੰ ਕਹਿੰਦੇ ਆ, ਅਤੇ ਮੈਂ ਦੇਖ ਰਹੀ ਸੀ ਉਹ ਸ਼ਵਲ 'ਤੇ ਵੀ ਬੜੇ ਸੋਹਣੇ ਉਹਨਾਂ ਨੇ ਬੋਸ ਬਣਾ ਕੇ ਲਾਏ ਹੋਏ ਆ। ਸੋ ਡੈਕੋਰੇਸ਼ਨ ਕੀਤੀ ਹੋਈ ਸੀ। 2033 ਤੱਕ ਇਹ ਜਿਹੜਾ ਹੋਸਪਿਟਲ ਆ ਵਿੰਡਸਰ ਦਾ ਨਵਾਂ ਹੋਸਪਿਟਲ ਬਣ ਕੇ ਤਿਆਰ ਹੋ ਸਕਦਾ, ਅਤੇ ਹੋ ਸਕਦਾ ਹੋਰ ਲੇਟ ਹੋ ਜਾਵੇ। 2022 ਦੀ ਇੱਕ ਸਟੱਡੀ ਆ ਜਿਹੜੀ ਤੁਹਾਡੇ ਨਾਲ ਬੜੀ, ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਜ਼ਰੂਰ ਉਹ ਤੁਹਾਡੇ ਲਈ ਬੈਨੀਫਿਟ ਹੋਊਗੀ। ਇੱਕ ਸਟੱਡੀ ਤੁਹਾਡੇ ਨਾਲ ਸਾਂਝੀ ਕਰੂੰਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨੰਬਰ ਦੱਸੀਏ ਅਤੇ ਫਿਰ ਇੱਕ ਸਵਾਲ ਪੁੱਛ ਲਈਏ, ਠੀਕ ਹੈ ਜੀ। ਅਤੇ ਨੰਬਰ ਤੁਹਾਨੂੰ ਦੱਸੀਏ ਅਸੀਂ ਸਟੀਵਨਸ ਫਰਨੀਚਰ ਦਾ, ਜਿਹੜੇ ਕਿ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ। ਜੇ ਅਗਰ ਤੁਸੀਂ ਫਰਨੀਚਰ ਖਰੀਦਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਆਈਟਮ ਚਾਹੀਦੀ ਹੋਵੇ, ਤਾਂ ਤੁਸੀਂ ਇੱਕ ਵਾਰ ਜ਼ਰੂਰ ਚੱਕਰ ਲਗਾ ਕੇ ਆਉਣਾ ਸਟੀਵਨਸ ਫਰਨੀਚਰ, ਜਿਹੜੇ ਕਿ ਸਟੀਲਸ ਐਂਡ ਟੋਰਬਮ 2575 ਸਟੀਲਸ ਐਵੀਨਿਊ ਈਸਟ 'ਤੇ ਲੋਕੇਟਡ ਨੇ। 905-790-0560 905-790-0560 'ਤੇ ਤੁਸੀਂ ਕਾਲ ਕਰ ਸਕਦੇ ਹੋ। ਸੋਫਾ ਸੈੱਟ ਚਾਹੀਦਾ ਜੀ, ਬੈਡਰੂਮ ਸੈੱਟ ਚਾਹੀਦਾ, ਇਹਨਾਂ ਕੋਲ ਕਿੰਗ ਬੈਡਰੂਮ ਸੈੱਟ ਜਿਹੜਾ ਹੈਗਾ ਉਹ ਬਹੁਤ ਵਧੀਆ ਪ੍ਰਾਈਸ 'ਤੇ ਆ, ਕੁਛ ਪੀਸ ਸੀਗੇ, ਜ਼ਰੂਰ ਪਤਾ ਕਰ ਲਿਓ।
ਜਿਹੜਾ ਅਗਰ ਤੁਹਾਨੂੰ ਘਰ ਦੇ ਵਿੱਚ ਕਿੰਗ ਬੈਡਰੂਮ ਕਿੰਗ ਬੈਡਰੂਮ ਸੈੱਟ ਚਾਹੀਦਾ ਹੋਵੇ ਤਾਂ ਜ਼ਰੂਰ ਇੱਕ ਵਾਰ ਸਟੀਵਨਸ ਫਰਨੀਚਰ 'ਤੇ ਪਹੁੰਚਣਾ 905-790-560 9057900560 'ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਓਕੇ, ਸੋ ਸਵਾਲ ਹੈ ਜੀ ਅੱਜ ਦਾ ਕਿ ਖੱਖਾ ਜਿਹੜਾ ਅੱਖਰ ਹੈਗਾ ਪੰਜਾਬੀ ਦਾ, ਖੱਖੇ ਤੋਂ ਜਿਹੜੀਆਂ ਚੀਜ਼ਾਂ ਪੈਂਦੀਆਂ ਹੈਗੀਆਂ, ਕੋਈ ਤਿੰਨ ਜਾਂ ਚਾਰ ਚੀਜ਼ਾਂ ਤੁਸੀਂ ਦੱਸ ਦਿਓ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਉਨੇ ਤੁਸੀਂ ਸੁਖੀ ਰਹਿੰਦੇ ਹੋ। ਸੋ ਖੱਖੇ ਤੋਂ ਐਸੇ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਉਨੇ ਤੁਸੀਂ ਸੁਖੀ ਰਹਿੰਦੇ ਹੋ। ਅਤੇ ਹੋ ਸਕਦਾ ਤੁਹਾਡਾ ਜਿਹੜਾ ਨਜ਼ਰੀਆ ਹੋਵੇ ਤੁਸੀਂ ਸੋਚੋ ਕਿ ਨਹੀਂ ਜੀ ਇਹ ਵੱਧ ਵੀ ਹੋਣੀਆਂ ਚਾਹੀਦੀਆਂ। ਸੋ ਖੱਖੇ ਤੋਂ ਐਸੀਆਂ ਕਿਹੜੀਆਂ ਚੀਜ਼ਾਂ ਜਿਹਨੂੰ ਆਮ ਕਰਕੇ ਅਸੀਂ ਗੱਲ ਕਰਦੇ ਹਾਂ ਕਿ ਜੇ ਜ਼ਿੰਦਗੀ 'ਚ ਘੱਟ ਹੈ ਤਾਂ ਫਿਰ ਸਾਡੀ ਜ਼ਿੰਦਗੀ ਸੁਖਾਲੀ ਆ, ਸਾਡੀ ਜ਼ਿੰਦਗੀ ਸੌਖੀ ਆ, ਅਸੀਂ ਇੰਨੀ ਭੱਜੜ ਸਾਡੀ ਨਹੀਂ ਹੁੰਦੀ ਭੱਜ ਦੌੜ ਜ਼ਿੰਦਗੀ 'ਚ। ਸੋ ਖੱਖੇ ਤੋਂ, ਖੱਖਾ ਸ਼ਬਦ ਪੰਜਾਬੀ ਦਾ, ਉਹਦੇ ਤੋਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਉਨਾ ਹੀ ਵਧੀਆ। ਸੋ ਤੁਸੀਂ ਜ਼ਰੂਰ ਦੱਸਣਾ ਜੀ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਖੱਖੇ ਤੋਂ ਸ਼ੁਰੂ ਹੁੰਦੀਆਂ ਅਤੇ ਜ਼ਿੰਦਗੀ 'ਚੋਂ ਘੱਟ ਹੋਣ ਅਤੇ ਜ਼ਿੰਦਗੀ ਸੌਖੀ ਲੰਘ ਜਾਂਦੀ ਆ। 416-233-7368 416-233-7368 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਦੇ ਰਹੇ ਹੋ, ਉਸ ਲਈ ਬਹੁਤ ਸ਼ੁਕਰੀਆ। ਖੱਖੇ ਤੋਂ ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਜ਼ਿੰਦਗੀ ਉਨੀ ਸੌਖੀ ਰਹਿੰਦੀ ਆ।

0: ਆਸ਼ਵਾ ਦੇ ਵਿੱਚ ਸਿਮਕੋ ਸਟਰੀਟ 'ਤੇ ਆਸ਼ਵਾ ਜਿਹੜਾ ਹੈਲਥ ਕੇਅਰ ਸੈਂਟਰ ਆ ਉਹਦਾ ਜਿਹੜਾ ਪਾਰਕਿੰਗ ਲੋਟ ਹੈ ਜੀ ਉਹਦੇ ਵਿੱਚ ਬਹੁਤ ਵੱਡਾ ਸਿੰਕ ਹੋਲ ਹੋ ਗਿਆ ਅਤੇ ਸਾਰਾ ਜਿਹੜਾ ਪਾਰਕਿੰਗ ਲੋਟ ਹੈ ਉਹ ਕੋਲੈਪਸ ਹੋ ਗਿਆ। ਅਤੇ ਦੂਸਰੀ ਗੱਲ ਹੈ ਕੈਲਗਰੀ ਦੇ ਵਿੱਚ ਵੀ ਕਾਫੀ ਸਾਰੇ ਸਟੂਡੈਂਟਸ ਜਿਹੜੇ ਹੈਗੇ ਆ ਉਹ ਪ੍ਰੋਟੈਸਟ ਕਰ ਰਹੇ ਆ ਕਿਉਂਕਿ ਉਹ ਕਹਿੰਦੇ ਕਿ ਅਸੀਂ $32,000 ਫੀਸਾਂ ਭਰਤੀਆਂ 2 ਸਾਲ ਦੀ ਟਿਊਸ਼ਨ ਫੀਸ ਲਈ ਅਤੇ ਹੁਣ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ। ਸੋ ਇਹ ਸਾਡੇ ਨਾਲ ਧੱਕਾ ਹੋ ਰਿਹਾ ਅਤੇ ਇੰਨੇ ਇੰਨੇ ਅਸੀਂ ਪੈਸੇ ਖਰਚ ਕੇ ਆਏ ਹਾਂ ਸਾਡੇ ਘਰਦਿਆਂ 'ਤੇ ਕਰਜ਼ਾ ਸਾਡੇ 'ਤੇ ਕਰਜ਼ਾ ਅਤੇ ਅੱਗੇ ਸਾਨੂੰ ਕੋਈ ਰਾਹ ਸਿਰਾ ਨਹੀਂ ਫੜਾਇਆ ਜਾ ਰਿਹਾ। ਸੋ ਕਾਫੀ ਪ੍ਰੋਟੈਸਟ ਇਸ ਦੇ ਅਗੇਂਸਟ ਵੀ ਹੋ ਰਿਹਾ। 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ। ਚੱਲਦੇ ਹਾਂ, ਸਾਡੇ ਨਾਲ ਫਸਟ ਕਾਲ ਹੈ ਜਸਵੰਤ ਕਰੇਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਖੱਖਾ ਖਰਚਾ,
0: ਠੀਕ ਹੈ ਜੀ।
1: ਓਕੇ, ਖੱਖਾ ਖੁਰਕ,
0: ਓਕੇ,
1: ਖੱਖਾ ਖੰਗ,
0: ਠੀਕ ਹੈ,
1: ਖੁਰਕ,
0: ਅੱਛਾ, ਠੀਕ ਹੈ ਜੀ। ਅੱਛਾ, ਠੀਕ ਹੈ ਜੀ, ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਥੈਂਕ ਯੂ ਸੋ ਮਚ। ਸਾਰੀਆਂ ਬਿਮਾਰੀਆਂ ਇਹਨਾਂ ਨੇ ਕਰਾਤੀਆਂ। ਸੋ ਖਰਚੇ ਤੋਂ ਬਿਮਾਰੀ ਸ਼ੁਰੂ ਹੁੰਦੀ ਹੈ, ਖਰਚਾ ਇਹਨਾਂ ਦੇ ਸਵਾਲ ਜਵਾਬ ਵੀ ਸਹੀ ਆ। ਕਿਹੜੀਆਂ ਚੀਜ਼ਾਂ ਜੀ ਜਿਹੜੀਆਂ ਖੱਖੇ ਤੋਂ ਸ਼ੁਰੂ ਹੁੰਦੀਆਂ ਅਤੇ ਉਹ ਸਾਡੀ ਜ਼ਿੰਦਗੀ 'ਚ ਉਹ ਜਿੰਨੀਆਂ ਘੱਟ ਹੈ ਉੰਨੀ ਸਾਡੀ ਜ਼ਿੰਦਗੀ ਚੰਗੀ ਹੈਗੀ ਆ, ਹੋਰ ਵੀ ਹੈਗੀਆਂ। ਸੋ ਮਾਯੂਸ ਨਾ ਹੋ ਜਾਇਓ ਕਿ ਸਾਰੀਆਂ ਜਿਹੜੇ ਆਨਸਰਸ ਹੈਗੇ ਉਹ ਜਸਵੰਤ ਜੀ ਦੱਸ ਕੇ ਨੇ, ਹੋਰ ਵੀ ਆਨਸਰ ਹੈਗੇ ਆ। ਜ਼ਰੂਰ ਸੋਚੋ ਅਤੇ ਦੱਸਿਓ ਜੀ ਖੱਖੇ ਤੋਂ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਜਿੰਨੀਆਂ ਘੱਟ ਆ ਜ਼ਿੰਦਗੀ 'ਚ ਉੰਨੇ ਅਸੀਂ ਸੌਖੇ ਹਾਂ। ਨੈਕਸਟ ਕਾਲ 'ਤੇ ਚੱਲਾਂਗੇ, ਪਰ ਉਸ ਤੋਂ ਪਹਿਲਾਂ ਦੱਸ ਦਈਏ ਜੀ, ਅਸੀਂ GNE ਮੋਰਗੇਜਸ ਤੋਂ ਮਾਇਕ ਭਟਨਾਗਰ ਜੀ ਦਾ ਫੋਨ ਨੰਬਰ, ਖਰਚੇ ਦੀ ਗੱਲ ਹੋਈ ਸੀ, ਪੈਸਿਆਂ ਦੀ ਹਾਲ ਦੁਹਾਈ, ਜੰਗ ਕਿਤੇ ਲੱਗਦੀ ਆ, ਗੈਸ ਸਾਡੇ ਮਹਿੰਗੀ ਹੋ ਜਾਂਦੀ ਆ। ਸੋ ਹੁਣ ਤਾਂ ਤੁਸੀਂ ਨੋਜ਼ਲ ਜੀ ਉਹ ਰੱਖਣ ਦਾ ਹੀ ਬਸ ਹੁੰਦਾ, ਜਦੀ ਚੱਕ ਲਓ ਪਤਾ ਹੀ ਲੱਗਦਾ ਕਿ ਕਦੋਂ ਤੁਹਾਡੇ $50 ਦਾ ਤੁਸੀਂ ਗੈਸ ਪਵਾ ਲਿਆ ਅਤੇ ਦੇਖੋ ਕਿੰਨਾ ਤੁਹਾਨੂੰ ਵੇਟ ਨਹੀਂ ਕਰਨਾ ਪੈਂਦਾ ਹੈ ਨਾ ਪੰਪ 'ਤੇ। GNE ਮੋਰਗੇਜਸ ਤੋਂ ਮੈਂ ਇੱਕ ਭਟਾਂਗਾ ਜੀ, ਕਹਿੰਦੇ ਹੈ ਕਿ ਅਗਰ ਤੁਹਾਡੀ ਮੋਰਗੇਜ ਦੇ ਵਿੱਚ ਦਿੱਕਤ ਆ ਰਹੀ ਆ, ਹੁਣ ਤੁਸੀਂ ਕਲੋਜ਼ਿੰਗ ਕਰਾਉਣੀ ਸੀ ਜਾਂ ਫਿਰ ਪੈਸਿਆਂ ਦੀ ਲੋੜ ਹੈ ਜੀ ਅਤੇ ਤੁਹਾਨੂੰ ਡਾਊਨ ਪੇਮੈਂਟ ਦੇ ਵਿੱਚੋਂ ਪੈਸੇ ਘੱਟ ਗਏ ਆ, ਤੁਹਾਡਾ ਘਰ ਹੈਗਾ ਜੇ ਤੁਸੀਂ ਉਹਦੇ 'ਚੋਂ ਐਕਟੀ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਕੋਈ ਹੱਲ ਲੱਭਣਾ ਚਾਹੁੰਦੇ ਹੋ ਕਿ ਮੇਨ ਪਾਇਲ ਕਲੋਜ਼ਿੰਗ ਹੋ ਜਾਵੇ ਅਤੇ ਪੈਸਿਆਂ ਦਾ ਕਿਤੋਂ ਨਾ ਕਿਤੋਂ ਬੰਦੋਬਸਤ ਹੋ ਜਾਵੇ, ਤਾਂ ਤੁਸੀਂ ਜ਼ਰੂਰ GNE ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਨੂੰ ਕਾਲ ਕਰ ਲੈਣੀ ਆ। 647-702-2023 647-702-2023 'ਤੇ ਕਾਲ ਕਰਨੀ ਆ ਜੀ। ਅਤੇ ਇਹਨਾਂ ਕੋਲ ਅਲੱਗ ਅਲੱਗ ਤਰ੍ਹਾਂ ਦੇ ਪਲਾਨਸ ਹੁੰਦੇ ਆ, ਯਾਨੀ ਕਿ ਆਪਸ਼ਨਸ ਨੇ। ਅਗਰ ਤੁਸੀਂ ਕੋਈ ਫਲਿੱਪ ਵਾਲੀ ਪ੍ਰੋਪਰਟੀ ਲੈ ਰਹੇ ਹੋ ਐਂਡ ਸਪੈਸ਼ਲੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਆ, ਅਤੇ ਉਹਦੇ ਵਿੱਚ ਮੋਰਗੇਜ ਦੇ ਵਿੱਚ ਤੁਹਾਡੀ ਖਾਸੀ ਇਹ ਮਦਦ ਕਰ ਸਕਦੇ ਨੇ। GNE ਮੋਰਗੇਜਸ ਤੋਂ ਮਾਇਕ ਭਟਨਾਗਰ ਜੀ ਦਾ ਫੋਨ ਨੰਬਰ 647-702-2023 647-702-2023 'ਤੇ ਕਾਲ ਕਰ ਸਕਦੇ ਹੋ ਜੀ। ਨੈਕਸਟ ਕਾਲ ਆ ਸਾਡੇ ਨਾਲ ਜਸਜੀਤ ਬਜਾਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਜੀ। ਉਹ ਖਰਚਾ ਤਾਂ ਕਹਿ ਤਾਂ ਇੱਕ, ਮੈਂ ਦੱਸ ਦਿੰਦਾ ਖੁਆਇਸ਼ਾਂ, ਜ਼ਿੰਦਗੀ ਸੌਖੀ ਨਿਕਲੂ।
0: ਠੀਕ ਹੈ ਜੀ, ਬਹੁਤ ਵਧੀਆ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਥੈਂਕ ਯੂ, ਥੈਂਕ ਯੂ। ਨੈਕਸਟ ਕਾਲ ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਦਵਿੰਦਰ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਕਮਲ ਜੀ, ਕਿੱਦਾਂ ਜੀ?
0: ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ?
3: ਸੋਰੀ, ਕਮਲ ਕਹਿੰਦਾ ਮਰਮ ਗਿਆ
0: ਜੀ,
3: ਮੇਰਾ ਧਿਆਨ ਕਿਤੇ ਹੋਰ ਸੀਗਾ।
0: ਜੀ ਜੀ ਜੀ, ਨੋ ਪ੍ਰੋਬਲਮ।
3: ਹਾਂਜੀ ਹਾਂਜੀ, ਅੱਜ ਤਾਂ ਦੇਖੋ ਜਿਹੜਾ ਆਪਣੇ ਉਹ, ਮੈਂ ਵੀ ਖਬਰਾਂ ਵੀ ਸੁਣੀਆਂ 2-3 ਦਿਨ ਦੀਆਂ, ਇਨਵਾਇਰਮੈਂਟ ਦੇ ਵਿੱਚ ਪਰ ਵੀ ਏਦਾਂ ਹੋਇਆ ਪਿਆ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਅਕਤੂਬਰ ਵੇਲੇ ਝੋਨੇ ਦੀ ਵਾਢੀ ਵੇਲੇ ਨੀ ਹੁੰਦਾ
0: ਜੀ, ਬਿਲਕੁਲ,
3: ਆਪਣੇ ਮਤਲਬ 18-20-30 ਆਪਣੇ ਦੂਜੇ ਅਕਤੂਬਰ ਦੁਆਲੇ ਹਨਾ,
0: ਬਿਲਕੁਲ ਹਾਂਜੀ, ਪਰਾਲੀ ਨੂੰ ਫਿਰ ਅੱਗ ਲਾਉਂਦੇ ਨਾ ਲੋਕ ਉਦੋਂ, ਧੂੰਆਂ ਹੀ ਆ ਜੀ ਬੇਸਿਕਲੀ, ਫਿਰ ਜਿੱਧਰੋਂ ਵੀ ਆ ਗਿਆ ਧੂੰਆਂ ਤੇ
3: ਥੋੜਾ
0: ਬਹੁਤਾ ਧੂੰਆਂ ਸਾਨੂੰ ਬੋਦਰ ਕਰਦਾ, ਜੇ ਇੰਡੀਆ ਚ ਹੋਵੇ ਤੇ ਇੰਨਾ ਕੁ ਧੂੰਆਂ ਬਹੁਤ ਤਾਂ ਫਿਰ ਸਾਨੂੰ ਪਤਾ ਵੀ ਨੀ ਲੱਗਦਾ।
3: 530 ਦੀ ਗੱਲ ਹੈ, ਪਰਸਨ ਜਾਤ ਦੀ
0: ਜੀ,
3: ਰਾਤ 10:30 ਦੀ ਗੱਲ ਹੈ, ਮੈਂ ਕਾਲ ਕੀਤੀ, ਉਹ ਡਾਕਟਰ ਸਾਹਿਬ ਪ੍ਰੋਗਰਾਮ ਕਰਦੇ ਹੁੰਦੇ ਆ ਆਪਣੇ, ਮੈਨੂੰ ਲੱਗਦਾ ਬੜੇ ਹੋਏ ਇੰਡੀਆ ਤੋਂ ਤੇ ਕੋਈ ਮਤਲਬ ਟੀਚਰ ਵੀ ਰਹਿ ਚੁੱਕਿਆ, ਤੇ ਉਹ ਕਹਿੰਦੇ ਉੱਥੇ ਆਪਣੇ ਦਵਿੰਦਰ ਸਿੰਘ, ਉੱਥੇ ਅਸੀਂ ਅੱਧਾ ਤਾਂ ਧੂੰਆਂ ਦੂਜਾ ਪੋਲੂਸ਼ਨ ਦੇ ਵਿੱਚ ਹੀ ਉੱਦਾਂ ਹਵਾ ਦੇ ਉੱਦੇ ਉੜਿਆ ਉੜਿਆ ਰਹਿੰਦਾ ਵਿੱਚ,
0: ਬਿਲਕੁਲ
3: ਜਿਹੜਾ ਮਤਲਬ ਧੁੱਪ ਆਪਾਂ ਕਹਿੰਦੇ ਵੀ ਗਰਮੀ ਪੈ ਗਈ 30-45 degrees ਹੋ ਗਿਆ,
0: ਬਿਲਕੁਲ ਸਹੀ ਆ
3: ਬਈ, ਉਹ ਤਾਂ ਕਹਿੰਦੇ ਅੱਧਾ ਤਾਂ ਕਹਿੰਦੇ ਉਹ ਜਿੱਦਾਂ ਆਪਣੇ ਪ੍ਰਦੂਸ਼ਣ ਹੀ ਖਾਫ ਹੋ ਜਾਂਦਾ ਵਿੱਚ ਉੱਥੇ ਅਸਮਾਨ ਚ
0: ਜੀ, ਬਿਲਕੁਲ।
3: ਤੇ ਇੱਕ ਮੈਂ ਤਾਂ ਇੱਕੋ ਸ਼ਬਦ ਕਹੂੰਗਾ, ਯਾਦ ਨੀ ਕਹੂੰਗਾ, ਜਿਹੜੇ ਤੁਸੀਂ ਪੁੱਛਿਆ ਖੱਖੇ ਵਾਲੇ,
0: ਹਾਂਜੀ,
3: ਪਤਾ ਨੀ ਤੁਹਾਨੂੰ ਲਾਈਕ ਕਰਨਾ ਤੁਸੀਂ ਕਿ ਨਹੀਂ, ਖਾਮੋਸ਼।
0: ਅੱਛਾ, ਖਾਮੋਸ਼ ਜਿੰਨਾ ਜ਼ਿਆਦਾ ਹੋਵੇ ਚੰਗੀ ਗੱਲ ਹੈ। ਨਹੀਂ ਠੀਕ ਹੈ ਜੀ, ਤੁਹਾਡਾ ਆਨਸਰ ਵੀ ਬਹੁਤ ਲੌਜੀਕਲੀ ਫਿੱਟ ਬੈਠਦਾ
3: ਮੇਰੀ ਲਾਈਫ 'ਚ, ਇਹ ਚੀਜ਼ ਬਹੁਤ ਮੈਨੂੰ ਬਹੁਤ ਫੈਟਿਆ ਹੈ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦਵਿੰਦਰ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ, ਥੈਂਕ ਯੂ। ਵੈਸੇ ਕਹਿੰਦੇ ਆ ਜੀ, ਇੱਕ ਚੌਪਸ ਤੇ 100 ਸੁੱਖ, ਇਸ ਗੱਲ 'ਤੇ ਵੀ ਕਈ ਲੋਕਾਂ ਦਾ ਵਿਚਾਰ ਮਿਲਦੇ ਆ। ਕਈ ਆਪਾਂ ਕਹਿੰਦੇ ਨਹੀਂ ਜੀ, ਚੁੱਪ ਨਹੀਂ ਰਹਿਣਾ ਚਾਹੀਦਾ, ਕਿਤੇ ਸਾਨੂੰ ਬੋਲਣਾ ਵੀ ਚਾਹੀਦਾ, ਕਿਤੇ ਸਾਨੂੰ ਬੋਲਣਾ ਪੈਂਦਾ ਵੀ ਆ, ਹੈ ਨਾ, ਹਾਲਾਤ ਦੇ ਅਕੋਰਡਿੰਗ ਹੁੰਦਾ। ਪਰ ਜ਼ਿਆਦਾਤਰ ਕਹਿੰਦੇ ਚੁੱਪ ਚੰਗੀ ਹਨ, ਸਪੈਸ਼ਲੀ ਜੇ ਤੁਹਾਨੂੰ ਕਦੇ ਗੁੱਸਾ ਆਇਆ ਤਾਂ ਕਹਿੰਦੇ 10 ਮਿੰਟ ਵੇਟ ਕਰ ਲਓ, ਜੇ 10 ਨਹੀਂ ਕਰ ਸਕਦੇ ਤਾਂ 5 ਮਿੰਟ ਤਾਂ ਵੇਟ ਕਰ ਲਓ, ਫਿਰ ਕੋਈ ਗੱਲ ਆਪਣੇ ਮੂੰਹੋਂ ਕੱਢੋ। ਉਹ ਕਹਿੰਦੇ ਨਾ, ਗੱਲ ਕਹਿੰਦੀ ਤੂੰ ਮੈਨੂੰ ਆਪਣੇ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਣੀ ਆ। ਸੋ ਗੱਲ ਉਹ ਹੋ ਜਾਂਦੀ ਜਦੋਂ ਇੱਕ ਵਾਰੀ ਅਸੀਂ ਮੂੰਹੋਂ ਕੱਢ ਦਿੰਦੇ ਹਾਂ ਤਾਂ ਫਿਰ ਜੀ ਉਹ ਤਾਂ ਤੀਰ ਨਿਕਲਿਆ ਹੋਇਆ ਜਿਹੜਾ ਕਮਾਨ 'ਚੋਂ ਆ ਉਹਦੇ ਬਰਾਬਰ ਗੱਲ ਹੋ ਜਾਂਦੀ ਹੈ, ਨਾ ਤਾਂ ਵਾਪਸ ਤੀਰ ਨੂੰ ਲੈ ਕੇ ਆ ਸਕਦੇ ਹਾਂ, ਨਾ ਅਸੀਂ ਜ਼ੁਬਾਨੋਂ ਕੱਢੀ ਹੋਈ ਗੱਲ ਨੂੰ। ਸੋ ਇਹ ਵੀ ਗੱਲ ਠੀਕ ਹੈ ਕਿ ਖਾਮੋਸ਼ ਜਿੰਨਾ ਜ਼ਿਆਦਾ ਤੁਸੀਂ ਹੋਵੋਗੇ ਤਾਂ ਤੁਸੀਂ ਸੁਖੀ ਰਹੋਗੇ। ਹੋਰ ਕਿਹੜੀਆਂ ਚੀਜ਼ਾਂ ਜੀ? ਇੱਕ ਬੜੀ ਮੈਂ ਆਪਣੇ ਆਪ ਹੀ ਦੱਸ ਦੇਣੀ ਸੀ, ਇੱਕ ਬੜੀ ਹੋਰ ਵੀ ਵਧੀਆ ਚੀਜ਼ ਹੈ ਜਿਹੜੀ ਜਦੋਂ ਐਂਡ 'ਤੇ ਜਾ ਕੇ ਜੇ ਮੈਨੂੰ ਨਾ ਆਨਸਰ ਮਿਲਿਆ ਤਾਂ ਮੈਂ ਜ਼ਰੂਰ ਦੱਸੂਗੀ, ਪਰ ਤੁਸੀਂ ਜ਼ਰੂਰ ਕਹੋਗੇ ਕਿ ਹਾਂ ਇਹ ਵੀ ਗੱਲ ਸਹੀ ਆ। ਸੋ ਕਿਹੜੀਆਂ ਖੱਖੇ ਤੋਂ ਕਿਹੜੀਆਂ ਚੀਜ਼ਾਂ, ਖੱਖਾ ਪੰਜਾਬੀ ਦਾ ਜਿਹੜਾ ਸ਼ਬਦ ਆ, ਜਿਹੜੀਆਂ ਸਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਆ ਅਸੀਂ ਓਨੇ ਹੀ ਚੰਗੇ ਹਾਂ, ਓਨੇ ਅਸੀਂ ਸੌਖੇ ਹਾਂ, ਕਿਹੜੇ ਖੱਖੇ ਤੋਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਜੀ? 4162337368 ਸਟੂਡੀਓਜ਼ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ। ਦੇਸੀ ਫਰਾਈਡ ਮੈਨੀਆਂ ਦੀ ਤੁਹਾਨੂੰ ਗੱਲ ਦੱਸਦੀ ਹੈ ਜੀ, ਅਤੇ ਸਿੰਪਲੀ ਗੱਲ ਇਹ ਆ ਵੀ ਜਦੋਂ ਕੁਛ ਖਾਣ ਦਾ ਬਾਹਰੋਂ ਮਨ ਕਰੇ, ਤੁਸੀਂ ਘਰ ਨਹੀਂ ਪਕਾਉਣਾ ਚਾਹੁੰਦੇ ਅਤੇ ਚਾਹੁੰਦੇ ਹੋ ਜੀ ਖਾਣਾ ਬੜਾ ਲਜ਼ੀਜ਼ ਹੋਵੇ, ਕੁਛ ਨਾ ਕੁਛ ਨਵੇਂ ਹੀ ਐਡ ਔਨ ਕੀਤਾ ਹੋਵੇ, ਜਾਂ ਤੁਸੀਂ ਚਾਹੁੰਦੇ ਨਹੀਂ ਆ ਕਿ ਉਹੀ ਨਾਨ ਅਤੇ ਉਹੀ ਰੋਟੀ ਅਤੇ ਉਹੀ ਦਾਲ ਸਬਜ਼ੀ ਨਹੀਂ ਟਰਾਈ ਕਰਨਾ, ਇਸ ਵਾਰ ਕੁਛ ਖਾਣਾ ਅਤੇ ਫਿਰ ਕੁਛ ਅਲੱਗ ਖਾਧਾ ਜਾਵੇ, ਦੇਸੀ ਫਰਾਈਡ ਮੈਨਿਊ। ਇਹਨਾਂ ਦਾ ਮੈਨਿਊ ਜਿਹੜਾ ਹੈਗਾ ਬੜਾ ਯੂਨੀਕ ਆ, ਅਤੇ ਮੈਨਿਊ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਆਈਟਮਸ ਤੁਹਾਨੂੰ ਮਿਲ ਜਾਣੀਆਂ। ਜੇ ਅਗਰ ਤੁਸੀਂ ਸਟਰੀਟ ਟਾਈਪ ਕੁਛ ਫੂਡ ਖਾਣਾ ਚਾਹੁੰਦੇ ਹੋ, ਨੂਡਲ ਬਰਗਰ ਹੋ ਗਿਆ, ਜਾਂ ਰੈਪਸ ਹੋ ਗਏ, ਜਾਂ ਫਿਰ ਜੀ ਰੋਲਸ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ, ਚਿਕਨ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਆਈਟਮਸ ਬਹੁਤ ਮਿਲ ਜਾਣੀਆਂ ਜੀ। ਅਤੇ ਜ਼ਰੂਰ ਇੱਕ ਵਾਰ ਦੇਸੀ ਫਰਾਈਡ ਮੈਨਿਆਂ 'ਤੇ ਜ਼ਰੂਰ ਚੱਕਰ ਲਗਾ ਕੇ ਆਇਓ, ਇਹਨਾਂ ਦਾ ਮੈਨਿਊ ਜ਼ਰੂਰ ਐਕਸਪਲੋਰ ਕਰਿਓ। ਐਡਰੈਸ ਤੁਹਾਨੂੰ ਦੱਸੀਏ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਇਹ ਮੇਫੀਲਡ ਐਂਡ ਏਅਰਪੋਰਟ ਦਾ ਜਿਹੜਾ ਇੰਟਰਸੈਕਸ਼ਨ ਆ ਉੱਥੇ ਨਵੇਂ ਪਲਾਜ਼ੇ ਦੇ ਵਿੱਚ ਯੂਨਿਟ ਨੰਬਰ 96 ਦੇ ਵਿੱਚ ਲੋਕੇਟਡ ਨੇ। ਇਸ ਵੀਕਐਂਡ, ਨੈਕਸਟ ਵੀਕ, ਪੂਰਾ ਵੀਕ ਅੰਟਿਲ ਨੈਕਸਟ ਸੈਟਰਡੇ ਜਦੋਂ ਸਾਡੀ ਗੱਲਬਾਤ ਹੋਊਗੀ, ਤਦ ਤੱਕ ਜਦੋਂ ਵੀ ਤੁਸੀਂ ਕੁਛ ਆਰਡਰ ਕਰੋਗੇ ਜੀ, 10% ਔਫ, 10% ਔਫ ਤੁਹਾਨੂੰ ਮਿਲਣਾ ਹੈਗਾ ਕੋਈ ਵੀ ਤੁਹਾਡਾ ਆਰਡਰ ਹੋਵੇ। ਅਤੇ ਜ਼ਰੂਰ ਰੇਡੀਓ ਦਾ ਨਾਮ ਤੁਸੀਂ ਮੈਨਸ਼ਨ ਕਰ ਦਿਓ, ਰੇਡੀਓ ਦਾ ਨਾਮ ਹੈ ਜੀ ਰੇਡੀਓ ਅੰਦਾਜ਼, ਅਤੇ ਤੁਹਾਡੇ ਲਈ 10% ਔਫ ਹੋਏਗਾ। ਦੇਸੀ ਫਰਾਈਡ ਮੈਨੀਆ, ਕੇਟਰਿੰਗ ਕਰਵਾਉਣੀ ਹੋਵੇ, ਅਲੱਗ ਕੁਛ ਹੋਵੇ ਕੇਟਰਿੰਗ ਦੇ ਵਿੱਚ, ਅਤੇ ਜਾਂ ਫਿਰ ਤੁਸੀਂ ਜਾ ਕੇ ਕੁਛ ਟੇਕ ਆਊਟ ਕਰਨਾ, ਕੁਛ ਫੂਡ ਇੰਜੋਏ ਕਰਨਾ ਚਾਹੁੰਦੇ ਹੋ, ਦੇਸੀ ਫਰਾਈਡ ਮੈਨੀਆ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਫੋਨ ਨੰਬਰ ਹੈ ਜੀ 6475434475, 6475434475, 6475434475 'ਤੇ ਕਾਲ ਕੀਤੀ ਜਾ ਸਕਦੀ ਆ ਦੇਸੀ ਫਰਾਈਡ ਮੈਨੀਆ ਦੇ। ਨੈਕਸਟ ਹੈ ਜੀ ਸਾਡੇ ਨਾਲ ਕਾਲ, ਸੁਖਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ
4: ਜੀ।
0: ਵੈਰੀ ਨਾਈਸ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਦੇਖੋ ਕਿੰਨੇ ਕਿੰਨੇ ਵਧੀਆ ਵਧੀਆ ਜਵਾਬ ਹੈਗੇ ਆ, ਅਤੇ ਕਿੰਨੇ ਸਾਰੇ ਜਵਾਬ ਆ, ਜਿੰਨੀ ਤੁਹਾਡੇ ਦਿਲ ਦੇ ਵਿੱਚ ਖੋਟ ਘੱਟ ਆ। ਕਹਿੰਦੇ ਨਾ ਵੀ ਇਹ ਤਾਂ ਬੰਦਾ ਬਹੁਤ ਖੋਟਾ। ਸੋ ਪਹਿਲਾਂ ਖੋਟੇ ਸਿੱਕੇ ਹੁੰਦੇ ਸੀ ਜਿਹੜੇ ਚੱਲਦੇ ਨਹੀਂ ਹੁੰਦੇ ਸੀ, ਪਰ ਅੱਜ ਕੱਲ੍ਹ ਮੈਨੂੰ ਲੱਗਦਾ ਜਿਹੜੇ ਖੋਟੇ ਬੰਦੇ ਆ ਉਹ ਜ਼ਿਆਦਾ ਚੱਲ ਜਾਂਦੇ ਆ। ਪਰ ਖੋਟ ਜਿੰਨੀ ਤੁਹਾਡੇ ਮਨ ਦੇ ਵਿੱਚ ਘੱਟ ਆ, ਉਨੇ ਤੁਸੀਂ ਸੌਖੇ ਰਹਿੰਦੇ ਹੋ। ਸੋ ਹੋਰ ਕਿਹੜੀ ਚੀਜ਼ ਹੋ ਸਕਦੀ ਜੀ? ਖੱਖੇ ਤੋਂ ਕਿਹੜੀ ਚੀਜ਼ ਆ ਜਿਹੜੀ ਤੁਹਾਡੀ ਜ਼ਿੰਦਗੀ 'ਚ ਜਿੰਨੀ ਘੱਟ ਆ ਤੁਸੀਂ ਉਨੇ ਸੌਖੇ ਹੋ? ਜ਼ਰੂਰ ਸੋਚੋ, ਫਟਾਫਟ ਸੋਚੋ ਅਤੇ ਦੱਸੋ ਜੀ ਕਿਹੜੀ ਚੀਜ਼ ਹੋ ਸਕਦੀ ਹੈ। 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਜੀ ਤਾਂ ਜ਼ਰੂਰ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, 647-234-6000, 6472-34-6000, 647-234-6000, 6000 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ 6472346000 ਸਟੂਡੀਓਜ਼ ਨੰਬਰ 416-233-7383-6368 ਕਿਹੜੀਆਂ ਚੀਜ਼ਾਂ ਜਿਹੜੀਆਂ ਖੱਖੇ ਤੋਂ ਸ਼ੁਰੂ ਹੁੰਦੀਆਂ ਜਿੰਨੀਆਂ ਸਾਡੇ ਕੋਲ ਘੱਟ ਹੈ ਤੇ ਅਸੀਂ ਜੀ ਹੈਗੇ ਆ ਓਨੇ ਹੀ ਸੌਖੇ ਜ਼ਿੰਦਗੀ ਦੇ ਵਿੱਚ
4: ਤੇਰੇ ਖਿਆਲਾਂ 'ਚ ਰਹਿੰਦਾ ਇਹ ਦੁਨੀਆਂ ਦੇ ਧੰਦੇ ਤਾਂ ਲੰਬੇ ਪਏ ਨੇ

0: ਸਾਡੀ ਗੱਲਬਾਤ ਰੇਡੀਓ ਅੰਦਾਜ਼ 'ਤੇ ਚੱਲ ਰਹੀ ਹੈ ਜੀ। ਚਲੋ ਏ 5:30 'ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਸ਼ੁਕਰੀਆ। ਨੈਕਸਟ ਕਾਲ ਸਾਡੇ ਨਾਲ ਹੋਰ 'ਤੇ ਆ, ਉਹਨਾਂ ਨਾਲ ਵੀ ਗੱਲ ਕਰਾਂਗੇ। ਪਰ ਇੱਕ ਸੁਨੇਹਾ ਦੱਸ ਦਈਏ, ਅਗਰ ਤੁਸੀਂ ਆਪਣੇ ਘਰ ਨੂੰ ਸੋਹਣਾ ਰੰਗ ਰੋਗਨ ਕਰਾਉਣਾ ਚਾਹੁੰਦੇ ਹੋ, ਘਰ ਦੀ ਨੁਹਾਰ ਬਦਲ ਜਾਵੇ। ਅਸੀਂ ਆਪਣੇ 'ਤੇ ਤਾਂ ਬੜਾ ਜ਼ੋਰ ਲਾ ਲੈਂਦੇ ਹਾਂ ਕਿ ਸੋਹਣਾ ਸੂਟ ਹੋਵੇ, ਕਿ ਘਰ ਦੇ ਵਿੱਚ ਫੰਕਸ਼ਨ ਆ, ਸਾਰੀ ਬੜੀ ਤਿਆਰੀ ਹੋਵੇ, ਪਰ ਜੇ ਘਰ ਦਾ ਰੰਗ ਬੁਝਿਆ ਬੁਝਿਆ ਲੱਗੇ ਤਾਂ ਫਿਰ ਤੁਹਾਡੇ ਮਹਿਮਾਨ ਕਿਤੇ ਨਾ ਕਿਤੇ ਫੀਲ ਕਰਨਗੇ ਕਿ ਕੁਛ ਨਾ ਕੁਛ ਮਿਸਿੰਗ ਜ਼ਰੂਰ ਹੈਗਾ ਜੀ। ਸੋ ਘਰ ਨੂੰ ਤੁਸੀਂ ਸੋਹਣਾ ਬਣਾਉਣਾ ਹੈ, ਘਰ ਨੂੰ ਰੰਗ ਰੋਗਣ ਕਰਾਉਣਾ ਹੈ, ਅਤੇ ਫਿਰ ਇੱਕ ਨੰਬਰ ਨੋਟ ਕਰ ਲੈਣਾ, ਇਹ ਹੈ ਜੀ ਰਫਤਾਰ ਪੇਂਟਿੰਗ ਦਾ, ਜਿਹੜੇ ਕਿ GTA ਦੇ ਵਿੱਚ, GTA ਦੇ ਆਸ ਪਾਸ ਏਰੀਆ ਦੇ ਵਿੱਚ, ਐਂਡ ਸਪੈਸ਼ਲੀ ਵਾਟਰਲੋ ਕਿਚਨਰ ਦੇ ਏਰੀਆ ਦੇ ਵਿੱਚ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲੈਣਾ। ਅਗਰ ਤੁਸੀਂ ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ ਜਾਂ ਫਿਰ ਕਿਚਨ ਪੇਂਟ ਕਰਾਉਣੀ ਹੋਵੇ ਜਾਂ ਫਿਰ ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ, ਅਤੇ ਰਫਤਾਰ ਪੇਂਟਿੰਗ ਦੀ ਟੀਮ ਨੂੰ ਫਟਾਫਟ ਕਾਲ ਕਰ ਲੈਣੀ ਆ, ਅਤੇ ਇਹਨਾਂ ਨੇ ਵੀ ਫਟਾਫਟ ਆ ਜਾਣਾ ਜੀ, ਤੁਹਾਡਾ ਘਰ ਬੜਾ ਸੋਹਣਾ ਬਣ ਜਾਣਾ। ਰਫਤਾਰ ਪੇਂਟਿੰਗ ਘਰ ਨੂੰ ਪੇਂਟ ਕਰਾਉਣ ਦੇ ਲਈ 647-9956-5630 647-9956-5630 647-9956-5630 'ਤੇ ਕਾਲ ਕਰਨੀ ਆ, ਅਗਰ ਆਪਣੇ ਘਰ ਨੂੰ ਤੁਸੀਂ ਪੇਂਟ ਕਰਾਉਣਾ ਚਾਹੁੰਦੇ ਹੋ ਰਫਤਾਰ ਪੇਂਟਿੰਗ ਤੋਂ। ਨੈਕਸਟ ਕਾਲ ਹੈ ਜੀ ਸਾਡੇ ਨਾਲ ਆਰ ਲਸ਼ਰ, ਤੁਹਾਡਾ ਨਾਮ ਆ ਰਿਹਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਸਹੀ ਗੱਲ, ਤੁਸੀਂ ਬਹੁਤ ਸ਼ੁਕਰੀਆ ਜੀ, ਥੈਂਕ ਯੂ ਥੈਂਕ ਯੂ। ਕਈ ਬੰਦੇ ਮਿਲ ਜਾਂਦੇ ਖੋਰੂ ਪਾਉਣ ਵਾਲੇ, ਜਿਹੜੇ ਬਿਨਾਂ ਗੱਲ ਤੋਂ ਖੋਰੂ ਪਾਉਂਦੇ ਰਹਿੰਦੇ ਆ। ਪਰ ਓਕੇ, ਸੋ ਖੱਖੇ ਤੋਂ ਕਿਹੜੀ ਚੀਜ਼ ਆ ਜੀ, ਜਿਹੜਾ ਇੱਕ ਜਵਾਬ ਉਹ ਜੀ ਤੱਕ ਮੇਰੇ ਕੋਲ ਨਹੀਂ ਆਇਆ, ਅਤੇ ਜ਼ਰੂਰ ਟਰਾਈ ਕਰਿਓ ਜੀ। ਅਗਰ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੈ ਜੀ, ਅਤੇ ਸਟੂਡੀਓਜ਼ ਦਾ ਨੰਬਰ 416-233-7368 4162-333-7368 'ਤੇ ਤੁਸੀਂ ਕਾਲ ਕਰ ਲਿਓ ਜੀ, ਆਪਣਾ ਜਵਾਬ ਜਿਹੜਾ ਹੈਗਾ ਉਹ ਸਟੂਡੀਓ 'ਚ ਦੱਸ ਸਕਦੇ ਹੋ, ਕਿਉਂਕਿ ਰਾਈਟ ਨਾਓ ਮੈਂ ਫਿਰ ਸੈੱਲ ਫੋਨ 'ਤੇ ਤਾਂ ਨਹੀਂ ਗੱਲ ਹੋ ਸਕਣੀ, ਸਟੂਡੀਓ 'ਚ ਗੱਲ ਹੋ ਸਕਦੀ ਆ। 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਦੱਸੀਏ ਜੀ ਤੁਹਾਨੂੰ ਅਸੀਂ। ਅਗਰ ਵੈਸੇ ਇਹ ਖਰਚੇ ਦੇ ਨਾਲ ਹੀ ਸੰਬੰਧ ਰੱਖਦੀ ਹੈ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਖਰਚਾ ਜਦੋਂ ਵੱਧ ਜਾਂਦਾ ਹੈ ਜਾਂ ਕਿਸੇ ਸਮ ਹਾਓ ਕੋਈ ਵੀ ਰੀਜ਼ਨ ਸੀਗਾ, ਅਸੀਂ ਖਰਚਾ ਵਧਾ ਲਿਆ ਅਤੇ ਹੁਣ ਸਾਡੇ ਸਿਰ ਕਰਜ਼ਾ ਚੜ੍ਹ ਗਿਆ, ਅਤੇ ਜਿਹੜਾ ਕਰਜ਼ਾ ਹੈਗਾ ਹੁਣ ਉਹ ਕਰਜ਼ਾ, ਪਹਿਲਾਂ ਤਾਂ ਪੈਸੇ ਅਸੀਂ ਖਾਧੇ ਕਿਸੇ ਵੀ ਚੀਜ਼ 'ਤੇ ਲਾਏ, ਖਾਧੇ ਹੋ ਗਏ ਨਾ, ਕਿਤੇ ਸਪੈਂਡ ਕੀਤੇ, ਅਤੇ ਹੁਣ ਜਿਹੜਾ ਕਰਜ਼ਾ ਹੈਗਾ ਉਹ ਸਾਨੂੰ ਖਾ ਰਿਹਾ। ਸੋ ਜਿਹੜੇ ਕਰਜ਼ੇ ਦਾ ਜਿਹੜਾ ਗਧੀ ਗੇੜ ਸਾਨੂੰ ਪਿਆ ਹੋਇਆ, ਉਹਦੇ ਵਿੱਚ ਤੁਸੀਂ ਨਿਕਲਣਾ ਚਾਹੁੰਦੇ ਹੋ ਜੀ, ਕਰਜ਼ੇ ਤੋਂ ਰਾਹਤ ਚਾਹੁੰਦੇ ਹੋ, ਅਤੇ ਫਿਰ ਤੁਸੀਂ ਇੱਕ ਨੰਬਰ ਨੋਟ ਕਰ ਲੈਣਾ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰਨੀ ਆ। ਇਹ ਦਹਾਕਿਆਂ ਤੋਂ ਇਸ ਕੰਮ ਦੇ ਵਿੱਚ ਨੇ, ਤੁਹਾਨੂੰ ਬੜਾ ਸਹੀ ਗਾਈਡ ਕਰ ਸਕਦੇ ਨੇ, ਬੜੇ ਪ੍ਰੋਫੈਸ਼ਨਲ ਨੇ, ਅਤੇ ਓਨੈਸਟਲੀ ਤੁਹਾਨੂੰ ਦੱਸ ਦੇਣਗੇ ਕਿ ਤੁਹਾਡੇ ਮਸਲੇ ਦਾ ਹੱਲ ਕੀ ਹੋ ਸਕਦਾ। ਸੋ ਕਰਜ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ, ਕੋਈ ਬੈਂਕ ਦੇ ਪੈਸੇ ਦੇਣੇ ਆ, CRA ਦੇ ਪੈਸੇ ਦੇਣੇ ਆ, ਕੋਈ ਪ੍ਰਾਈਵੇਟ ਮੌਰਗੇਜ ਆ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਹੁਣ ਮੈਂ ਪੇ ਨਹੀਂ ਕਰ ਸਕਦਾ, ਅਤੇ ਫਿਰ ਆਪਣੀ ਜਾਨ ਦੀ ਰਾਖੀ ਤਾਂ ਕਰਨੀ ਆ ਨਾ, ਸੋ ਕਰਜ਼ਿਆਂ ਤੋਂ ਰਾਹ ਚਾਹੀਦੀ ਆ, ਹੱਲ ਲੱਭ ਜਾਣਾ, ਅਨਲੈਸ ਅਨਟਿਲ ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਅਤੇ ਜ਼ਰੂਰ ਤੁਸੀਂ ਕੋਈ ਨਾ ਕੋਈ ਹੱਲ ਜ਼ਰੂਰ ਇਹਦਾ ਤੁਹਾਨੂੰ ਲੱਭ ਜਾਣਾ। ਕਰਜ਼ਿਆਂ ਤੋਂ ਰਾਹਤ ਦੇ ਲਈ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-400-44-44 416-400-44-44 ਨੰਬਰ 'ਤੇ ਕਾਲ ਕਰ ਲੈਣੀ ਆ ਜੀ ਹਰਿੰਦਰ ਘੁੰਮਣ ਜੀ ਨੂੰ। ਨੈਕਸਟ ਕਾਲ ਹੈ ਸਾਡੇ ਨਾਲ ਅਮਰਜੀਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ।
1: ਖੜੋਤ
0: ਨੀ ਹੋਣੀ ਚਾਹੀਦੀ, ਠੀਕ ਹੈ ਜੀ, ਵੈਰੀ ਨਾਈਸ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਕਿੰਨੀਆਂ ਚੀਜ਼ਾਂ ਜੀ, ਖੁੰਦਕ ਨੀ ਹੋਣੀ ਚਾਹੀਦੀ, ਖੜੋਤ ਵੀ ਨਹੀਂ ਹੋਣੀ ਚਾਹੀਦੀ ਜ਼ਿੰਦਗੀ ਦੇ ਵਿੱਚ, ਬਿਲਕੁਲ ਸਹੀ ਗੱਲ ਆ। ਨੈਕਸਟ ਵੀਕ ਗੱਲ ਕਰਾਂਗੇ ਥੋੜ੍ਹਾ ਜਿਹਾ, ਰੀਅਲ ਸਟੇਟ ਦੇ ਵੀ ਨੰਬਰਸ ਆਏ ਨੇ, ਬਰੈਂਪਟਨ ਦੀ ਜਿਹੜੀ ਰੀਅਲ ਸਟੇਟ ਆ ਅਤੇ ਮਿਸਿਸ ਆਗਾ ਦੀ ਰੀਅਲ ਸਟੇਟ ਦੇ ਵਿੱਚ ਸਪੈਸ਼ਲੀ ਡਿਫਰੈਂਸ ਜਿਹੜਾ ਦੇਖਣ ਨੂੰ ਮਿਲ ਰਿਹਾ। ਸੋ ਖੜੋਤ, ਅਸੀਂ ਕਿਤੇ ਨਾ ਕਿਤੇ ਡਰ ਜਾਂਦੇ ਹਾਂ ਕਿ ਅਸੀਂ ਰਿਸਕ ਨਹੀਂ ਲੈਣਾ। ਹਾਂ, ਰਿਸਕ ਵੀ ਜ਼ਰੂਰੀ ਹੁੰਦਾ ਕਿ ਤੁਸੀਂ ਰਿਸਕ ਕਿੱਦਾਂ ਦਾ ਲੈ ਰਹੇ ਹੋ, ਥੋੜ੍ਹਾ ਜਿਹਾ ਸੋਚ ਸਮਝ ਕੇ ਰਿਸਕ ਲੈਣਾ ਚਾਹੀਦਾ। ਪਰ ਜੇ ਅਸੀਂ ਬਿਲਕੁਲ ਹੀ ਕਹਾਂਗੇ ਕਿ ਅਸੀਂ ਬਿਲਕੁਲ ਰਿਸਕ ਨਹੀਂ ਲੈਣਾ, ਤਾਂ ਫਿਰ ਸਾਡੀ ਗਰੋਥ ਵੀ ਹੋ ਜਾਵੇ, ਤਾਂ ਨਹੀਂ ਜੀ, ਫਿਰ ਔਖਾ ਹੈਗਾ। ਸੋ ਖੱਖੇ ਤੋਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਘੱਟ ਆ ਉਹ ਤੁਹਾਨੂੰ ਚੰਗਾ, ਤੁਹਾਡੇ ਲਈ ਚੰਗਾ, ਤੁਹਾਡੀ ਜ਼ਿੰਦਗੀ ਲਈ ਚੰਗਾ, ਤੁਸੀਂ ਸੌਖੇ ਰਹਿੰਦੇ ਹੋ ਅਤੇ ਸੌਖੀ ਜ਼ਿੰਦਗੀ ਲੰਘ ਜਾਂਦੀ ਆ। ਦੇਸੀ ਫਰਾਈਡ ਮੈਨੀਆ ਕਹਿੰਦੇ ਇਸ ਵੀਕਐਂਡ ਆਓ, ਖਾਣਾ ਖਾਓ ਅਤੇ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ। 10% ਔਫ ਅਗਲੇ ਵੀਕਐਂਡ ਤੱਕ, ਜਦੋਂ ਵੀ ਤੁਸੀਂ ਔਡਰ ਕਰੋਗੇ ਰੇਡੀਓ ਅੰਦਾਜ਼ ਦਾ ਰੈਫਰੈਂਸ ਜ਼ਰੂਰ ਦੇ ਦਿਓ ਜੀ। ਦੇਸੀ ਫਰਾਈਡ ਮੈਨੀਆ, ਚਿਕਨ ਦੀ ਕੋਈ ਆਈਟਮ ਤੁਸੀਂ ਔਡਰ ਕਰਨੀ ਆ, ਵੈੱਜ ਤੁਸੀਂ ਕੁਝ ਖਾਣਾ ਚਾਹੁੰਦੇ ਹੋ ਜਾਂ ਅਥੈਂਟਿਕ ਇੰਡੀਅਨ ਖਾਣਾ ਖਾਣਾ ਚਾਹੁੰਦੇ ਹੋ, ਨਾਨ ਹੋ ਗਿਆ, ਰੁਮਾਲੀ ਰੋਟੀ ਹੋ ਗਈ ਜਾਂ ਫਿਰ ਕੋਈ ਸ਼ਾਹੀ ਪਨੀਰ ਜਾਂ ਕੋਈ ਵੀ ਸਬਜ਼ੀ, ਕੋਈ ਦਾਲ ਜਿਹੜੀ ਤੁਹਾਡੇ ਮਨ ਨੂੰ ਸੀ ਕਿ ਤੁਸੀਂ ਔਡਰ ਕਰਨਾ ਚਾਹੁੰਦੇ ਹੋ, ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਅਤੇ ਫਿਰ ਤੁਸੀਂ ਜ਼ਰੂਰ ਦੇਸੀ ਫਰਾਈਡ ਮੈਨੀਆ 'ਤੇ ਪਹੁੰਚਣਾ। 6171 ਮੇਫੀਲਡ ਰੋਡ, ਯੂਨਿਟ ਨੰਬਰ 96, ਬਰੈਂਪਟਨ ਦੇ ਵਿੱਚ ਲੋਕੇਟਡ ਨੇ ਨੰਬਰ ਹੈ ਜੀ। ਕੇਟਰਿੰਗ ਦੇ ਲਈ ਵੀ ਜ਼ਰੂਰ ਇਹਨਾਂ ਪਾਸ ਜਾਇਓ, ਚੈੱਕ ਕਰਿਆਇਓ, ਖਾਣਾ ਟੇਸਟ ਕਰਿਆਇਓ, ਅਤੇ ਫਿਰ ਕੇਟਰਿੰਗ ਦੇ ਲਈ ਤੁਸੀਂ ਜ਼ਰੂਰ ਇਹਨਾਂ ਨੂੰ ਬੁੱਕ ਕਰ ਸਕਦੇ ਹੋ। 647-534-75 6475334-375 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਰਫਤਾਰ ਪੇਂਟਿੰਗ ਦਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲੈਣਾ। ਘਰ ਨੂੰ ਪੇਂਟ ਕਰਾਉਣਾ ਚਾਹੁੰਦੇ ਹੋ, ਘਰ ਨੂੰ ਸੋਹਣਾ ਸਜਾਉਣਾ ਚਾਹੁੰਦੇ ਹੋ, ਅਤੇ ਫਿਰ ਸਮਰ ਦਾ ਜਿਹੜਾ ਟਾਈਮ ਹੁੰਦਾ ਬੈਸਟ ਹੁੰਦਾ, ਕਿਉਂਕਿ ਫਿਰ ਰੰਗ ਸੁੱਕ ਜਾਂਦਾ ਅਤੇ ਵਧੀਆ ਰੰਗ ਦੀ ਰੰਗਤ ਵੀ ਤੁਸੀਂ, ਤੁਹਾਨੂੰ ਲੱਗਦਾ ਵੀ ਹਾਂ ਰੰਗ ਜਿਹੜਾ ਉਹ ਵਧੀਆ ਉੱਠਿਆ। ਸੋ ਤੁਸੀਂ ਘਰ ਨੂੰ ਪੇਂਟ ਕਰਾਉਣਾ, ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ ਜਾਂ ਫਿਰ ਕਿਚਨ ਪੇਂਟ ਕਰਾਉਣੀ ਹੋਵੇ, ਪੋਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ, ਨੰਬਰ ਹੈ ਜੀ ਰਫਤਾਰ ਪੇਂਟਿੰਗ ਦਾ 6479956530 6479956530 'ਤੇ ਕਾਲ ਤੁਸੀਂ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਦੱਸੀਏ, ਜਿਹੜੀ ਆਪਾਂ ਸਟੱਡੀ ਦੀ ਗੱਲ ਕਰ ਰਹੇ ਸੀਗੇ, ਇੱਕ ਤਾਂ ਖੱਖੇ ਤੋਂ ਮੈਨੂੰ ਦੱਸ ਦਿਓ ਪਲੀਜ਼, ਥੋੜ੍ਹੇ ਜਿਹੇ ਮਿੰਟ ਹੈਗੇ ਆ, ਕਿ ਕਿਹੜੀ ਚੀਜ਼, ਇੱਕ ਚੀਜ਼ ਹੋਰ ਹੈ ਜਿੰਨੀ ਉਹ ਜ਼ਿੰਦਗੀ 'ਚ ਤੁਹਾਡੇ ਘੱਟ ਆ ਅਤੇ ਉਹਨੇ ਅਸੀਂ ਸੌਖੇ ਰਹਿੰਦੇ ਹਾਂ, ਦੱਸਿਓ ਜੀ, ਅਗਰ ਉਹ ਤੱਕ ਪਤਾ ਲੱਗ ਜਾਵੇ ਖੱਖੇ ਤੋਂ ਕਿਹੜੀ ਚੀਜ਼ ਇੱਕ ਹੋਰ ਆ ਜਿਹੜੀ ਜ਼ਿੰਦਗੀ 'ਚ ਘੱਟ ਹੋਵੇ ਅਤੇ ਅਸੀਂ ਸੌਖੇ ਰਹਿੰਦੇ ਹਾਂ। 2022 ਦੇ ਵਿੱਚ ਇੱਕ ਸਟੱਡੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਜੀ, ਜਦੋਂ ਸਿਹਤ ਦੀ ਗੱਲ ਕਰ ਰਹੇ ਸੀ, ਸਟੱਡੀ ਪਬਲਿਸ਼ ਹੋਈ ਸੀਗੀ, ਇਹ ਰੀਸਰਚ ਕੀਤੀ ਗਈ ਸੀਗੀ ਯੂਨੀਵਰਸਿਟੀ ਆਫ ਨਿਊ ਕੈਸਲ ਇਨ ਆਸਟ੍ਰੇਲੀਆ ਦੇ ਵਿੱਚ, ਇਹ ਯੂਨੀਵਰਸਿਟੀ ਹੈਗੀ ਆ। ਜਿਹੜੇ ਨੋਨ ਸਟਿਕ ਸਾਡੇ ਭਾਂਡੇ ਹੁੰਦੇ ਆ, ਕੋਈ ਤਵਾ ਹੋ ਗਿਆ ਜਾਂ ਫਿਰ ਜਿਨ੍ਹਾਂ 'ਚ ਫਰਾਈ ਪੈਨ ਜਿਹਨੂੰ ਅਸੀਂ ਕਹਿ ਲੈਂਦੇ ਹਾਂ ਜਾਂ ਸਬਜ਼ੀਆਂ ਬਣਾਉਂਦੇ ਹਾਂ, ਜਿਹੜੇ ਨੋਨ ਸਟਿਕ ਭਾਂਡੇ ਹੁੰਦੇ ਆ, ਜਦੋਂ ਉਹਦੇ ਵਿੱਚ ਇੱਕ ਵੀ ਸਕਰੈਚ ਆ ਗਿਆ, ਇੱਕ ਵੀ ਝਰੀਟ ਆ ਗਈ, ਕੋਸ਼ਿਸ਼ ਕਰੋ ਕਿ ਬਾਕੀ ਥਾਂ ਪੈਸੇ ਤੁਸੀਂ ਘੱਟ ਕਰ ਲਓ, ਕਿਤੇ ਹੋਰ ਪੈਸੇ ਲਾਉਣੇ ਉਹ ਨਾ ਲਾਓ। ਇਹ ਸਟੱਡੀ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਕਿ ਇੱਕ ਸਿੰਗਲ ਜਿਹੜਾ ਸਕਰੈਚ ਹੈਗਾ, ਜਦੋਂ ਕੋਟਿੰਗ ਦੇ ਵਿੱਚ ਹੋ ਜਾਂਦਾ, ਜਿਹੜੀ ਬਲੈਕ ਜੀ ਕੋਟਿੰਗ ਕੀਤੀ ਹੁੰਦੀ ਆ, ਤਾਂ ਉਹ 9100 ਪਲਾਸਟਿਕ ਪਾਰਟੀਕਲਸ, ਜਿਹੜੇ ਕਿ ਸਾਨੂੰ ਦਿਖਦੇ ਨਹੀਂ ਹੁੰਦੇ, ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਫੂਡ ਦੇ ਵਿੱਚ ਆ ਰਹੇ ਆ, 9100 ਜਿਹੜੇ ਪਲਾਸਟਿਕ ਦੇ ਪਾਰਟੀਕਲਸ ਹੈਗੇ ਆ, ਉਹ ਤੁਹਾਡੇ ਫੂਡ ਦੇ ਥਰੂ ਤੁਹਾਡੀ ਬਾਡੀ ਦੇ ਵਿੱਚ ਜਾਂਦੇ ਆ। ਸੋ ਕੋਸ਼ਿਸ਼ ਕਰੋ, ਅਸੀਂ ਉਹ ਭਾਂਡੇ ਬਹੁਤ ਸਾਲ ਵਰਤਦੇ ਰਹਿੰਦੇ ਹਾਂ, ਕੋਈ ਗੱਲ ਨਹੀਂ, ਫਿਰ ਕੀ ਹੁੰਦਾ, ਤਾਂ ਮਾੜਾ ਜਿਹਾ ਹੀ ਆ, ਹੈ ਨਾ, ਅਸੀਂ ਉੱਥੇ ਬੱਚਤ ਕਰ ਲੈਂਦੇ ਹਾਂ, ਹੋਰ ਥਾਂ ਅਸੀਂ ਪੈਸੇ ਲਾ ਦਿੰਦੇ ਹਾਂ। ਸੋ ਕੋਸ਼ਿਸ਼ ਕਰੋ, ਜੋ ਤੁਹਾਡੇ ਉਹ ਜਿਹੜੇ, ਪਹਿਲੀ ਗੱਲ ਤਾਂ ਵਰਤਣੇ ਨਹੀਂ ਚਾਹੀਦੇ ਭਾਂਡੇ, ਜੇ ਵਰਤ ਰਹੀ ਹਾਂ ਮੇਰੀਆਂ ਭੈਣਾਂ ਦੇ ਲਈ ਆ ਇਹ, ਅਤੇ ਫਿਰ ਜੀ ਜ਼ਰੂਰ ਕੋਸ਼ਿਸ਼ ਕਰੋ ਉਹਨੂੰ ਰਿਪਲੇਸ ਕਰ ਲਓ, ਤਾਂ ਕਿ ਤੁਹਾਡੀ ਸਿਹਤ ਤੋਂ ਵੱਧ ਜ਼ਰੂਰੀ ਹੋਰ ਕੁਛ ਵੀ ਨਹੀਂ ਹੈਗਾ। ਸੋ ਇਹ ਸਾਡੇ ਲਈ ਸੀ ਜੀ, ਸਾਰੀਆਂ ਭੈਣਾਂ ਦੇ ਲਈ, ਸਾਰੀਆਂ ਲੇਡੀਜ਼ ਦੇ ਲਈ, ਅਤੇ ਜ਼ਰੂਰ ਇਹਦੇ 'ਤੇ ਤੁਸੀਂ ਗੌਰ ਕਰਨੀ ਆ, ਅਤੇ ਨਾਲ ਦੀ ਨਾਲ ਆਪਣਾ ਖਿਆਲ ਰੱਖਣਾ ਅਤੇ ਬੱਚਿਆਂ ਦਾ ਖਿਆਲ ਰੱਖਣਾ ਅਤੇ ਫੈਮਿਲੀ ਦਾ ਖਿਆਲ ਰੱਖਣਾ। ਸੋ ਜਾਣ ਤੋਂ ਪਹਿਲਾਂ ਨੰਬਰ ਦੱਸੀਏ ਤੁਹਾਨੂੰ, ਬੀਬਲਡ ਕੰਸਟਰਕਸ਼ਨ ਦਾ, ਅਗਰ ਤੁਸੀਂ ਜੀ ਜੀ ਟੀ ਏ ਦੇ ਕਿਸੇ ਏਰੀਏ 'ਚ ਕਿਤੇ ਵੀ ਹੈਗੇ ਹੋ ਜਾਂ ਫਿਰ ਜੀ ਟੀ ਏ ਤੋਂ ਬਾਹਰ ਤੁਸੀਂ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ, ਜਿਹਦੇ ਵਿੱਚ ਬੇਸਮੈਂਟ ਤੁਸੀਂ ਬਣਾਉਣੀ ਹੋਵੇ, ਲੀਗਲ ਬੇਸਮੈਂਟ ਕਰਨੀ ਹੋਵੇ, ਬੇਸਮੈਂਟ ਬਣੀ ਹੋਈ ਆ, ਪਤਾ ਕਰਨਾ ਹੋਵੇ ਕਿ ਇਹਦੇ 'ਚ ਕੀ ਚੇਂਜਸ ਕਰਕੇ ਤੁਸੀਂ ਲੀਗਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਜੀ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਘਰ ਦੇ ਵਿੱਚ ਕੋਈ ਚੀਜ਼ ਐਡ ਆਨ ਕਰਨੀ ਆ, ਬਾਥਰੂਮ ਐਡ ਆਨ ਕਰਨੇ ਆ, ਕਿਚਨ ਰੈਨੋਵੇਟ ਕਰਨੀ ਆ, ਵਿੰਡੋਜ਼ ਚੇਂਜ ਕਰਨੀ ਆ, ਦਿਸ ਇਜ਼ ਦਾ ਬੈਸਟ ਟਾਈਮ, ਤੁਸੀਂ ਵਿੰਡੋਜ਼ ਚੇਂਜ ਕਰਨੀਆਂ ਹੋਣ, ਅਤੇ ਨਾਲ ਦੀ ਨਾਲ ਕੌਂਕਰੀਟ ਦਾ ਕੋਈ ਕੰਮ ਕਰਾਉਣਾ ਹੋਵੇ, ਹੈਮਿਲਟਨ ਨਾਇਆਗਰਾ ਫੋਲਸ ਤੱਕ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ, ਐਂਡ ਸਪੈਸ਼ਲੀ ਨਾਇਆਗਰਾ ਫੋਲਸ ਦੇ ਆਸ ਪਾਸ ਏਰੀਆ ਦੇ ਵਿੱਚ, ਸੇਂਟ ਕੈਥਰੀਨ ਵੈਲਡੈਂਟ, ਇਸ ਏਰੀਆ ਦੇ ਵਿੱਚ ਤੁਹਾਨੂੰ ਕਿਸੇ ਟੀਮ ਦੀ ਲੋੜ ਹੈ ਰੈਨੋਵੇਸ਼ਨ ਦੇ ਲਈ, ਅਤੇ ਇਹ ਫੁੱਲੀ ਇੰਟੀਰੀਅਰ ਰੈਨੋਵੇਸ਼ਨ ਕਰਦੇ ਨੇ, ਜਿਹੜਾ ਕੰਮ ਮਰਜ਼ੀ ਕਰਾ ਸਕਦੇ ਹੋ, ਅਤੇ ਜ਼ਰੂਰ ਇਹਨਾਂ ਨੂੰ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਬੀ ਬਿਲਡ ਕੰਸਟਰਕਸ਼ਨ 647-233-6000 6472-336000 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਬੀ ਬਿਲਡ ਕੰਸਟਰਕਸ਼ਨ ਨੂੰ, ਅਤੇ ਨਾਇਆਗਰਾ ਫਾਲ ਦੇ ਵਿੱਚ ਬੇਸਿਕਲੀ ਹੁਣ ਵੀ ਕੰਮ ਕਰ ਰਹੇ ਨੇ ਅਤੇ ਤੁਸੀਂ ਇਹਨਾਂ ਦਾ ਕੰਮ ਦੇਖਣਾ ਚਾਹੋ ਜਾਂ ਗੱਲਬਾਤ ਕਰਨਾ ਚਾਹੋ, ਜ਼ਰੂਰ ਇਹਨਾਂ ਨੂੰ ਮਿਲ ਸਕਦੇ ਹੋ 647-233-6000 647-233-6000 BBuild Construction 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ।

0: ਰਾਜਵੀਰ ਵੀਰੇ ਇਹ ਸਭ ਲੱਗੀ ਕਿ
1: ਸੋ ਟਾਈਮ ਹੋ ਗਿਆ ਜੀ ਤੁਹਾਨੂੰ ਅਲਵਿਦਾ ਕਹਿਣ ਦਾ, ਪਰ ਜਾਣ ਤੋਂ ਪਹਿਲਾਂ ਦੱਸ ਦਈਏ ਸ਼ੋਭਿਤ ਜੀ ਦੀ ਕਾਲ ਆ ਰਹੀ ਸੀ ਕਾਫੀ ਵਾਰ, ਬਟ ਆਮ ਸੋ ਸੋਰੀ ਤੁਸੀਂ ਸੈੱਲ ਤੇ ਕਾਲ ਕਰ ਰਹੇ ਸੀ, ਮੈਂ ਚੱਕ ਨਹੀਂ ਸਕਦੀ, ਪਰ ਆਨਸਰ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਸਾਡੇ ਲਿਸਨਰਸ ਜਿਨ੍ਹਾਂ ਨੇ ਸਾਡੇ ਜਿਹੜੇ ਸਪੋਂਸਰਸ ਆ ਜੀ, ਕੋਈ ਨੰਬਰ ਤੁਸੀਂ ਮਿਸ ਕਰ ਗਏ ਹੋ ਅਤੇ ਨੰਬਰ ਚਾਹੀਦਾ ਹੋਵੇ, ਪਲੀਜ਼ ਡੂ ਕਾਲ ਮੀ ਔਰ ਟੈਕਸਟ ਮੀ। ਤੁਸੀਂ ਜ਼ਰੂਰ ਕਾਲ ਕਰਕੇ ਟੈਕਸਟ ਕਰਕੇ ਪੁੱਛ ਸਕਦੇ ਹੋ ਅਤੇ ਸਾਡੇ ਜਦੋਂ ਵੀ ਸਪੋਂਸਰਸ ਤੱਕ ਤੁਸੀਂ ਪਹੁੰਚ ਕਰੋਗੇ ਤਾਂ ਬਹੁਤ ਚੰਗਾ ਲੱਗੇਗਾ। ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਅਤੇ ਮੈਨੂੰ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 647-234-6000 647-234-6000 ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਓਕੇ ਜੀ, ਜਾਣ ਦਾ ਟਾਈਮ ਹੋ ਗਿਆ ਅਤੇ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਖੱਖੇ ਤੋਂ ਖਾਸ ਖਾਸ ਜਿੰਨੇ ਲੋਕ ਤੁਹਾਡੀ ਜ਼ਿੰਦਗੀ 'ਚ ਘੱਟ ਹੈ, ਆਈ ਡੋਂਟ ਨੋ ਤੁਸੀਂ ਇਹ ਚੀਜ਼ ਨਾਲ ਐਗਰੀ ਹੋਵੋਗੇ ਕਿ ਨਹੀਂ, ਖਾਸ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ, ਸਾਰੀਆਂ ਆਪਣੀਆਂ ਜੋ ਵੀ ਕੋਈ ਮੁਸ਼ਕਲਾਂ, ਕੋਈ ਖੁਸ਼ੀਆਂ, ਕੋਈ ਦੁੱਖ ਗਮ ਸਾਂਝੇ ਕਰ ਸਕਦੇ ਹੋ। ਖਾਸ ਕਹਿੰਦੇ ਜਿੰਨੇ ਲੋਕ ਤੁਹਾਡੀ ਜ਼ਿੰਦਗੀ 'ਚ ਘੱਟ ਹੈ, ਕੋਈ ਇੱਕ ਦੋ ਹੈਗੇ ਆ ਠੀਕ ਹੈ, ਜੇ 10-20 ਆ ਜਿਹਦੇ ਆਹ ਵੀ ਖਾਸ ਆ ਉਹ ਵੀ ਖਾਸ ਆ ਫਿਰ ਉਹ ਕੰਮ ਔਖਾ ਹੈ। ਸੋ ਜਿੰਨੇ ਖਾਸ ਤੁਹਾਡੀ ਜ਼ਿੰਦਗੀ 'ਚ ਘੱਟ ਹੈ ਤੁਹਾਡੀ ਜ਼ਿੰਦਗੀ ਸੌਖੀ ਰਹਿੰਦੀ ਹੈ। ਓਕੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਤੁਸੀਂ ਮੇਰਾ ਸਾਥ ਦਿੱਤਾ, ਬਹੁਤ ਸ਼ੁਕਰੀਆ। ਅਗਲੇ ਸ਼ਨੀਵਾਰ ਤੁਹਾਡੇ ਨਾਲ 7 ਵਜੇ ਮੁਲਾਕਾਤ ਹੋਊਗੀ, ਯਾਦ ਰੱਖਿਓ ਪ੍ਰੋਗਰਾਮ ਨੂੰ ਟਿਨਨ ਕਰ ਲਿਓ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਸੀ, ਮੈਂ ਤੁਹਾਡੀ ਹੋਸਟ ਪਰਮ, ਅਗਲੇ ਸ਼ਨੀਵਾਰ ਤੁਹਾਨੂੰ ਮਿਲੂੰਗੀ ਜੀ ਸ਼ੋਅ ਤੋਂ ਬਾਅਦ। ਗੱਲਬਾਤ ਕਰਨ ਲਈ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਮੇਰਾ ਫੋਨ ਨੰਬਰ ਰਹੇਗਾ 647-234-6000। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਸਿਹਤ ਦੇ ਲਈ ਕੁਛ ਨਾ ਕੁਛ ਜ਼ਰੂਰ ਕਰਦੇ ਰਹਿਣਾ। ਅਤੇ ਜੀ ਖੁਸ਼ ਰਹੋ, ਹੱਸਦੇ ਰਹੋ, ਵਸਦੇ ਰਹੋ, ਮਿਲਾਂਗੇ ਅਗਲੇ ਸ਼ਨੀਵਾਰ। ਤਦ ਤੱਕ ਪਰਮ ਵੱਲੋਂ ਸਤਿ ਸ਼੍ਰੀ ਅਕਾਲ, ਸ਼ਬ ਖੈਰ, ਸ਼ੁਭ ਰਾਤਰੀ।
2: ਧੜਕਤੇ ਦਿਲੋਂ ਔਰ ਸੁਨਤੇ ਕਾਨੋਂ ਕੋ ਦਾਨਿਸ਼ ਬੁਖਾਰੀ ਕਾ ਏਕ ਬਾਰ ਫਿਰ ਸੇ ਮੁਹੱਬਤ ਭਰਾ ਸਲਾਮ। ਆਜ ਫਿਰ ਲੀਏ ਚਲਤੇ ਹੈ ਆਪਕੋ ਸੁਖਨਵਰੀ ਕੀ ਦੁਨੀਆ ਮੇਂ, ਜਿਸਮੇ ਆਪਕੋ ਮੁਸਰਤ ਕੇ ਸਾਥ ਕੁਛ ਭੂਲੀ ਬਿਸਰੀ ਯਾਦੋਂ ਕੋ ਤਰੋਤਾਜ਼ਾ ਕਰਨੇ ਕੇ ਲੀਏ ਚੰਦ ਆਸ਼ਾਰ ਕੇ ਸਾਥ ਸਾਥ ਗਜ਼ਲੋਂ ਕਾ ਭੀ ਲੁਤਫ ਮਿਲੇਗਾ। ਪ੍ਰੋਗਰਾਮ ਕਹਿਕਸ਼ਾਂ ਆਜ਼ਮਾਨੇ ਸੇ ਕੋਈ ਅਪਣਾ ਨਹੀਂ ਰਹਿਤਾ, ਦੇਰ ਤਲਕ ਕਿਸੀ ਆਈਨੇ ਮੇਂ ਕੋਈ ਚਿਹਰਾ ਨਹੀਂ ਰਹਿਤਾ। ਬੜੇ ਲੋਗੋਂ ਸੇ ਜਬ ਭੀ ਮਿਲਨਾ ਫਾਸਲਾ ਕਾਇਮ ਰੱਖਣਾ, ਦਰਿਆ ਜਬ ਮਿਲੇ ਸਮੁੰਦਰ ਸੇ ਤੋ ਫਿਰ ਦਰਿਆ ਨਹੀਂ ਰਹਿਤਾ, ਦੇਰ ਤੱਕ ਕਿਸੀ ਆਈਨੇ ਮੇਂ ਕੋਈ ਚਿਹਰਾ ਨਹੀਂ ਰਹਿਤਾ। ਬਾਤ ਆਈਨੇ ਕੀ ਚਲੀ ਹੈ ਤੋ ਆਈਨੇ ਮੇਂ ਹਰ ਇਨਸਾਨ ਕੋ ਬਾਹਰੀ ਖੂਬਸੂਰਤੀ ਤੋ ਦਿਖਾਈ ਦੇਤੀ ਹੀ ਹੈ, ਮਗਰ ਅੰਦਰ ਕੀ ਬੁਰਾਈਓਂ ਕੋ ਭੀ ਕਭੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਏ। ਕੁਛ ਐਸੀ ਹੀ ਗਜ਼ਲ ਆਪਕੀ ਨਜ਼ਰ, ਆਵਾਜ਼ ਜਗਜੀਤ ਸਿੰਘ ਕੀ।